0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: दिवाली रोशनी का त्योहार तो चलो शान के साथ जायके से लगाएं इसमें चार चांद रिवाजों के रंग खानों का स्वाद और दिवाली का एहसास रखें बरकरार अपनी थाली को बनाएं खास शान के वेज बिरयानी चना मसाला पालक पनीर किचन किंग दाल मसाला चाट मसाला और ढेरों मसालों की रेंज के साथ इस दिवाली खुशियां बने और भी रोशन शान के साथ

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣਾ ਤੁਸੀਂ ਇੰਜੋਏ ਕੀਤਾ ਹੋਊਗਾ। ਗਾਣਾ ਤੁਸੀਂ ਜੀ ਸਿੱਧੂ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ, ਵਨ ਹਰਟ ਯਾਨੀ ਕਿ ਇੱਕ ਦਿਲ। ਇਸ ਤੋਂ ਪਹਿਲਾਂ ਤੁਸੀਂ ਗਾਣਾ ਸੁਣਿਆ ਰਣਜੀਤ ਬਾਵਾ ਦਾ, ਅਤੇ ਹੁਣ ਆਪਾਂ ਗੱਡੀ ਨੂੰ ਅੱਗੇ ਤੋਰਦੇ ਹਾਂ। ਅੱਜ ਦਿਨ ਆ ਮੰਗਲਵਾਰ ਦਾ, ਅਤੇ ਅੱਜ ਦੇ ਦਿਨ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਹੋ ਚੁੱਕਾ ਵੀ ਆਪਾਂ ਇੱਕ ਵਿਸ਼ਾ ਰੱਖੀਏ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਡੀਆਂ ਤੁਹਾਡੀਆਂ। ਅਤੇ ਸੱਚ ਮੈਂ ਦੱਸਦਾ ਵੀ ਮੇਰੇ ਨਾਲ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ, ਧੰਨਵਾਦ ਤੁਹਾਡਾ ਮੈਨੂੰ ਅੱਜ ਵਾਪਸ ਤੋਂ ਬੁਲਾਉਣ ਲਈ। ਅਤੇ ਹਾਂਜੀ, ਉਮੀਦ ਕਰਦੀ ਹਾਂ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਵੇਗਾ। ਮੰਗਲਵਾਰ ਚੜ ਗਿਆ ਹੈ ਅਤੇ ਵੱਜ ਗਏ ਨੇ ਕਿੰਨੇ, 10:09
0: ਹੈ, 9 ਮਿੰਟ ਉੱਤੇ ਹੋ ਗਿਆ। ਓਹੋ,
1: ਗਾਣਾ ਸੁਣਦੇ ਸੁਣਦੇ ਆਪਾਂ
0: ਫਿਰ ਤਾਂ ਗਾਣਾ ਉਹ ਲਾਉਣਾ ਚਾਹੀਦਾ ਹੈ, ਆਮ ਵੈਰੀ ਵੈਰੀ ਸੌਰੀ, ਥੋੜਾ ਲੇਟ ਹੋ ਗਈ।
1: ਕੋਈ ਨਾ, ਇੱਕ ਦਿਲ ਬਣਾ ਲਗਾ ਤਾ ਤੁਸੀਂ, ਇੱਕ ਦਿਲ ਜਿੱਤ ਹੀ ਲਿਆ ਤੁਸੀਂ ਸਾਰਿਆਂ ਦਾ ਆਲਰੇਡੀ। ਅਤੇ ਖੈਰ, ਹਾਂ, ਜਿਸ ਹਿਸਾਬ ਨਾਲ ਭਾਜੀ ਨੇ ਦੱਸਿਆ ਇਹ ਕਿ ਅੱਜ ਦੇ ਦਿਨ ਆਪਾਂ ਇਸ ਟਾਈਮ ਵਿਸ਼ੇ ਰੱਖਦੇ ਹਾਂ, ਅਤੇ ਵਿਸ਼ੇ ਧੀਰੇ ਧੀਰੇ ਦੱਸਾਂਗੇ ਤੁਹਾਨੂੰ। ਵੈਸੇ ਨੋਰਮਲ ਆਪਾਂ ਸਟਾਰਟ ਕਰਦੇ ਹਾਂ ਗੱਲ, ਡਾਇਰੈਕਟ ਵਿਸ਼ੇ 'ਤੇ ਨਹੀਂ ਆਉਂਦੇ। ਅਤੇ ਕਿਵੇਂ ਜਾ ਰਿਹਾ ਤੁਹਾਡਾ ਦਿਨ ਅੱਜ ਦਾ?
0: ਮੇਰਾ ਬਹੁਤ ਵਧੀਆ ਜਾ ਰਿਹਾ ਜੀ, ਥੈਂਕ ਯੂ। ਦਿਨ ਹਰ ਇੱਕ ਦਿਨ ਦੀ ਆਪਣੀ ਆਪਣੀ ਇੱਕ ਖਾਸੀਅਤ ਹੁੰਦੀ ਹੈ
1: ਜੀ, ਅਤੇ
0: ਉਸ ਖਾਸੀਅਤ ਦੇ ਹਿਸਾਬ ਦੇ ਨਾਲ ਉਹ ਦਿਨ ਬਹੁਤ ਵਧੀਆ ਤੁਹਾਡਾ ਚੱਲ ਜਾਂਦਾ। ਬਾਕੀ ਕਮੀਆਂ ਪੇਸ਼ੀਆਂ ਤੇ ਵੇਖੋ, ਹਰ ਇੱਕ ਚੀਜ਼ ਚੱਲਦੀਆਂ ਰਹਿੰਦੀਆਂ, ਕਮੀਆਂ ਤੇ ਵੇਖੋ ਫਿਰ, ਮਤਲਬ ਉਹ ਤੇ ਤੁਸੀਂ ਪੁੱਛੋ ਕੁਛ ਨਾ,
1: ਕਮੀਆਂ ਤੇ ਆਪਾਂ ਰੱਬ ਦੀ ਘੱਟ ਦਿੰਦੇ ਆ। ਮੌਸਮ ਦੀ ਕੀ ਗੱਲ, ਕੀ ਸੁਣਦਾ ਨੀ ਸਾਡੀ, ਬਾਕੀ ਦੀ ਸੁਣ ਜਾਂਦੇ
0: ਆ। ਅਜੀਬ ਗੱਲ ਹੈ ਨਾ, ਆਪਾਂ ਕਿਸੇ ਵੀ ਚੀਜ਼ ਚ, ਮੰਨ ਲਓ ਕਿਸੇ ਵੀ ਚੀਜ਼ ਚ ਕਮੀ ਕੱਢਦੇ ਆ, ਰੱਬ ਦੀ ਛੱਡੋ, ਕਿਸੇ ਵੀ ਚੀਜ਼ ਚ ਆਪਾਂ ਕਮੀ ਪੇਸ਼ੀ ਕੱਢਦੇ ਆ, ਐਨੀ ਆਫ, ਤੇ ਉਹ ਇੱਕ ਤਰ੍ਹਾਂ ਨਾਲ ਰੱਬ ਦੀ ਕਮੀ ਪੇਸ਼ੀ ਆ। ਕਿਉਂਕਿ ਜਦੋਂ ਆਪਾਂ ਇਹ ਮੰਨਦੇ ਹਾਂ ਵੀ ਹਰ ਇੱਕ ਚੀਜ਼ ਰੱਬ ਨੇ ਬਣਾਈ ਆ, ਤੇ ਫਿਰ ਉਹਦੇ ਚ ਜਦੋਂ ਆਪਾਂ ਕਮੀ ਪੇਸ਼ੀ ਕੱਢਦੇ ਹਾਂ, ਸ਼ਾਇਦ ਇਸ ਤਰੀਕੇ ਦੇ ਨਾਲ ਸਾਨੂੰ ਦੱਸਣ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ, ਵੀ ਬੰਦਾ ਹਟ ਜੇ ਮੇਬੀ, ਹੈਨਾ।
1: ਹਾਂਜੀ ਹਾਂ, ਕਿਉਂਕਿ ਕਹਿੰਦੇ ਨਾ ਕਿ ਸੁਪਰ ਪਾਵਰ, ਹੁਣ ਤੁਸੀਂ ਉਹ ਜਿਵੇਂ ਜਿਸ ਚੀਜ਼ ਨੂੰ ਜਾਂ ਜਿਸ ਵਿਅਕਤੀ ਨੂੰ ਜਾਂ ਕੁਛ ਵੀ ਚੀਜ਼ ਕਹਿ ਲਓ ਉਹਨੂੰ, ਜੇ ਰੱਬ ਨੇ ਬਣਾਇਆ ਤੇ ਆਪਾਂ ਕੌਣ ਹੁੰਦੇ ਆ ਉਹਦੇ ਚ ਕਮੀ ਕੱਢਣ ਵਾਲੇ, ਫਿਰ ਵੀ ਕੱਢ ਹੀ ਦਿੰਦੇ ਆ।
0: ਮੰਨ ਲਓ ਜੇ ਆਪਾਂ ਕਿਸੇ ਬੰਦੇ ਚ ਕਮੀ ਪੇਸ਼ੀ ਕੱਢਦੇ ਆ, ਤੇ ਉਹਦੇ ਆਪਾਂ ਕਹਿੰਦੇ ਵੀ ਹਰ ਇੱਕ ਬੰਦੇ ਚ ਰੱਬ ਆ, ਹੈਨਾ, ਤੇ ਉਹ ਰੱਬ ਨੇ ਹੀ ਬਣਾਇਆ ਵਾ,
1: ਤੇ
0: ਫਿਰ ਆਪਾਂ ਉਹ ਚ ਜਦੋਂ ਕਮੀ ਪੇਸ਼ੀ ਕੱਢਤੀ ਉਹਨੂੰ ਗਾਲ ਮੰਦਾ ਕਰਤਾ, ਤੇ ਇਹਦਾ ਮਤਲਬ ਰੱਬ ਨੂੰ ਹੀ ਕੀਤਾ ਫਿਰ।
1: ਬਿਲਕੁਲ,
0: ਪਰ ਇਹ ਜਿੱਥੇ ਜਿੱਥੇ ਜਿੱਦਾਂ ਜਿੱਦਾਂ ਬੰਦੇ ਨੂੰ ਜਿੱਦਾਂ ਜਿੱਦਾਂ ਮੰਨ ਲਓ ਸੋਜਲਦਾ, ਜਿੱਦਾਂ ਜਿੱਦਾਂ ਉਹਨੂੰ ਠੀਕ ਜਿਹਾ ਲੱਗਦਾ ਨਾ, ਉਹ ਕਰ ਦਿੰਦਾ ਫਿਰ, ਉੱਥੇ ਉਹ ਵਾਲਾ ਫਾਰਮੂਲਾ ਨਹੀਂ ਲਾਉਂਦਾ, ਉਹਦਾ ਉਹ ਰੱਬ ਹੋ ਗਏ ਸੀ। ਇਹੋ ਜਿਹੇ ਬੰਦੇ 'ਚ ਜੇ ਰੱਬ ਹੁੰਦਾ ਤਾਂ ਇੱਦਾਂ ਹੀ ਕਰਦਾ ਮੇਰੇ ਨਾਲ,
1: ਮਤਲਬ
0: ਬੰਦਾ ਵੇਖੋ ਤੁਸੀਂ ਇੰਕਲੂਡਿੰਗ ਅਸ, ਮੀ ਚਲੋ ਤੁਸੀਂ ਆਪਣਾ ਆਪ ਕਿੰਨਾ ਬੰਦਾ ਇਸ ਚੀਜ਼ ਦੇ ਵਿੱਚ ਮਾਹਰ ਆ ਵੀ ਸਮੇਂ ਦੇ ਹਿਸਾਬ ਦੇ ਨਾਲ, ਸਥਿਤੀ ਦੇ ਹਿਸਾਬ ਦੇ ਨਾਲ ਉਹ ਐਕਸਕਿਊਜ਼ ਕੱਢ ਲੈਂਦਾ ਹਰ ਇੱਕ ਚੀਜ਼ ਦੇ ਵਿੱਚ,
1: ਹਰ ਇੱਕ ਚੀਜ਼ 'ਚ,
0: ਐਵਰੀਵੇਅਰ ਐਵਰੀਵੇਅਰ, ਹੈਨਾ। ਵੀ ਕੋਈ ਵੀ ਮੌਕਾ ਆਪਾਂ ਕਿਸੇ ਵੀ ਤਰ੍ਹਾਂ ਦਾ ਆਪਾਂ ਛੱਡਣਾ ਨਹੀਂ ਹੁੰਦਾ,
1: ਜਸਟੀਫਾਈ ਕਰਨਾ ਹੁੰਦਾ ਨਾ ਕਿ ਹਾਂ ਚਲੋ ਠੀਕ ਹੈ,
0: ਮੈਂ ਠੀਕ ਹਾਂ। ਇਨਸਾਨ ਦਾ ਮੈਨੂੰ ਲੱਗਦਾ ਮੋੜ ਘੇੜ ਕੇ ਨਾ, ਅਜੋਕੇ ਸਮੇਂ ਦੇ ਵਿੱਚ ਚਲੋ ਜਿੱਦਾਂ ਕਿ ਸਾਡਾ ਜਿਹੜੇ ਕੈਟੇਗਰੀ 'ਚ ਵਾਹ ਪੈਂਦਾ ਵਾ ਇਨਸਾਨੀਅਤ ਕੈਟੇਗਰੀ 'ਚ, ਕਿਉਂਕਿ ਹੋ ਸਕਦਾ ਬਹੁਤ ਜਿਹੜੇ ਕੋਈ ਦਾਰਸ਼ਨਿਕ ਟਾਈਪ ਲੋਕ ਨੇ ਜਾਂ ਜਿਹੜੇ ਪਹੁੰਚੇ ਲੋਕ ਨੇ, ਬੁੱਧੀਜੀਵੀ ਵੀ ਆਪਣੇ ਪਾਸੇ ਆ ਜਾਂਦੇ ਆ, ਉਹ ਹੋਰ ਟਾਈਪ ਹੁੰਦੀ
1: ਸੀ, ਖੁਦ ਨੂੰ ਬੁੱਧੀਜੀਵੀ ਸਮਝਾ ਅੱਜ ਤੋਂ।
0: ਮੈਂ ਸਿਰਫ ਇੱਕ ਕੈਟੇਗਰੀ ਵੱਖਰੀ ਕਰ ਰਿਹਾ ਵਾਂ, ਜਿਹੜੇ ਥੋੜੇ ਜੇ ਸਪਿਰਚੁਅਲੀ ਥੋੜੇ ਜੇ ਆਪਣੇ ਅਧਿਆਤਮਿਕ ਪੱਧਰ ਦੇ ਉੱਤੇ ਜਿਹੜੇ ਲੋਕ ਥੋੜੇ ਜੇ ਆਪਣੇ, ਮੈਂ ਉਹਨਾਂ ਦੀ ਕੈਟੇਗਰੀ ਸਿਰਫ ਵੱਖ ਕਰ ਰਿਹਾ, ਬਾਕੀ ਸਾਰੇ ਜਿਹੜੇ ਬਹੁਤ ਵਧੀਆ ਵਧੀਆ ਸਿਆਣੀ ਸਿਆਣੀਆਂ ਵੀ ਗੱਲਾਂ ਕਰ ਲੈਂਦੇ, ਆਲ ਗੁੱਡ, ਉਹਨਾਂ ਨੂੰ ਆਪਾਂ ਇੱਧਰ ਰੱਖ ਲੈਂਦੇ ਹਾਂ। ਤੇ ਹੁਣ ਬਾਕੀ ਦੀ ਗੱਲ ਤੁਸੀਂ ਮੈਨੂੰ ਭਾਤੀ ਹੈ, ਬਦਾਮ ਤੋਂ ਗਾਂਹ ਵਾਲੀ ਕੋਈ ਚੀਜ਼ ਜਿਹੜੀ ਹੋਵੇ ਨਾ, ਜਿਹੜੀ ਯਾਦਾਸ਼ਤ ਲਈ,
1: ਯਾਦਾਸ਼ਤ ਲਈ, ਪਤਾ ਨੀ ਉਸ ਦਿਨ ਕੌਣ ਮੇਰੀ ਕੋਈ ਨਰਸ ਦੋਸਤ ਦੱਸਦੀ ਸੀ, ਉਹਨੇ ਮੈਨੂੰ ਦੱਸਿਆ, ਦੇਖੋ ਫਿਰ ਮੈਂ ਭੁੱਲ ਗਈ।
0: ਯਾਦਾਸ਼ਤ ਮੇਰੀ ਕਿਹੜੀ ਗੱਲ, ਬੰਦਾ ਇੱਦਾਂ ਦੇ ਹੈ, 5-7 ਸਾਲ ਠੀਕ ਸੀ ਨਾ, ਕੋਈ ਮਤਲਬ ਬੀਬੀ ਗੁੱਸਾ ਕਰ ਜਾਂਦੇ ਆ 17 ਕਰ ਲਈਏ 15
1: ਮੈਨੂੰ ਤਾਂ ਲੱਗਦਾ ਹੈ ਕਿ
0: ਵਧਾ ਲੈਣੇ ਚਲੋ
1: ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਵਾਲ ਚਿੱਟੇ ਹੋਣ ਲੱਗ ਗਏ
0: ਨਹੀਂ ਵਾਲ ਵੂਲ ਤੇ ਚਿੱਟਿਆਂ ਨਾਲ ਨਹੀਂ ਕੋਈ ਫਰਕ ਪੈਂਦਾ ਕਿਉਂਕਿ ਵਾਲ ਤੇ ਅੱਜ ਕੱਲ ਬਹੁਤ ਅਰਲੀ ਵੀ ਚਿੱਟੇ ਹੋ ਜਾਂਦੇ
1: ਮੈਨੂੰ ਲੱਗਦਾ ਵਾਲ ਤੁਹਾਡਾ ਬੜਾ ਸੈਂਸਿਟਿਵ ਇਸ਼ੂ ਹੈ ਜਦੋਂ ਵੀ ਵਾਲਾਂ ਦੀ ਗੱਲ ਹੁੰਦੀ
0: ਮੈਂ
1: ਨੋਟਿਸ ਕੀਤਾ ਕਿ ਜਦੋਂ ਵਾਲਾਂ ਦੀ ਗੱਲ ਹੁੰਦੀ ਨਾ ਤੁਸੀਂ

0: ਇਹ ਥੋੜੀ ਜਿਹਾ ਨੁਕਸਾਨ ਹੀ ਨੁਕਸਾਨ ਹੈ,
1: ਲੱਗਦਾ ਮੁੰਡਿਆਂ ਲਈ ਤੇ ਠੀਕ ਹੈ, ਕੁੜੀਆਂ ਨੂੰ ਤੇ ਚਾਹੀਦੇ ਹੁੰਦੇ ਵਾਲ ਸੋਹਣੇ।
0: ਹਾਂ ਵੈਸੇ ਕੁੜੀਆਂ ਦੇ ਝੜਦੇ ਵੀ ਘੱਟ ਹੀ ਆ ਨਾ, ਝੜਦੇ ਮਤਲਬ ਝੜਦੇ ਆ, ਪਰ ਅੱਜ ਗੰਜ ਤੇ ਨਹੀਂ ਪੈਂਦੀ।
1: ਸੀਟ ਦੇਖ ਲਿਆ ਕਰੋ ਤੁਸੀਂ ਜਿਸ ਦਿਨ ਵੀ ਕੁੜੀਆਂ ਉੱਠ ਕੇ ਜਾਂਦੇ ਆ।
0: ਨਹੀਂ ਉਹ ਤਾਂ ਮੈਨੂੰ, ਮੈਂ ਕਰਦਾ ਵਾ ਬਾਅਦ ਚ ਵੈਕਿਊਮ, ਮੈਨੂੰ ਪਤਾ ਵਾ, ਪਰ ਮੈਨੂੰ ਤਾਂ ਹੁਣੇ ਵੀ ਪਛਾਣ ਹੋ ਗਈ ਆ ਵੀ ਆਹ ਕਿਹਦੇ ਰਹਿ ਗਏ ਆ। ਮੈਂ ਤੇ ਵੀ ਦੱਸ ਸਕਦਾ ਵੀ ਕਿਹਦੇ ਸਭ ਤੋਂ ਵੱਧ ਝੜਦੇ।
1: ਪਹਿਲਾਂ ਤੇ ਨਾਨੀ ਜੀ ਆਉਂਦੀ ਸੀ, ਮੈਂ ਬਹਾਨਾ ਮਾਰ ਸਕਦੀ ਸੀ, ਮੇਰੇ ਤੋਂ ਪਹਿਲਾਂ ਸ਼ੋਅ ਨਾਨੀ ਜੀ ਕਰਕੇ ਗਏ, ਤੇ ਹੁਣ ਤੇ ਉਹ ਵੀ ਗੱਲ ਨੀ ਕਿ ਮੈਂ ਸ਼ਨੀਵਾਰ ਨੀ ਕਰਦੀ।
0: ਚਲੋ ਉਹਨਾਂ ਦਾ ਸ਼ੋਅ ਸ਼ਨੀਵਾਰ ਹੁੰਦਾ ਵਾ, ਸੋ ਇਸ ਕਰਕੇ ਉਹਨਾਂ ਦਾ ਤੇ ਮੈਂ ਬਹੁਤਾ ਦੱਸ ਸਕਦਾ, ਦੱਸ ਤੇ ਸਕਦਾ ਵਾ, ਪਰ ਚਲੋ। ਤੇ
1: ਖੈਰ ਮਤਲਬ ਜੀ ਦਾ ਹੋਰ ਬਰਥਡੇ,
0: ਹਾਂਜੀ,
1: ਜਿਨ੍ਹਾਂ ਦੀ ਸੀਟ ਅੱਜ ਮੈਂ ਮਲ ਕੇ ਬੈਠੀ ਹਾਂ।
0: ਹਾਂ ਅੱਜ ਸੁਖ ਪਰਮਾਰ ਜੀ ਦਾ ਅੱਜ ਬਰਥਡੇ ਆ ਨਾ।
1: ਹਾਂ
0: ਚਲੋ ਬਹੁਤ ਬਹੁਤ ਵਧਾਈਆਂ ਜੀ, ਅਸੀਂ ਤੇ ਕਰ ਕਹਿ ਚੁੱਕੇ ਵਾਵਾ ਕੁਛ, ਤੁਸੀਂ ਕਹਿ ਲਓ ਜੇ ਕਹਿਣਾ।
1: ਅੱਛਾ ਮੈਂ ਮਿਸ ਕਰਦਾ, ਓਹ ਚਲੋ ਵਧਾਈਆਂ ਤੁਹਾਨੂੰ, ਹੈਪੀ ਬਰਥਡੇ, ਛੇਤੀ ਛੇਤੀ ਵਾਪਸ ਆ ਜਾਓ, ਬਹੁਤ ਅੱਕ ਗਏ ਸੀ ਰੀਲਾਂ ਦੇਖ ਦੇਖ ਕੇ। ਹੁੰਦਾ ਨਾ ਹੁਣ ਅਸੀਂ ਇੱਥੇ ਤੇ ਇੱਥੇ ਬੈਠੇ ਹਾਂ, ਸਾਡਾ ਦੂਰ ਦੂਰ ਤੱਕ ਕੋਈ ਪਲਾਨ ਨਹੀਂ ਹੈ, ਅਗਲੇ ਜਾਪਾਨ ਤੱਕ ਘੁੰਮਣ।
0: ਹਾਂ ਵੇਖ ਲਓ ਮਤਲਬ ਇਹ ਤੁਹਾਡੇ ਨਾ ਪਰਿਵਾਰ ਚ, ਤੁਹਾਡੀ ਟੀਮ ਚ ਕੁਛ ਏਦਾਂ ਦੇ ਮੈਂਬਰ ਹੁੰਦੇ ਜਿਹੜੇ ਦੂਸਰਿਆਂ ਨੂੰ ਹੀਣ ਭਾਵਨਾ ਜੀ ਕਰਾਉਂਦੇ
1: ਆ, ਹਨਾ, ਕਿੰਨਾ ਜਦਾ ਐਵੇਂ ਫੀਲ ਹੁੰਦਾ ਹੈ
0: ਕਿ ਲਾੜਾ ਟੇਜੇ ਘਰ ਕੇ ਨਹੀਂ ਭਲਾ, ਹਲੇ
1: ਫਰਕ ਹੀ ਨੀ ਪੈਂਦਾ, ਗੱਲ ਉੱਥੇ ਕਰੀ ਜਾਏ ਨਾ ਜਿੱਥੇ ਕੋਈ
0: ਕੋਈ ਅਸਰ ਹੋਣਾ ਹੋਵੇ।
1: ਹਾਂ
0: ਨਹੀਂ ਸਹੀ ਗੱਲ ਹੈ, ਨਹੀਂ ਹਲੇ ਤਾਂ ਵੇਖੋ ਮੈਂ ਤੁਹਾਨੂੰ ਦੱਸ ਦਿੰਦਾ ਜੇ ਤੁਸੀਂ ਗੱਲ ਤੋਰੀ ਵੀ ਤੇ ਤੁਹਾਨੂੰ ਕੀ ਜਵਾਬ ਮਿਲਣਾ, ਉਹਨਾਂ ਦੇ ਨਿਆਣੇ ਵੇਖ ਕਿਡੇ ਕਿਡੇ ਹੋ ਗਿਆ, ਉਹ ਹੁਣ ਜਾ ਸਕਦੇ ਆ, ਸਾਡੇ ਨਿਆਣੇ ਨੂੰ ਉੱਥੇ ਟਿਕਣਾ ਕਿਤੇ, ਹਨਾ, ਨਿੱਕੇ ਨਿੱਕੇ ਨਿਆਣੇ ਆ ਕਿੱਥੇ ਚੁੱਕ, ਥੋੜਾ ਜਿਹਾ ਜਾਂ ਤੇ ਆਪਾਂ ਚੱਲ ਜਾਂਦੇ ਨਿਆਣੇ ਹੋਣ ਤੋਂ ਪਹਿਲਾਂ ਪਹਿਲਾਂ, ਜਾਂ ਹੁਣ ਆਪਾਂ ਜਾਵਾਂਗੇ ਜਦੋਂ ਨਿਆਣੇ ਬੈਗ ਬੁਗ ਚੁੱਕਣ ਜੋਗੇ ਹੋ ਜਾਣਗੇ, ਹਨਾ, ਤੁਹਾਡਾ ਆਸਾਨੀ ਦੇ ਨਾਲ 5-7 ਸਾਲ ਅਗਲੇ ਨੇ ਸੈੱਟ ਕਰਕੇ ਸਾਈਡ ਤੇ ਰੱਖ ਦੇਣਾ।
1: ਅੱਛਾ ਪਹਿਲਾਂ ਜਦੋਂ ਅਸੀਂ ਟੂਰਿਜ਼ਮ ਦਾ ਕਰਦੇ ਹੁੰਦੇ ਸੀਗੇ ਉਦੋਂ ਜਿਵੇਂ ਪੈਕੇਜ ਬਣਾਉਣੇ ਡਿਸਾਈਡ ਕਰਨਾ, ਤੇ ਨਾ ਇੰਨੀ ਸਟਾਈਲ ਨਾਲ ਪੈਕੇਜ ਡਿਸਾਈਡ ਕਰਨਾ ਸਰਦਾਰ ਜੀ ਨੇ, ਜਿਵੇਂ ਮੈਂ ਉੱਥੇ ਪਹੁੰਚ ਗਈ ਹਾਂ, ਗੱਲਾਂ ਕਰਨ ਵਾਲਾ ਜਿਵੇਂ ਸੇਲਸ ਪਰਸਨ ਦੀ ਆਦਤ ਹੁੰਦੀ ਹੈ ਨਾ, ਕਿ ਆਪਾਂ ਜਿਵੇਂ
0: ਟਿਕਟਾਂ ਵੇਚਾਂਗੇ,
1: ਰਾਈਟ, ਨਹੀਂ ਨਹੀਂ ਟਿਕਟਾਂ ਨਹੀਂ, ਜਿਵੇਂ ਰਾਈਟਰ ਦਾ ਹੁੰਦਾ ਕਿ ਉਹ ਆਪਣੀ ਜਿਹੜੀ ਕਹਾਣੀ ਹੁੰਦੀ ਹੈ ਉਹਦੇ ਥਰੂ ਤੁਹਾਨੂੰ, ਜਾਂ ਤੇ ਤੁਹਾਨੂੰ ਉਹ ਕੈਰੇਕਟਰ 'ਚ ਮਤਲਬ ਐਵੇਂ ਲੱਗਦਾ ਤੁਹਾਨੂੰ ਕਿ ਤੁਸੀਂ ਉੱਥੇ ਬੈਠ ਮਤਲਬ ਉਸ ਕੰਡੀਸ਼ਨ 'ਚ ਹੋ ਜਾਂ ਉਸ ਕਹਾਣੀ 'ਚ ਤੁਸੀਂ ਵੀ ਕਿਤੇ ਬਹਿ ਕੇ ਜਾਂ ਲਾਈਵ ਸੁਣ ਰਹੇ ਹੋ, ਹੈ ਨਾ, ਇਹ ਵਧੀਆ ਨਿਸ਼ਾਨੀ ਹੁੰਦੀ ਨਾ, ਇੱਦਾਂ ਹੀ ਸੇਲਸ ਪਰਸਨ ਦੀ ਹੁੰਦੀ ਹੈ, ਤੁਹਾਨੂੰ ਇੱਥੇ ਬੈਠੇ ਉੱਥੇ ਪਹੁੰਚਾ ਦਿੰਦਾ, ਅਤੇ ਇੱਦਾਂ ਮੈਂ ਐਵੇਂ ਵਰਬਲੀ ਬਹੁਤ ਜਗ੍ਹਾ ਘੁੰਮ ਕੇ ਆਈ ਹਾਂ, ਅਤੇ ਰੀਅਲ ਲਾਈਫ 'ਚ ਪਤਾ ਨਹੀਂ
0: ਗੱਲਬਾਤ ਹੀ ਨਾ। ਨਹੀਂ ਪਰ ਉਹ ਮੈਨੂੰ ਕਈ ਵਾਰੀ ਨਾ ਗੱਲੀ ਬਾਤੀ ਘੁੰਮਣ ਦੇ ਵਿੱਚ ਆਨੰਦ ਪਤਾ ਕਿੰਨਾ ਆਉਂਦਾ,
1: ਠੀਕ ਹੈ,
0: ਨਹੀਂ ਸੱਚੀ ਆਉਂਦਾ ਕਿ ਨਹੀਂ ਆਉਂਦਾ,
1: ਕਿਉਂਕਿ
0: ਜਦੋਂ ਆਪਾਂ ਗੱਲੀ ਬਾਤੀ ਕਰਦੇ ਦੇਖੋ ਕੋਈ ਖਰਚਾ ਨਹੀਂ ਹੁੰਦਾ, ਤੇ ਤੁਹਾਡੀ ਆਪਣੀ ਇਮੈਜੀਨੇਸ਼ਨ ਆ, ਜ਼ਰੂਰੀ ਨਹੀਂ ਵੀ ਉੱਥੇ ਤੁਸੀਂ ਪਹੁੰਚੋ, ਹੋ ਸਕਦਾ ਉੱਥੇ ਕੂੜਾ ਕਰਕਟ ਬੁਰੇ ਹਾਲ ਹੋਣ, ਤੁਹਾਡਾ ਐਕਸਪੀਰੀਅੰਸ ਨਾ ਸਹੀ ਰਹੇ, ਪਰ ਜਦੋਂ ਤੁਸੀਂ ਇਮੈਜੀਨੇਸ਼ਨ ਕਰਦੇ ਹੋ ਤੇ ਤੁਸੀਂ ਪਰਫੈਕਟ ਕਰਦੇ ਹੋ।
1: ਹਾਂ ਉਹ ਤੇ ਹੈ ਹੀ, ਆਪਾਂ ਇਮੈਜੀਨੇਸ਼ਨ 'ਚ ਤੇ ਆਪਣਾ ਹਮੇਸ਼ਾ ਬੈਸਟ ਸੋਚਦੇ ਨਾ, ਪਰ ਉਹ ਸਮਝਾਉਣ ਦਾ ਸੇਲਸ ਪਰਸਨ ਦਾ ਵੀ, ਹੁਣ ਜਿਵੇਂ ਗੰਜੇ ਨੂੰ ਕੰਘੀ ਵੇਚਣਾ ਹੀ ਸੇਲਸ ਪਰਸਨ ਦਾ ਕੰਮ ਹੈ,
0: ਇਦਾਂ ਨਹੀਂ ਕਹਿੰਦਾ,
1: ਫਿਰ ਦੇਖੋ ਮੇਰੇ ਸੇਲਸ ਲਈ ਇਹ ਸਭ ਤੋਂ ਜ਼ਿਆਦਾ ਫਬਦੀ ਹੈ ਨਾ ਲਾਈਨ, ਕਿ ਹਾਂ ਤੁਸੀਂ ਸੇਲਸ ਪਰਸਨ ਤਾਂ ਹੀ ਹੋ ਕਿ ਤੁਸੀਂ ਜਿਹਦੇ ਬਿਲਕੁਲ ਕੰਮ ਵੀ ਨਹੀਂ ਆਉਣੀ ਉਹਨੂੰ ਤੁਸੀਂ ਉਹ ਚੀਜ਼ ਦੇ ਦੇਣੀ,
0: ਪਰ ਜੇ ਤੁਸੀਂ ਇੱਦਾਂ ਗੱਲ ਸ਼ੁਰੂ ਕੀਤੀ ਨਾ ਤੇ ਮੈਂ ਕੋਈ ਸ਼ਰਾਬ ਵਰਾਪ ਦੇ ਦੇਣਾ ਹੈਗਾ ਜੀ।
1: ਨਹੀਂ ਨਹੀਂ ਮੇਰੇ ਮਸਾ ਹੀ ਵਾਲ ਲੁਗਣੇ ਸ਼ੁਰੂ ਹੋਏ ਰੋਜ਼ਮੈਰੀ ਦੀ ਕਦਰ, ਖੈਰ ਆਪਾਂ ਕਿੱਥੋਂ ਕਿੱਥੋਂ,
0: ਸਾਡੇ ਵੀ ਇੱਕ ਬੰਦੇ ਨੇ ਰੋਜ਼ਮੈਰੀ ਸ਼ੁਰੂ ਕੀਤੀ ਸੀ,
1: ਅੱਛਾ
0: ਤੇ ਨਹੀਂ ਕੋਈ ਫਰਕ ਪਿਆ,
1: ਅੱਛਾ
0: ਰੋਜ਼ਮੈਰੀ ਫੇਲ ਕਰ ਫੇਲ ਕਰਦੇ ਅਗਲੇ ਰੋਜ਼ਮੈਰੀ। ਚਲੋ ਖੈਰ ਅੱਜ ਦਿਨ ਮੰਗਲਵਾਰ ਦਾ ਤੇ ਅੱਜ ਦੇ ਦਿਨ ਆਪਾਂ ਪੰਜਾਬੀ ਸ਼ਬਦਾਂ ਤੇ ਗੱਲ ਕਰਦੇ ਹੁੰਦੇ ਹਾਂ, ਤੇ ਜਦੋਂ ਸੁੱਖ ਜੀ ਨਾ ਆਉਣ ਉਦਣ ਫਿਰ ਆਪਾਂ ਮੁਹਾਵਰਿਆਂ ਤੇ ਖਾਣਾ ਤੇ ਫਿਰ ਆਪਾਂ ਕੁਛ ਨਾ ਕੁਛ ਜਿਹੜਾ ਉਹਨਾਂ ਦੇ ਰੱਖਦੇ ਹੁੰਦੇ ਉਹਨਾਂ ਨੂੰ ਸੁਰਜੀਤ ਆਪਣੀਆਂ ਗੱਲਾਂ ਬਾਤਾਂ 'ਚ, ਅਤੇ ਇਸ ਤੋਂ ਇਲਾਵਾ ਜਿਹੜਾ ਆਈ ਥਿੰਕ ਤੁਸੀਂ ਵੀ ਕਰ ਸਕਦੇ ਹੋ ਇੱਕ, ਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਇਹ ਆਪਾਂ ਕਰਦੇ ਹੁੰਦੇ ਹਾਂ ਗੱਲਬਾਤ, ਅਤੇ ਮੈਂ ਮੇਰਾ ਕਿਤੇ ਪੈ ਜੇ ਕੋਈ ਵਾਹ ਵਾਸਤਾ ਤਾਂ ਪੈ ਜੇ, ਨਾ ਪੈ ਜੇ ਤਾਂ ਫਿਰ ਮੇਰਾ ਕਿੰਨੇ ਕਿੰਨੇ ਸਮਾਂ ਨਾ ਹੀ ਪਵੇ, ਮੇਰਾ ਉੱਦਾਂ ਦਾ ਚੱਲਦਾ ਸੋਸ਼ਲ ਮੀਡੀਆ ਦੇ ਨਾਲ ਮੇਰਾ ਉੱਦਾਂ ਦਾ ਵਾਹ ਵਾਸਤਾ ਵਾ, ਅਤੇ ਮੇਰਾ ਅੱਜ ਕੱਲ੍ਹ ਵਾਹ ਵਾਸਤਾ ਮੇਰਾ ਥੋੜ੍ਹਾ ਜਿਹਾ ਮੈਨੂੰ ਇਹ ਦਿਖਿਆ ਵੀ ਜਿਹੜੇ ਬਾਦਲ ਸਾਹਿਬ ਨੇ

0: ਸੁਖਬੀਰ ਬਾਦਲ ਉਹਨਾਂ ਕਾਲਜਾਂ ਕੂਲਜਾਂ ਦੇ ਵਿੱਚ ਜਾ ਕੇ ਤੇ ਵਾਹਵਾ ਉਹਨਾਂ ਨੇ ਅੱਜਕੱਲ ਮਤਲਬ ਕਰਾਈ ਹੈ ਯੰਗਸਟਰਸ ਦੇ ਨਾਲ ਸਵਾਲ ਜਵਾਬ ਜੇ ਪਤਾ ਨੀ ਉਹ ਪੁਰਾਣੇ ਵੀ ਹੋ ਸਕਦੇ ਮਤਲਬ ਮੈਂ ਬਹੁਤਾ ਮੈਂ ਅਪਡੇਟਡ ਨਹੀਂ ਹਾਂ
1: ਤੇ ਸੋਸ਼ਲ ਮੀਡੀਆ ਦੀ ਖਾਸੀਅਤ ਹੈ ਕਿ ਜਿਹੜੀ ਚੀਜ਼ ਹੁਣ ਜਿਵੇਂ ਮੈਂ ਮੇਰਾ ਸੋਸ਼ਲ ਮੀਡੀਆ ਦੇਖਾਂ ਭਾਵੇਂ ਫੇਸਬੁੱਕ ਕਹਿ ਲਓ ਭਾਵੇਂ ਟਿਕਟੋਕ ਕਹਿ ਲਓ ਭਾਵੇਂ ਇੰਸਟਾਗ੍ਰਾਮ ਸਨੈਪਚੈਟ ਮੈਂ ਹਜੇ ਨਹੀਂ ਹਾਂ ਸਨੈਪਚੈਟ ਤੇ ਉਹਦੇ ਲਈ ਮੈਂ ਲੇਟ ਹਾਂ
0: ਇੰਡੀਆ ਵਾਲੇ ਸਨੈਪਚੈਟ ਤੇ ਜ਼ਿਆਦਾ
1: ਹੈ ਉੱਥੇ ਕਰੇਜ਼ ਇੰਨਾ ਜ਼ਿਆਦਾ ਹੈ ਮਤਲਬ ਉਹ ਸ਼ੌਕ ਹੋ ਕੇ ਤੁਹਾਨੂੰ ਦੇਖਦੇ ਹੈ ਤੁਸੀਂ ਸਨੈਪਚੈਟ ਤੇ ਨਹੀਂ ਹੋ ਸਭ ਤੋਂ ਪਹਿਲਾਂ ਉਹਨਾਂ ਦੇ ਇਹੀ ਆਉਂਦਾ ਕਿ ਸਨੈਪ ਪਾ ਦੀਏ ਤੇ ਜਿੰਨਾ ਕਰੇਜ਼ ਮੈਨੂੰ ਲੱਗਦਾ ਇੰਡੀਆ ਚ ਇੱਥੇ ਤੇ ਨਹੀਂ ਹੈ ਇੱਥੇ ਨਹੀਂ ਹੈ ਇੱਥੇ ਸਟਿਲ ਇੰਸਟਾਗ੍ਰਾਮ ਵਿਨਿੰਗ ਹੈ ਮੈਨੂੰ ਲੱਗਦਾ
0: ਹੋਊਗਾ ਸ਼ਾਇਦ ਪਰ ਮਤਲਬ ਮੈਂ ਆਪਣੇ ਇਰਦ ਗਿਰਦ ਬਹੁਤਾ ਨਹੀਂ ਵੇਖਦਾ ਹੋ ਸਕਦਾ ਇੱਥੇ ਵੀ ਹੋਵੇ ਸੋ ਐਂਡ ਸੋ ਕੈਟਾਗਰੀ ਚ ਹੋਊਗਾ ਡੈਫੀਨਿਟਲੀ
1: ਛੋਟੇ ਬੱਚਿਆਂ ਚ ਜਾਂ ਤੇ ਆਪਾਂ ਥੋੜੀ ਵੱਧ ਗਏ ਨੇ ਉਮਰ ਚ ਵੀ ਅੱਗੇ
0: ਇਹ ਚੀਜ਼ ਹਰ ਇੱਕ ਕੈਟਾਗਰੀ ਨੂੰ ਨਾ ਇਹ ਚੀਜ਼ ਜਿਹੜੀ ਆ ਉਹ ਇੱਕ ਏਦਾਂ ਦੀ ਚੱਲਦੀ ਰਹਿੰਦੀ ਹੈ ਮਾਈਂਡ ਦੇ ਵਿੱਚ ਵੀ ਸ਼ਾਇਦ ਆਪਾਂ ਪਿੱਛੇ ਰਹਿ ਗਏ ਪਰ ਚਲੋ ਅਜੋਕੇ ਸਮੇਂ ਦੇ ਵਿੱਚ ਨਾ ਹਰ ਇੱਕ ਏਜ ਗਰੁੱਪ ਦੇ ਲਈ ਜਾਂ ਸੁਭਾਅ ਦੇ ਮੁਤਾਬਿਕ ਹਰ ਇੱਕ ਕੈਟਾਗਰੀ ਦੇ ਲਈ ਵੇਖੋ ਹਰ ਇੱਕ ਚੀਜ਼ ਆ ਗਈ ਆ ਇਸ ਪੱਖੋਂ ਵੀ ਸੋਸ਼ਲ ਮੀਡੀਆ ਦੇ ਪੱਖੋਂ ਵੀ ਹਰ ਇੱਕ ਨੂੰ ਹਰ ਇੱਕ ਟਾਈਪ ਦਾ ਕੁਛ ਨਾ ਕੁਛ ਹੈਗਾ ਵਾ ਦੇਖੋ
1: ਹਰ ਇੱਕ ਇਨਸਾਨ ਲਈ
0: ਫੇਸਬੁੱਕ ਵਾਲੇ ਕੋਲ ਫੇਸਬੁੱਕ ਹੈਗੀ ਆ ਉਹ ਇੱਕ ਅਲੱਗ ਕੈਟਾਗਰੀ ਹੈ
1: ਜਿਹੜਾ ਰੈਸਟੋਰੈਂਟ ਚ ਜਾਂਦੇ ਨਾ ਕਿ ਹਰ ਇੱਕ ਇਨਸਾਨ ਲਈ ਕਿਡਜ਼ ਮੈਨੂ ਹੁੰਦਾ ਹੈ ਏਜਡ ਪਰਸਨ ਲਈ ਉਹਦਾ ਸਟਾਰਟਰ ਹੁੰਦੇ ਐ ਵੀ ਸੋਸ਼ਲ ਮੀਡੀਆ
0: ਹਰ ਇੱਕ ਕੋਲ ਕੁਛ ਨਾ ਕੁਛ ਹੈਗਾ
1: ਔਰ ਜਿਹੜੀ ਚੀਜ਼ ਤੁਸੀਂ ਜਿਵੇਂ ਹੁਣ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਹੈ ਇਹਨਾਂ ਦੀ ਹੁਣ ਮੈਨੂੰ ਦੂਰ ਦੂਰ ਤੱਕ ਉਹ ਨਹੀਂ ਹੈਗਾ ਕਿਉਂਕਿ ਨਾ ਮੇਰਾ ਮਤਲਬ ਓਵਰ ਕਿਉਂਕਿ ਮੇਰਾ ਉਹ ਇੰਟਰਸਟ ਨਹੀਂ ਹੈ ਸ਼ਾਇਦ ਤਾਂ ਹੀ ਮੇਰਾ ਉਹ ਫੜਦਾ ਨਹੀਂ
0: ਇੰਟਰਸਟ ਮੇਰਾ ਵੀ ਨਹੀਂ ਹੈਗਾ ਪੋਲਿਟਿਕਸ ਵਿੱਚ ਪਰ ਮੈਨੂੰ ਕਿਸੇ ਨੇ ਵਿਖਾਇਓ ਕਿਉਂਕਿ ਉਹ ਜਦੋਂ ਵੀ ਕੁਛ ਕਰਦੇ ਆ ਨਾ ਤੇ ਉਹ ਥੋੜਾ ਜਿਹਾ ਫਿਰ ਉਹ ਪੋਲਿਟਿਕਸ ਘੱਟ ਤੇ ਮਤਲਬ ਹਾਸਾ ਜ਼ਿਆਦਾ ਬਣ ਜਾਂਦਾ ਸੋ ਅੱਜ ਕੱਲ੍ਹ ਬੇਸਿਕਲੀ ਤੇ ਉਹਨਾਂ ਦਾ ਉਹ ਮਜ਼ਾਕ ਹੀ ਬਣਾਇਆ ਜਾ ਰਿਹਾ ਵਾ ਅਲੱਗ ਅਲੱਗ ਉਹਦੇ ਉੱਤੇ ਤੇ ਉਹ ਮਤਲਬ ਉਹ ਦੱਸ ਰਹੇ ਨੇ ਸਕੂਲਾਂ ਕਾਲਜਾਂ 'ਚ ਕਾਲਜ ਯੂਨੀਵਰਸਿਟੀ 'ਚ ਗਏ ਆ ਵੀ ਮੈਂ ਡਾਇਟ ਕੋਕ ਮੈਂ ਪੀਣਾ ਉਹ ਕਿਸੇ ਨੇ ਡਾਇਟ ਪੁੱਛੀ ਤੇ ਉਹ ਕਹਿੰਦੇ ਵੀ ਮੈਂ ਡਾਇਟ ਕੋਕ ਪੀਣਾ ਵਾ ਹੈਨਾ ਤੇ ਖਾਣ ਦਾ ਪੁੱਛਿਆ ਤੇ ਉਹ ਕਹਿੰਦੇ ਆ ਵੀ ਮੈਂ ਪੀਜ਼ਾ ਬੜਾ ਪਸੰਦ ਕਰਦਾ ਵਾ ਮਤਲਬ ਮੈਨੂੰ ਇੰਡੀਅਨ ਪੋਲੀਟੀਸ਼ਨਾਂ ਦੀ ਇਹ ਨਹੀਂ ਗੱਲ ਸਮਝ ਆਉਂਦੀ ਵੀ ਤੁਸੀਂ ਜੇ ਤੁਹਾਨੂੰ ਮੰਨ ਲਓ ਲੋਕ ਤੁਸੀਂ ਇੱਕ ਤਰ੍ਹਾਂ ਨਾਲ ਆਈਕੋਨਿਕ ਫਿਗਰਸ ਤੁਹਾਨੂੰ ਲੋਕ ਫੋਲੋ ਜੇ ਕਰਦੇ ਤਾਂ ਤੁਸੀਂ ਉਹਨਾਂ ਨੂੰ ਕੀ ਦੱਸਣਾ ਚਾਹ ਰਹੇ ਹੋ ਵੀ ਆਪਾਂ ਆਹ ਚੀਜ਼ਾਂ ਇੱਦਾਂ ਕਰਦੇ ਹਾਂ ਆਪਾਂ ਇੱਦਾਂ ਦਾ ਸਾਡਾ ਲਾਈਫ ਸਟਾਈਲ ਖੈਰ ਉਹਨਾਂ ਨੂੰ ਇਸ ਚੀਜ਼ ਦਾ ਆਈਡੀਆ ਹੀ ਨਹੀਂ ਉਹਨਾਂ ਨੂੰ ਸਿਰਫ ਇੱਕ ਚੀਜ਼ ਦਾ ਪਤਾ ਵਾ ਕਿ ਪੀਆਰ ਕੰਪਨੀ ਨੇ ਆਹ ਚੀਜ਼ ਸਾਡੇ ਲਈ ਪਲਾਨ ਕਰ ਦਿੱਤੀ ਹੈ ਆਪਾਂ ਲੋਕਾਂ 'ਚ ਜਾਣਾ ਵਾ ਤੇ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਦਿਖਣਾ ਵਾ ਤੇ ਆਪਣੀ ਵਾਹ ਵਾਹ ਕਰਾਉਣੀ
1: ਇੱਥੇ ਹਰ ਇੱਕ ਦਾ ਇਹੋ ਹਾਲ ਹੈ ਕੀਤਾ ਪੀਆਰ ਇੰਡਸਟਰੀ ਦੇ ਵਿੱਚ ਤੇ ਸਾਨੂੰ ਤੇ ਇਹ ਹੁੰਦਾ ਸੀਗਾ ਕਿ ਪਹਿਲਾਂ ਤੁਸੀਂ ਮਤਲਬ ਤੁਸੀਂ ਸਪੋਜ਼ ਤੁਸੀਂ ਕੀਤਾ ਇੱਕ ਨਾ ਤੁਸੀਂ ਹਾਇਰ ਕੀਤਾ ਪੀਆਰ ਤੇ ਉਹਨਾਂ ਨੇ ਪੂਰਾ ਹੀ ਤੁਹਾਨੂੰ ਫਿਰ ਉਸੇ ਦੇ ਵਿੱਚ ਹੀ ਤੁਸੀਂ ਘੁੰਮਦੇ ਫਿਰਨਾ ਮਤਲਬ ਆਲਰੇਡੀ ਡਿਸਾਈਡ ਕਰਕੇ ਈਵਨ ਤੁਹਾਡੇ ਮਤਲਬ ਇੰਨਾ ਵੀ ਹੁੰਦਾ ਕਿ ਇੰਟਰਵਿਊ ਦੇ ਵੀ ਕੁਐਸਚਨ ਅਸੀਂ ਮੀਡੀਆ ਵਾਲਿਆਂ ਨੂੰ ਫੜਾ ਦਿੰਦੇ ਸੀ ਕਿ ਆਹੀ ਇਹਦੇ 10 ਕੁਐਸਚਨ ਨੇ ਇਹਦੇ ਹੀ ਆਲੇ ਦੁਆਲੇ ਤੁਸੀਂ
0: ਮਤਲਬ ਤੁਸੀਂ ਨਤੀਜਾ ਕੱਢਣਾ ਮੈਂ ਤੁਹਾਨੂੰ ਪੀ ਆਰ ਕੰਪਨੀਆਂ ਨਾਲ ਬਾਹਰ ਰਹਿੰਦਾ ਨਾ ਮੇਰਾ ਤੇ ਉਹ ਤੁਹਾਨੂੰ ਇੱਕ ਪੀ ਆਰ ਕੰਪਨੀ ਆ ਤੇ ਉਹਦਾ ਹੁਣ ਮੋਟਾ ਮੋਟਾ ਜਿਹਾ ਮੈਨੂੰ ਪੈਟਰਨ ਪਤਾ ਵਾ ਇੱਕ ਪੀ ਆਰ ਕੰਪਨੀ ਆ ਤੇ ਉਹਦਾ ਕੀ ਆ ਉਹਨੇ ਇੱਕ ਚੀਜ਼ ਕੋਈ ਡਿਸਾਈਡ ਕਰਨੀ ਆ ਵੀ ਆ ਤੇ ਸਾਰਾ ਕੁਛ ਹੀ ਉਹਦੇ ਦੁਆਲੇ ਦੁਆਲੇ ਘੁਮਾਉਣਾ ਵਾ ਮਤਲਬ ਉਹ ਘੁੰਮ ਫਿਰ ਕੇ ਉੱਥੇ ਆਉਣੀ ਚਾਹੀਦੀ ਆ ਗੱਲ ਦੂਸਰੀ ਚੀਜ਼ ਇੱਕ ਹੋਰ ਇਹਨਾਂ ਦੀ ਮੈਂ ਕੋਮਨ ਵੇਖਦਾ ਵਾਂ ਜਿਹੜੇ ਮਰਜ਼ੀ ਨੇ ਸ਼ੁਰੂ ਦੇ ਵਿੱਚ ਇੱਕ ਅੱਧਾ ਕੋਈ ਫਰੈਸ਼ ਆਈਡੀਆ ਹੁੰਦਾ ਇਹਨਾਂ ਕੋਲ ਦੋ ਤਿੰਨ ਉਸ ਤੋਂ ਬਾਅਦ ਫਿਰ ਉਹ ਕਿਸੇ ਪਿੱਟੇ ਆਈਡੀਏ ਹਰ ਇੱਕ ਉਹੀ ਕਾਪੀ ਪੇਸਟ ਉਹੀ ਕਾਪੀ ਪੇਸਟ ਤੇ ਫਿਰ ਖਤਮ ਕਰਨਾ
1: ਕਿਉਂਕਿ ਟਾਈਮ ਹੀ ਨਹੀਂ ਨਾ ਇੰਨੇ ਇੰਨੇ ਸਾਰੇ ਉਹਨਾਂ ਕੋਲ ਲੋਕ
0: ਹਰ ਰੋਜ਼ ਸੋਚਣਾ
1: ਹਰ ਰੋਜ਼ ਸੋਚਣਾ ਕਿਉਂਕਿ ਰੋਜ਼ ਦਾ ਮਤਲਬ ਟਾਰਗੇਟਸ ਹੁੰਦੇ ਹੁਣ ਮੈਂ ਤੇ ਮਤਲਬ ਸੇਲਸ ਦੇ ਟਾਰਗੇਟ ਹੁੰਦੇ ਇਹਦੇ ਵਿੱਚ ਵੀ ਟਾਰਗੇਟ ਹੁੰਦੇ ਕਿ ਤੁਹਾਡੇ ਜਿਵੇਂ ਸਪੋਜ਼ ਮੇਰੇ ਕੋਲ 5 ਕਲਾਇੰਟ ਹੈ ਤੇ 5 ਕਲਾਇੰਟ ਦੇ ਮਹੀਨੇ ਦੇ ਮੈਨੂੰ ਐਟਲੀਸਟ 80 ਕਵਰੇਜਸ ਦੇਣੇ ਮੈਂ ਕਿੰਨਾ ਕਿੱਥੇ ਕਿੱਥੇ ਫਰੈਸ਼ ਆਈਡੀਆ ਲੈ ਕੇ ਆਉਣਾ ਮੈਂ ਇਹਦਾ ਦੋ ਜੇ ਸਪੋਜ਼ ਸੇਮ ਹੀ ਕੈਟੇਗਰੀ ਦੇ ਦੋ ਡਿਫਰੈਂਟ ਕਲਾਇੰਟ ਹੈ ਮਤਲਬ ਰੀਅਲ ਸਟੇਟ ਕਹਿ ਲਓ ਤੇ ਓਬਵੀਅਸਲੀ ਮੈਂ ਹੁਣ ਦੋਨਾਂ ਨੂੰ ਇੱਥੇ ਉੱਥੇ ਇਸਦੀ ਟੋਪੀ ਉਹਦੇ ਸਰ ਉਹਦੀ ਇਸਦੇ ਸਰ ਹੀ ਕਰਨਾ
0: ਇੱਦਾਂ ਇਹੋ ਕੁਛ ਹੀ ਚੱਲਦਾ ਬਹੁਤੇ ਥਾਵਾਂ ਦੇ ਉੱਤੇ ਤੇ ਰੀਸ ਹੀ ਚੱਲਦੀ ਆ ਰੀਸ ਕਿੱਦਾਂ ਚੱਲਦੀ ਆ ਵੀ ਜੇ ਕੋਈ ਪੰਜਾਬ ਦੀ ਗੱਲ ਕਰੇ ਤੇ ਉਹ ਬਾਲੀਵੁੱਡ ਦੀ ਰੀਸ ਕਰੀ ਜਾਂਦੇ ਆ ਜੇ ਕੋਈ ਬਾਲੀਵੁੱਡ 'ਚ ਚੱਲ ਜਾਓ ਤੇ ਉਹ ਅੱਗੇ ਗਾਂ ਇੰਟਰਨੈਸ਼ਨਲ ਵੱਡੀਆਂ ਕੰਪਨੀਆਂ ਦੀ ਰੀਸ ਕਰੀ ਜਾਂਦੇ ਆ ਸੋ ਗਾਂ ਦੀ ਗਾਂ ਤੁਸੀਂ ਘੁੰਮ ਘੁਮਾ ਕੇ ਤੁਸੀਂ ਜਦੋਂ ਅੱਗੇ ਤੋਂ ਅੱਗੇ ਫੋਲੋ ਕਰਦੇ ਹੋ ਉਹਨਾਂ ਦੇ ਪੈਟਰਨ ਉਹਨਾਂ ਦੇ ਆਈਡੀਆਜ਼ ਤੇ ਤੁਹਾਨੂੰ ਰੀਸ ਲੱਭ ਜਾਂਦੀ ਹੈ ਟ੍ਰੈਂਡਿੰਗ ਮਤਲਬ ਨਹੀਂ ਟ੍ਰੈਂਡਿੰਗ ਇੱਕ ਹੋਰ ਚੀਜ਼ ਆ ਟ੍ਰੈਂਡ ਤੇ ਆ ਵੀ ਮੰਨ ਲਓ ਤੁਸੀਂ ਹੋ ਸਕਦਾ ਮੈਂ ਗਲਤ ਹਾਂ ਪਰ ਮੈਨੂੰ ਲੱਗਦਾ ਟ੍ਰੈਂਡ ਤੇ ਆ ਵੀ ਮੰਨ ਲਓ ਕਿਸੇ ਨੇ ਖੁੱਲੀ ਪੈਂਟ ਪਾ ਲਈ ਤੇ ਉਹ ਟ੍ਰੈਂਡ ਚੱਲ ਪਿਆ ਫੈਸ਼ਨ ਆ ਗਿਆ ਹਾਂ ਮਾਚਾ ਆ ਗਿਆ ਉਹ ਇੱਕ ਉਹ ਟ੍ਰੈਂਡ ਹੋ ਗਿਆ ਇਹ ਤੇ ਕਾਪੀ ਪੇਸਟ ਆ ਨਾ, ਵੀ ਮੰਨ ਲਓ ਕੋਈ ਇੱਕ ਆਈਡੀਆ ਕਿਸੇ ਦਾ, ਤੁਸੀਂ ਇਸ ਤਰੀਕੇ ਦੇ ਨਾਲ ਮੰਨ ਲਓ ਇੱਕ ਗਾਣਾ ਪ੍ਰਮੋਟ ਕੀਤਾ ਤੇ ਦੂਸਰੇ ਨੇ ਵੀ ਉਸੇ ਤਰੀਕੇ ਦੇ ਨਾਲ ਕਰ ਲਿਆ, ਮੰਨ ਲਓ ਕੋਈ ਫਿਲਮ ਪ੍ਰਮੋਟ ਕੀਤੀ ਤੇ ਉਹ ਉੱਥੇ ਜਾ ਕੇ ਤੇ ਕ੍ਰਿਕਟ ਖੇਡ ਰਹੇ ਆ, ਫਿਲਮ ਪ੍ਰਮੋਟ ਕਰ ਰਹੇ ਆ, ਦੂਸਰਾ ਤੀਸਰਾ ਚੌਥਾ ਹਰ ਇੱਕ ਨੇ ਉਹ ਕੁਛ ਹੀ ਕਰੀ ਜਾਣਾ, ਉਹ ਕਾਪੀ ਪੇਸਟ ਆ ਨਾ। ਕੋਈ ਹੁਣ ਜਿਹੜੇ ਆਪਣੇ ਪੰਜਾਬ ਦੇ ਤੇ ਈਵਨ ਆਪਾਂ ਇਹ ਵੀ ਵੇਖਦੇ ਹਾਂ ਨਾ ਕਿ ਜਿਹੜੇ ਗਾਣੇ ਆ ਕੋਈ ਇੱਕ ਮਿਊਜ਼ਿਕ ਚੱਲ ਜਾਂਦਾ ਤੇ ਉਸ ਤੋਂ ਬਾਅਦ ਫਿਰ ਉਸੇ ਪੈਟਰਨ ਦੇ ਉੱਤੇ ਪ੍ਰੋਗਰਾਮ ਅੱਜਕਲ ਪੋਡਕਾਸਟਾਂ ਦਾ ਹੁਣ ਜੋ ਰਿਹਾ ਤੇ ਪੋਡਕਾਸਟਾਂ ਦਾ ਵੀ ਤੁਸੀਂ ਵੇਖ ਲਓ ਹਰ ਕਿਸੇ ਦਾ ਸੇਮ ਹੀ ਥੀਮ ਹੈ, ਕੋਈ ਉਹਦੇ ਵਿੱਚ ਕੋਈ ਵੇਰੀਏਸ਼ਨ ਨਹੀਂ ਹੈਗੀ, ਮਤਲਬ ਸਿਰਫ ਇੱਕ ਕਾਪੀ ਪੇਸਟ ਹੀ ਆ। ਅਲੱਗ ਅਲੱਗ ਆਈਡੀਆਜ਼ ਆਉਂਦੇ ਜ਼ਰੂਰ ਨੇ, ਹੁਣ ਮੰਨ ਲਓ 80% ਨੇ ਤੇ ਕਪਿਲ ਸ਼ਰਮਾ ਸ਼ੋ ਪੇਸਟ ਕਰਨਾ ਸ਼ੁਰੂ ਕਰਤਾ, ਅਲੱਗ ਅਲੱਗ ਅਲੱਗ ਅਲੱਗ ਤਰੀਕਿਆਂ ਦੇ ਨਾਲ, ਵੀ ਸ਼ਾਇਦ ਉਹ ਚੱਲ ਗਿਆ ਸੀ ਤੇ ਆਪਾਂ, ਪਰ ਉਹ ਨਹੀਂ ਚੱਲਣਗੀਆਂ ਚੀਜ਼ਾਂ,
1: ਮੈਂ ਨਹੀਂ ਚੱਲਣ। ਉਹਦੇ ਕਪਿਲ ਦੇ ਵੀ ਕੋ ਸਟਾਰਸ ਨੇ ਟਰਾਈ ਕੀਤਾ ਹੀ ਸੀ ਨਿਕਲ ਕੇ ਅਲੱਗ ਤੋਂ,
0: ਬਿਲਕੁਲ
1: ਜਿਹੜੇ ਉਸ ਚ ਹੁਣ ਚ ਸੁਪਰ ਹਿੱਟ ਆਰਟਿਸਟ ਜਾਂ ਕੈਰੇਕਟਰ ਨੇ।
0: ਬੇਸਿਕਲੀ ਜੈਸੀ ਮੈਨੂੰ ਇਹ ਲੱਗਦਾ ਕਿ ਬੰਦਾ ਕੋਈ ਵੀ ਕੁਛ ਵੀ ਵਧੀਆ ਕਰ ਸਕਦਾ, ਪਰ ਜਿੱਡਾ ਮਰਜ਼ੀ ਉਹਦੇ ਚ ਕੈਲੀਬਰ ਹੋਵੇ, ਜੇ ਉਹ ਕਾਪੀ ਕਰੂਗਾ ਫਿਰ ਨਹੀਂ ਉਹ ਚੱਲ ਸਕਦਾ। ਬੜੇ ਲੋਕ ਨੇ ਜਿਹੜੇ ਕਾਪੀ ਕਰਕੇ ਹੀ ਫੇਲ ਹੁੰਦੇ। ਚਲੋ ਖੈਰ, ਆਪਾਂ ਸੋਸ਼ਲ ਮੀਡੀਆ ਦੇ ਉੱਤੇ ਆਉਂਦੇ ਹਾਂ ਵਾਪਸ, ਤੇ ਮੈਨੂੰ ਤੇ ਇਹ ਲੱਗਾ ਰੀਸੈਂਟ, ਮੈਨੂੰ ਜੋ ਮਤਲਬ ਮੈਂ ਥੋੜਾ ਜਿਹਾ ਅਪ ਟੂ ਮਾਰਕ ਨਹੀਂ ਹੋਊਗਾ ਡੇ ਟੂ ਡੇ, ਪਰ ਮੈਨੂੰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਰੀਸੈਂਟ ਆ ਦੇਖਿਆ ਮੈਨੂੰ ਬਾਦਲ ਸਾਹਿਬ ਦੇਖੇ, ਮੈਨੂੰ
1: ਤੇ ਹੁਣ 2-3 ਦਿਨ ਦੀ ਇੱਕ ਖਬਰ ਸਾਰਿਆਂ ਦੇ ਸਾਹਮਣੇ ਆਈ ਰਹੀ ਹੈ, ਜਿਹੜੀ ਥੋੜੀ ਮਨਭਾਗੀ ਖਬਰ ਹੈ ਮੈਟ ਸੰਧੂ ਵਾਲੀ, ਤੁਸੀਂ ਸੁਣੀ ਹੋਣੀ।
0: ਅੱਛਾ, ਉਹ ਅੰਮ੍ਰਿਤਸਰ ਚ ਜਿਹੜਾ,
1: ਹਾਂਜੀ ਅੰਮ੍ਰਿਤਸਰ ਚ ਜਿਹੜਾ ਸੋਸ਼ਲ ਮੀਡੀਆ ਇਨਫਲੂਐਂਸਰ ਸੀਗਾ ਔਰ LGBTQ ਕਮਿਊਨਿਟੀ ਨੂੰ ਉਹ ਸਪੋਰਟ ਕਰਦਾ ਹੁੰਦਾ ਸੀਗਾ, ਤੇ ਉਹ ਮੇਕਅਪ ਆਰਟਿਸਟ ਵੀ ਸੀਗਾ, ਬਟ ਕਾਫੀ ਮਤਲਬ ਇਹੀ ਹੈ ਕਿ ਮਤਲਬ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ
0: ਸੋਸ਼ਲ ਮੀਡੀਆ ਤੇ ਕਾਫੀ। ਹਾਂ, ਤੁਹਾਡੀ ਗੱਲ ਸਹੀ ਹੈ, ਉਹ ਵੀ ਕਾਫੀ ਜ਼ਿਆਦਾ ਚੱਲ ਰਿਹਾ। ਪਰ ਸਾਡੀ ਨਾ ਅੱਜ ਦੇ ਸਮੇਂ 'ਚ ਤ੍ਰਾਸਦੀ ਯਾਸੀ ਪਤਾ ਕੀ ਹੈ, ਸ਼ਾਇਦ ਸਾਨੂੰ ਪਤਾ ਹੀ ਨਹੀਂ ਆ ਵੀ ਆਪਾਂ ਕਿੱਧਰ ਜਾਣਾ, ਅਸੀਂ ਕੀ ਕਰਨਾ। ਬੜੇ ਸਾਰੇ ਇੱਦਾਂ ਦੇ ਇਸ਼ੂ ਨੇ ਜਿਹੜੇ ਆਪਾਂ ਲਕੀਰ ਪਿੱਟੀ ਜਾਂਦੇ। ਇੱਕ ਬੰਦਾ ਨਾ ਸਾਨੂੰ ਇੱਕ ਸੇਧ ਦੇ ਦਿੰਦਾ ਵੀ ਤੂੰ ਇਸ ਐਂਗਲ 'ਤੇ ਸੋਚਣਾ, ਅਤੇ ਅਸੀਂ ਉਹ ਹੀ ਬਸ ਸੋਚੀ ਤੁਰੇ ਜਾਂਦੇ ਹਾਂ। ਮੈਂ ਇੱਕ ਕਿਸੇ ਦੀ ਕੋਈ ਸੁਣ ਰਿਹਾ ਹਾਂ, ਮੈਂ ਕੱਲ੍ਹ ਕਿ ਪਰਸੋਂ ਹੀ ਕਿਸੇ ਦੀ ਉਹ ਸੋਰੀ ਲਾਈਫ ਸਟੋਰੀ ਮੈਂ ਪੜ੍ਹ ਰਿਹਾ ਹਾਂ, ਅਤੇ ਉੱਥੋਂ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਗਾਂਹ ਚੀਜ਼ਾਂ ਜਿਹੜੀਆਂ ਨੇ ਉਹ ਇਸ ਤਰੀਕੇ ਦੇ ਨਾਲ ਮਿਲੀਆਂ, ਅਤੇ ਫਿਰ ਮੈਨੂੰ ਇਹ ਵੀ ਜਿਹੜੀ ਚੀਜ਼ ਹੈ ਨਾ ਉਹਦੇ ਨਾਲ ਤਾਲਮੇਲ ਜੀ ਖਾਂਦੀ ਮੈਨੂੰ ਲੱਗੀ। ਸਾਡੇ ਜਿਹੜੇ ਅੱਗੇ ਲੱਗੇ ਲੋਕ ਨੇ ਨਾ, ਜਿਹੜੇ ਪੋਲੀਟੀਸ਼ੀਅਨ ਨੇ ਜਾਂ ਜਿਹੜੇ ਬੁੱਧੀਜੀਵੀ ਤੁਸੀਂ ਗੱਲ ਕੀਤੀ ਆ, ਅਤੇ ਜਾਂ ਫਿਰ ਉਹ ਲੋਕ ਜਿਹੜੇ ਸਮਾਜ ਨੂੰ ਸੇਧ ਦਿੰਦੇ ਨੇ, ਧਾਰਮਿਕ ਸੰਸਥਾਵਾਂ ਨੇ, ਚਾਹੇ ਉਹ NGOs ਨੇ, ਚਾਹੇ ਫਿਰ ਹੋਰ ਬੜੀਆਂ ਸੰਸਥਾਵਾਂ ਨੇ ਜਿਹੜੀਆਂ ਵਲੰਟੀਅਰ ਆਪਣੇ ਪੱਧਰ 'ਤੇ ਕੰਮ ਕਰ ਰਹੀਆਂ ਨੇ, ਕਈ ਬਹੁਤ ਸੋਹਣਾ ਵੀ ਕਰ ਰਹੀਆਂ ਨੇ, ਹੈ ਨਾ, ਕਈ ਧਾਰਮਿਕ ਸ਼ਖਸੀਅਤਾਂ ਵੀ ਕਮਾਲ ਦਾ ਕੰਮ ਕਰ ਰਹੀਆਂ ਨੇ, ਹਰ ਇੱਕ ਕੈਟੇਗਰੀ ਦੇ ਵਿੱਚ ਹਰ ਕੋਈ ਬੜਾ ਵਧੀਆ ਕਰ ਰਿਹਾ। ਪਰ ਜ਼ਿਆਦਾਤਰ ਤੁਸੀਂ ਇਹ ਜੇ ਵੇਖੋ ਤਾਂ ਸਾਡੇ ਕੋਲ ਨਾ ਕੋਈ ਵਿਜ਼ਨ ਨਹੀਂ ਬਚਿਆ ਵੀ ਅਸੀਂ ਆਪਣੇ ਆਪ ਨੂੰ ਜਾਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਕਿੱਥੇ ਲੈ ਕੇ ਜਾਣਾ। ਫੋਰ ਐਗਜ਼ਾਮਪਲ ਹੁਣ ਜਿੱਦਾਂ ਜੇ ਇਸੇ ਕੇਸ ਦੀ ਆਪਾਂ ਗੱਲ ਕਰ ਲਈਏ, ਅਤੇ ਇਸ ਕੇਸ ਦੇ ਵਿੱਚੋਂ ਸਾਨੂੰ ਹੁਣ ਇੱਕ ਐਂਗਲ ਹੋਰ ਵੇਖਣ ਨੂੰ, ਸੁਣਨ ਨੂੰ ਜਾਂ ਡਿਸਕਸ਼ਨ ਨੂੰ ਮਿਲ ਰਿਹਾ ਵੀ ਹਰ ਕੋਈ ਇਹ ਸੋਚ ਰਿਹਾ ਵੀ ਇੱਦਾਂ ਮਸ਼ਹੂਰ ਹੋ ਜਾਈਦਾ, ਇੱਦਾਂ ਫਿਲਮਾਂ 'ਚ ਝੱਟ ਆ ਜਾਈਦਾ, ਇੱਦਾਂ ਗਾਣਿਆਂ 'ਚ ਘੱਟ ਝੱਟ ਤੁਹਾਨੂੰ ਸਪੇਸ ਮਿਲ ਜਾਂਦੀ ਆ, ਇੱਦਾਂ ਸੋਸ਼ਲ ਮੀਡੀਆ ਦੇ ਉੱਤੋਂ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਆ, ਜਾਂ ਫਿਰ ਲੋਕਾਂ ਦੇ ਵਿੱਚ ਤੁਹਾਡਾ ਨਾਂ ਛੇਤੀ ਬਣ ਜਾਂਦਾ। ਬਿਗ ਬੋਸ ਦਾ ਬੜਾ ਰੌਲਾ ਵਾ ਵੀ ਉੱਥੇ ਵੀ ਹੁਣ, ਚਾਹੇ ਉਹ ਆਪਾਂ ਇਹ ਨਹੀਂ ਕਹਿੰਦੇ ਵੀ ਇਸੇ ਤਰੀਕੇ ਦੇ ਨਾਲ ਹੀ, ਹੁਣ ਕੁੜੀਆਂ ਦਾ ਵੇਖੋ ਤੁਸੀਂ, ਕੁੜੀਆਂ ਮੁੰਡੇ ਕਿਹੜੇ ਕਿਹੜੇ ਯਤਨ ਜਾਲ ਕੇ ਕੀ ਕੀ ਗਲਤ ਕਰਕੇ ਉਹ ਬਿਗ ਬੋਸ ਤੱਕ ਪਹੁੰਚਣ ਦਾ ਯਤਨ ਕਰ ਰਹੇ
1: ਨੇ। ਤੁਸੀਂ ਲਿਸਟ ਦੇਖੋ ਤੇ ਸਾਰੀ ਕੰਟਰੋਵਰਸੀ ਚ ਕਿਤੇ ਨਾ ਕਿਤੇ ਉਹਨਾਂ ਦਾ ਰਿਹਾ ਹੈ, ਤੇ ਉਹ ਜਾਂ ਸੋਸ਼ਲ ਮੀਡੀਆ
0: ਜਦੋਂ ਤੁਹਾਨੂੰ ਪਤਾ ਲੱਗ ਜਾਂਦਾ, ਹੁਣ ਫੋਰ ਐਗਜ਼ਾਮਪਲ ਜਦੋਂ ਪੰਜਾਬੀ ਫਿਲਮਾਂ 'ਚ ਕਿਸੇ ਨੇ ਆਉਣਾ ਅਤੇ ਉਹਨੂੰ ਉਹਨਾਂ ਨੂੰ ਇਹ ਚੀਜ਼ ਪਤਾ ਆ ਵੀ ਆਪਾਂ ਸਿੰਗਰ ਬਣਾਂਗੇ ਮਸ਼ਹੂਰ ਹੋਵਾਂਗੇ ਅਤੇ ਫਿਰ ਅਸੀਂ ਪੰਜਾਬੀ ਫਿਲਮਾਂ 'ਚ ਆ ਜਾਵਾਂਗੇ। ਹੁਣ ਇਸੇ ਤਰ੍ਹਾਂ ਦੇ ਨਾਲ ਕਿਸੇ ਵੀ ਪਾਸੇ ਤੁਸੀਂ ਜਾਣਾ ਵਾ, ਚਾਹੇ ਤੁਸੀਂ ਮਾਡਲ ਬਣਨਾ, ਕੁੜੀਆਂ ਨੇ ਮੁੰਡੇ ਨੇ ਹੀਰੋ ਬਣਨਾ ਵਾ, ਤੁਸੀਂ ਵੱਡੇ ਵੱਡੇ ਸ਼ੋਆਂ 'ਚ ਜਾਣਾ, ਤਾਂ ਉਹਨਾਂ ਕੋਲ ਸਿਰਫ ਇੱਕੋ ਚੀਜ਼ ਰਹਿ ਗਈ, ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਨਾਲ ਮਸ਼ਹੂਰ ਹੋ ਜਾਓ।
1: ਕਿੰਨੇ ਫੋਲੋਅਰਸ ਨੇ ਤੁਹਾਡੇ?
0: ਹੁਣ ਸਾਡੇ ਪੰਜਾਬੀ ਸਿੰਗਰ ਨੇ ਅਤੇ ਉਹਨਾਂ ਦਾ ਕੀ ਆ ਕਿ ਤੁਸੀਂ ਆ ਮਤਲਬ ਯੰਗਸਟਰਸ ਨੂੰ ਪ੍ਰੋਵੋਕ ਕਰਨ ਵਾਲੇ ਗੋਲੀ ਸਿੱਕੇ ਬਦਮਾਸ਼ੀ ਅਤੇ ਫੁਕਰੀ ਵਾਲੇ ਜਿਹੜੇ ਕੰਸੈਪਟ ਨੇ ਹੈ ਨਾ, ਕਾਰਾਂ ਕੂਰਾਂ ਵੱਡੀਆਂ ਬੰਦੂਕਾਂ ਦਿਸ ਦੈਟ ਫੈਸ਼ਨ, ਅਤੇ ਉਸ ਚੀਜ਼ ਨੂੰ ਲੈ ਕੇ ਆਓ ਅਤੇ ਉਹਦੇ ਨਾਲ ਲੋਕ ਤੁਹਾਡੇ ਨਾਲ ਜੁੜਦੇ ਨੇ। ਹੁਣ ਜਿਹੜੀ ਮੈਂ ਗੱਲ ਕਰ ਰਿਹਾ ਨਾ, ਹੁਣ ਮੈਂ ਉੱਥੇ ਲੈ ਕੇ ਆਉਂਦਾ ਅਤੇ ਚਾਈਨਾ ਦੇ ਵਿੱਚ ਨਾ ਕਹਿੰਦੇ ਨੇ ਕਿ ਹੁਣ ਆਪਾਂ ਕਿਉਂਕਿ ਅਜੋਕੇ ਸਮੇਂ ਦੇ ਵਿੱਚ ਵੇਖਦੇ ਹਾਂ ਕਿ ਚਾਈਨਾ ਨੇ ਬਹੁਤ ਤਰੱਕੀ ਕਰ ਲਈ, ਅਤੇ ਚਾਈਨਾ ਦੇ ਨਾਲ ਜਦੋਂ ਆਪਾਂ ਇਹ ਜੋੜ ਕੇ ਵੇਖਦੇ ਹਾਂ, ਕਿਉਂਕਿ ਇਹ ਤਾਂ ਤਰਦੀਆਂ ਤਰਦੀਆਂ ਜਿਹੀਆਂ ਗੱਲਾਂ ਬਾਤਾਂ, ਪਰ ਜਿਹੜੇ ਕੁਛ ਸੁਹਿਰਦ ਲੋਕ ਨੇ ਉਹ ਇਸ ਤੋਂ ਨਾ ਅੱਗੇ ਲੈ ਜਾਂਦੇ ਆ ਗੱਲ ਨੂੰ। ਉਹ ਗੱਲ ਇਹ ਆ ਕਿ ਜਦੋਂ ਹੁਣ ਚਾਈਨਾ ਦੇ ਵਿੱਚ ਆਪਾਂ ਕਹਿੰਦੇ ਨੇ ਵੇਖੀਏ ਪ੍ਰਮੋਸ਼ਨਸ, ਅਤੇ ਉੱਥੇ ਇਸ ਤਰੀਕੇ ਦੇ ਨਾਲ ਟੀ ਵੀ ਦੇ ਉੱਤੇ ਜਾਂ ਕੰਧਾਂ ਦੇ ਉੱਤੇ ਜਿੱਦਾਂ ਆਪਣੇ ਚੱਲਦਾ ਇਹ ਕੁਛ ਨਹੀਂ ਆ। ਉਹਨਾਂ ਨੇ ਇੱਕ, ਮੈਨੂੰ ਹੁਣ ਸਾਨੂੰ ਭੁੱਲ ਗਿਆ, ਪਰ ਉਦੋਂ ਤੋਂ ਲੈ ਕੇ ਉਹਨਾਂ ਨੇ ਇੱਕ ਮੁਹਿੰਮ ਚਲਾਈ ਸੀ ਕਿ ਸਾਡੇ ਜਿਹੜੇ ਟ੍ਰੇਨ ਸਟੇਸ਼ਨ ਨੇ ਜਾਂ ਜਿਹੜੀਆਂ ਪਬਲਿਕ ਪਲੇਸਿਸ ਨੇ ਜਾਂ ਏਅਰਪੋਰਟਸ ਨੇ ਜਾਂ ਹੋਰ, ਉੱਥੇ ਇਹ ਨਹੀਂ ਕਿ ਆਹ ਕੁਛ ਨਹੀਂ ਹੁੰਦਾ ਹੁੰਦਾ, ਪਰ ਉਹ ਨਾਲ ਕੀ ਕਰਦੇ ਸੀ, ਉਹ ਪੈਰਲਲ ਆਪਣੇ ਵੱਡੇ ਵੱਡੇ ਜਿਹੜੇ ਸਾਇੰਟਿਸਟ ਸੀ ਜਾਂ ਜਿਹੜੇ ਉਹਨਾਂ ਦੇ ਮੈਥਮੈਟੀਸ਼ੀਅਨ ਸੀ ਜਾਂ ਜਿਨ੍ਹਾਂ ਨੇ ਟੈਕਨੋਲੋਜੀ ਦੇ ਵਿੱਚ ਜੋ ਵੀ ਮਤਲਬ ਵੱਡੇ ਨਾਂ ਸੀ ਜਿਨ੍ਹਾਂ ਨੇ ਪੜ੍ਹਾਈ ਲਿਖਾਈ 'ਚ ਜਾਂ ਕੋਈ ਵੱਡੇ ਪੱਧਰ ਦੇ ਉੱਤੇ ਇਸ ਤਰੀਕੇ ਦਾ ਕੁਛ ਯੋਗਦਾਨ ਪਾਇਆ ਜਿਹਦੇ ਨਾਲ ਤਰੱਕੀ ਹੋਈ ਚਾਈਨਾ ਦੀ, ਉਹਨਾਂ ਲੋਕਾਂ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ।
1: ਮਤਲਬ ਅਸਲੀ ਇਨਫਲੂਐਂਸ ਕੀ ਤੁਸੀਂ ਇਹਨਾਂ ਨੂੰ ਇਨਫਲੂਐਂਸ, ਮਤਲਬ ਹੁਣ ਜਿਹੜੇ ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰ ਰਹੇ ਹਾਂ, ਆਪਾਂ ਉਹਨਾਂ ਨੂੰ ਕਹਿੰਦੇ ਹਾਂ ਇਨਫਲੂਐਂਸਰ, ਹੁਣ ਉਹ ਕੀ ਇਨਫਲੂਐਂਸ, ਮਤਲਬ ਇਨਫਲੂਐਂਸਰ ਦਾ ਮਤਲਬ ਇਹ ਨਾ ਕਿ ਉਹਦੇ 'ਚ ਕੀ ਖੂਬੀ ਹੈ। ਹੁਣ ਜਿਵੇਂ ਮੈਨੂੰ ਕੁਕਿੰਗ ਦਾ ਸ਼ੌਕ ਹੈ, ਮਤਲਬ ਮੈਂ ਫੂਡ ਇਨਫਲੂਐਂਸਰ ਹੋ ਗਈ ਹੈ ਨਾ, ਹੁਣ ਮੇਰੀ ਵੀ ਜ਼ਿੰਮੇਦਾਰੀ ਹੈ ਕਿ ਮੈਂ ਸੋਸ਼ਲ ਮੀਡੀਆ 'ਤੇ ਆ ਕੇ ਕਿ ਮੇਰੇ ਤੋਂ ਜਿਹੜੇ ਲੋਕ ਮੈਨੂੰ ਫੋਲੋ ਕਰਦੇ ਆ ਉਹ, ਹੁਣ ਉਹ ਇਹ ਚੀਜ਼ ਚਾਈਨਾ ਦੀ ਕਿੰਨਾ ਵੱਡੀ ਖਾਸੀਅਤ ਹੈ ਕਿ ਉਹ ਤੁਹਾਨੂੰ ਹੋ ਰਿਹਾ ਕਿ ਹਾਂ ਇਹ ਸਾਇੰਟਿਸਟ ਹੈ, ਇਹਨੇ ਇਹ ਚੀਜ਼ ਦੀ ਖੋਜ ਕੀਤੀ ਹੈ, ਇਹਨੇ ਇਹ ਚੀਜ਼ ਸ਼ੁਰੂ ਕੀਤੀ ਹੈ, ਤੁਸੀਂ ਇਹਨਾਂ ਨੂੰ ਇਹਨਾਂ ਤੋਂ ਇਨਫਲੂਐਂਸ ਹੋ ਰਾਦਰ ਦੈਨ ਐਨੀਵਨ।
0: ਅਸੀਂ ਅਸੀਂ ਨਾ ਬੇਸ਼ੱਕ ਕਹਿ ਦਿੰਦੇ ਹਾਂ ਕਿ ਯਾਰ ਉਹ ਆਹ ਚੀਜ਼ ਇਹ ਐਂਟਰਟੇਨਮੈਂਟ ਲਈ ਹੈ ਨਾ, ਤੁਸੀਂ ਕਿਉਂ ਐਵੇਂ ਆਹ ਗੱਲ ਕਰਦੇ ਹੋ, ਬੜਿਆਂ ਬੰਦਿਆਂ ਨੂੰ ਇਹ ਚੀਜ਼ ਕਹਿ ਦਿੱਤੀ ਜਾਂਦੀ ਹੈ, ਫਿਲਮਾਂ ਐਂਟਰਟੇਨਮੈਂਟ ਦੇ ਲਈ ਆ, ਪਰ ਸਿਰਫ ਤੇ ਸਿਰਫ ਇਸੇ 'ਤੇ ਹੀ ਹੋ ਜਾਣਾ ਅਤੇ ਜਾਂ ਫਿਰ ਉਹਦਾ ਜਿਹੜਾ ਉਹਦੇ 'ਚ ਜਿਹੜੀ ਇਨਟੇਕ ਆ ਉਹ ਇੰਨਾ ਪੈਰਾਮੀਟਰਸ 'ਤੇ ਹੋਣੀ ਸ਼ੁਰੂ ਹੋ ਜਾਣੀ, ਇਹ ਚੀਜ਼ ਬਹੁਤ ਖਤਰਨਾਕ ਹੈ, ਕਿਉਂਕਿ ਹਰ ਕੋਈ ਬੰਦਾ ਫਿਰ ਉਸ ਪਾਸੇ ਨੂੰ ਦੌੜਦਾ, ਕਿਉਂਕਿ ਇੱਕ ਉਮਰ ਹੁੰਦੀ ਆ ਜਦੋਂ ਤੁਹਾਡੇ 'ਚ ਬਹੁਤੀ ਸੋਚ ਸਮਝ ਨਹੀਂ ਹੁੰਦੀ। ਇੱਕ ਉਮਰ ਦੇ ਵਿੱਚ ਹਰ ਕੋਈ ਚਾਹੁੰਦਾ ਵਾ ਵੀ ਮੈਂ ਛੇਤੀ ਤੋਂ ਛੇਤੀ ਮੈਂ ਮਸ਼ਹੂਰ ਹੋਵਾਂ, ਛੇਤੀ ਤੋਂ ਛੇਤੀ ਮੈਂ ਪੈਸਾ ਕਮਾਵਾਂ, ਅਤੇ ਉਹ ਫਿਰ ਉਹਨੂੰ ਆਸ ਪਾਸ ਉਹ ਸਾਰੇ ਵਿਊ ਵਿਜ਼ਨ ਉਹਨੂੰ ਦੇਖਦੇ ਆ। ਸ਼ਾਇਦ ਕੋਈ ਸਮਾਂ ਸੀ ਜਦੋਂ ਨਾ ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ ਹੁੰਦੀਆਂ ਸੀ ਵੀ ਸਪੋਰਟਸ ਵਿੱਚ ਜਾਂ ਦੌੜ ਦੌੜੇ ਦੀ ਲਵਾਇਆ ਕਰੋ ਜਾਂ ਇਹਨੂੰ ਕੋਈ ਖਿਡਾ ਖਿਡਾਓ ਭਰਤੀ ਹੋ ਜੂਗਾ, ਇੱਥੋਂ ਕੁ ਤੱਕ ਸੀ। ਕੁਛ ਇੱਕ ਨਾਂ ਸੀ ਜਦੋਂ ਮੰਨ ਲਓ ਕੋਈ ਕਪਿਲ ਦੇਵ ਹੋਣੀ ਮਸ਼ਹੂਰ ਹੋਏ ਜਾਂ ਸਚਿਨ ਹੋਣੀ ਮਸ਼ਹੂਰ ਹੋਏ, ਕਰ ਕਰਾ ਕੇ ਸਾਡੇ ਕੋਲ ਕ੍ਰਿਕਟ ਹੀ ਆ ਨਾ, ਹੋਰ ਸਾਡੇ ਕੋਲ ਕੀ ਆ, ਹੈ ਨਾ। ਹਾਕੀ 'ਚ ਵੀ ਐਡਾ ਕੋਈ ਵੱਡੇ ਕੋਈ ਨਾਂ ਨਹੀਂ ਆ ਜਾਂ ਫਿਰ ਇੰਨਾ ਪੈਸਾ ਨਹੀਂ ਆ ਵੀ ਉਸ ਪਾਸੇ ਨੂੰ ਲੋਕ ਕਹਿਣ ਵੀ ਉਹ ਫਲਾਣੇ ਵਰਗੇ ਬਣ ਜਾਓ ਜਾ ਕੇ, ਇੱਦਾਂ ਦੀਆਂ ਤਾਂ ਗੱਲਾਂ ਘੱਟ ਹੀ ਹੋਈਆਂ।
1: ਟਾਈਮ ਜਿਹੜੇ ਦੇਖਿਆ ਜਾਏ ਜਿਵੇਂ ਹੁਣ ਹਿੰਦੀ ਆ ਮਤਲਬ ਪੰਜਾਬੀ ਜੋ ਵੀ ਨਿਬੰਧ ਵਗੈਰਾ ਲਿਖਦੇ ਹੁੰਦੇ ਸੀਗੇ, ਇਹ ਨਾ ਕਿ ਤੁਸੀਂ ਮਤਲਬ ਕਿਸੇ ਮਤਲਬ ਵੱਡੇ ਨੇਤਾ ਦੀ ਜਾਂ APJ ਅਬਦੁਲ ਕਲਾਮ ਦੀ ਗੱਲ ਕਰੋ, ਜਾਂ ਹੁਣ ਅੱਜ ਦੇ ਬੱਚਿਆਂ ਨੂੰ ਇਹ ਚੀਜ਼ ਹੈ ਹੀ ਨਹੀਂ। ਰਾਈਟ ਹੈ, ਐਸੇ ਦੇਖੀ ਜਾਏ ਤਾਂ ਉਹਨਾਂ ਦੇ ਕੀ ਟੋਪਿਕਸ ਹੋਣੇ,
0: ਆਪਾਂ ਕਿੱਦਾਂ ਅਤੇ ਕਿੰਨਾ ਕੁ ਪ੍ਰਮੋਟ ਕਰ ਰਹੇ ਹਾਂ ਇਹੋ ਜਿਹੇ ਨਾਵਾਂ ਨੂੰ, ਹੈ ਨਾ, ਅਬਦੁਲ ਕਲਾਮ ਹੋਰਾਂ ਨੂੰ ਕਿੰਨਾ ਕੁ ਆਪਾਂ ਪ੍ਰਮੋਟ ਕਰ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ, ਕੁਛ ਨਹੀਂ ਆ। ਤੁਸੀਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਇੱਦਾਂ ਦਾ ਤਾਂ ਕੁਛ ਚੱਲਦਾ ਵੀ ਨਹੀਂ ਅੱਜ ਦੀ ਡੇਟ ਦੇ ਵਿੱਚ, ਹੈ ਨਾ, ਕਿਸੇ ਦੀ ਕੋਈ ਇੱਦਾਂ ਦੀ ਕੋਈ ਸਟੋਰੀ ਆ ਜਾਏ, ਕੋਈ
1: ਨਹੀਂ ਫੁੱਲ ਨੇਮ ਹੀ ਨਹੀਂ ਪਤਾ ਹੋਣਾ APJ ਅਬਦੁਲ ਕਲਾਮ ਦਾ ਅੱਧੀ ਦੁਨੀਆਂ ਨੂੰ ਤੇ।
0: ਫੋਰ ਸ਼ੋਰ ਜੇ ਐਂਟਰਟੇਨਮੈਂਟ ਦੇ ਨਾਂ ਦੇ ਉੱਤੇ ਉਹਨਾਂ ਦੇ ਨਾਂ ਲੈ ਕੇ ਆਓਗੇ ਤਾਂ ਨਹੀਂ ਚੱਲਣੇ, ਪਰ ਇੱਕ ਇੱਕ ਥਾਂ 'ਤੇ ਹੈਗੀ ਆ ਨਾ ਸਮਾਜ ਦੇ ਵਿੱਚ ਜਿੱਥੇ ਉਹ ਨਾਂ ਚੱਲਣੇ ਚੱਲਣੇ, ਮੰਨ ਲਓ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਉੱਥੇ ਤਾਂ ਇੱਕ ਅਪਰੋਚ ਚਾਹੀਦੀ ਹੈ ਨਾ ਵੀ ਇੱਕ ਬੱਚੇ ਨੂੰ ਇੱਦਾਂ ਦਾ ਵਿਜ਼ਨ ਦੇਣ ਦੀ ਕਿ ਇਹਦੇ ਵਰਗੇ ਬਣੋ, ਇੱਦਾਂ ਦੇ ਬਣੋ।
1: ਸਕੂਲਸ ਵਾਲੇ ਪ੍ਰਮੋਸ਼ਨ ਕਰਨ ਲੱਗੇ ਨੇ,
0: ਉਹੀ ਹੈ ਨਾ। ਹੁਣ ਤੁਸੀਂ ਆਹ ਜਿਹਦੀ ਆਹ ਤੁਸੀਂ ਗੱਲ ਕੀਤੀ ਆ ਜਿਹਦੀ ਅੱਜ ਦਾ ਕਤਲ ਹੋਇਆ ਵਾ, ਪਿੱਛੇ ਜੇ ਕਰੀ ਇਹ ਵੀ ਰੌਲਾ ਪਿਆ ਸੀ, ਇਹਨੂੰ ਕਿਸੇ ਕਾਲਜ ਜਾਂ ਖਰੇ ਸਕੂਲ ਦੇ ਵਿੱਚ ਸੱਦਿਆ ਸੀ ਉਹਨਾਂ ਨੇ ਐਨੂਅਲ ਫੰਕਸ਼ਨ ਦੇ ਵਿੱਚ,
1: ਫਿਰ ਬੱਚਿਆਂ ਨੂੰ ਤਾਂ ਤੁਸੀਂ ਇਸ 'ਤੇ ਜਸਟੀਫਿਕੇਸ਼ਨ ਮਿਲ ਰਹੀ ਹੈ ਨਾ ਹਰ ਇੱਕ ਚੀਜ਼ ਕਿ ਹਾਂ ਮਤਲਬ ਕਿ ਹੁਣ ਜਿੱਥੇ ਆਪਾਂ ਸਭ ਤੋਂ ਪਹਿਲਾਂ ਆਪਣੀ ਗੱਲ ਕਰੀਏ ਆਪਣੇ ਜ਼ਮਾਨੇ ਦੀ, ਆਪਾਂ ਟੀਚਰਸ ਨੂੰ ਕਿਵੇਂ ਜਿਹੜੀ ਚੀਜ਼ ਇਹਨਾਂ ਨੇ ਕਰਤੀ ਉਹ ਸਰ ਮੱਥੇ, ਹੈ ਨਾ, ਜੇ ਇਹਨਾਂ ਨੇ ਐਨੂਅਲ ਫੰਕਸ਼ਨ 'ਚ ਸੱਦ ਲਿਆ ਤਾਂ ਮਤਲਬ
0: ਸਾਡੇ ਕੋਲ ਇੱਦਾਂ ਦਾ ਕੋਈ ਵਿਜ਼ਨ ਰਹਿ ਨਹੀਂ ਗਿਆ, ਅਤੇ ਜਾਂ ਫਿਰ ਮੰਨ ਲਓ ਇੱਕ ਗੱਲ ਉੱਥੇ ਜਾ ਕੇ ਨਿਬੜ ਜਾਂਦੀ ਆ ਵੀ ਇੱਕ ਸੋ ਐਂਡ ਸੋ ਇੱਕ ਪਾਵਰ ਹੈਗੀ ਆ, ਜਾਂ ਫਿਰ ਸਾਡੇ ਜਿਹੜੇ ਅੱਗੇ ਲੱਗੇ ਨੇ ਨੇਤੇ ਨੇ, ਤੁਸੀਂ ਵੇਖੋ ਇਹ ਵੀ ਵੇਖੋ ਤੁਸੀਂ ਕਿੱਡੀ ਗੱਲ ਆ ਵੀ ਸਾਡੇ ਦੇਸ਼ ਦੇ ਵਿੱਚ ਅੱਜ ਕੱਲ੍ਹ ਜਿਹੜੇ ਪੋਲੀਟੀਸ਼ੀਅਨ ਨੇ ਉਹ ਇੱਕ ਤਰ੍ਹਾਂ ਦੇ ਨਾਲ ਉਹ ਬਣੇ ਪਏ ਨੇ ਸਟਾਰ, ਉਹਨਾਂ ਨੂੰ ਫੋਲੋ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ, ਹੈ ਨਾ, ਵੀ ਉਹਨਾਂ ਨੂੰ ਉਹਨਾਂ ਦੀਆਂ ਫੋਟੋਆਂ ਲੋਕ ਆਪਣੇ ਪੇਜਾਂ ਦੇ ਉੱਤੇ ਲਾ ਕੇ ਬੈਠੇ ਆ, ਆਹ ਤਾਂ ਕਦੀ ਨਹੀਂ ਹੁੰਦਾ, ਇਹ ਕਿਸੇ ਇਹ ਕਿੱਧਰ ਦੀਆਂ ਗੱਲਾਂ ਹੋਈਆਂ, ਹੈ ਨਾ, ਉਹ ਕਦੀ ਕੋਈ ਹੁੰਦਾ ਸੀ ਕਿ ਤੁਹਾਡੇ ਸਟਾਰ ਜਿਹੜੇ ਆ ਉਹ ਕੋਈ ਸ਼ਹੀਦ ਫੌਜੀ ਹੁੰਦੇ ਸੀ, ਤੁਹਾਡੇ ਆਪਣੇ ਸ਼ਹੀਦ ਹੁੰਦੇ ਸੀ, ਜਾਂ ਫਿਰ ਵੱਡੇ ਵੱਡੇ ਕੋਈ ਜਿਹੜੇ ਸਾਇੰਸਦਾਨ ਹੋਏ ਨੇ, ਮੈਨੂੰ ਲੱਗਦਾ ਆਪਾਂ ਵੀ ਇਸ ਚੀਜ਼ ਦੇ ਵਿੱਚ ਮਾਰ ਖਾਂਦੇ ਹਾਂ, ਬਹੁਤਿਆਂ ਦੇ ਤਾਂ ਨਾ ਹੀ ਨਹੀਂ ਪਤਾ ਸਾਨੂੰ ਕਿੰਨੇ ਕੀ ਕੀਤਾ। ਹੁਣ ਹੈਰਾਨੀ ਦੀ ਗੱਲ ਇਹ, ਪਿੱਛੇ ਜੇ ਮੈਂ ਇੱਕ ਰਿਪੋਰਟ ਸੁਣ ਰਿਹਾ ਹਾਂ, ਉਹਦੇ ਵਿੱਚ ਕਿਸੇ ਨੇ ਕੀ ਕੀਤਾ, ਇੱਕ ਆਪਣਾ ਮੈਨੂੰ ਦੇਸ਼ ਚੇਤਾ ਭੁੱਲ ਗਿਆ, ਆਈ ਥਿੰਕ ਫਰਾਂਸ ਦੇ ਵਿੱਚ ਹੋਇਆ ਵਾ, ਜਿਹੜੀਆਂ ਆਪਣੀਆਂ ਪੱਤਲ ਦੀਆਂ ਪਲੇਟਾਂ ਹੁੰਦੀਆਂ ਨੇ,
1: ਆਈ ਥਿੰਕ ਜਪਾਨ ਸੀਗਾ ਉਹ, ਉੱਥੇ ਉਹ ਕਲਚਰ ਮਤਲਬ ਉਹਨਾਂ ਨੇ ਉਹ ਸ਼ੁਰੂ ਕੀਤਾ ਸੀਗਾ ਉੱਥੇ।
0: ਨਹੀਂ ਪੱਤਲ ਨਹੀਂ ਆਪਣੇ ਹੁੰਦੇ ਜਿਹੜੇ,
1: ਹਾਂ ਮੈਨੂੰ ਪਤਾ
0: ਹੈ, ਜਿਹੜੀਆਂ ਆਪਾਂ ਪਲੇਟਾਂ ਤੇ ਉਹ ਸਾਡੇ ਤੇ ਵੇਖੋ ਕਦੋਂ ਤੋਂ ਚੱਲਦੀਆਂ ਨੇ, ਹਨਾ, ਲੰਗਰ ਕਦੋਂ ਤੋਂ ਚੱਲ ਰਹੀਆਂ ਨੇ, ਉਹ ਕੋਈ ਨਵੀਂ ਗੱਲ ਨਹੀਂ ਆ। ਆਈ ਥਿੰਕ ਫਰਾਂਸ ਦੀ ਕਿਸੇ ਬਿਜ਼ਨਸਮੈਨ ਨੇ ਜਾਂ ਕਿਸੇ ਕੰਪਨੀ ਨੇ ਉਹ ਚੀਜ਼ ਚੁੱਕ ਕੇ ਉਸੇ ਨੂੰ ਥੋੜ੍ਹਾ ਜਿਹਾ ਰਿਫਾਈਨ ਕੀਤਾ, ਥੋੜ੍ਹੀ ਜਿਹੀ ਮਜ਼ਬੂਤੀ ਕੀਤੀ, ਅਤੇ ਉਹ ਆਈ ਥਿੰਕ 15-16 ਡਾਲਰਾਂ ਦੀ ਇੱਕ ਵਿਕਰੀ ਆ ਈਕੋ ਫਰੈਂਡਲੀ ਦੇ ਨਾਂ ਦੇ ਉੱਤੇ।
1: ਈਵਨ ਪਿੱਛੇ ਇਹ ਫਨੀ ਚੀਜ਼ ਚੱਲੀ ਸੀਗੀ, ਈਵਨ ਇੱਥੇ ਵੀ ਆਈਕਿਆ ਦੇ ਵਿੱਚ ਵੀ, ਆਈ ਥਿੰਕ ਕੇਮਾਰਟ 'ਚ ਵੀ, ਕਿ ਜਿਹੜੀ ਆਪਣੀ ਸਟੀਲ ਦੀ ਜਿਹੜੀ ਲੰਗਰ ਵਾਲੀ ਪਲੇਟਾਂ ਹੁੰਦੀ ਹੈ ਸੈਕਸ਼ਨ ਵਾਲੀ, ਕਿ ਉਹ ਉਹਨੂੰ ਐਸਥੈਟਿਕ ਮਤਲਬ ਉਹ ਇਨਫਲੂਐਂਸਰ ਉਹਦੇ ਨਾਲ ਕਿ ਲੁੱਕ ਵਾਟ ਆਈ ਫਾਊਂਡ ਨਾਓ,
0: ਉਹਦੇ
1: ਬਾਅਦ ਲੋਕੀ ਕਿ ਕਰੋਮ ਪਲੇਟਸ ਤੇ, ਅਸੀਂ ਸੀਰੀਅਸਲੀ ਤੁਸੀਂ ਹਾਲਾਂ ਅਸੀਂ ਤੇ ਮਤਲਬ ਸਦੀਆਂ ਤੋਂ ਇਹਨਾਂ 'ਚ ਖਾ ਰਿਹਾ, ਕਿ ਇਸ 'ਚ ਕੀ ਤੁਹਾਨੂੰ ਵਧੀਆ ਗੱਲ ਲੱਗੀ ਕਿ ਨਿਊ ਐਸਥੈਟਿਕ ਨਿਊ।
0: ਸਮੱਸਿਆ ਉਹੀ ਆ ਨਾ, ਕਿਉਂਕਿ ਜੋ ਸਾਡੇ ਕੋਲ ਆ ਸਾਨੂੰ ਉਹ ਚੀਜ਼ ਜਦੋਂ ਘੁੰਮ ਘੁਮਾ ਕੇ ਪਤਾ ਲੱਗਦੀ ਹੈ, ਫਿਰ ਸਾਨੂੰ ਪਤਾ ਲੱਗਦਾ ਵੀ ਸ਼ਾਇਦ ਹੀ ਕੋਈ ਵੈਲਿਊ ਸੀ।
1: ਹੁਣ ਮਿੱਟੀ ਦੇ ਭਾਂਡੇ ਜਿਹੜੇ ਰਾਜਸਥਾਨ 'ਚ ਜਿਹੜੇ ਕੁੱਲੜ ਦੇ ਵਿੱਚ ਆ ਜਾਂ ਲੱਸੀ ਮਿਲਦੀ ਹੈ, ਉਹ ਜੇ ਇਹਨਾਂ ਨੂੰ ਕਿੰਨਾ ਉਹ ਹੈਰਾਨਗੀ ਹੋਏਗੀ ਇੱਥੇ ਜੇ ਇਹਨਾਂ ਨੇ ਨਹੀਂ ਦੇਖੀ ਉਹ ਚੀਜ਼
0: ਕਿ ਉਹਨੂੰ। ਬਸ ਤੁਸੀਂ ਵਧੀਆ ਤਰੀਕੇ ਦੇ ਨਾਲ ਜਚਾ ਦਿਓ ਵੀ ਹਾਂ ਈਕੋ ਫਰੈਂਡਲੀ ਨੇ, ਇਹਦਾ ਆਹ ਫਾਇਦਾ, ਇਹਦਾ ਆਹ ਨੁਕਸਾਨ, ਦਿਸ ਦੈਟ ਜੇ ਉਹ, ਇਹਦੇ ਨਾਲ ਪਾਣੀ ਅਲਕਲਾਈਨ ਹੋ ਜਾਂਦਾ, ਤੁਸੀਂ ਵੇਖੋ ਇਹ ਕਦਰ ਪਾ ਦੇਣਗੇ ਪਰ ਸਾਨੂੰ ਨਹੀਂ ਸ਼ਾਇਦ ਉਸ ਚੀਜ਼ ਹੋਣੀ। ਇਸੇ ਤਰ੍ਹਾਂ ਦੇ ਨਾਲ ਸਾਡੇ ਲੋਕ ਨੇ, ਸਾਡੇ ਲੋਕਾਂ ਦੀ ਸਾਨੂੰ ਨਹੀਂ ਕਦਰ, ਕਿਉਂਕਿ ਸਾਨੂੰ ਪਤਾ ਹੀ ਨਹੀਂ ਉਹਨਾਂ ਨੇ ਕੀ ਕੀਤਾ। ਬੜੇ ਤੇ ਸਾਨੂੰ ਹੁਣ ਰੀਲਾਂ ਚੋਂ ਵੇਖਣ ਨੂੰ ਮਿਲਦੇ ਆ, ਬੜੇ ਸਾਨੂੰ ਪੋਡਕਾਸਟਾਂ ਚੋਂ ਪਤਾ ਲੱਗਦੇ ਆ ਵੀ ਆਹ ਬੰਦੇ ਨੇ, ਫਿਰ ਉਹਨਾਂ ਦੇ ਬਾਰੇ ਪੜ੍ਹੀਦਾ ਵਾ ਫਿਰ ਪਤਾ ਲੱਗਦਾ। ਸੋ ਇਹ ਸਾਰੀਆਂ ਚੀਜ਼ਾਂ ਪਤਾ ਨਹੀਂ ਹੁਣ ਜਾਣ ਬੁੱਝ ਕੇ ਆ ਜਾਂ ਇਹ ਮਤਲਬ ਚੱਲੀ ਜਾ ਰਹੀਆਂ ਫਲੋ ਦੇ ਵਿੱਚ ਤੇ ਚੱਲੀ ਜਾ ਰਹੀਆਂ,
1: ਪਾਰਟ ਆਫ ਪਬਲਿਸਿਟੀ ਹੈ, ਤਾਂ ਹੀ ਉਹ ਪੋਡਕਾਸਟ ਦੇ ਵਿੱਚ ਆ ਰਹੇ, ਉਹਨਾਂ ਨੂੰ ਵੀ ਭੁੱਖ ਹੈ ਕਿ ਹਾਂ ਅਸੀਂ ਦੇਖੀਏ।
0: ਹਾਂ ਉਹਦਾ ਕੋਈ ਹੱਲ ਨਹੀਂ ਨਾ ਹੋ ਸਕਦਾ। ਹੁਣ ਇੱਕ ਮੈਂ ਇੱਕ ਜਿੱਥੋਂ ਗੱਲ ਸ਼ੁਰੂ ਹੋਈ ਇੱਕ ਸਟੋਰੀ ਮੈਂ ਵੇਖ ਰਿਹਾ, ਮੈਨੂੰ ਥੋੜ੍ਹਾ ਜਿਹਾ ਇੰਟਰਸਟ ਜਾਗਿਆ ਅਤੇ ਫਿਰ ਮੈਂ ਉਹਨਾਂ ਦੀ ਸਟੋਰੀ ਵੇਖ ਰਿਹਾ। ਆਪਣੇ ਇੰਡੀਆਨੀ ਕੋਈ ਮੈਥਮੈਟੀਸ਼ੀਅਨ ਸੀ ਬਿਹਾਰ ਦੇ, ਤੇ ਇੱਕ ਮਿੰਟ ਮੈਂ ਉਹਨਾਂ ਦੇ ਕੱਢਿਆ ਵੀ ਆ ਉਹਨਾਂ ਦੇ ਬਾਰੇ, ਡਾਕਟਰ ਵਸ਼ਿਸ਼ਟ ਨਾਰਾਇਣ ਸਿੰਘ। ਸੋ ਇਹ ਗਣਿਤ ਸ਼ਾਸਤਰੀ ਹੋਏ ਨੇ ਜਿਹੜੇ ਬਾਅਦ ਵਿੱਚ ਅਮਰੀਕਾ ਚਲੇ ਗਏ, ਠੀਕ ਆ। ਸੋ ਇਹਨਾਂ ਦੀ ਜੇ ਤੁਸੀਂ ਕਹਾਣੀ ਸੁਣੋ ਤਾਂ ਤੁਹਾਨੂੰ ਨਾ ਇੱਕ ਚੀਜ਼ ਕਲੀਅਰ ਹੋ ਜਾਊਗੀ ਵੀ ਸਾਡੇ 'ਚ ਅਤੇ ਬਾਕੀ ਜਿਹੜੇ ਕੋਈ ਵਿਕਸਿਤ ਨੇ ਜਾਂ ਜਿਹੜੇ ਵਿਸ਼ੇ 'ਤੇ ਆਪਾਂ ਗੱਲ ਕਰ ਰਹੇ ਹਾਂ ਉਹਦਾ ਫਰਕ ਕੀ ਆ ਉਹਦਾ, ਹੈ ਨਾ। ਸੋ ਇਹ ਕਹਿੰਦੇ ਵੀ ਕਾਫੀ ਇੱਕ ਐਸੀ ਸ਼ਖਸੀਅਤ ਸੀ ਜਿਹਦਾ ਗਣਿਤ ਦੇ ਵਿੱਚ ਮੈਥ ਦੇ ਵਿੱਚ ਬਹੁਤ ਬਹੁਤ ਵੱਡਾ ਦਿਮਾਗ ਚੱਲਦਾ ਸੀ, ਹੈ ਨਾ, ਸਕੂਲ ਦੇ ਟਾਈਮ ਤੋਂ ਹੀ। ਸਕੂਲ ਦੇ ਟਾਈਮ ਤੋਂ ਹੀ ਇਹ ਦੱਸਿਆ ਜਾਂਦਾ ਇਹਨਾਂ ਦੇ ਬਾਰੇ ਕਿ ਜਿਹੜੀ ਈਵਨ ਟੀਚਰ ਜਿਹੜੇ ਪੜ੍ਹਾਉਂਦੇ ਸੀ ਉਹਨਾਂ ਦੇ ਵਿੱਚ ਵੀ ਇਹ ਗਲਤੀ ਕੱਢ ਦਿੰਦੇ ਸੀ। ਸੋ ਪਟਨਾ ਦੇ ਵਿੱਚ ਜਦੋਂ ਸਾਇੰਸ ਕਾਲਜ ਦੇ ਵਿੱਚ ਪੜ੍ਹਦੇ ਸੀ ਅਤੇ ਅਕਸਰ ਕਲਾਸ ਦੇ ਵਿੱਚ ਇੱਦਾਂ ਦੀਆਂ ਕਈ ਕਹਾਣੀਆਂ ਇਹਨਾਂ ਬਾਰੇ ਈਵਨ ਔਨਲਾਈਨ ਵੀ ਮੈਂ ਵੇਖ ਰਿਹਾ ਤੁਰੀਆਂ ਫਿਰਦੀਆਂ ਨੇ ਵੀ ਪ੍ਰੋਫੈਸਰਾਂ ਦੀਆਂ ਗਲਤੀਆਂ ਇਹ ਕੱਢ ਦਿੰਦੇ ਸੀ ਕਈ ਪ੍ਰੋਫੈਸਰ 'ਤੇ ਤੰਗ ਵੀ ਹੁੰਦੇ ਸੀ ਪਰ ਹੌਲੀ ਹੌਲੀ ਉਹ ਚੀਜ਼ ਜਿਹੜੀ ਇਹਨਾਂ ਦੀ ਕਾਫੀ ਮਸ਼ਹੂਰ ਹੁੰਦੀ ਗਈ ਉਸ ਤੋਂ ਬਾਅਦ ਫਿਰ ਪਟਨਾ ਯੂਨੀਵਰਸਿਟੀ ਦੇ ਵਿੱਚ ਵੀ ਕਹਿੰਦੇ ਨੇ ਵੀ ਕਈ ਪਹਿਲਾਂ ਤੋਂ ਚੱਲਦੇ ਆ ਰਹੇ ਜਿਹੜੇ ਫਾਰਮੂਲੇ ਸੀ ਉਹ ਵੀ ਇਹਨਾਂ ਨੇ ਚੇਂਜ ਕਰਵਾਏ ਵੀ ਨਹੀਂ ਆਹ ਗਲਤ ਚੱਲ ਰਿਹਾ ਹੈ ਇੱਕ ਸਟੇਜ ਇੱਦਾਂ ਦੀ ਆਈ ਆਈ ਥਿੰਕ ਆਈਨਸਟਾਈਨ ਕੇ ਕਹਿੰਦਾ ਉਹਦੇ ਵੀ ਫਾਰਮੂਲੇ ਦੇ ਵਿੱਚ ਇਹਨਾਂ ਨੇ ਇੱਕ ਗਲਤੀ ਕੱਢਤੀ ਵੀ ਨਹੀਂ ਆਹ ਨਹੀਂ ਸਹੀ ਸੋ ਇਸ ਲੈਵਲ ਦਾ ਇੱਕ ਬੰਦਾ ਸੀ ਤੇ ਤੁਸੀਂ ਅੱਗੇ ਵੇਖਿਓ ਵੀ ਇਹਦੇ ਨਾਲ ਹੋਇਆ ਕੀ ਆ ਠੀਕ ਆ ਸੋ ਯੂਨੀਵਰਸਿਟੀ ਦੇ ਵਿੱਚੋਂ ਜਦੋਂ ਪਹਿਲੇ ਨੰਬਰ ਦੇ ਉੱਤੇ ਰਹਿ ਕੇ ਇਹਨੇ ਟੋਪ ਕੀਤਾ ਅਤੇ ਉਸ ਤੋਂ ਬਾਅਦ ਫਿਰ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਇੱਕ ਪ੍ਰੋਫੈਸਰ ਉੱਥੇ ਆਏ ਸੀ ਜੌਨ ਐਲ ਕੈਲੀ ਅਤੇ ਉਹਨਾਂ ਨੇ ਜਦੋਂ ਵੇਖਿਆ ਵੀ ਆਹ ਤਾਂ ਬੰਦਾ ਮਤਲਬ ਕੰਪਿਊਟਰ ਦੇ ਨਾਲੋਂ ਇੱਕ ਪਾਸੇ ਕੰਪਿਊਟਰ ਦੇ ਉੱਤੇ ਕੋਈ ਉਹਨਾਂ ਨੇ ਫਾਰਮੂਲਾ ਜਿਹੜਾ ਉਹ ਲਾਇਆ ਅਤੇ ਦੂਸਰੇ ਪਾਸੇ ਇਹਨਾਂ ਨੇ ਮੈਨੂਅਲੀ ਉਹਦੇ ਬਰਾਬਰ ਉੰਨੀ ਕੁ ਸਪੀਡ ਦੇ ਨਾਲ ਪਹਿਲਾਂ ਕੱਢ ਕੇ ਧਰਤਾ ਅਤੇ ਉਹਦੇ 'ਚ ਕੋਈ ਫਰਕ ਨਹੀਂ ਮਤਲਬ ਇੰਨਾ ਬੰਦੇ ਦਾ ਦਿਮਾਗ ਚੱਲਦਾ ਹੈ ਉਸ ਤੋਂ ਬਾਅਦ ਫਿਰ ਉਹਨਾਂ ਵੇਖਿਆ ਕਿ ਆਪਾਂ ਇਹਨੂੰ ਲੈ ਜਾਈਏ
1: ਅੱਛਾ
0: ਵੇਖੋ ਸਾਡੇ ਕੋਲ ਨਹੀਂ ਰੱਖਿਆ ਗਿਆ ਪਰ ਉਹ ਉੱਥੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਲੈ ਜਾਂਦੇ ਵੀ ਤੁਸੀਂ ਆਓ ਸਾਡੇ ਕੋਲ ਪੀ ਐੱਚ ਡੀ ਕਰੋ ਇਹ ਗੱਲ ਆ 1969 ਦੀ ਉਸ ਤੋਂ ਬਾਅਦ ਫਿਰ ਉੱਥੋਂ ਹੌਲੀ ਹੌਲੀ ਜਿੱਦਾਂ ਗੱਲ ਫੈਲਦੀ ਫਿਰ ਨਾਸਾ ਤੱਕ ਪਹੁੰਚੀ ਅਤੇ ਨਾਸਾ ਨੇ ਇਹਨਾਂ ਨੂੰ ਭਰਤੀ ਕਰ ਲਿਆ ਤੁਸੀਂ ਇੱਧਰ ਸਾਡੇ ਪ੍ਰੋਜੈਕਟ ਦੇ ਵਿੱਚ ਕੰਮ ਕਰੋ ਉਦੋਂ ਕੋਈ ਮੇਨ ਕੋਈ ਪ੍ਰੋਜੈਕਟ ਚੱਲ ਰਿਹਾ ਸੀ ਕੋਈ ਵੱਡਾ ਆਈ ਥਿੰਕ ਅਪੋਲੋ ਮਿਸ਼ਨ ਚੱਲ ਰਿਹਾ ਸੀ ਉਦੋਂ ਸੋ ਉਹਦੀ ਲਾਂਚਿੰਗ ਜਦੋਂ ਹੋਣੀ ਸੀ ਅਪੋਲੋ ਮਿਸ਼ਨ ਦੀ ਅਤੇ ਉਸ ਸਮੇਂ ਉਸ ਤੋਂ ਜਸਟ ਪਹਿਲਾਂ ਕਹਿੰਦੇ ਨੇ ਕਿ 31 ਕੰਪਿਊਟਰ ਜਿਹੜੇ ਸੀਗੇ ਲਾਏ ਉਸ ਕੰਮ ਦੇ ਲਈ ਉਹਨਾਂ ਦੇ ਵਿੱਚ ਕੋਈ ਖਰਾਬੀ ਆ ਗਈ ਬੰਦ ਹੋ ਗਏ ਹੁਣ ਉੱਥੇ ਹੱਥਾਂ ਪੈਰਾਂ ਦੀ ਉਹਨਾਂ ਨੂੰ ਪੈ ਗਈ ਵੀ ਹੁਣ ਕੀਤਾ ਕੀ ਜਾਵੇ ਕਹਿੰਦੇ ਨੇ ਕਿ ਉਹ ਜਿਹੜੀਆਂ ਕੈਲਕੂਲੇਸ਼ਨ ਸੀ ਉਹ ਇਹਨਾਂ ਨੇ ਮੈਨੂਅਲੀ ਸਾਰੀਆਂ ਜਿਹੜੀਆਂ ਕਰਕੇ ਅਤੇ ਉਹਨਾਂ ਨੂੰ ਦੱਸਤਾ ਵੀ ਆਇਆ ਪਰ ਹੁਣ ਗੋਰੇ ਆ ਉਹਨਾਂ ਨੂੰ ਉਹ ਚੀਜ਼ ਦਾ ਯਕੀਨ ਕਿੱਥੋਂ ਆਵੇ ਉਨੇ ਚਿਰ 'ਚ ਉਹਨਾਂ ਨੇ ਉਹ ਸਾਰਾ ਕੁਛ ਜਿਹੜਾ ਵਾ ਫਿਰ ਕੰਪਿਊਟਰਾਂ ਦੇ ਉੱਤੋਂ ਵੀ ਚੈੱਕ ਕੀਤਾ ਹਾਲਾਂਕਿ ਉਹ ਕੰਪਿਊਟਰ 'ਤੇ ਟਰੱਸਟ ਕਰ ਰਹੇ ਪਰ ਜਦੋਂ ਫਿਰ ਉਹ ਮੈਚ ਕੀਤੀਆਂ ਗਈਆਂ ਤਾਂ ਕਹਿੰਦੇ ਨੇ ਕਿ ਉਹਦੇ 'ਚ ਕੋਈ ਫਰਕ ਨਹੀਂ ਹਾਲਾਂਕਿ ਇਹਨਾਂ ਨੇ ਮੈਨੂਅਲੀ ਕੀਤੀਆਂ ਸੀ ਸੋ ਇੱਕ ਬੰਦਾ ਜਿਹਦਾ ਕੰਪਿਊਟਰ ਦੇ ਬਰਾਬਰ ਦਾ ਦਿਮਾਗ ਚੱਲ ਰਿਹਾ ਵਾ ਹੈ ਨਾ ਹੁਣ ਹੋਇਆ ਹੁੰਦਾ ਕੀ ਆ ਉਹਦੇ ਨਾਲ ਇੱਕ ਸਮਾਂ ਫਿਰ ਉਹ ਵਾਪਸ 1970 ਦੇ ਵਿੱਚ ਫਿਰ ਦੁਬਾਰਾ ਉਹ ਕਹਿੰਦੇ ਵੀ ਮੈਂ ਹੁਣ ਵੀ ਵਾਪਸ ਚਲੋ ਸੋ ਐਂਡ ਸੋ ਲੰਮੀਆਂ ਕਹਾਣੀਆਂ ਫਿਰ ਵਾਪਸ ਆ ਗਏ ਆ ਕੇ ਤਾਂ ਉਹਨਾਂ ਨੇ ਜਿਹੜਾ ਟਾਟਾ ਇੰਸਟੀਟਿਊਟ ਆ ਉਹਦੇ ਵਿੱਚ ਉਹਨਾਂ ਨੇ ਮੁੰਬਈ ਦੇ ਵਿੱਚ ਜੋਬ ਕੀਤੀ ਜਾਂ ਹੋਰ ਕਈ ਥਾਵਾਂ ਦੇ ਉੱਤੇ ਇਹਨਾਂ ਨੇ ਕਲਕੱਤਾ ਦੇ ਵਿੱਚ ਵੀ ਜੋਬ ਕੀਤੀ ਅਤੇ ਇਸੇ ਤਰ੍ਹਾਂ ਦੇ ਨਾਲ ਹੌਲੀ ਹੌਲੀ ਹੌਲੀ ਹੌਲੀ ਕੁੱਲ ਮਿਲਾ ਕੇ ਆਪਾਂ ਇਹ ਕਹਿ ਲਈਏ ਵੀ ਕਦਰ ਨਹੀਂ ਪਈ ਉਸ ਬੰਦੇ ਦੀ ਇੰਡੀਆ ਆ ਕੇ ਫਿਰ ਨਹੀਂ ਕਦਰ ਪਈ
1: ਅਤੇ ਮੁਰਗੀ ਦਾਲ ਪਰ
0: ਹਾਂ ਉਸ ਤੋਂ ਬਾਅਦ ਫਿਰ ਇੱਕ ਉਹਨਾਂ ਨੂੰ ਜਿਹੜੀ ਮਾਨਸਿਕ ਤੌਰ ਦੇ ਉੱਤੇ ਹੌਲੀ ਹੌਲੀ ਜਦੋਂ ਬੰਦਾ ਬਹੁਤ ਜ਼ਿਆਦਾ ਸੋਚਦਾ ਜਾਂ ਜਿਹੜੀ ਜ਼ਿਆਦਾ ਆਪਾਂ ਰੱਬ ਤੁਹਾਨੂੰ ਖਾਸੀਅਤ ਦਿੰਦਾ ਤੁਹਾਨੂੰ ਸੋਚਣ ਦੀ ਅਤੇ ਉੱਥੇ ਫਿਰ ਮਾਨਸਿਕ ਤੌਰ ਦੇ ਉੱਤੇ ਉਹ ਚੀਜ਼ਾਂ ਕਈ ਵਾਰੀ ਬੰਦਾ ਝੱਲ ਵੀ ਨਹੀਂ ਪਾਉਂਦਾ ਸ਼ਾਇਦ ਫਿਰ ਇਹਨਾਂ ਨੂੰ ਇੱਕ ਬਿਮਾਰੀ ਜਿਹੜੀ ਆ ਉਹ ਮਾਨਸਿਕ ਬਿਮਾਰੀ ਜਿਹੜੀ ਆ ਹੋ ਜਾਂਦੀ ਆ ਮੈਨੂੰ ਹੁਣ ਨਾਂ ਨਹੀਂ ਇਹਦਾ ਲੈਣਾ ਆਉਣਾ ਪਰ ਚਲੋ ਬਿਮਾਰੀ ਹੋ ਗਈ ਮੈਂ ਕੋਸ਼ਿਸ਼ ਕਰੂੰਗਾ ਅੱਗੇ ਚੱਲ ਕੇ ਫਿਰ ਸਕਿਜ਼ੋਫਰੀਨੀਆ ਹੈ ਨਾ ਅਤੇ ਉਹ ਬਿਮਾਰੀ ਦੇ ਨਾਲ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਇਹਨਾਂ ਦਾ ਜਿਹੜਾ ਅਕੈਡਮਿਕ ਉਸ ਪਾਸਿਓਂ ਜਿਹੜਾ ਨਾਤਾ ਜਿਹੜਾ ਹੌਲੀ ਹੌਲੀ ਹੌਲੀ ਹੌਲੀ ਟੁੱਟਦਾ ਗਿਆ ਤੁਸੀਂ ਵੇਖੋ ਵੀ ਅੰਤ ਕੀ ਹੈ ਇਸ ਬੰਦੇ ਦਾ ਕਿ ਕਦੀ ਇਹਨੂੰ ਉਹਨਾਂ ਨੇ ਰੇਲ ਟ੍ਰੇਨ ਤੋਂ ਲੈ ਕੇ ਆਉਣਾ ਕਿਸੇ ਨੇ ਕਹਿਣਾ ਵੀ ਉੱਥੇ ਵੇਖਿਆ ਸੀ ਹੈ ਨਾ ਉਸ ਤੋਂ ਬਾਅਦ ਪਤਾ ਨਹੀਂ ਹੈ ਉਸ ਬੰਦੇ ਨੂੰ ਵੀ ਮੈਂ ਕਿੱਥੇ ਤੁਰਿਆ ਫਿਰਦਾ ਵਾਂ ਕਦੀ ਕਿਤਿਓਂ ਕਦੀ ਕਿਤਿਓਂ ਕਦੀ ਕਈ ਵਾਰੀ ਕਹਿੰਦੇ ਨੇ ਵੀ ਕੂੜੇ ਦੇ ਢੇਰ 'ਚੋਂ ਚੁੱਕ ਕੇ ਲੈ ਕੇ ਆਉਣਾ ਕਿਸੇ ਨੇ ਉੱਥੇ ਲਾਗੇ ਬੈਠੇ ਰਹਿਣਾ ਫਟੇ ਪੁਰਾਣੇ ਕੱਪੜੇ ਬੁਰੇ ਹਾਲ ਤੁਸੀਂ ਵੇਖੋ ਕਿਹੜੇ ਲੈਵਲ ਦਾ ਬੰਦਾ ਵਾ ਅਤੇ ਸਾਡੇ ਦੇਸ਼ 'ਚੋਂ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਰੁਲਦਾ ਰਿਹਾ ਹੁਣ ਇੱਥੇ ਦੋ ਇਹਨਾਂ ਦੇ ਜਿਹੜਾ ਅਖੀਰੀ ਸਮਾਂ ਹੈ ਨਾ ਉਹਦੇ ਬਾਰੇ ਦੋ ਅਲੱਗ ਅਲੱਗ ਕਹਾਣੀਆਂ ਮੈਨੂੰ ਮਿਲ ਰਹੀਆਂ ਨੇ ਅਤੇ ਦੋਵੇਂ ਕੋਲ ਬਹੁਤ ਹੀ ਵਧੀਆ ਨਹੀਂ ਆ ਹੁਣ ਪਤਾ ਨਹੀਂ ਦੋਵਾਂ 'ਚੋਂ ਕਿਹੜੀ ਸਹੀ ਆ ਇੱਕ ਤਾਂ ਇਹ ਕਹਿੰਦੇ ਨੇ ਕਿ 1920-19 ਦੇ ਵਿੱਚ ਕਿਸੇ ਨੇ ਵੇਖਿਆ ਵੀ ਇੱਕ ਬੋਡੀ ਜਿਹੜੀ ਵਾਹਵਾ ਚਿਰ ਤੋਂ ਹਿੱਲ ਜੁੱਲ ਨਹੀਂ ਰਹੀ ਅਤੇ ਉਹਨਾਂ ਨੇ ਜਦੋਂ ਆ ਕੇ ਹਿਲਾਇਆ ਤਾਂ ਉਹ ਬੰਦਾ ਨਹੀਂ ਸੀ ਦੁਨੀਆ ਦੇ ਉੱਤੇ ਅਤੇ ਪਤਾ ਲੱਗਾ ਕਿ ਉਹ ਪਿਛਲੇ 4 ਤੋਂ 5 ਘੰਟੇ ਹੋ ਗਏ ਉਹਨੂੰ ਉਹ ਮਰਿਆ ਪਿਆ ਵਾ ਅਤੇ ਉਹਦੇ ਲਈ ਕੋਈ ਉਦੋਂ ਤੱਕ 4-5 ਘੰਟੇ ਇਸ ਲੈਵਲ ਦਾ ਬੰਦਾ ਅਤੇ ਤੁਸੀਂ ਵੇਖ ਲਓ ਉਹਦੀ ਬੰਦੇ ਦੀ ਡੈੱਡ ਬੋਡੀ ਤੱਕ ਰੁਲਦੀ ਰਹੀ ਹੈ ਨਾ ਅਤੇ ਫਿਰ ਜਾ ਕੇ ਅਤੇ ਉਹਨੂੰ ਉੱਥੋਂ ਚੁੱਕਿਆ ਗਿਆ। ਖੈਰ ਜਿਹੜੀ ਦੂਸਰਾ ਉਹਦੇ ਵਿੱਚ ਇਹ ਵਾਲੀ ਨਹੀਂ ਦੱਸਦੇ ਚੀਜ਼, ਉਹ ਦੂਸਰੀ ਜਿਹੜੀ ਮਿਲਦੀ ਹੈ ਇਹਨਾਂ ਦੇ ਬਾਰੇ ਰਿਪੋਰਟ, ਉਹਦੇ ਵਿੱਚ ਇਹ ਕਹਿੰਦੇ ਆ ਕਿ ਉਹ 2019 ਦੇ ਵਿੱਚ ਪਟਨਾ ਦਾ ਇੱਕ ਹਸਪਤਾਲ ਸੀ PMCH, ਸੋ ਇਹਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਆਪਣੇ। ਸੋ ਦੋਵਾਂ ਦੇ ਵਿੱਚੋਂ ਕੋਈ ਵੀ ਮੰਨ ਲਓ ਕਹਾਣੀ ਸੱਚ ਆ, ਅੰਤ ਇਹ ਆ ਕਿ 2019 ਦੇ ਵਿੱਚ ਉਹ ਬੰਦਾ ਦੁਨੀਆ ਤੋਂ ਜਾਂਦਾ ਅਤੇ 2020 ਦੇ ਵਿੱਚ ਭਾਰਤ ਸਰਕਾਰ ਨੇ ਉਹਨੂੰ ਫਿਰ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ।
1: ਕੀ ਫਾਇਦਾ ਹਨਾ।
0: ਅਤੇ ਮਤਲਬ ਜਿਹੜੇ ਦੇਸ਼ ਦੇ ਵਿੱਚ, ਇੱਕ ਪਾਸੇ ਮੈਂ ਚਾਈਨਾ ਦੀ ਤਾਂ ਕਰਕੇ ਗੱਲ ਵਿੱਚ ਛੇੜੀ ਸੀ ਵੀ ਇੱਕ ਪਾਸੇ ਉਹ ਸ਼ਾਇਦ ਉਹਨਾਂ ਦੇ ਬੱਚੇ ਆਪਾਂ ਅੱਜ ਕਹਿ ਦਿੰਦੇ ਹਾਂ ਨਾ ਵੀ ਉਹ ਇਸ ਚੀਜ਼ ਦੇ ਵਿੱਚ ਰੋਬੋਟਾਂ ਦੇ ਵਿੱਚ AI ਦੇ ਵਿੱਚ ਫਲਾਣ ਢੀਂਗ ਆਪਾਂ ਇਸ ਚੀਜ਼ ਦੇ ਵਿੱਚ ਤਰੱਕੀ ਕਰ ਰਹੇ, ਸ਼ਾਇਦ ਉਹਨਾਂ ਦੇ ਬੱਚੇ ਉਹ ਬਣਨਾ ਚਾਹ ਰਹੇ ਆ ਵੀ ਉਹ ਜਿਹਨੇ ਉਹ ਕੀਤਾ ਸੀ, ਜਿਹਨੇ ਉਹ ਚਿੱਪ ਬਣਾਈ ਸੀ, ਜਿਹਨੇ ਆਹ ਫਾਰਮੂਲਾ ਲਾਇਆ ਸੀ, ਜਿਹਨੇ ਆਹ ਵਾਲੀ ਖੋਜ ਕੀਤੀ ਸੀ, ਹੈ ਨਾ। ਸ਼ਾਇਦ ਜਪਾਨ ਦੇ ਵਿੱਚ ਉਹਨਾਂ ਦੇ ਬੱਚੇ ਉਹ ਟੈਕਨੋਲੋਜੀ ਵਾਲੇ ਜਿਹੜੇ ਲੋਕ ਜਿਹੜੇ ਜਿਹਨਾਂ ਦਾ ਨਾਂ ਆ ਉਹ ਉਹਨਾਂ ਵਰਗੇ ਬਣਨਾ ਚਾਹੁੰਦੇ ਹੋਣਗੇ, ਆਪਾਂ ਕੀ ਬਣਨਾ ਚਾਹ ਰਹੇ ਹਾਂ ਜਾਂ ਸਾਡੇ ਬੱਚਿਆਂ ਨੂੰ ਆਪਾਂ ਕੀ ਵਿਖਾ ਰਹੇ ਹਾਂ। ਉਹਦੇ ਵਿੱਚ ਸੋਰੀ ਟੂ ਸੇ ਸਾਡੇ ਸਿੰਗਰ ਵੀ ਆ ਜਾਂਦੇ ਆ, ਉਹਦੇ ਵਿੱਚ ਸਾਡੇ ਫਿਲਮਾਂ ਵਾਲੇ ਵੀ ਆ ਜਾਂਦੇ ਆ, ਉਹਦੇ ਵਿੱਚ ਸਾਡੇ ਕਿਸੇ ਨੂੰ ਬੁਰਾ ਲੱਗੇ ਮਾਫ਼ੀ ਚਾਹੁੰਦਾ, ਪਰ ਉਹਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਈਵਨ ਧਾਰਮਿਕ ਸ਼ਖਸੀਅਤਾਂ ਵੀ ਕਈ ਆ ਜਾਂਦੀਆਂ। ਸੋ ਆਪਾਂ ਉਹ ਵਾਲੀ ਸੇਧ ਦੇ ਹੀ ਨਹੀਂ ਪਾ ਰਹੇ ਆਪਣੇ ਬੱਚਿਆਂ ਨੂੰ ਵੀ ਤੁਸੀਂ ਕੀ ਬਣਨਾ। ਅਸੀਂ ਕਹਿ ਦਿੰਦੇ ਹਾਂ ਵੀ ਪੜ੍ਹਿਆ ਲਿਖਿਆ ਹੀ ਕੰਮ ਆਉਣਾ ਵਾ, ਪੜ੍ਹੋ, ਪਰ ਕੀ ਪੜ੍ਹੋ ਇਹ ਫਿਰ ਅੱਗੇ ਕਲੋਜ਼ ਲਾ ਦਿੰਦੇ ਹਾਂ ਵੀ ਤੁਸੀਂ ਕੀ ਪੜ੍ਹਨਾ ਵਾ, ਤੁਸੀਂ ਈਵਨ ਕੀ ਜਾਣੋ ਉਹਦੇ ਅੱਗੇ ਵੀ ਕਲੋਜ਼ ਲੱਗ ਜਾਂਦਾ ਵੀ ਨਹੀਂ ਆਹ ਚੀਜ਼ ਨਹੀਂ, ਇੱਦਾਂ ਨਹੀਂ ਇੱਦਾਂ। ਵਾਈ ਨੋਟ ਕਿ ਸਾਰਾ ਕੁਛ ਹੀ ਬੰਦੇ ਨੂੰ ਪਤਾ ਹੋਵੇ, ਫਿਰ ਉਹ ਬੰਦਾ ਡਿਸਾਈਡ ਕਰ ਲਏ ਵੀ ਆ ਆ ਆ ਇਹਦੇ ਵਿੱਚੋਂ ਆਹ ਚੀਜ਼ ਚੰਗੀ ਜਾਂ ਮਾੜੀ। ਸੋ ਸਾਡੇ ਆਸ ਪਾਸ ਜੋ ਕੁਛ ਵਾਪਰ ਰਿਹਾ, ਜੋ ਕੁਛ ਸਾਡੇ ਆਸ ਪਾਸ ਹੋ ਰਿਹਾ, ਉਹਦੇ ਵਿੱਚੋਂ ਸਾਡੇ ਬੱਚਿਆਂ ਨੇ ਸਿੱਖਣਾ ਅਤੇ ਸੋਰੀ ਟੂ ਸੇ ਸਾਨੂੰ ਪਤਾ ਸਾਡੇ ਬੱਚੇ ਕੀ ਸਿੱਖ ਰਹੇ ਨੇ ਇਹਦੇ 'ਚ, ਕੋਈ ਕੋਈ ਮਤਲਬ ਦੱਸਣ ਪੁੱਛਣ ਵਾਲੀ ਕੋਈ ਗੱਲ ਨਹੀਂ। ਮੈਂ ਤੁਸੀਂ ਸਾਡੇ ਸਾਰੇ ਸੁਣਨ ਵਾਲੇ ਮੈਨੂੰ ਲੱਗਦਾ ਵੀ 80-90% ਆਪਾਂ ਇਹੋ ਕੁਛ ਹੀ ਕਰ ਰਹੇ ਹਾਂ, ਹੋਰ ਕੁਛ ਸਾਡੇ ਕੋਲ ਕੁਛ ਨਹੀਂ। ਕਰ ਕਰਾ ਕੇ ਜੇ ਵੱਧ ਤੋਂ ਵੱਧ ਸਾਨੂੰ ਕੋ ਸਾਡੇ ਕੋਲ ਕੁਛ ਅੱਜ ਦੀ ਡੇਟ 'ਚ ਹੈਗਾ ਇੰਡੀਅਨਸ ਦੇ ਕੋਲ, ਅਤੇ ਉਹ ਮੈਨੂੰ ਲੱਗਦਾ ਸ਼ਾਇਦ ਕ੍ਰਿਕਟ ਆ, ਹੈ ਨਾ, ਵੀ ਅਸੀਂ ਆਹ ਵੱਡੇ ਕ੍ਰਿਕਟਰ ਬਣ ਜਾਈਏ। ਉਹਦੇ ਉਹਦੇ ਉਹ ਉਹ ਮਾੜੀ ਗੱਲ ਨਹੀਂ ਆ, ਚੰਗੀ ਗੱਲ ਆ, ਚਲੋ ਐਟਲੀਸਟ ਉਹ ਗਰਾਊਂਡਾਂ 'ਚ ਤਾਂ ਜਾ ਰਹੇ ਆ, ਪਰ ਇਸ ਤੋਂ ਇਲਾਵਾ ਹੋਰ ਬਹੁਤਾ ਕੁਛ ਵਿਜ਼ਨ ਨਹੀਂ ਆ। ਇਹ ਮੈਂ ਓਵਰਆਲ ਗੱਲ ਕਰ ਰਿਹਾ, ਇਹਦਾ ਮਤਲਬ ਇਹ ਨਹੀਂ ਆ ਵੀ ਨਹੀਂ ਹੋਊਗਾ। ਅੱਜ ਵੀ ਬੱਚੇ ਵੱਡੀਆਂ ਵੱਡੇ ਮਾਰ ਕੇ ਮਾਰ ਰਹੇ ਨੇ, ਸਾਡੇ ਪੜ੍ਹਾਈ ਲਿਖਾਈ ਦੇ ਵਿੱਚ ਬੱਚੇ ਕਿੱਡੇ ਟੌਪ ਦੇ ਉੱਤੇ ਜਾ ਰਹੇ ਨੇ, ਇੱਥੇ ਵੀ ਆਪਾਂ ਵੇਖੀਏ ਤਾਂ ਨੈਪਲਨ ਦੇ ਵਿੱਚ ਕਿੰਨੇ ਬੱਚਿਆਂ ਨੇ ਟੌਪ ਕੀਤਾ ਵਾ, ਜਾਂ ਹੋਰ ਵੀ ਕਈ ਖੇਡਾਂ ਦੇ ਵਿੱਚ ਬੱਚਿਆਂ ਨੇ ਟੌਪ ਕੀਤਾ ਵਾ। ਈਵਨ ਆਪਾਂ ਟੈਨਿਸ ਵਾਲਾ ਇੱਕ ਬੱਚਾ ਸੀ, ਉਹਦੀ ਆਪਾਂ ਪਿਛਲੇ ਦਿਨੀ ਜਦੋਂ ਇੰਟਰਵਿਊ ਕੀਤੀ ਸੀ, ਜਾਂ ਫਿਰ ਸਾਡੀਆਂ ਬੇਟੀਆਂ ਨੇ ਅਲੱਗ ਅਲੱਗ ਕਹਿ ਲਓ ਤੁਸੀਂ ਖੇਡਾਂ ਦੇ ਵਿੱਚ ਜਾਂ ਪੜ੍ਹਾਈ ਦੇ ਵਿੱਚ ਕਿੱਡੇ ਸੋਹਣੇ ਕੰਮ ਕਰ ਰਹੀਆਂ ਨੇ, ਸਾਇੰਸਦਾਨ ਨੇ, ਵੱਡੇ ਵੱਡੇ ਅਹੁਦਿਆਂ ਦੇ ਉੱਤੇ ਲੋਕ ਨੇ, ਪਰ ਬਹੁਤ ਛੋਟੀ ਜਿਹੀ ਵੋਲਿਊਮ।
1: ਹੁਣ ਜਿਵੇਂ ਮੈਂ ਮਤਲਬ ਇਹ ਵਾਲੀ ਗੱਲ ਕੀਤੀ ਨਾ ਐਕਸਪਲੋਰ ਵਾਲੀ ਗੱਲ, ਤੇ ਮੈਨੂੰ ਇੱਕਦਮ ਕਲਿੱਕ ਹੋਈ। ਚਾਈਲਡ ਕੇਅਰ 'ਚ ਜਦੋਂ ਅਸੀਂ ਮਤਲਬ ਪੜ੍ਹਾਈ ਵੀ ਕਰੋ ਨਾ, ਤੇ ਉਹ ਹੁਣ ਜਿਵੇਂ ਆਪਣੀ ਆਦਤ ਹੁੰਦੀ ਹੈ, ਜਿਵੇਂ ਇੰਡੀਆ ਮਤਲਬ ਬੇਸਿਕਲੀ ਕਿ ਰੋਟੀ ਆਪਾਂ ਥਾਲ ਪੂਰਾ ਬੱਚਿਆਂ ਨੂੰ ਸਜਾ ਕੇ ਦਿੰਦੇ ਹਾਂ, ਫਿਰ ਖੁਦ ਹੀ ਖਵਾਉਣ ਲੱਗ ਜਾਂਦੇ ਆ ਉਹਨਾਂ ਨੂੰ ਮਤਲਬ, ਅਤੇ ਜੇ ਨਹੀਂ ਖਾਣਾ ਉਹਨਾਂ ਨੂੰ ਦੂਜੀ ਚੀਜ਼, ਮਤਲਬ ਉਹਨਾਂ ਨੂੰ ਸੋਚਣ ਦਾ ਜਾਂ ਡਿਸਾਈਡ ਕਰਨ ਦਾ ਮੌਕਾ ਹੀ ਨਹੀਂ ਦਿੰਦੇ, ਆਪਾਂ ਟੋਪ ਅਪ ਕਰੀ ਜਾਂਦੇ ਹਾਂ, ਹੈ ਨਾ। ਅਤੇ ਗੇਮਸ ਉੱਥੇ ਇਹ ਕਿ ਤੁਸੀਂ ਰੂਮ ਬੱਚਿਆਂ ਦੇ ਆਉਣ ਤੋਂ ਪਹਿਲਾਂ ਤੁਸੀਂ ਸੈਟਿੰਗ ਕਰਦੇ ਹੋ ਰੂਮ ਦੀ ਕਿ ਉਹਨਾਂ ਲਈ ਵੈਲਕਮਿੰਗ ਐਨਵਾਇਰਮੈਂਟ, ਅਤੇ ਇੱਕ ਸਪੇਸ ਰੱਖਦੇ ਜਿਸ 'ਚ ਮਿਕਸ ਸਮਾਨ ਹੁੰਦਾ, ਕਹਿੰਦੇ ਫਰੀ ਪਲੇ, ਕਿ ਇਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਦੇਣੀ, ਲੈਟ ਦੈਮ ਡਿਸਾਈਡ ਕਿ ਇਸ ਚੀਜ਼ ਨਾਲ ਉਹ ਕੀ ਖੇਡ ਰਹੇ ਨੇ, ਉਹਨਾਂ ਨੂੰ ਕੁਛ ਆਪਾਂ ਡਾਇਰੈਕਸ਼ਨ ਨਹੀਂ ਦੇਣੀ, ਅਤੇ ਉਹਦੇ ਨਾਲ ਕਿੰਨਾ ਉਹਦਾ ਮਤਲਬ ਦਿਮਾਗ 'ਤੇ ਜਾਂ ਕਿ ਉਹਦੀ ਕ੍ਰੀਏਟੀਵਿਟੀ ਬਾਹਰ ਆਏਗੀ ਕੁਛ ਵੀ, ਅਤੇ ਉਹ ਚੀਜ਼ ਮੈਨੂੰ ਬੜੀ ਸੋਹਣੀ ਲੱਗਦੀ ਹੈ ਕਿ ਲੈਟ ਦੈਮ ਐਕਸਪਲੋਰ, ਲੈਟ ਦੈਮ ਡਿਸਾਈਡ, ਲੈਟ ਦੈਮ ਪਲੇ ਫਰੀ। ਅਤੇ ਫਰੀ ਪਲੇ ਵੀ ਇੱਕ ਹਿਸਾਬ ਨਾਲ ਬਚਪਨ ਤੋਂ ਉਹਨਾਂ ਨੂੰ ਤੁਸੀਂ ਥੋੜ੍ਹਾ ਜਿਹਾ ਖੁੱਲ੍ਹਾ ਛੱਡ ਕੇ ਕਿ ਇੱਕ ਤੁਸੀਂ ਐਕਸਪਲੋਰ ਕਰੋ ਅਤੇ ਦੇਖੋ। ਹਾਂ, ਡੈਫੀਨੇਟਲੀ ਤੁਸੀਂ ਇੱਕ ਮਤਲਬ ਡਾਇਰੈਕਟ ਮਤਲਬ ਧਿਆਨ ਦਿੰਦੇ ਰਹੋ, ਪਰ ਥੋੜ੍ਹਾ ਜਿਹਾ ਉਹਨਾਂ ਨੂੰ ਖੁੱਲ੍ਹਾ ਵੀ ਛੱਡੋ।
0: ਨਹੀਂ, ਆਪਾਂ ਇੱਕ ਚੀਜ਼ ਬੜੀ ਸੋਹਣੀ, ਚਲੋ ਵਧੀਆ ਆ ਗਈ ਆਪਣੇ ਲਾਈਫ ਸਟਾਈਲ ਜਾਂ ਪਾਲਣ ਪੋਸ਼ਣ ਦੇ ਵਿੱਚ, ਉਹ ਇਹ ਆ ਕਿ ਖੁੱਲ੍ਹਾ ਛੱਡ ਦਿਓ, ਹੈ ਨਾ। ਪਰ ਖੁੱਲ੍ਹਾ ਛੱਡ ਕੇ ਆਸ ਪਾਸ ਕੀ ਹੋਣਾ ਚਾਹੀਦਾ ਵਾ ਐਕਸਪਲੋਰ ਕਰਨ ਦੇ ਲਈ, ਇਹ ਆਪਾਂ ਮਿਸਿੰਗ ਹੈ ਸਾਡੇ ਚੋਂ। ਮੰਨ ਲਓ ਆਪਾਂ ਇੱਥੇ ਆਪਾਂ ਵੇਖਦੇ ਹਾਂ ਨਾ ਵੀ ਗਾਈਆਂ ਭੇਡਾਂ ਖੁੱਲ੍ਹੀਆਂ ਛੱਡੀਆਂ ਹੁੰਦੀਆਂ, ਸੋਰੀ ਮੈਂ ਕੰਪੇਅਰ ਨਹੀਂ ਕਰ ਰਿਹਾ ਪਰ ਜਸਟ ਇੱਕ ਐਗਜ਼ਾਮਪਲ ਹੈ ਵੀ ਆਪਾਂ ਗਾਈਆਂ ਵੇਖਦੇ ਇੱਥੇ ਖੁੱਲ੍ਹੇ ਮੈਦਾਨ 'ਚ ਖੁੱਲ੍ਹੀਆਂ ਛੱਡੀਆਂ ਹੁੰਦੀਆਂ, ਪਰ ਖੁੱਲ੍ਹਾ ਛੱਡਣਾ ਬਹੁਤ ਵਧੀਆ ਗੱਲ ਹੈ, ਪਰ ਤੁਸੀਂ ਸੋਚੋ ਵੀ ਉਹਨਾਂ ਦੇ ਲਈ ਉੱਥੇ ਜੇ ਘਾਹ ਹੀ ਨਹੀਂ ਹੈਗਾ, ਉਹ ਖੁੱਲ੍ਹਾ ਤਾਂ ਆਪਾਂ ਛੱਡਤਾ ਪਰ ਉਹਨਾਂ ਦੇ ਆਸ ਪਾਸ ਕੋਈ ਘਾਹ ਨਹੀਂ ਆ। ਮੰਨ ਲਓ ਝਾੜੀਆਂ ਨੇ, ਕੰਡੇ ਨੇ, ਜਾਂ ਉਹ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਮੋਟਾ ਤਾਜ਼ਾ ਤਾਂ ਕਰੀ ਜਾਣਗੀਆਂ ਪਰ ਤੰਦਰੁਸਤ ਨਹੀਂ ਰਹਿਣ ਦੇਣਗੀਆਂ, ਉਹਨਾਂ ਨੂੰ ਸੋਚਣ ਸਮਝਣ ਦੀ ਸ਼ਕਤੀ ਨਹੀਂ ਉਹਨਾਂ ਨੂੰ ਦੇਣਗੀਆਂ। ਜੇ ਤੁਸੀਂ ਉਹਨਾਂ ਤੋਂ ਦੁੱਧ ਲੈਣਾ ਵਾ ਤਾਂ ਸ਼ਾਇਦ ਦੁੱਧ ਨਹੀਂ ਉਹਨਾਂ ਦਾ ਓਨਾ ਹੋਊਗਾ ਜਿੰਨਾ ਕੋਈ ਹਰਿਆ ਉਰਿਆ ਖਾ ਕੇ ਹੋਊਗਾ। ਸੋ ਆਪਾਂ ਖੁੱਲ੍ਹਾ ਛੱਡ ਦੇਣਾ, ਇੱਥੋਂ ਤੱਕ ਗੱਲ ਨਹੀਂ ਮੁੱਕਦੀ, ਖੁੱਲ੍ਹਾ ਛੱਡ ਕੇ ਆਲੇ ਦੁਆਲੇ ਓਬਜ਼ਰਵ ਕਰਨ ਦੇ ਲਈ ਆਪਾਂ ਕੀ ਦੇਣਾ,
1: ਇਹ ਵੀ
0: ਚੀਜ਼ ਅਤੇ ਖੈਰ ਆਪਾਂ ਇੱਥੋਂ ਇਸ ਸੈਕਸ਼ਨ ਦੇ ਵਿੱਚੋਂ ਇਜਾਜ਼ਤ ਲੈਂਦੇ, ਮਾਫ਼ੀ ਚਾਹੁੰਦੇ ਗੱਲਬਾਤ ਲੰਮੀ ਹੋਣ ਦੇ ਲਈ ਅਤੇ ਮਾਫ਼ੀ ਚਾਹੁੰਦੇ ਜੇਕਰ ਕੁਛ ਗਲਤ ਵੀ ਕਿਹਾ ਗਿਆ ਹੋਵੇ, ਕਿਉਂਕਿ ਸੋਸ਼ਲ ਮੀਡੀਆ ਤੋਂ ਗੱਲ ਤੁਰੀ ਸੀ ਅਤੇ ਜਦੋਂ ਵੀ ਕੁਛ ਆਸ ਪਾਸ ਵਾਪਰਦਾ ਇੱਦਾਂ ਦਾ ਖਾਸ ਤੌਰ ਦੇ ਉੱਤੇ ਅਤੇ ਸਾਨੂੰ ਸੋਚਣ ਦੇ ਲਈ ਮਜਬੂਰ ਜ਼ਰੂਰ ਹੋਣਾ ਪੈਂਦਾ। ਇਹ ਕੋਈ ਨਿੱਕੀ ਗੱਲ ਨਹੀਂ ਆ, ਵੱਡੀ ਗੱਲ ਇਹ ਆ ਕਿ ਸਾਡੇ ਆਸ ਪਾਸ ਜੋ ਵੀ ਹੋ ਰਿਹਾ ਵਾਪਰ ਰਿਹਾ, ਸਾਡੇ ਬੱਚੇ ਵੀ ਵੇਖ ਰਹੇ ਨੇ, ਉਹ ਵੀ ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਓਬਜ਼ਰਵ ਕਰਦੇ ਨੇ ਅਤੇ ਆਪਾਂ ਇਹ ਵੇਖੀਏ ਕਿ ਓਬਜ਼ਰਵ ਕਰਾਉਣਾ ਕੀ ਆ। ਓਬਜ਼ਰਵ ਆਪਾਂ ਉਹਨਾਂ ਨੂੰ ਬਹੁਤ ਜ਼ਿਆਦਾ ਕਹਿ ਲਓ ਤੁਸੀਂ ਵੀ ਖੁੱਲ੍ਹੇ ਛੱਡਣਾ, ਆਜ਼ਾਦੀ ਓਬਜ਼ਰਵ ਕਰਾਉਣੀ ਆ, ਉਹਨਾਂ ਨੂੰ ਆਪਾਂ ਗੁਲਾਮੀ ਓਬਜ਼ਰਵ ਕਰਾਉਣੀ ਆ, ਕੱਟੜਤਾ ਓਬਜ਼ਰਵ ਕਰਾਉਣੀ ਆ, ਨਫ਼ਰਤ ਓਬਜ਼ਰਵ ਕਰਾਉਣੀ ਆ, ਉਹਨਾਂ ਨੂੰ ਆਪਾਂ ਆਸ ਪਾਸ ਦੀ ਜੋ ਚੱਲ ਰਹੀ ਪੋਲੀਟਿਕਸ ਆ, ਸ਼ੜਯੰਤਰ ਆ, ਉਹ ਆਪਾਂ ਓਬਜ਼ਰਵ ਕਰਾਉਣੇ ਆ, ਜਾਂ ਕੀ ਮਤਲਬ ਕਿਹੜੀ ਚੀਜ਼ ਸੋਝੀ, ਕਿਹੜੀ ਚੀਜ਼ ਦੀ ਆਪਾਂ ਉਹਨਾਂ ਨੂੰ ਦੇਣੀ ਚਾਹੁੰਦੇ ਹਾਂ। ਅਜੋਕੇ ਸਮਾਜ ਦੇ ਵਿੱਚ ਆਪਾਂ ਕਹਿ ਤਾਂ ਦਿੰਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਨਹੀਂ ਦੁਨੀਆਂ ਨੇ ਕਿੱਥੇ ਪਹੁੰਚਣਾ, ਚੰਦ ਤੱਕ ਪਹੁੰਚਣਾ ਜਾਂ ਕਿੱਦਾਂ, ਪਰ ਸ਼ਾਇਦ ਹੀ ਆਪਣੇ ਵਿੱਚੋਂ ਬਹੁਤ ਘੱਟ ਜਾਂ ਫਿਰ ਓਨੇ ਕੁ ਲੋਕ ਹੋਣਗੇ ਜਿਹੜੇ ਜਿਨ੍ਹਾਂ ਦਾ ਇਹ ਸੁਪਨਾ ਹੋਊਗਾ ਵੀ ਚੰਨ 'ਤੇ ਇੱਕ ਦਿਨ ਮੇਰਾ ਵੀ ਧੀ ਜਾਂ ਪੁੱਤ ਮੇਰਾ ਵੀ ਜਾਵੇ ਨਾਲ, ਪਰ ਉਹਦੇ ਲਈ ਉਹਨੂੰ
1: ਰੈਡੀ ਤਾਂ ਕਰਨਾ
0: ਪਏਗਾ, ਹੁਣ ਤੋਂ ਕਿਹੜੇ ਤਰੀਕੇ ਦੇ ਨਾਲ ਉਹ ਰੈਡੀ ਕਰ ਰਿਹਾ, ਕਿਉਂਕਿ ਆਉਣ ਵਾਲਾ ਸਮਾਂ ਤਾਂ ਇਹੋ ਹੀ ਆ।
1: ਐਗਜੈਕਟਲੀ,
0: ਠੀਕ ਆ, ਅਤੇ ਜਾਂ ਫਿਰ ਆਪਾਂ ਇਹ ਸੋਚ ਰਹੇ ਹੋਵਾਂਗੇ ਵੀ ਕੋਈ ਨਹੀਂ ਕਰੀ ਜਾਵੇ ਪੜ੍ਹਾਈ ਜਿਹਨੇ ਕਰਨੀ ਆ, ਅਸੀਂ ਇੰਨੇ ਕੁ ਜ਼ਿਆਦਾ ਪੈਸੇ ਕਮਾਵਾਂਗੇ ਵੀ ਅਸੀਂ ਉੱਤੇ ਭਾ ਕੇ ਘੱਲਾਂਗੇ ਆਪਣੇ ਧੀ ਪੁੱਤ ਨੂੰ। ਠੀਕ ਆ, ਸੋ ਆਪਣੇ ਆਪਣੇ ਨਜ਼ਰੀਏ ਨੇ, ਉਹ ਆਪਾਂ ਵੇਖਣਾ ਵੀ ਕਿਹੜੇ ਤਰੀਕੇ ਦੇ ਨਾਲ ਇੰਨਾ ਕਹਿੰਦੇ ਹੋਏ ਆਪਾਂ ਅਗਲੇ ਸੈਕਸ਼ਨ ਦੇ ਵਿੱਚ ਫਿਰ ਦੁਬਾਰਾ ਮਿਲਦੇ ਹਾਂ ਅਤੇ ਇਸ ਹਿੱਸੇ ਦੇ ਵਿੱਚ ਆਪਾਂ ਇਜਾਜ਼ਤ ਲੈਂਦੇ ਹਾਂ। ਅਗਲੇ ਹਿੱਸੇ ਦੇ ਵਿੱਚ ਆ ਕੇ ਆਪਾਂ ਅੱਜ ਇੰਸਟਾ ਦੇ ਉੱਤੇ ਵੀ ਗੱਲ ਕਰਾਂਗੇ, ਕਿਉਂਕਿ ਅੱਜ ਇੰਸਟਾ ਦਾ ਜਨਮ ਦਿਨ ਹੈ। ਅੱਜ ਵੇਖੋ ਸੁੱਖ ਜੀ ਦਾ ਜਨਮ ਦਿਨ ਹੈ, ਨਾਲ ਇੰਸਟਾ ਦਾ ਜਨਮ ਦਿਨ,
1: ਕਿੰਨੀ ਵੱਡੀ ਗੱਲ
0: ਹੈ।
1: ਤੇ ਆਪਾਂ ਵਿਸ਼ਾ ਰੱਖ ਕੇ ਚੱਲਦੇ ਹਾਂ, ਮਤਲਬ ਮੇਨ ਇਹ ਹੈ ਕਿ ਅੱਜ ਸੋਸ਼ਲ ਮੀਡੀਆ ਇੰਸਟਾਗ੍ਰਾਮ 6 ਅਕਤੂਬਰ 2010 ਦੇ ਵਿੱਚ ਲਾਂਚ ਹੋਇਆ ਸੀਗਾ, ਹੈ ਨਾ, ਅਤੇ ਕਹਿੰਦੇ 24 ਘੰਟੇ ਦੇ ਵਿੱਚ ਇਹਦੇ ਫਟਾਫਟ ਹੀ, ਮਤਲਬ 24 ਘੰਟੇ ਦੇ ਵਿੱਚ ਪਤਾ ਨਹੀਂ ਕਿੰਨੇ ਸਾਰੇ ਫੋਲੋਅਰ ਵਿਦਇਨ 24 ਆਵਰਸ।
0: ਬਾਕੀ ਆ ਕੇ ਦੱਸਦੇ ਹਾਂ ਆਪਾਂ, ਹਾਂ ਬਾਕੀ ਆਪਾਂ ਆ ਕੇ ਦੱਸਦੇ ਹਾਂ ਅਤੇ ਆ ਕੇ ਇਹਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਨੇ। ਨਾਲ ਦੀ ਨਾਲ ਆਪਾਂ ਇੱਕ ਅਖਾਣ ਤੁਹਾਡੇ ਲਈ ਛੱਡ ਕੇ ਚੱਲੇ ਹਾਂ ਅਤੇ ਅਖਾਣ ਆ ਅੱਜ ਦਾ ਪਹਿਲਾ ਕਿ ਉਜੜੀਆਂ ਉਹ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ, ਤੁਹਾਨੂੰ ਤਾਂ ਨਹੀਂ ਆਉਂਦਾ ਹੋਣਾ ਮੇਰੇ ਹਿਸਾਬ ਨਾਲ,
1: ਮੈਨੂੰ ਤਾਂ ਪਹਿਲਾਂ ਅਖਾਣ ਵਰਡੀ
0: ਉਜੜੀਆਂ ਉਹ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ। ਅਤੇ ਆਪਾਂ ਆ ਕੇ ਅਗਲੇ ਗੱਲਬਾਤ ਕਰਦੇ ਹਾਂ, ਰੇਡੀਓ ਹਾਂਜੀ 1674 ਏ।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਬਨੇਰੇ 'ਤੇ, ਅਤੇ ਇਹ ਗਾਣਾ ਇੰਡੀਆ 'ਚ ਹੀ ਸੈੱਟ ਪੈਂਦਾ, ਇੱਥੇ ਤਾਂ ਬਨੇਰੇ 'ਤੇ ਪੈਣਾ ਔਖਾ।
1: ਕੋਈ ਨੀ, ਕਵੀ ਦੀ ਕਲਪਨਾ ਹੈ।
0: ਆਹੋ ਨਹੀਂ, ਮਤਲਬ ਉਹ ਆਪਾਂ ਸ਼ੁਰੂ 'ਚ ਗੱਲ ਕੀਤੀ ਤਾਂ ਹੈਗੀ ਆ ਵੀ ਜੋ ਜੋ ਇਮੈਜੀਨੇਸ਼ਨ 'ਚ ਮਜ਼ਾ ਉਹ ਅਸਲੀਅਤ 'ਚ। ਹਾਂਜੀ ਸਵਾਗਤ ਹੈ ਜੀ ਤੁਹਾਡਾ।
1: ਤੁਹਾਡਾ ਵੀ ਅੱਛਾ ਅੱਛਾ, ਧੰਨਵਾਦ, ਤੁਹਾਡਾ ਵੀ ਸਵਾਗਤ ਹੈ। ਅਤੇ ਹੁਣ ਵਿਸ਼ੇ ਵੱਲ ਵੱਧਦੇ ਹਾਂ ਆਪਾਂ। ਵਿਸ਼ੇ ਅੱਜ ਦਾ ਜਿਵੇਂ ਸਟਾਰਟਿੰਗ 'ਚ ਆਪਾਂ ਕਹਿ ਕੇ ਬ੍ਰੇਕ ਲਈ ਸੀਗੀ ਕਿ ਇੰਸਟਾਗ੍ਰਾਮ 'ਤੇ ਅੱਜ ਆਪਾਂ ਗੱਲ ਕਰਨੀ ਹੈ, ਕਿਉਂਕਿ ਅੱਜ ਨਾ ਸਿਰਫ ਸੁੱਖ ਜੀ ਇੰਸਟਾਗ੍ਰਾਮ ਦਾ ਵੀ ਬਰਡ ਹੈ। ਆਹ ਤੁਸੀਂ ਸੋਚੋ, ਕੋਇੰਸੀਡੈਂਟ, ਮੈਂ ਕੱਲ੍ਹ ਇਹਦੇ ਬਾਰੇ ਦੇਖ ਰਹੀ ਸੀਗੀ ਅਤੇ ਮੇਰਾ ਜਦੋਂ ਬਰਡੇ ਆਉਂਦਾ ਉਸ ਦਿਨ ਪਹਿਲਾ ਯੂਟਿਊਬ ਵੀਡੀਓ ਡਲਿਆ ਸੀਗਾ।
0: ਹਾਂਜੀ,
1: ਜਿਸ ਦਿਨ ਮੇਰਾ ਬਰਡੇ ਆਉਂਦਾ ਉਸ ਦਿਨ ਸ਼ਾਇਦ ਫਸਟ ਯੂਟਿਊਬ ਵੀਡੀਓ ਪਿਆ ਸੀਗਾ।
0: ਓਕੇ ਓਕੇ, ਇਹ ਸਭ ਬਹੁਤ ਬੜੀਆਂ।
1: ਸੁੱਖ ਜੀ ਦਾ ਇੰਸਟਾਗ੍ਰਾਮ
0: ਬੜੀਆਂ, ਤੁਸੀਂ ਦੋਵੇਂ ਜਾਣੀਆਂ ਟੈਕਨੋਲੋਜੀ ਵਾਈਜ਼ ਜੀ,
1: ਦੇਖ ਲਓ ਹੁਣ ਹੈ ਨਾ, ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਰਾਸ਼ੀ ਮਿਲਦੀ ਹੈ ਨਾ।
0: ਓਕੇ, ਮੈਨੂੰ ਲੱਗਦਾ ਜਿੱਦਣ ਨੂਨੀਆ ਜੀ ਜਿੱਦਣ ਜੰਮੇ ਸੀ ਔਰ ਕੁੱਟ ਬਣਿਆ ਹੋਣਾ ਫਿਰ।
1: ਹਾਂ, ਹੋ ਸਕਦਾ
0: ਕੁਛ ਤੇ ਹੋਊਗਾ, ਕੁਛ ਤੇ।
1: ਬਾਕੀ ਮਤਲਬ ਸੋਸ਼ਲ ਮੀਡੀਆ ਨਾ ਕਿੰਨੀ, ਪਰ ਇਹ ਤੇ ਕੋਇੰਸੀਡੈਂਟ, ਮੈਨੂੰ ਹਾਸਾ ਬੜਾ ਆਇਆ। ਮੈਂ ਕਿਹਾ ਸੁੱਖ ਜੀ ਤੇ ਮੇਰਾ, ਚਲੋ ਅਸੀਂ ਸੋਸ਼ਲ ਮੀਡੀਆ ਤੇ ਐਕਟਿਵ ਵੀ ਬੜੇ ਰਹਿੰਦੇ ਹਾਂ ਤੇ
0: ਇਹ ਕੋਈ, ਦੋਵਾਂ ਚ ਕੌਣ ਵੱਧ ਰਹਿੰਦਾ ਐਕਟਿਵ?
1: ਮੈਂ ਆਪਣਾ ਨੀ ਕਹਾਂਗੀ, ਸੁੱਖ ਜੀ ਦਾ ਕਹਾਂਗੀ। ਮੈਂ ਜਦੋਂ ਖੋਲਦੀ ਨਾ ਸੋਸ਼ਲ ਮੀਡੀਆ, ਮੈਨੂੰ ਸੁੱਖ ਜੀ ਦੇਖਦੇ
0: ਸਭ ਤੋਂ ਪਹਿਲਾਂ।
1: ਸਭ ਤੋਂ ਪਹਿਲਾਂ ਨੀ, ਮਤਲਬ ਮੇਰੀ ਉਸ 'ਚ ਆ ਜਾਂਦੇ ਆ ਤੇ
0: ਮਤਲਬ ਇੱਕ ਦੂਸਰੇ ਨੂੰ ਦੇਖਦੇ ਦੇਖਦੇ
1: ਫਿਰ ਉਹਨਾਂ ਨੂੰ,
0: ਇਹ ਵੀ ਇਦਾਂ ਦੀ ਚੀਜ਼ ਹੈ ਨਾ, ਮੈਂ ਤੈਨੂੰ ਦੇਖਾਂ ਤੂੰ ਮੈਨੂੰ ਦੇਖਾਂ,
1: ਗਿਵ ਐਂਡ ਟੇਕ ਹੈ ਨਾ।
0: ਇਹ ਚੀਜ਼ ਵਧੀਆ ਮਤਲਬ।
1: ਅੱਛਾ, ਧੀਰੇ ਧੀਰੇ ਟੈਕਨੋਲੋਜੀ, ਹੁਣ ਇੰਸਟਾਗ੍ਰਾਮ ਦੀ ਸ਼ੁਰੂਆਤ 'ਚ ਗੱਲ ਕਰਕੇ ਫਿਰ ਇਹ ਵਾਲੀ ਲਾਈਨ ਤਾਂ ਬੋਲਾਂਗੀ ਕਿ ਇਹਦਾ ਬਰਥਡੇ ਆਇਆ ਸੀਗਾ ਮਤਲਬ 6 ਅਕਤੂਬਰ ਅੱਜ, ਤੇ 2010 ਦੇ ਵਿੱਚ ਲਾਂਚ ਹੋਇਆ ਸੀਗਾ ਇੰਸਟਾਗ੍ਰਾਮ।
0: ਓਕੇ,
1: ਤੇ ਤੁਸੀਂ ਕਦ ਬਣਾਇਆ ਸੀ ਅਕਾਊਂਟ?
0: ਮੈਨੂੰ ਇਦਾਂ ਐਸਾ ਚੇਤਾ ਨਹੀਂ ਮੈਨੂੰ, ਹਾਂ ਪਰ ਕਾਫੀ ਬਾਅਦ ਚ ਬਣਾਇਆ ਮੈਂ ਜਦੋਂ ਆਇਆ।
1: ਮੈਨੂੰ ਵੀ ਨਹੀਂ ਸੀਗਾ, ਮੈਂ ਵੀ ਚੈੱਕ ਕੀਤਾ ਸੀ ਉਸ ਚ ਜਾ ਕੇ ਇੰਸਟਾਗ੍ਰਾਮ ਤੇ, ਤੁਸੀਂ ਆਪਣੀ ਪਰਸਨਲ ਉਸ ਚ ਦੇਖ ਸਕਦੇ ਹੋ ਅਕਾਊਂਟ ਦੇ ਵਿੱਚ।
0: ਕਦੋਂ ਬਣਿਆ?
1: ਕਦੋਂ, ਹਾਂ
0: ਕਦੋਂ ਬਣਿਆ ਤੁਹਾਡਾ?
1: ਮੇਰਾ ਨਵੰਬਰ 2017 ਹੋ ਗਿਆ ਮੇਰਾ, ਹਜੇ ਤੱਕ ਅਕਾਊਂਟ ਨਹੀਂ ਹੈ।
0: ਮੈਨੂੰ ਲੱਗਦਾ ਇੱਕ ਸਮਾਂ ਨਾ ਆਪਾਂ ਜਾਂ ਬਹੁਤੇ ਜਾਣੇ ਉਸ ਚੀਜ਼ ਦੇ ਵਿੱਚ ਵੀ ਸੀ ਕਿ ਠੀਕ ਆਇਆ ਹੋਊਗਾ ਕੁਛ,
1: ਪਰ
0: ਹਾਂ ਨਹੀਂ ਵੀ ਆਇਆ ਹੋਊਗਾ ਕੁਛ, ਪਰ ਆਪਾਂ ਫੇਸਬੁੱਕ ਤੇ ਠੀਕ ਹੈ ਹਨਾ। ਔਰਕੁਟ ਵੀ ਜਿੰਨਾ ਚਿਰ ਬੰਦ ਨਹੀਂ ਉਹਨਾਂ ਨੇ ਕਰ ਦਿੱਤਾ, ਮੈਂ ਤਾਂ ਉਹਨਾਂ ਚਿਰ ਨਹੀਂ ਛੱਡਿਆ। ਮੈਂ ਇਹੋ ਠੀਕ ਹੈ, ਮੇਰਾ
1: ਤਾਂ ਫੇਵਰੇਟ ਸੀਗਾ ਔਰਕੁਟ। ਹਾਂ, ਮੈਨੂੰ ਬੜਾ
0: ਪਤਾ ਨਹੀਂ ਕਿਉਂ ਬੰਦ ਹੀ ਕਰਤਾ ਨਾ, ਬਿਲਕੁਲ ਹੀ।
1: ਮੈਨੂੰ ਤਾਂ ਇੱਦਾਂ ਲੱਗਦਾ ਹੈ ਕੁਛ ਇੱਦਾਂ ਹੁੰਦਾ ਕਿ ਵਾਪਸ ਜਾ ਕੇ ਵੇਖ ਸਕਦੇ। ਅੱਛਾ, ਧੀਰੇ ਧੀਰੇ ਹੁਣ ਸੋਸ਼ਲ ਮੀਡੀਆ ਦੀ ਗੱਲ ਚੱਲੀ ਨਾ, ਹੁਣ ਅਪਗ੍ਰੇਡ ਕਿਵੇਂ, ਹੁਣ ਔਰਕੁਟ ਜਿਵੇਂ ਹੁੰਦਾ ਸੀਗਾ, ਔਰਕੁਟ ਦੇ ਵਿੱਚ ਸਪੋਜ਼ ਮੈਂ ਤੁਹਾਡੀ ਪ੍ਰੋਫਾਈਲ ਦੇਖੀ ਜਾ ਕੇ, ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ 'ਚ ਫੁੱਟਪ੍ਰਿੰਟਸ ਕਰਕੇ ਕੁਛ ਆਉਂਦਾ ਹੁੰਦਾ ਸੀ ਸ਼ਾਇਦ, ਜਿਸ ਤੇ ਉਸ 'ਚ ਪਤਾ ਲੱਗ ਜਾਂਦਾ ਸੀ ਕਿ ਹਾਂ ਯਸ਼ਪ੍ਰੀਤ ਕੌਰ ਵਿਜ਼ਿਟਡ।
0: ਕਿੰਨੇ ਕਿੰਨੇ ਵੇਖਿਆ?
1: ਹਾਂ, ਕਿੰਨੇ ਕਿੰਨੇ ਵੇਖਿਆ, ਦਿਖਣ ਲੱਗ ਜਾਂਦਾ ਸੀ ਨਾ। ਇੰਸਟਾ 'ਚ ਕਿਤੇ ਲੱਗਦਾ, ਅਨਲੈਸ ਤੁਸੀਂ ਕੁਛ ਲਾਈਕ ਜਾਂ ਕੋਈ ਕਮੈਂਟ ਕੀਤਾ।
0: ਅੱਛਾ, ਕੌਣ ਕੌਣ ਤੁਹਾਡੀ ਫੋਟੋ ਵੇਖ ਗਿਆ ਤੁਹਾਨੂੰ ਨਹੀਂ ਪਤਾ ਲੱਗਦਾ?
1: ਨਹੀਂ,
0: ਕੋਈ ਸੈਟਿੰਗ ਸੂਟਿੰਗ ਚੇਂਜ ਕਰਕੇ ਕਿ
1: ਨਹੀਂ? ਨਹੀਂ ਨਹੀਂ,
0: ਵੈਸੇ ਵੀ ਨਹੀਂ
1: ਹੈ। ਹਾਂ, ਈਵਨ ਇਹਦੇ ਵਿੱਚ ਜਦੋਂ ਫਿਰ ਇਹੀ ਜਦੋਂ ਵਟਸਐਪ 'ਚ ਆਇਆ ਸੀਗਾ ਉਸ 'ਚ ਵੀ ਸੀਨ ਇਹ ਸਾਰਾ ਹਟਾਤਾ ਸੀਗਾ। ਹੁਣ ਧੀਰੇ ਧੀਰੇ ਅਪਗ੍ਰੇਡੇਸ਼ਨ ਇਹੀ ਹੈ ਕਿ ਤੁਸੀਂ ਕਿਸ ਹਿਸਾਬ ਨਾਲ ਮਤਲਬ ਬਚ ਕੇ ਚੱਲਣ ਦੀ ਕੋਸ਼ਿਸ਼ ਹੈ ਨਾ, ਕਿ ਹਾਂ ਕਿ ਤੁਸੀਂ ਜੋ ਜਿੱਥੇ ਵੀ ਚੱਲ ਜਾਓ ਤੁਸੀਂ
0: ਸਗੋਂ ਚੀਜ਼ ਠੀਕ ਹੈ, ਕਿਉਂਕਿ ਪਹਿਲਾਂ ਤਾਂ ਬੰਦਾ ਪੋਸਟ ਪਾਉਂਦਾ ਫਿਰ ਉਹਦਾ ਵੇਂਦਾ ਵੀ ਕਿੰਨੀ ਕੁ ਚੱਲੀ ਹੈ, ਤੇ ਫਿਰ ਇਸ ਗੱਲ ਦੇ ਉੱਤੇ ਟਾਈਮ ਵੀ ਵੇਸਟ ਕਰਦਾ ਵੀ ਵੇਖਾਂ ਭਲਾ
1: ਜਿਹਨੇ ਹੁਣ ਸਾਰਾ ਕੁਛ ਦੇਖ ਲਿਆ ਲੇਟੈਸਟ ਤੱਕ ਜਿਹੜਾ ਚੱਲ ਰਿਹਾ,
0: ਹਲੇ ਤਾਂ ਬਹੁਤ ਕੁਛ ਵੇਖਣਾ
1: ਅੱਗੇ ਨੀ, ਹੁਣ ਐਜ਼ ਐਟ ਪ੍ਰੈਜ਼ੈਂਟ ਤਤਕਾਲ ਤੱਕ ਤੇ
0: ਬਹੁਤ ਕੁਛ ਹੋਊਗਾ, ਹਲੇ ਤੇ ਇਹ ਚੀਜ਼ਾਂ ਲਗਭਗ ਆਪਣੀ ਰਫਤਾਰ ਫੜੀਆਂ ਨੇ ਹਲੇ ਤੇ, ਹਲੇ ਤੇ ਅੱਗੇ ਅੱਗੇ ਬਹੁਤ ਕੁਛ ਆ। ਵੇਖੋ ਆਪਾਂ, ਤੁਸੀਂ ਵੇਖੋ ਨਾ ਵੀ ਥੋੜ੍ਹਾ ਜਿਹਾ ਟਾਈਮ ਹੀ ਹੋਇਆ ਵਾ ਅਤੇ ਕਿੰਨੇ ਸੁਭਾਵਾਂ ਦੇ ਮੁਤਾਬਿਕ ਅਤੇ ਦੁਨੀਆ ਦੇ ਉੱਤੇ ਕਿੰਨੇ ਵੱਖਰੇ ਵੱਖਰੇ ਟਾਈਪ ਦੇ ਲੋਕ ਨੇ, ਹੈ ਨਾ, ਏਜ ਕੈਟੇਗਰੀ ਦੇ ਹਿਸਾਬ ਦੇ ਨਾਲ, ਸੁਭਾਅ ਦੇ ਹਿਸਾਬ ਦੇ ਨਾਲ, ਹੈ ਨਾ, ਨੌਕਰੀ ਦੇ ਹਿਸਾਬ ਦੇ ਨਾਲ, ਆਪਾਂ ਵੇਨੇ ਕਾਰੋਬਾਰ ਦੇ ਹਿਸਾਬ ਨਾਲ ਕਿੰਨੇ ਵੰਡੇ ਗਏ ਨੇ ਸਿਸਟਮ, ਹੈ ਨਾ? ਤੁਸੀਂ ਕਈ ਕਈ ਕਾਰੋਬਾਰ ਇੱਦਾਂ ਦੇ ਨੇ, ਤੁਹਾਨੂੰ ਕੋਈ ਕਹੂਗਾ ਯਾਰ ਅੱਛਾ ਤੂੰ ਆਹ ਕੰਮ ਕਰਦਾ, ਤੇਰਾ ਨਾ ਉਹ ਪਲੇਟਫਾਰਮ ਤੇ ਵੱਧ ਚੱਲਣਾ, ਤੇਰਾ ਟਿਕਟੋਕ ਤੇ ਵੱਧ ਚੱਲੂਗਾ ਇੱਥੇ ਨੀ ਫਾਇਦਾ, ਤੇਰਾ ਇੰਸਟਾ ਤੇ ਵੱਧ ਚੱਲੂਗਾ ਇੱਥੇ ਨੀ ਫਾਇਦਾ। ਸੋ ਉਸ ਕਾਰੋਬਾਰ ਦੇ ਹਿਸਾਬ ਦੇ ਨਾਲ ਵੀ ਵੇਖੋ ਤੁਸੀਂ ਪਲੇਟਫਾਰਮ ਵੰਡੇ।
1: ਔਰ ਹਰ ਇੱਕ ਚੋਇਸ, ਹਰ ਇੱਕ ਮਤਲਬ ਏਰੀਆ ਆਫ ਇੰਟਰਸਟ, ਕਿਸੇ ਨੂੰ ਗਾਰਡਨਿੰਗ ਦਾ ਸ਼ੌਕ ਹੈ ਉਹਨੂੰ ਉਹ ਗਾਰਡਨਿੰਗ ਵਾਲੀ ਚੀਜ਼ਾਂ ਸਰਚ ਕਰ ਸਕਦਾ। ਹੁਣ ਸ਼ੁਰੂਆਤ ਇੰਸਟਾਗ੍ਰਾਮ ਦੀ ਕਿਵੇਂ ਹੋਈ ਸੀ? ਜਸਟ ਇੱਕ ਪਲੇਟਫਾਰਮ ਸੀਗਾ, ਪਹਿਲਾਂ ਆਪਾਂ ਜਿਵੇਂ ਫੋਟੋਆਂ ਖਿਚਾ ਕੇ ਆਉਂਦੇ ਸੀਗੇ ਸਟੂਡੀਓ ਦੇ ਵਿੱਚ, ਅਤੇ ਆਪਾਂ ਉਹਦੀ ਐਲਬਮ ਰੱਖਦੇ ਹੁੰਦੇ ਸੀਗੇ ਘਰਾਂ ਦੇ ਵਿੱਚ, ਜਾਂ ਫਿਰ ਹੈ ਨਾ ਫੋਟੋਆਂ ਤੁਸੀਂ ਪ੍ਰਿੰਟ ਕਰਾ ਕੇ ਉਹ ਹਾਰਡ ਕਾਪੀ ਰੱਖਣ ਦਾ ਰਿਵਾਜ਼ ਸੀਗਾ। ਫਿਰ ਹੁਣ ਹਾਰਡ ਕਾਪੀਆਂ ਨਹੀਂ ਸਨ, ਫਿਰ ਇਹ ਸੋਸ਼ਲ ਮੀਡੀਆ ਦੇ ਵਿੱਚ ਫੋਨ, ਪਹਿਲਾਂ ਫੋਨ ਹੈ, ਫੋਨ ਦੇ ਵਿੱਚ ਗੈਲਰੀ, ਅਤੇ ਉਹ ਗੈਲਰੀ ਵੀ ਭਰਨ ਲੱਗੀ ਤੇ ਸੋਸ਼ਲ ਮੀਡੀਆ, ਤੇ ਇੰਸਟਾਗ੍ਰਾਮ ਦਾ ਮੇਨ ਪਰਪਸ ਇਹੀ ਸੀਗਾ।
0: ਮੈਨੂੰ ਯਾਦ ਹੈ ਜਸਟ ਫੋਟੋਸ ਵਾਸਤੇ ਪਿਕਾਸੋ ਆਇਆ ਸੀ ਵਿੱਚ ਇਦਾਂ ਕਰਕੇ ਕੁਐਸਚਨ ਗੂਗਲ ਦੇ ਉੱਤੇ, ਉਹ ਚ ਫੋਟੋਆਂ ਪਹਿਲਾਂ ਸੇਵ ਕਰੀਦੀਆਂ।
1: ਹਾਂ, ਪਹਿਲਾਂ ਉਸ ਦੇ ਵਿੱਚ ਕਰ ਲੈਂਦੇ ਸੀ, ਹੁਣ ਜਿਵੇਂ ਗੂਗਲ ਫੋਟੋਸ ਚ ਤੁਸੀਂ ਗੂਗਲ ਡਰਾਈਵ ਚ ਕਰ ਲੈਂਦੇ।
0: ਹਾਂ, ਹੁਣ ਉਹ ਡਰਾਈਵ ਚ ਹੋ ਜਾਂਦੀਆਂ, ਉਹ ਉਦਾਂ ਦਾ ਵੀ ਇੱਕ ਸੀ, ਆਈ ਥਿੰਕ ਉਹ ਵੀ ਨਹੀਂ ਕਦੀ ਵੇਖਿਆ ਹੁਣ, ਸੋਚੇ ਤਾਂ ਕਰਾ ਦੋ,
1: ਥੋੜੀ ਥੋੜੀ ਚੀਜ਼ਾਂ
0: ਪੁਰਾਣੀਆਂ ਪਈਆਂ ਹੋਣੀਆਂ, ਪਹਿਲਾਂ ਉਹਦੇ ਚੋਂ ਕੱਢਾਂਗੇ, ਪਰ ਬੰਦ ਹੀ ਹੋ ਗਏ ਦੱਸੋ, ਹੈ ਨਾ?
1: ਐਵੇਂ ਵੀ ਇਦਾਂ ਤੇ ਬਹੁਤ ਸਾਨੂੰ
0: ਲੱਗਦਾ ਆ ਵੀ ਸਾਰਾ ਕੁਝ ਸਾਂਭਿਆ ਪਿਆ ਵਾ, ਇਹ ਚ ਪਾਈ ਜਾਓ, ਇਹ ਚ ਪਾਈ ਜਾਓ, ਪਰ ਇਹ
1: ਚੈਟ ਵਗੈਰਾ ਆਈ ਸੀਗੀ ਜਿਸ 'ਚ ਸਿਰਫ ਤੁਸੀਂ ਮੈਸੇਜ ਹੀ, ਯਾਹੂ ਮੈਸੇਂਜਰ ਇਦਾਂ ਦੀ ਸਿਰਫ ਮੈਸੇਜ ਵਾਸਤੇ ਆਈ ਸੀਗੀ ਚੀਜ਼ਾਂ। ਤੇ ਇਹ ਵੀ ਸੋਚਣ ਦੀ ਗੱਲ ਹੈ ਕਿ ਸਭ ਤੋਂ ਪਹਿਲਾਂ ਕਿਹੜਾ ਪਲੇਟਫਾਰਮ ਤੁਸੀਂ ਵਰਤਿਆ ਸੀਗਾ ਸਭ ਤੋਂ ਪਹਿਲਾਂ ਤੁਸੀਂ ਟਾਈਪ ਕਰ ਦੋ, ਤੁਸੀਂ ਪੁੱਛਦੇ ਹੋ ਏਜ ਕਿ ਏਜ ਇਹ ਉਸਦੀ ਸ਼ਾਰਟ ਫਾਰਮ ਸੀਗੀ, ਮੈਂ ਭੁੱਲ ਰਹੀ ਹਾਂ, ਮੈਨੂੰ ਹੁਣ
0: ਚੈਟਿੰਗ ਲਈ
1: ਹੁੰਦਾ ਸੀ,
0: ਮੈਂ ਉਹ ਉੱਤੇ ਨਹੀਂ ਮੈਂ ਕੀਤੀ ਚੈਟਿੰਗ,
1: ਸਾਡਾ ਸਾਈਬਰ ਕੈਫੇ ਸੀਗਾ, ਅਸੀਂ ਤਾਂ ਬੜੇ ਖਰਾਬ ਰਹੇ ਬੱਚੇ, ਬਾਅਦ ਚ ਇੱਕ ਵਾਰੀ ਫੜੇ ਗਏ ਤੇ ਬੜਾ ਪਿੱਟਿਆ, ਬੜੀ ਮਾਰ ਖਾਈ ਸੀਗੀ।
0: ਕੈਫੇ ਮਤਲਬ ਵੱਡੀ ਚੀਜ਼ ਹੁੰਦੀ ਸੀ ਉਹਨਾਂ ਦਿਨਾਂ ਚ, ਪੀਸੀ
1: ਮੈਂ ਸ਼ੋਅ ਬੜਾ ਕਰਦੀ ਹੁੰਦੀ ਸੀਗੀ ਲੋਕਾਂ ਨੂੰ ਕਿ ਤੁਸੀਂ ਇੱਥੇ ਕੰਪਿਊਟਰ ਲੈਬ ਚ ਆ ਕੇ ਜੂਤੇ ਉਤਾਰ ਕੇ ਅੰਦਰ ਜਾਂਦੇ ਹੋ, ਸਾਡੇ ਤੇ ਘਰੇ 8-8 ਕੰਪਿਊਟਰ
0: ਬਿਨਾਂ ਜੁੱਤੀ ਚੱਲ ਜਾ,
1: ਅਸੀਂ ਤਾਂ ਬਿਨਾਂ ਜੁੱਤੀ।
0: ਵਾਹ, ਅੱਛਾ, ਇਹ ਵੀ ਟੈਸ਼ਨ ਹੈ, ਗੁੱਡ। ਤੇ ਇਹ ਮੇਰਾ ਖਿਆਲ
1: ਯਾਹੂ ਮੈਸੇਂਜਰ ਚੱਲਿਆ ਸੀਗਾ, ਉਸ 'ਚ ਤੁਸੀਂ ਆਪਣੀ ਪ੍ਰੋਫਾਈਲ ਬਣਾਉਂਦੇ ਹੁੰਦੇ ਸੀਗੇ, ਅਤੇ ਤੁਸੀਂ ਮਤਲਬ ਕਿਸੇ ਵੀ ਕੰਟਰੀ ਕਿੱਥੇ ਵੀ, ਭਾਵੇਂ ਤੁਸੀਂ, ਤੁਹਾਨੂੰ ਇੱਦਾਂ ਲੱਗੇਗਾ ਕਿ ਅਮੈਰੀਕਾ ਗੱਲ ਕਰ ਰਹੇ ਹੋ, ਕੀ ਪਤਾ ਨਾਲ ਦੇ
0: ਲਾਗੇ ਕੈਬਿਨ 'ਚ ਬੈਠਾ ਹੋਵੇ ਕੋਈ ਕੈਲੀਫੋਰਨੀਆ ਵਾਲਾ।
1: ਤੇ ਗੇਮਸ ਜਿਵੇਂ ਹੁਣ ਬੱਚੇ ਰੋਬਲੋਕਸ ਵਗੈਰਾ ਖੇਡਦੇ ਆ, ਗੇਮਸ ਵੀ ਤੁਸੀਂ ਆਨਲਾਈਨ ਖੇਡਦੇ ਹੁੰਦੇ ਸੀ ਉਦੋਂ ਵੀ, ਜਿਵੇਂ ਤਾਸ਼ ਹੋ ਗਏ, ਜੋ ਵੀ ਕੋਈ ਵੀ, ਯੂ ਨੇਮ ਇਟ, ਬੜੇ ਸਾਰੇ ਗੇਮਸ ਆਨਲਾਈਨ ਵੀ ਖੇਡਦੇ ਹੁੰਦੇ ਸੀ। ਮੈਨੂੰ ਲੱਗਦਾ ਸੋਸ਼ਲ ਮੀਡੀਆ ਦੇ ਵਿੱਚ ਤੇ ਇਹ ਸਭ ਤੋਂ ਪਹਿਲਾਂ ਯਾਹੂ ਤੇ ਹੀ ਮੈਨੂੰ ਲੱਗਦਾ ਸਭ ਨੇ ਬਣਾਏ ਹੋਣੇ ਅਕਾਊਂਟ, ਵਾਈ ਮੇਲ ਜਾਂ ਫਿਰ yahoo.com। ਸੋਸ਼ਲ ਮੀਡੀਆ ਮੈਨੂੰ ਲੱਗਦਾ ਔਰਕੁਟ ਹੀ ਸੀਗਾ ਇੰਸਟਾਗ੍ਰਾਮ ਦਾ ਮੇਨ ਇਹੀ ਸੀਗਾ, ਫੋਟੋ ਦੇ ਨਾਲ ਲੋਕੀ ਕੈਪਸ਼ਨ ਪਾਉਂਦੇ ਹੁੰਦੇ ਸੀਗੇ ਤੇ ਹੈਸ਼ਟੈਗ ਪਾਉਂਦੇ ਹੁੰਦੇ ਸੀਗੇ,
0: ਫੋਟੋ ਪਲੱਸ ਟੈਲੀਗ੍ਰਾਮ ਟੈਲੀਗ੍ਰਾਮ ਵਾਲਾ ਵੀ ਕੰਮ ਹੋ ਗਿਆ ਤੇ ਇੰਸਟੈਂਟ ਫੋਟੋ ਵਾਲਾ ਵੀ ਹੋ ਗਿਆ, ਕਿਉਂਕਿ ਇਹਦਾ ਜਿਹੜਾ ਸਾਈਨ ਵੀ ਉਹ ਵੀ ਉਦਾਂ ਦਾ ਹੀ ਹੈ ਨਾ, ਇੰਸਟੈਂਟ ਕੈਮਰੇ ਜੇ ਵਰਗਾ।
1: ਬਟ ਇਹ ਹੀ ਹੈ ਕਿ ਹੈਰਾਨਗੀ ਦੀ ਗੱਲ, ਪਹਿਲਾਂ ਲੋਕੀ ਕਿੰਨਾ ਐਫਰਟ, ਮਤਲਬ ਫੋਟੋ ਸਟਾਰਟਿੰਗ 'ਚ ਇੰਨਾ ਸੀਰੀਅਸ ਨਹੀਂ ਲਿਆ ਲੋਕਾਂ ਨੇ, ਨੋਰਮਲ ਫੋਟੋ ਖਿੱਚੀ ਤੇ ਪਾਤੀ, ਹੁਣ ਤੇ ਮਤਲਬ ਕਿਵੇਂ ਲਾਈਫ ਚੇਂਜ ਹੋ ਗਈ, ਬਰਥਡੇ ਵਿਆਹ ਹੈ ਉਹਦੇ ਹਰ ਇੱਕ ਚੀਜ਼ ਲਈ ਕੰਟੈਂਟ ਕ੍ਰੀਏਟਰ ਹੈ ਕਿ ਰੀਲਸ ਵਾਸਤੇ ਡਿਫਰੈਂਟ, ਹੁਣ ਵਿਆਹਾਂ 'ਚ ਵੀ ਸਿਸਟਮ ਆ ਗਿਆ ਕਿ ਤੁਹਾਨੂੰ ਸੇਮ ਨਾਲ ਦੇ ਨਾਲ ਫੰਕਸ਼ਨ, ਇੱਕ ਪੂਰੀ ਟੀਮ ਬੈਠੀ। ਹੁਣ ਪਿਛਲੇ ਟਾਈਮ ਅਸੀਂ ਮੇਰੀ ਕਜ਼ਨ ਦੇ ਵਿਆਹ 'ਚ ਗਏ ਸੀਗੇ, ਇੱਕ ਕਮਰੇ 'ਚ ਲਿਟਰਲੀ ਐਡੀਟਰ ਬੈਠੇ ਸੀਗੇ, ਇੱਕ ਲਾ ਕੇ ਪੈਨ ਡਰਾਈਵ 'ਚ ਉਹਨਾਂ ਨੂੰ ਜਿਵੇਂ ਮਹਿੰਦੀ ਹੈ, ਮਹਿੰਦੀ ਦੇ ਫਟਾਫਟ ਉਹਨੇ ਥੋੜੇ ਜਿਹੇ ਵਿਜੂਅਲਸ ਲਏ ਤੇ ਨਾਲ ਦੇ ਨਾਲ ਉਹ ਰੀਲ ਕੱਟ ਕੇ ਭੇਜ ਰਿਹਾ ਸੀਗਾ ਤੇ ਪਾ ਰਿਹਾ।
0: ਕੀ ਫਰਕ ਪੈਂਦਾ ਇਹਦੇ ਨਾਲ?
1: ਐਗਜੈਕਟਲੀ
0: ਨਹੀਂ, ਵੈਸੇ
1: ਡੈਸਪਰੇਸ਼ਨ, ਫਰਕ ਕੁਛ ਨਹੀਂ, ਸ਼ੌਕ ਪਰ ਇਹਦਾ ਨੁਕਸਾਨ ਹੈ ਕਿ ਜਿਵੇਂ ਪਹਿਲਾਂ ਹੁੰਦਾ ਸੀਗਾ ਵਿਆਹਾਂ ਦੀ ਐਲਬਮ ਆਉਂਦੀ ਸੀਗੀ, ਪੂਰਾ ਪਰਿਵਾਰ ਬੈਠਦਾ ਸੀਗਾ, ਸੀਡੀ ਜਾਂ ਵੀਡੀਓਜ਼ ਦਾ ਪੂਰਾ ਕਰੇਜ਼ ਹੁੰਦਾ ਸੀਗਾ ਕਿ ਹੁਣ ਪੂਰਾ ਵੀਡੀਓ ਸਾਰਾ ਸਾਰੇ ਮੁਹੱਲੇ ਵਾਲੇ ਸਾਰੇ ਇਕੱਠੇ ਬੈਠ ਕੇ ਹੈ ਨਾ VCR ਦੇ ਵਿੱਚ ਦੇਖਣਗੇ ਜਾਂ CD ਪਲੇਅਰ ਦੇ ਵਿੱਚ। ਹੁਣ ਜਦੋਂ ਇੰਨੀ ਸਾਰੀ ਰੀਲਾਂ ਜਾਂਦੀ ਨਾ, ਉਹ ਚੀਜ਼ ਦਾ ਚਾਅ ਹੀ ਮਰ ਜਾਂਦਾ ਕਿਉਂਕਿ ਆਲਰੇਡੀ ਤੁਸੀਂ ਵੱਖਰਾ ਵੱਖਰਾ ਬ੍ਰੇਕ ਬ੍ਰੇਕ ਦੇ ਵਿੱਚ ਟੁਕੜਿਆਂ 'ਚ ਤੁਸੀਂ
0: ਲਗਭਗ ਵੇਖ ਹੀ ਲਿਆਂਦਾ
1: ਤੇ ਤੁਹਾਨੂੰ ਮਜ਼ਾ ਹੀ ਨਹੀਂ ਆਉਂਦਾ ਉਹ ਵੇਖਣ ਦੇ ਵਿੱਚ,
0: ਚਾਹ ਵੀ ਨਹੀਂ ਨਾ ਰਹਿ ਗਿਆ। ਹੁਣ ਮੈਨੂੰ ਲੱਗਦਾ ਜਿਹੜੇ ਰੀਲਾਂ ਰੂਲਾਂ ਬਣਾਉਂਦੇ ਹੋਣਗੇ, ਵੈਸੇ ਦੱਸਿਓ ਤੁਸੀਂ ਵੀ ਜਿਹੜਾ ਰੀਸੈਂਟਲੀ ਪਿਛਲੇ ਕੋਈ 5-7 ਸਾਲਾਂ ਦਾ ਐਕਸਪੀਰੀਅੰਸ ਆਪਣਾ, ਕਿ ਇਹ ਜਿਹੜੀ ਹੁਣ ਆਪਾਂ ਮੂਵੀ ਵਗੈਰਾ ਬਣਾਉਂਦੇ ਹੋ ਤੁਸੀਂ, ਕਿੰਨੀ ਕੁ ਵੇਖਦੇ ਹੋ ਬਾਅਦ ਚੋਂ? ਉਹ ਤੁਹਾਡੀ ਗੱਲ ਸਹੀ ਆ, ਅੱਧ ਪਚੱਦਾ ਜਾ ਤੇ ਤੁਸੀਂ ਸਾਰਾ ਕੁਛ ਹੀ ਸਾਰਿਆਂ ਨੇ ਵੇਖਿਆ ਹੁੰਦਾ, ਤੇ ਨਾ ਹੀ ਕਿਸੇ ਕੋਲ ਟਾਈਮ ਆ ਤੇ ਨਾ ਹੀ ਕੋਈ ਨਾ ਉਹਨੂੰ ਉਹ ਚੀਜ਼ਾਂ ਬੋਰਿੰਗ ਲੱਗਦੀਆਂ, ਹੋਰ ਇੰਨਾ ਕੁਛ ਇੰਟਰਸਟਿੰਗ ਤੋਂ ਰੈਫਰ ਦਾ।
1: ਐਗਜ਼ੈਕਟਲੀ ਹਾਂ, ਸਾਨੂੰ ਹੁਣ ਉਹੀ ਨਾ, ਹੁਣ ਗਾਣੇ ਤੁਸੀਂ ਪਤਾ ਨਹੀਂ ਕਿਹੜੇ ਵਧੀਆ ਵਧੀਆ ਲਗਾ ਕੇ, ਹੁਣ ਤੁਸੀਂ ਕਹੋਗੇ ਹਾਏ ਇਹਨਾਂ ਨੂੰ ਕੀ ਦੇਖਣਾ ਨਾ, ਮਤਲਬ
0: ਪਹਿਲੇ ਜੇ ਰਿਵਾਜ ਤੋਂ ਰਹੇ ਨਾ ਸਾਰੇ ਤੋਂ ਰੱਜ ਕੇ, ਇੱਕ ਤੁਹਾਨੂੰ ਯਾਦ ਹੋਣਾ ਵੀ ਇੱਕ ਸਮਾਂ ਸੀ ਜਦੋਂ ਇੱਕ ਟਾਈਪ ਦੇ ਗਾਣੇ ਸਿਰਫ ਸਾਰੀਆਂ ਰੀਲਾਂ ਚ ਵਿਆਹ ਵਾਲੀਆਂ ਚ ਇੱਕੋ ਤਰ੍ਹਾਂ ਦੇ ਗਾਣੇ ਹੁੰਦੇ ਹਨਾ, ਨੇਰ ਨਾ ਹੋ ਜਾਏ ਕਹੀਂ ਦੇ ਤੇ ਹੋਰ ਜੋ ਵੀ, ਤੇ ਫਿਰ ਉਸ ਸਮੇਂ ਦੇ ਹਿਸਾਬ ਨਾਲ ਉਹਨਾਂ ਨੇ ਜੋ ਉਦੋਂ ਦੇ ਹਿੱਟ ਗਾਣੇ ਉਹਨਾਂ ਨੇ ਪਾ ਦੇਣੇ। ਪਰ ਬਾਅਦ ਵਿੱਚ ਫਿਰ ਇੱਕ ਵਿੱਚ ਜੇ ਰਿਵਾਜ ਤੁਰਿਆ ਵੀ ਉਹ ਗਾਣੇ ਯਾਰ ਉਹ ਤੇ ਪੁਰਾਣੇ ਹੋ ਗਿਆ, ਫਿਰ ਉਹਨਾਂ ਗਾਣਿਆਂ ਦੇ ਉੱਤੇ ਹੋਰ ਭਰ ਦਿੰਦੇ ਹੁੰਦੇ ਸੀ ਹਨਾ, ਵੇਖਿਆ ਕਿ ਕਈ ਵਾਰੀ ਗਾਣਾ ਥੱਲੇ ਵੀਡੀਓ ਵਾਲੀ ਚੱਲਦੀ ਹੁੰਦੀ ਸੀ ਤੇ ਉੱਤੇ ਆਵਾਜ਼ ਉਹਨਾਂ ਨੇ ਚੇਂਜ ਕਰ ਦੇਣੀ, ਫਿਰ ਹੌਲੀ ਹੌਲੀ ਉਹਨਾਂ ਨੇ ਸਮਾਰਟਨੈਸ ਵਰਤੀ, ਫਿਰ ਉਹ ਵੀਡੀਓ ਵਿੱਚ ਪਾਉਣੋਂ ਅੜ ਗਏ ਵੀ ਇਸ ਵੀਡੀਓ ਦਾ ਤੇ ਵਿੱਚ ਕੋਈ ਮਤਲਬ ਹੀ ਨਹੀਂ ਆ,
1: ਕਿਉਂਕਿ ਉਹ ਇੰਨਾ ਹੱਸ ਉਹ ਜਿਵੇਂ ਛੋਟੇ ਛੋਟੇ ਉਦਾਂ ਦੀ ਪਹਿਲੇ ਦੀ ਤੇ ਐਡੀਟਿੰਗ ਇੱਦਾਂ ਦੀ ਹੁੰਦੀ ਸੀ ਨਾ ਵੀਡੀਓਜ਼ ਦੀ, ਅਗਰ ਆਪਾਂ ਗੱਲ ਕਰੀਏ ਜਿਵੇਂ ਉਹ ਦੁਲਹਨ ਨੇ ਦਿਲ ਦਿਲ ਦਿਲ ਕਰਕੇ ਬਹੁਤ ਸਾਰੇ ਉਹ ਤੇ ਗਾਣਾ ਕੁਛ ਹੋਰ ਚੱਲ ਰਿਹਾ ਉਸ ਟਾਈਮ ਹੈ ਨਾ, ਉਹ ਬੜਾ ਉਸ ਟਾਈਮ ਦੇ ਐਡੇ, ਹੁਣ ਧੀਰੇ ਧੀਰੇ ਹੁਣ ਤੇ
0: ਫੋਟੋ ਸ਼ੂਟ ਵੀ ਉਦੋਂ ਇੱਦਾਂ ਕਰਾਉਂਦੇ ਸੀ। ਚਲੋ ਖੈਰ ਆਪਾਂ ਇੰਸਟਾ ਤੇ ਗੱਲ ਕਰ ਰਹੇ ਹਾਂ ਅੱਜ, ਇੰਸਟਾ ਦਾ ਅੱਜ ਜਨਮ ਦਿਨ ਆ ਤੇ ਮੈਂ ਵੇਖ ਰਿਹਾ ਇਹ ਪਹਿਲੀ ਫੋਟੋ ਕਹਿੰਦੇ ਕੁੱਤੇ ਦੀ ਪਾਈ ਸੀ ਇਹਨਾਂ ਨੇ,
1: ਐਗਜ਼ੈਕਟਲੀ
0: ਉਹ ਕਿਉਂ
1: ਪਤਾ ਨਹੀਂ ਬਾਈ ਹੋਣੀ ਰੀਜ਼ਨ ਹੁਣ ਯਾਦ ਤੇ ਮੈਨੂੰ ਲੱਗਦਾ ਕਿ ਕੋਈ ਇਨਸਾਨ ਰਾਜ਼ੀ ਨਹੀਂ ਹੋਇਆ ਹੋਣਾ ਕਿ ਨਵੀਂ ਚੀਜ਼ ਦੇ ਉੱਤੇ।
0: ਹਾਂ ਨਹੀਂ ਹੋ ਸਕਦਾ, ਚਲੋ ਉਹਨੇ ਪਹਿਲਾਂ ਪਾ ਕੇ ਵੇਖੀ ਹੋਵੇ ਵੀ ਵਿਹਨੇ ਆ, ਜਾਂ ਹੋ ਸਕਦਾ ਉਹਨੂੰ ਸਭ ਤੋਂ ਪਿਆਰੀ ਚੀਜ਼ ਇਹ ਹੋਵੇ ਹੈ ਨਾ, ਤੇ ਜੇ ਕਿਸੇ ਨੂੰ ਪਤਾ ਤੇ ਤੁਸੀਂ ਦੱਸ ਦਿਓ ਭਾਈ ਕਿਉਂ ਉਹਨਾਂ ਨੇ ਕੁੱਤੇ ਦੇ ਪਾਏ ਸੀ, ਕਿਉਂਕਿ ਅੱਜ ਕੱਲ੍ਹ ਤੇ ਬਹੁਤ ਸਾਰਾ ਕੁਛ ਹੈ ਨਾ, ਹੁਣ ਤਾਂ ਮੈਂ ਵੇਖਣਾ ਵਾ ਫ੍ਰੀਵੇ ਦੇ ਉੱਤੇ ਵੱਡੀਆਂ ਵੱਡੀਆਂ ਮਸ਼ਹੂਰੀਆਂ ਗਲੋਰੀਅਸ ਬੂਦੀਆਂ ਲੱਗੀਆਂ ਨੇ ਅੱਜ ਕੱਲ੍ਹ, ਵੇਖਿਆ ਤੁਸੀਂ ਐਡ ਵੇਖੀ ਉਹਦੀ?
1: ਓਹੋ
0: ਕਮਾਲ ਦੀ ਚੀਜ਼ ਆ, ਵੇਖੋ
1: ਤੁਸੀਂ
0: ਸਾਹਿਬ ਨੂੰ ਪਤਾ ਹੋਣਾ ਵੱਡੇ ਵੱਡੇ ਲੱਗੇ ਨੇ ਬੋਰਡ, ਤੁਸੀਂ ਸ਼ਾਇਦ ਗਏ ਨੀ, ਤੁਸੀਂ ਫ੍ਰੀਵੇ ਤੇ ਗਏ ਨੀ ਕਦੀ? ਹਾਂ ਸਰਦਾਰ ਜੀ ਨੂੰ ਪੁੱਛੋ, ਉਹਦੀ ਐਡ ਬੜੀ ਘੈਂਟ ਆ,
1: ਰੂਟਾਂ ਦਾ ਕਿਤੇ ਘੁੰਮਣ ਨੀ ਲੈ ਕੇ ਜਾਂਦਾ।
0: ਹਾਏ ਹਾਏ ਤੁਸੀਂ ਗਏ ਹੋਏ ਕਦੇ? ਕੱਲ ਦੱਸਿਆ ਸੀ ਤੁਸੀਂ ਅਸਲ ਦੇ ਵਿੱਚ ਜੇ ਕੋਈ ਲੈ ਜੇ ਤੇ ਤੁਸੀਂ ਸੋਚੋ ਕੀ ਹੁੰਦਾ, ਉਹ ਤੁਸੀਂ ਦੱਸ ਹੀ ਸਕਦੇ
1: ਲੂ ਦੇ ਥਫੇੜੇ।
0: ਉਹਦੀ ਐਡ ਬੜੀ ਘੈਂਟ ਜੀ, ਉਹਦੀ ਤੁਸੀਂ ਵੇਖੋ ਜਾ ਕੇ, ਤੁਹਾਨੂੰ ਬਹੁਤ ਵਧੀਆ ਲੱਗੂਗਾ। ਰੋਟੀ ਖਾਣ ਤੋਂ ਪਹਿਲਾਂ ਜਾਂ ਬਾਅਦ ਚ ਜ਼ਰੂਰ ਵੇਖੋ, ਉਹ ਬੀਬੀਆਂ ਡਾਂਸ ਕਰਦੀਆਂ ਲਿਫਾਫੇ ਚ ਖਜੂਰਾਂ ਪਾ ਕੇ ਘੁਮਾਉਂਦੀਆਂ ਫਿਰ।
1: ਵੈਸੇ ਤੁਸੀਂ ਡੋਗ ਲਵਰ ਅਗਰ ਹੋ ਤਾਂ ਨੈਟਫਲਿਕਸ ਤੇ ਇੱਕ ਮੂਵੀ ਆਈ ਹੈ ਲੇਟੈਸਟ, ਓ ਮਾਈ ਡੋਗ, ਹੁਣੇ ਲੱਗੀ ਹੈ ਉਹ, ਪੰਕਜ ਤ੍ਰਿਪਾਠੀ ਦੀ, ਬੜੀ ਪਿਆਰੀ ਮੂਵੀ ਆ।
0: ਓਕੇ
1: ਜੇ ਅਗਰ ਗੱਲ ਚੱਲੀਏ ਤੇ ਯਾਦ ਆ ਗਏ ਮੈਨੂੰ,
0: ਤੇ
1: ਬੜੀ ਸੋਹਣੀ ਮੂਵੀ, ਉਹਦੇ ਵਿੱਚ ਮੈਸੇਜ ਵੀ ਬੜਾ ਵਧੀਆ ਦਿੱਤਾ।
0: ਓਕੇ
1: ਤੇ ਅੱਛੀ ਮੂਵੀ ਹੈ, ਫੈਮਿਲੀ ਮੂਵੀ।
0: ਹਾਂ ਕੁੱਤਿਆਂ ਵਾਲੀਆਂ ਤੇ ਕਈ ਬੜੀਆਂ ਘੈਂਟ ਘੈਂਟ ਫਿਲਮਾਂ ਨੇ। ਚਲੋ ਖੈਰ
1: ਇੰਸਟਾਗ੍ਰਾਮ
0: ਤੇ ਵਾਪਸ ਆਉਂਦੇ ਹਾਂ। ਹਾਂਜੀ
1: ਤੇ ਫੋਟੋਜ਼ ਦੇ ਟੈਗਸ ਦੀ ਆਪਾਂ ਗੱਲ ਕਰਦੇ ਸੀ, ਪਹਿਲਾਂ ਤੇ ਇੱਕ ਇੱਕ ਪੈਰਾਗ੍ਰਾਫ ਭਰ ਕੇ ਲੋਕੀ ਟੈਗ ਪਾਉਂਦੇ ਸੀਗੇ, ਪਤਾ ਨਹੀਂ ਕੀ ਕੁਛ ਹੈ ਨਾ, ਕਿੰਨੀ ਮਿਹਨਤ। ਹੁਣ ਤੇ ਕੰਮ ਹੀ ਉਹਨਾਂ ਨੇ ਮੁਕਾਤਾ ਕਿ ਟੂ ਮਚ ਕਰ ਰਹੇ ਹੋ ਤੁਸੀਂ, ਸਿਰਫ 5 ਤੁਸੀਂ ਹੈਸ਼ਟੈਗ ਪਾਣੇ।
0: ਚੰਗੀ ਗੱਲ ਹੈ।
1: ਤੇ ਕਈ ਵਾਰੀ ਤੇ ਪਾਉਂਦੇ ਵੀ ਨਹੀਂ ਬਿਨਾਂ ਹੈਸ਼ਟੈਗ ਦੇ ਹੀ,
0: ਉਦਾਂ ਵੀ ਚੱਲ ਜਾਂਦੀ
1: ਹਾਂ ਜੇ ਚੀਜ਼ ਸਿਧਮ ਹੋਏ ਤੁਹਾਡੀ।
0: ਓਕੇ ਓਕੇ ਬਈ ਪੈਸੇ ਬਣਾਉਂਦੇ ਇਹ ਤਰੀਕਾ, ਹੁਣ ਇਹਨਾਂ ਨੇ ਨਾਲ ਇੱਕ ਹੋਰ ਵੀ ਸ਼ੁਰੂ ਕੀਤਾ ਵਾ ਵੀ ਥੋੜੇ ਜਿਹੇ ਪੈਸੇ ਵੱਧ ਦਿਓ ਤੇ ਫਿਰ ਤੁਸੀਂ ਲਿੰਕ ਵੀ ਪਾ ਸਕਦੇ ਹੋ, ਪਹਿਲਾਂ ਤੁਸੀਂ ਲਿੰਕ ਨਹੀਂ ਪਾ ਸਕਦੇ ਨਾ, ਤੇ ਹੁਣ ਨਵੀਂ ਚੀਜ਼ ਇਹ ਆ ਵੀ, ਪਰ ਉਹਦੀ ਤੁਹਾਨੂੰ ਫੀਸ ਦੇਣੀ ਪਊਗੀ।
1: ਐਗਜ਼ੈਕਟਲੀ ਹਾਂ,
0: ਹੌਲੀ ਹੌਲੀ ਮਤਲਬ ਉਹੀ ਆ ਕਿ ਤੁਸੀਂ ਥੋੜ੍ਹੀ ਥੋੜ੍ਹੀ ਜਿਹੀ ਫੀਸ ਹੁਣ ਜਿੱਦਾਂ ਆਪਾਂ ਮੰਨ ਲਓ ਏ ਆਈ ਵੀ ਯੂਜ ਕਰਦੇ ਹਾਂ ਅਤੇ ਹੌਲੀ ਹੌਲੀ ਉਹ ਕਹੀ ਜਾਂਦੇ ਆ ਵੀ ਤੂੰ ਇੰਨੀ ਵਾਰੀ ਵੇਖ ਲਿਆ ਅੱਜ ਤੂੰ ਹੁਣ ਪੈਸੇ ਦੇਣੇ ਸ਼ੁਰੂ ਕਰ
1: ਪਲੈਨ ਤੇ ਆ ਕਾਕਾ ਇਹ ਵੀ ਤੁਹਾਨੂੰ ਧੀਰੇ ਧੀਰੇ ਲੱਤ ਲਗਾਉਣੀ ਹੈ ਹੈ ਨਾ ਹੁਣ ਕੀ ਫਿਰ ਤੁਹਾਨੂੰ ਪਤਾ ਕਿ ਹਾਂ ਤੁਸੀਂ ਹੁਣ ਪੰਜ ਇੰਨੀ ਵਾਰੀ ਚਲਾ ਲਿਆ ਹੁਣ ਤੁਹਾਨੂੰ ਲੋੜ ਹੈ ਅਪਗ੍ਰੇਡ ਕਰੋ
0: ਮੈਂ ਤੁਹਾਨੂੰ ਅੱਗੇ ਦੱਸਿਆ ਸੀ ਇੱਕ ਦਿਨ ਸਾਡਾ ਨਾ ਇੱਕ ਜਾਣਕਾਰ ਨੇ ਸਾਡੇ ਅਤੇ ਉਹ ਆਈ ਟੀ ਪ੍ਰੋਫੈਸ਼ਨ 'ਚ ਨੇ ਵੱਡੀ ਕੰਪਨੀ 'ਚ ਕਰਦੇ ਕੰਮ ਅਤੇ ਉਹ ਕਹਿ ਰਹੇ ਸੀ ਕਿ ਆਪਾਂ ਸ਼ੁਰੂ ਸ਼ੁਰੂ ਦੇ ਵਿੱਚ ਹੀ ਸਾਡੀ ਕੰਪਨੀ ਨੇ ਕਾਫੀ ਵੱਡੀ ਅਮੈਰੀਕਾ ਦੀ ਕੰਪਨੀ ਕਾਫੀ ਵੱਡੀ ਅਤੇ ਉਹ ਕਹਿੰਦੇ ਸ਼ੁਰੂ ਸ਼ੁਰੂ ਦੇ ਵਿੱਚ ਹੀ ਸਾਡੀ ਕੰਪਨੀ ਨੇ ਏ ਆਈ ਬੋਟ ਜਿਹੜੇ ਨੇ ਉਹ ਬੜੀਆਂ ਥਾਵਾਂ ਦੇ ਉੱਤੇ ਵੱਡਾ ਖਰਚਾ ਕਰਤਾ ਫੋਰ ਐਗਜ਼ਾਮਪਲ ਜਿੱਦਾਂ ਮੰਨ ਲਓ ਕੋਈ ਕਿਸੇ ਨੂੰ 50,000 ਦਾ ਪੈਕੇਜ ਸੀ ਕਿਸੇ ਦਾ ਅਤੇ ਉਹ ਜਿਹੜਾ ਉਹ 20,000 'ਚ ਸਰਨਾ ਸ਼ੁਰੂ ਹੋ ਗਿਆ
1: ਅਤੇ
0: ਉਹਨਾਂ ਨੇ ਉਹ ਕੱਢ ਤੇ ਵੱਡੀ ਛਾਂਟੀ ਮਾਰੀ ਬਹੁਤ ਥੋੜ੍ਹਾ ਜਿਹਾ ਸਟਾਫ ਹੌਲੀ ਹੌਲੀ ਹੌਲੀ ਹੌਲੀ ਬਹੁਤ ਥੋੜ੍ਹਾ ਜਿਹਾ ਸਟਾਫ ਰਹਿ ਗਿਆ ਅਤੇ ਹੁਣ ਲਗਭਗ ਆਪਣਾ ਤਿੰਨ ਚਾਰ ਸਾਲ ਦਾ ਸਮਾਂ ਹੋਇਆ ਅਤੇ ਉਹ ਕਹਿੰਦੇ ਵੀ ਹੁਣ ਉਲਟ ਹੋ ਗਿਆ ਉਹ ਜਿਹੜੇ 50,000 ਵਾਲੇ ਬੰਦੇ ਉਦੋਂ ਕੱਢੇ ਸੀ ਹੁਣ ਉਹੀ ਜਿਹੜੇ ਬੋਟ ਨੇ ਉਹ ਅਪਡੇਟ ਤਾਂ ਆਪਣੇ ਆਪ ਨੂੰ ਕਰੀ ਜਾਂਦੇ ਆ ਅੱਗੇ ਨਾਲ ਹੋਰ ਆਸਾਨ ਹੋ ਗਿਆ ਹੋਰ ਆਸਾਨ ਹੋ ਗਿਆ ਜਾਂ ਕਿੱਦਾਂ ਪਰ ਹੁਣ ਉਹ ਜਿੱਥੇ 20,000 'ਚ ਪੈਂਦਾ ਸੀ ਉਹ ਬੰਦਾ ਸਾਨੂੰ 50 'ਚ ਪੈਂਦਾ ਸੀ ਇਹ ਬੋਟ 60 'ਚ 70 'ਚ ਪੈਂਦਾ ਵਾ ਇੰਨੇ ਕੁ ਜ਼ਿਆਦਾ ਮਹਿੰਗੇ ਹੋਈ ਜਾ ਰਿਹਾ ਅਤੇ ਹੁਣ ਉਹਨੂੰ ਰਿਵਰਸ ਕਰਨਾ ਵੀ ਬੜਾ ਔਖਾ ਕਿਉਂਕਿ ਉਹ ਜਿਹੜੇ ਤਰੀਕੇ ਦੇ ਨਾਲ ਕੰਮ ਕਰਦਾ ਵਾ ਜਾਂ ਉਹਨੇ ਜਿਹੜੇ ਤਾਂ ਹਿਸਾਬ ਨਾਲ ਰਿਕਾਰਡ ਰੱਖੇ ਆ ਉਹ ਹੁਣ ਇੱਕ ਬੰਦੇ ਦੇ ਆ ਕੇ ਸਿੱਖਣ ਕਰਨ ਦੇ ਨਾਲ ਸੋ ਐਂਡ ਆਫ ਦਾ ਡੇ ਇੰਨਾ ਖਰਚਾ ਜਿਹੜਾ ਕੀਤਾ ਜਾ ਰਿਹਾ ਉਹ ਕੱਢਿਆ ਨਾ ਕੱਢਣਾ ਤਾਂ ਹੈਗਾ ਨਾ ਕਿਤੇ
1: ਵਿੱਚ ਆਰਟਿਸਟ ਪਤਾ ਨਹੀਂ ਕਿੱਥੇ ਦੀ ਗੱਲ ਸੀ ਕਿ ਆਰਟਿਸਟ ਲੋਕਾਂ ਨੇ ਵੀ ਇਹਦੇ ਖਿਲਾਫ਼ ਉਠਾਇਆ ਸੀ ਨਾ ਕਿ ਤੁਸੀਂ ਆਰਟ ਇਹ ਇੱਦਾਂ ਆਰਟ ਦੇ ਵਿੱਚ ਇਸ ਦੇ ਵਿੱਚ ਕੁਛ ਨਾ ਕੁਛ ਹੋਣਾ ਚਾਹੀਦਾ ਕਿ ਅਦਰਵਾਈਜ਼ ਆਰਟ ਦਾ ਕੀ ਫਾਇਦਾ ਮਤਲਬ ਕਿਉਂਕਿ ਪੇਂਟਿੰਗਸ ਜਾਂ ਕੁਛ ਵੀ ਤੁਸੀਂ ਇਹ ਇਹਦੇ ਥਰੂ ਬਣਾ ਰਹੇ ਹੋ ਜਾਂ ਕਿਸੇ ਵੀ ਪੇਸਟ
0: ਉਹ ਨਹੀਂ ਸਕਦਾ ਪਤਾ ਲੱਗ ਜਾਂਦਾ ਉਹ ਬਹੁਤ ਨਕਮੀਆਂ ਬਣਾਉਂਦਾ ਪਰ ਹੌਲੀ ਹੌਲੀ ਹੋ ਜਾਊਗਾ ਚਲੋ
1: ਹਾਂ
0: ਪਰ ਉਹੀ ਆ ਇਹਦਾ ਓਨਾ ਕੁ ਫਰਕ ਪੈਣਾ ਜਿੱਦਾਂ ਮੰਨ ਲਓ ਆਪਾਂ ਉਹ ਕਰਦੇ ਹਾਂ ਨਾ ਆਰਟ ਦਾ ਅੱਜ ਕੱਲ੍ਹ ਜਿਹੜੀਆਂ ਪੁਰਾਣੀਆਂ ਨੇ ਉਹ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਜਾਂ ਮੰਨ ਲਓ ਜਿਹੜੀਆਂ ਤੁਸੀਂ ਕਹਿ ਲਓ ਕਿ ਰਫ ਐਂਡ ਟਫ ਜਿੱਦਾਂ ਮੰਨ ਲਓ ਇੱਕ ਉਹ ਜੈਪਨੀਜ਼ ਵੀ ਉਹ ਤੁਰਿਆ ਸੀ ਵੀ ਟੁੱਟਾ ਭੱਜਾ ਸਮਾਨ ਜਿਹੜਾ ਉਹ ਜ਼ਿਆਦਾ ਸ਼ਿੰਗਾਰ ਕੇ ਰੱਖਿਆ ਜਾਂਦਾ ਅਤੇ ਉਹ ਜ਼ਿਆਦਾ ਪਸੰਦ ਕੀਤਾ ਜਾਂਦਾ ਉਹ ਫਿਰ ਉਹੀ ਆ ਇਨਸਾਨ ਜਦੋਂ ਇੱਕ ਚੀਜ਼ ਬਹੁਤ ਹੀ ਪਰਫੈਕਸ਼ਨ 'ਚ ਵਹਿੰਦਾ ਵਹਿੰਦਾ ਵਹਿੰਦਾ ਫਿਰ ਉਹਨੇ ਪਲਟਣਾ ਹੀ ਆ ਫਿਰ

0: ਇੰਗੇਜਿੰਗ ਆ ਫਿਲਮ, ਪਰ ਉਹਦੀ ਵਿੱਚ ਤੁਸੀਂ ਵੇਖੋ ਅਜੇ ਦੇਵਗਨ ਦਾ ਮੂੰਹ ਕਿੱਡਾ ਵੱਡਾ ਹੋ ਗਿਆ, ਉਹ ਸਾਫ਼ ਲੱਗਦਾ ਵਾ ਪੀ
1: ਉਹਨੂੰ, ਪਤਾ ਲੱਗ ਰਿਹਾ ਹੁੰਦਾ ਸਪੈਸ਼ਲੀ
0: ਜਦੋਂ ਉਹਦੇ
1: ਗਾਲ ਦੇਖੋ ਨਾ ਇੱਥੇ ਚੀਕਸ ਅੰਡਰ ਆਈ ਦੇ ਇੱਥੇ ਵਾਲਾ ਏਰੀਆ ਕਿੰਨਾ ਪਫੀ ਜਿਹਾ ਲੱਗਦਾ ਲੱਗੀ,
0: ਮਤਲਬ ਇੱਕ ਤੁਸੀਂ ਨਾ ਅੱਖਾਂ ਛੱਡ ਦਿਓ, ਤੁਸੀਂ ਤੁਸੀਂ ਅੱਖਾਂ ਦੇ ਉੱਤੇ ਫੁੱਟਾ ਧਰ ਕੇ ਤੇ ਥੱਲਿਓਂ ਵੇਖਿਓ, ਐ ਲੱਗਦਾ ਸ਼ਬਾਨਾ ਆਜ਼ਮੀ ਤੇ ਉਹ ਦੋਵੇਂ ਇੱਕੋ ਹੀ ਹੁੰਦੇ, ਹਰ ਇੱਕ ਜਿਹੜੇ ਉਹ ਕਰਾਉਂਦੇ ਆ ਨਾ ਉਹ ਸਾਰੇ ਇੱਕੋ ਜਿਹੇ ਦਿਖਣੇ ਸ਼ੁਰੂ ਹੋ ਜਾਂਦੇ ਆ, ਉਹ ਆਹ ਜਿਹੜੀ ਚੀਜ਼ ਆ ਉਹ ਸੇਮ ਹੋ ਜਾਂਦੀ ਹੈ, ਸੋ ਕਿਤੇ ਵੀ ਕੋਈ ਛੇੜਛਾੜ ਤੁਸੀਂ ਕਰਦੇ ਹੋ ਤੇ ਫਿਰ ਉਹਦਾ ਫਰਕ ਤੇ ਪੈਂਦਾ ਸਾਰੇ, ਸੋ ਮੁੱਖ ਦੀ ਗੱਲ ਮਤਲਬ ਹਾਲੇ ਤੇ ਆਪਾਂ ਜਾ ਰਹੇ ਹਾਂ ਪਰਫੈਕਸ਼ਨ ਵੱਲ ਨੂੰ, ਵੀ ਹੋਰ ਵਧੀਆ ਹੋਰ ਸੋਹਣਾ ਹੋਰ ਵਧੀਆ ਹੋਰ, ਪਰ ਉਸ ਤੋਂ ਬਾਅਦ ਫਿਰ ਬੰਦਾ ਉਹ ਵੀ ਵੇਖ ਵੇਖ ਕੇ ਅੱਕ ਜਾਂਦਾ, ਫਿਰ ਤੁਸੀਂ ਜਿੱਦਣ ਕਿਸੇ ਬਜ਼ੁਰਗ ਦੀ ਝੁਰੜੀਆਂ ਪਈ ਫੋਟੋ ਵੇਖਣੀ, ਫਿਰ ਬੰਦਾ ਕਹਿੰਦਾ ਆਹ ਅਸਲ ਖੂਬਸੂਰਤੀ ਆ,
1: ਹਾਲੇ
0: ਉਸ ਚੀਜ਼ ਤੇ ਨੀ ਆਏ ਨੈਚੁਰਲ ਰਹਿਣ ਦੇਣਾ, ਉਹ ਵੀ ਜਿਹੜਾ ਉਹ ਕਰਵਾਉਣਾ ਵਾ, ਜਦਕਿ ਉਹ ਹੋਰ ਖਤਰਨਾਕ ਆ ਕਿਉਂਕਿ ਉਹ ਬਲੀਚ ਬਹੁਤ ਭੈੜੀ ਆ ਜਿਹੜੀ ਚਿੱਟਾ ਕਰਦੀ ਆ, ਉਹ ਤੇ ਬਾਅਦ ਵਿੱਚ ਤੁਹਾਡਾ ਵਾਲਾਂ ਦਾ ਸੱਤਿਆ ਨਾਸ਼ ਮਾਰ ਦਿੰਦੀ ਆ, ਸੋਰੀ ਸੁੱਖ ਜੀ, ਥੈਂਕ ਯੂ, ਇਸਾਂ ਦੇ ਬਾਰੇ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਜੀ, ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕੁਛ ਮੈਸੇਜ ਮੈਂ ਪੜ੍ਹ ਲਾਂ, ਕਹਿੰਦੇ ਕਿ ਸਹੀ ਕਹਿ ਰਹੇ ਜਸ ਜੀ, ਉਹ ਮਾਈ ਡੋਗ ਔਨ ਨੈਟਫਲਿਕਸ ਰੀਅਲੀ ਗੁੱਡ ਮੂਵੀ ਆ, ਸਾਰੀਆਂ ਬੀਬੀਆਂ ਫਿਲਮਾਂ ਵੀ ਹੁੰਦੀਆਂ ਰਹਿੰਦੀਆਂ, ਕਹਿੰਦੇ ਇੱਕ ਵਾਰੀ ਮੈਂ ਚਲੀ ਗਈ, ਮੈਨੂੰ ਲੱਗ ਰਿਹਾ ਸੀ ਜਸ ਗੁਰਜੀਤ ਜੀ ਕਹਿੰਦੇ ਮੈਨੂੰ ਲੱਗਦਾ ਸੀ ਵੀ 10 ਵਜੇ ਅੱਜ ਜਸਪ੍ਰੀਤ ਜੀ ਆਉਣਗੇ, ਅਤੇ ਕਹਿੰਦੇ ਕਿ ਇੱਕ ਵਾਰੀ ਮੈਂ ਚਲੀ ਗਈ ਸੀ ਇਹਨਾਂ ਨਾਲ ਟਰੱਕ ਦੇ ਉੱਤੇ, ਅਤੇ ਬੜਾ ਔਖਾ ਕੰਮ ਆ, ਐਵੇਂ ਨਹੀਂ ਕਹਿੰਦੇ ਟਰੱਕਾਂ ਵਾਲਿਆਂ ਨੇ ਕਾਨਫਰੰਸ ਕਾਲ ਚੱਲਦੀ ਰਹਿੰਦੀ, ਅੱਛਾ ਤੁਸੀਂ ਜਿੱਦਣ ਗਏ ਉਦਣ ਵੀ ਚੱਲਦੀ ਰਹੀ ਭਲਾ, ਫਿਰ ਤਾਂ ਹੋਰ ਵੀ ਔਖਾ ਵੇਖੋ ਫਿਰ ਬੰਦੇ ਦਾ, ਫਿਰ ਤਾਂ ਬੰਦੇ ਦਾ ਬਹੁਤ ਔਖਾ ਸਾਰਾ ਦਿਨ ਕੱਢਣਾ, ਥੈਂਕ ਯੂ ਰਕੇਸ਼ ਜੀ, ਕਹਿੰਦੇ ਕਿ ਤੰਦਰੁਸਤੀ ਦੇਵੇ ਰੱਬ ਸਾਰਿਆਂ ਨੂੰ, ਚੜ੍ਹਦੀ ਕਲਾ ਦੇ ਵਿੱਚ ਰੱਖੇ, ਅਤੇ ਸਾਡੀ ਅਰਦਾਸ ਹੈ ਕਿ ਸਭ ਹੱਸਦੇ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਹਰਮਨ ਜੀ ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਰਣਜੀਤ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਮਿਹਰ ਪ੍ਰਿਆਤ ਰੱਖੇ ਸਾਰਿਆਂ ਦੇ ਉੱਤੇ, ਰਣਜੀਤ ਢਿੱਲੋਂ ਜੀ ਬਹੁਤ ਬਹੁਤ ਸ਼ੁਕਰੀਆ, ਪਰਮਜੋਤ ਸਿੰਘ ਜੀ, ਦੇਸ਼ਬੰਧੂ ਭਾਰਦਵਾਜ ਜੀ, ਸੁਖਦੀਪ ਸਿੰਘ ਘੁੰਮਣ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਂਝ ਪਾਉਣ ਦੇ ਲਈ, ਐਪਰੀਸ਼ੀਏਟ ਕਰਨ ਦੇ ਲਈ, ਸਤਿ ਸ਼੍ਰੀ ਅਕਾਲ ਭੇਜਣ ਦੇ ਲਈ, ਜਸਪਾਲ ਭਾਅ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਭ ਦਾ ਦਿਨ ਵਧੀਆ ਵਧੀਆ ਹੋਵੇ, ਇਹਨਾਂ ਨੇ ਵਧੀਆ ਕੀਤਾ, ਇਹਨਾਂ ਨੇ ਨਾ ਆਪਣੀ ਪ੍ਰੋਫਾਈਲ ਹੀ ਭਾਅ ਜੀ ਰੱਖੀ ਆ ਵੀ ਬੰਦਾ ਕਵੇ ਹੀ ਕਵੇ, ਆਹ ਵੀ ਗੁੱਡ ਹੈ, ਮੰਗਲਵਾਰ ਦੇ ਦਿਨ ਦੀਆਂ ਕਹਿੰਦੇ ਸ਼ੁਭਕਾਮਨਾਵਾਂ, ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਪਰ ਇੱਕ ਥਾਂ 'ਤੇ ਵੇਖੋ ਘਾਟਾ ਇਹਨਾਂ ਨੂੰ, ਇੱਕ ਥਾਂ
1: ਵੀ ਉਹੀ ਸੋਚ ਲਿਆ
0: ਜਿੱਥੋਂ ਤੁਸੀਂ ਨਹੀਂ ਭਾਈ ਅਗਵਾਉਣਾ, ਉੱਥੇ ਵੀ
1: ਇੱਕ ਸਰਟਨ ਏਜ ਦੇ ਬਾਅਦ ਜਿਵੇਂ ਕੁੜੀਆਂ ਹੁਣ ਪਤਾ ਹੀ ਕਿ ਆਂਟੀ ਕਹਿਣਾ ਹੀ ਹੈ, ਫਿਰ ਵੀ ਇੱਥੇ ਮੈਨੂੰ ਬੱਚੇ ਦੀਦੀ ਕਹਿ ਦਿੰਦੇ ਆ, ਮੈਂ ਤਾਂ ਅੱਜ ਉਸ 'ਚ ਵੀ ਜਿੱਤ ਰਹੀ ਹਾਂ,
0: ਥੈਂਕ ਯੂ ਜੀ, ਅਤੇ ਦ੍ਰਿਸ਼ਮ ਵਾਲੇ ਜਿਹੜੇ ਵੇਖੋ ਪਾਸ ਵਾਲੇ ਮੈਸੇਜ ਤੁਸੀਂ ਭੇਜ ਰਹੇ ਹੋ, ਉਹ ਬਿਹਤਰ ਹੈ ਜਿੱਥੇ ਨਿਕਲਿਆ ਨਾ ਉਸੇ ਪ੍ਰੋਫਾਈਲ ਦੇ ਉੱਤੇ ਉੱਥੇ ਤੁਸੀਂ ਮੈਸੇਜ ਕਰ ਦਿਉ, ਉੱਥੇ ਜ਼ਿਆਦਾ ਬਿਹਤਰ ਤੁਹਾਨੂੰ ਅਕੋਮੋਡੇਟ ਹੋ ਜਾਊਗਾ, ਇੱਧਰ ਭੇਜੋਗੇ ਤਾਂ ਮੈਨੂੰ ਫਿਨਿਸ਼ ਕਰਦਿਆਂ ਨੂੰ ਚੇਤਾ ਭੁੱਲ ਜਾਣਾ, ਫਿਰ ਰਹਿ ਜਾਣਾ ਤੁਹਾਡਾ, ਸੋ ਬਿਹਤਰ ਹੈ ਵੀ ਉੱਥੇ ਤੁਸੀਂ ਕਰੋ ਇਨਬੋਕਸ, ਅਤੇ ਤੁਹਾਨੂੰ ਨਾਲ ਦੀ ਨਾਲ ਉੱਧਰੋਂ ਰਿਪਲਾਈ ਜਿਹੜਾ ਉਹ ਜ਼ਿਆਦਾ ਬਿਹਤਰ ਆਊਗਾ, ਇੱਧਰ ਮੈਨੂੰ ਨਾ ਭੇਜੋ, ਮੇਰੇ ਆਸਰੇ ਨਾ ਰਹੋ, ਮੈਨੂੰ ਚੇਤਾ ਭੁੱਲ ਜਾਣਾ, ਸੋ ਨਹੀਂ ਹੋਊਗਾ ਕੁਛ ਤਾਂ ਫਿਰ ਕੱਲ੍ਹ ਦੁਬਾਰਾ ਫਿਰ ਮੈਨੂੰ ਦੱਸਿਓ ਵੀ ਆਹ ਚੀਜ਼ ਜਿਹੜੀ ਹੈ ਨਹੀਂ ਹੋ ਸਕੇ, ਬਹੁਤ ਧੰਨਵਾਦ ਮਾਨ ਸਾਹਿਬ ਤੁਹਾਡਾ, ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰਜੰਤ ਸਿੰਘ ਸਿੱਧੂ ਜੀ, ਗੁਰਿੰਦਰ ਖਿੰਦਾ ਜੀ, ਇਕਬਾਲ ਸੈਣੀ ਜੀ ਐਡੀਲੇਟ ਤੋਂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸੋਰੀ ਮੈਂ ਅੱਜ ਸਵੇਰ ਦੇ ਤੁਹਾਡੇ ਮੈਸੇਜ ਰਹਿ ਗਿਆ ਤੁਹਾਡੇ ਪੜ੍ਹਨ ਵਾਲੇ, ਅਤੇ ਰਮਨਦੀਪ ਕੌਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮੋਰਨਿੰਗ, ਇੰਜੋਇੰਗ ਰੇਡੀਓ ਸਿੰਸ ਮੋਰਨਿੰਗ, ਅਤੇ ਕਹਿੰਦੇ ਕਿ ਨਹੀਂ ਭਾਅ ਜੀ, ਅੱਛਾ ਉੱਦਣ ਤਾਂ ਨਹੀਂ ਕਹਿੰਦੇ ਲੱਗੀ ਸੀ ਕਾਨਫਰੰਸ ਕਾਲ, ਗੁਰਜੀਤ ਜੀ ਕਹਿੰਦੇ ਨੇ, ਹਾਂ ਉੱਦਣ ਕਿੱਥੋਂ ਤੁਸੀਂ ਲੱਗਣ ਦੇ ਨਹੀਂ ਫਿਰ, ਸ਼ੇਰਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਪਰਮਿੰਦਰ ਸਿੱਖੂ ਜੀ ਕਹਿੰਦੇ ਕਿ ਵੀਰੇ ਮੁੱਕ ਦੀ ਗੱਲ ਆ, ਮਾਨਿਆ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ, ਹਾਂ ਇਹ ਤਾਂ ਹੈ ਜੀ, ਏਜ ਜੈਂਡਰ ਲੋਕੇਸ਼ਨ ਭਾਅ ਜੀ, AGL ਏਜ ਜੈਂਡਰ ਲੋਕੇਸ਼ਨ, ਹਾਂ ਆਇਆ ਯਾਊ ਵਾਲੇ ਆ, yahoo.com.au
1: ਉਹੀ ਹੁੰਦਾ ਸੀਗਾ AGL, ਬਸ ਕੁਛ ਨਹੀਂ AGL। ਹੁਣ ਏਜੀਅਲ ਕੰਪਨੀ ਉਹਦੇ ਕਰਕੇ ਤੇ ਨਹੀਂ ਆਈ।
0: ਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਇੱਥੇ ਵੀ ਕਹਿੰਦੇ ਜੰਕਸ਼ਨ ਸਨੈਪਚੈਟ ਬਹੁਤ ਕਰੇਜ਼ ਆ, ਤੇ ਕਹਿੰਦੇ ਕਿਉਂਕਿ ਉਸ ਦਾ ਕੋਈ ਫੋਲੋ ਅਪ ਨਹੀਂ, ਸਭ ਕੁਛ ਇੱਕ ਵਾਰ ਦੇਖ ਕੇ ਤੇ ਡਿਲੀਟ ਹੋ ਜਾਂਦਾ। ਨਾਲੇ ਇੰਡੀਆ ਦੇ ਵਿੱਚ ਸਨੈਪਚੈਟ ਵੀ ਬਾਹਰਲੇ ਮੁਲਕਾਂ ਤੋਂ ਹੀ ਗਿਆ, ਇੰਡੀਆ ਚ ਉਹਦਾ ਬਾਹਰਲੀਆਂ ਚੀਜ਼ਾਂ ਜ਼ਿਆਦਾ ਪਸੰਦ ਨੇ।
1: ਉਹਦਾ ਇਹ ਫਾਇਦਾ

0: ਕਹਿੰਦੇ ਕਿ ਤੁਸੀਂ ਜੇ ਤੁਸੀਂ ਮਤਲਬ ਕਿਸੇ ਦੀ ਪ੍ਰੋਫਾਈਲ ਦਾ ਕੁਛ ਫਾਰਵਰਡ ਕੀਤਾ ਜਾਂ ਕਿਸੇ ਦੀ ਫੋਟੋ ਸਕਰੀਨਸ਼ਾਟ ਕੀਤੀ ਕੁਛ ਵੀ ਲਈ ਹੈ ਨਾ, ਉਹ ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗੀ ਉਸ ਦੇ ਵਿੱਚ। ਇਹ ਫੀਚਰ ਵਧੀਆ, ਮਤਲਬ ਸਪੋਜ਼ ਮੇਰੀ ਪ੍ਰੋਫਾਈਲ ਤੋਂ ਕਿਸੇ ਨੇ ਵੀ ਕੁਛ, ਹਾਂ ਇਹ ਚੀਜ਼ ਹੈ ਉਸ ਦੇ ਵਿੱਚ ਕਿ ਫਾਰਵਰਡ ਕਿਸੇ ਨੇ ਕੀਤੀ ਤੇ ਨਾਲ ਦੇ ਨਾਲ ਮੈਨੂੰ ਨੋਟੀਫਿਕੇਸ਼ਨ ਆ ਜਾਏਗੀ ਜਾਂ ਸਕਰੀਨਸ਼ਾਟ ਲਿਆ
1: ਵੀ ਉਹਨੇ ਗਾਂ ਭੇਜੀ ਹੂੰ।
0: ਅੱਛਾ, ਉਹਨੇ ਕਿਸ ਨੂੰ ਭੇਜੀ ਇਹ ਤੇ ਨਹੀਂ ਪਤਾ, ਪਰ ਜਿਸ ਨੇ ਲਿਆ ਹੈ ਸਕਰੀਨਸ਼ਾਟ ਜਾਂ ਫਾਰਵਰਡ ਕੀਤੀ ਐਵੇਂ ਆ ਜਾਂਦਾ
1: ਵੀ ਇਸ ਬੰਦੇ ਨੇ ਸਕਰੀਨਸ਼ਾਟ ਲੈ ਲਿਆ ਤੇਰਾ। ਅੱਛਾ, ਓਕੇ ਗੁੱਡ, ਤਾਂ ਫਿਰ ਜ਼ਿਆਦਾ ਵਰਤਦੇ ਹੋਣੇ ਨਾ ਵੀ ਪਤਾ ਲੱਗੇ, ਟਰੇਸ ਜਾ ਰਹੇ। ਥੈਂਕ ਯੂ ਦਿਲਜੀਤ ਜੀ। ਕਹਿੰਦੇ ਕਿ ਵੀਰ ਜੀ ਆਈ ਨੀਡ ਹੈਲਪ, ਐਨੀ ਵਨ ਸੁਜੈਸ਼ਨ ਦੇ ਸਕਦਾ ਕਿ ਐਨੀ ਨੋਟਰੀ ਪਬਲਿਕ ਫੋਰ ਮਾਈਨਰ ਓ ਸੀ ਆਈ ਐਪਲੀਕੇਸ਼ਨ ਐਟ ਸਿਡਨੀ। ਅਤੇ ਹਾਂਜੀ, ਕੋਈ ਆਉਂਦਾ ਜੀ ਮੈਸੇਜ ਤਾਂ ਫਿਰ ਆਪਾਂ ਦੱਸ ਦਿੰਦੇ ਤੁਹਾਨੂੰ। ਅਤੇ ਸੁੱਖ ਜੀ ਕਹਿੰਦੇ ਕਿ ਸਾਰਿਆਂ ਦਾ ਥੈਂਕ ਯੂ ਕਰਦੇ ਹੋ, ਜਿਹਨਾਂ ਜਿਹਨਾਂ ਨੇ ਬਰਥਡੇ ਵਿਸ਼ ਕੀਤੀਆਂ, ਅਤੇ ਧੰਨਵਾਦ ਜੀ ਸਾਰਿਆਂ ਦਾ। ਅਤੇ ਬਲਜੀਤ ਜੀ ਤੁਹਾਡਾ ਵੀ ਥੈਂਕ ਯੂ ਆ ਗਿਆ ਸੁੱਖ ਜੀ ਦੇ ਲਈ ਬਰਥਡੇ ਵਿਸ਼ ਕਰ ਰਹੀ। ਅਤੇ ਆਪਾਂ ਹੁਣ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਅੱਜ ਦਾ ਸਾਡਾ ਅਖਾਣ ਜਿਹੜਾ ਉਹ ਵਿੱਚੇ ਰਹਿ ਗਿਆ, ਉਹਦੀ ਨਹੀਂ ਕਿਸੇ ਨੇ ਗੱਲਬਾਤ ਕੀਤੀ, ਉਜੜੀਆਂ ਉੱਪਰ ਜਾਈਆਂ ਵਲੀ ਜਿਹਨਾਂ ਦੇ ਜੇਠ। ਬੇਸਿਕਲੀ ਆਪਣਾ ਜਿਹੜਾ ਪਹਿਲੀ ਆਪਾਂ ਗੱਲ ਕਰ ਰਹੇ ਹਾਂ ਨਾ, ਜਿਹੜੀ ਪਹਿਲੇ ਹਿੱਸੇ ਦੇ ਵਿੱਚ, ਅਤੇ ਬੇਸਿਕਲੀ ਉਸੇ ਦੇ ਨਾਲ ਰਲਦਾ ਮਿਲਦਾ ਇਹ ਅਖਾਣ ਵੀ ਉਹ ਲੋਕ ਜਿਹੜੇ ਆ ਉਹ ਉਜੜੇ ਹੀ ਜਾਣੋ ਜਿਨ੍ਹਾਂ ਦੇ ਵਡੇਰੇ ਵਲੀ ਨੇ, ਜਿਨ੍ਹਾਂ ਦੇ ਵਡੇਰੇ ਜਿਹੜੇ ਆ ਕੋਈ ਬਹੁਤ ਕੋਈ ਸਿਆਣੇ ਨਹੀਂ ਗੇ, ਜਿਨ੍ਹਾਂ ਨੂੰ ਕੋਈ ਬਹੁਤ ਅਕਲਮੱਤ ਨਹੀਂ ਆ। ਸੋ ਬੇਸਿਕਲੀ ਆਪਾਂ ਆਪਣੇ ਬੱਚਿਆਂ ਦੇ ਲਈ ਆਪਾਂ ਵਡੇਰਿਆਂ 'ਚ ਮੰਨੇ ਜਾਣਾ ਨਾ, ਜਾਂ ਫਿਰ ਜਿਹੜੇ ਹੁਣ ਅੱਗੇ ਲੱਗੇ ਨੇ ਮੰਨ ਲਓ ਜਿਹਨਾਂ ਜਿਨ੍ਹਾਂ ਵੱਲ ਵੇਖ ਕੇ ਜਾਂ ਜਿਨ੍ਹਾਂ ਨੇ ਪੋਲਿਸੀਜ਼ ਵਗੈਰਾ ਘੜਨੀਆਂ ਨੇ ਬਣਾਉਣੀਆਂ ਨੇ, ਜਿਹੜੇ ਵੀ ਲੋਕ ਆਪਾਂ ਚੁਣਦੇ ਕਰਦੇ ਹਾਂ ਜਾਂ ਮੰਨਦੇ ਹਾਂ ਜਿਨ੍ਹਾਂ ਨੂੰ ਸਿਆਣੇ, ਸੋ ਉਹ ਮਤਲਬ ਕਹਿ ਲਓ ਵੀ ਆਪਾਂ ਉਜੜਾਂਗੇ ਜੇ ਉਹ ਚੱਜ ਦੇ ਨਾਲ ਅੱਗੋਂ ਨਹੀਂ ਹੈ ਨਾ।
0: ਜੋਕ ਆਇਆ ਸੀ ਨਾ ਵਿੱਚ ਕਿ ਪਤਾ ਨਹੀਂ ਆਨੇ ਵਾਲੀ ਜਨਰੇਸ਼ਨ ਕਾ ਕਿਆ ਹੋਗਾ ਕਿਉਂਕਿ ਉਨਕੇ ਬਜ਼ੁਰਗ ਹਮ ਹੋਗੇ।
1: ਹਾਂ ਚਲੋ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।

0: ਜਿੱਥੇ ਜਿੱਥੇ ਤੂੰ ਉੱਥੇ ਉੱਥੇ ਮੈਂ। ਸੋ ਇੱਕ ਫਿਲਮ ਆ ਰਹੀ ਹੈ ਜੀ ਬੀ ਟਾਊਨ, ਸੁੱਖ ਸੰਘੇੜਾ ਪਹਿਲੀ ਵਾਰ ਬਤੌਰ ਅਦਾਕਾਰ ਆ ਰਹੇ ਨੇ। ਇਸ ਤੋਂ ਪਹਿਲਾਂ ਆਪਾਂ ਐਜ਼ ਏ ਵੀਡੀਓ ਡਾਇਰੈਕਟਰ ਨੂੰ ਵੇਖਿਆ, ਉਹਨਾਂ ਦੇ ਗਾਣੇ ਵੇਖੇ, ਵੀਡੀਓ ਪਸੰਦ ਕੀਤੀਆਂ। ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਦੀਆਂ ਬਣੀਆਂ ਫਿਲਮਾਂ ਵੇਖੀਆਂ, ਉਹਨਾਂ ਨੇ ਡਾਇਰੈਕਟ ਕੀਤੀਆਂ ਫਿਲਮਾਂ, ਅਤੇ ਹੁਣ ਉਹ ਬਤੌਰ ਅਦਾਕਾਰ ਖੁਦ ਆ ਰਹੇ ਨੇ ਐਜ਼ ਏ ਹੀਰੋ। ਅਤੇ ਇਹ ਫਿਲਮ ਇਸੇ ਮਹੀਨੇ ਰਿਲੀਜ਼ ਹੋ ਜਾਣੀ ਹੈ, ਅਤੇ ਟ੍ਰੇਲਰ ਅੱਜ ਸ਼ਾਇਦ ਰਿਲੀਜ਼ ਹੋਣਾ, ਜੋ ਉਹਨਾਂ ਦਾ ਮੈਸੇਜ ਆਇਆ ਵੀ ਅੱਜ ਰਿਲੀਜ਼ ਹੋ ਜਾਣਾ। ਅਤੇ ਟ੍ਰੇਲਰ ਜਾਂ ਫਿਰ ਟੀਜ਼ਰ ਵੇਖ ਕੇ ਪ੍ਰਤੀਤ ਹੁੰਦਾ ਵੀ ਇਹ ਕੈਨੇਡਾ ਦੇ ਵਿੱਚ ਸਟੂਡੈਂਟ ਲਾਈਫ ਦੇ ਉੱਤੇ ਆ, ਅਤੇ ਮੈਨੂੰ ਲੱਗਦਾ ਵੀ ਇਹ ਜਿਹੜੇ ਟਾਈਪ ਦੀ ਗੱਲ ਸ਼ੋਹਰੇ ਆ, ਇਹ ਇਕੱਲੇ ਕੈਨੇਡਾ ਦੀ ਕਹਾਣੀ ਨਹੀਂ ਆ, ਆਲ ਟੂਗੈਦਰ ਆਪਾਂ ਵੇਖੀਏ ਅਤੇ ਬਾਹਰਲੇ ਮੁਲਕਾਂ ਦੇ ਵਿੱਚ ਆਏ ਸਟੂਡੈਂਟਸ ਦੀ ਕਹਾਣੀ ਆ, ਜਿਹਦੇ ਵਿੱਚ ਆਪਾਂ ਇੱਦਾਂ ਕਹਿ ਲਈਏ ਵੀ ਸਾਡੀ ਕਹਾਣੀ। ਤੋ ਵੇਖੋ ਕੀ ਇਸ ਵਾਰੀ ਲੈ ਕੇ ਆਉਂਦੇ ਨੇ, ਅਤੇ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ, ਫਿਰ ਤੁਸੀਂ ਜ਼ਰੂਰ ਵੇਖਿਓ ਅਤੇ ਆਪਣੇ ਸੁਝਾਅ ਵੀ ਦਿਓ। ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ, ਮੇਰੇ ਨਾਲ ਨੇ ਯਸਪ੍ਰੀਤ।
1: ਹਾਂਜੀ, ਆਪਾਂ ਗੱਲ ਜਿੱਥੇ ਛੱਡੀ ਸੀਗੀ ਇੰਸਟਾਗ੍ਰਾਮ ਦੀ, ਆਪਾਂ ਪਿਛਲੇ ਉਸ 'ਚ ਗੱਲ ਕਰਦੇ ਸੀਗੇ, ਅਤੇ ਇੰਸਟਾਗ੍ਰਾਮ ਦਾ ਮੈਨੂੰ ਲੱਗਦਾ ਫਾਇਦੇ, ਕੁਇਕਲੀ ਆਪਾਂ ਗੱਲ ਕਰੀਏ, ਫਾਇਦਾ ਮੈਨੂੰ ਸਭ ਤੋਂ ਜ਼ਿਆਦਾ ਇਹ ਲੱਗਦਾ, ਹਾਂ ਠੀਕ ਹੈ, ਆਪਣੇ ਆਪ ਨੂੰ ਆਪਾਂ ਖੁਦ ਨੂੰ ਵਿਖਾਉਂਦੇ ਹੋ, ਤੁਸੀਂ ਫੋਟੋਆਂ ਪਾਉਂਦੇ ਹੋ, ਕਿੱਥੇ ਘੁੰਮ ਰਹੇ ਹੋ, ਖਾ ਪੀ ਰਹੇ ਹੋ, ਸਾਰਾ ਕੁਛ ਤਾਂ ਤੁਸੀਂ ਪਾਉਂਦੇ ਹੋ, ਹੈ ਨਾ। ਹਰੇਕ ਨੂੰ ਲੱਗਦਾ ਕਿ ਇੰਸਟਾਗ੍ਰਾਮ ਲਈ ਫੋਟੋ ਖਿੱਚ ਲਈਏ, ਪਹਿਲਾਂ ਇੱਦਾਂ ਹੁੰਦਾ ਸੀਗਾ ਕਿ ਕੁਛ ਖਾਣਾ ਹੈ ਅਤੇ ਆਪਾਂ ਖਾ ਪੀ ਕੇ ਆ ਜਾਣਾ, ਪਰ ਇੱਦਾਂ ਹੁੰਦਾ ਕਿ ਨਹੀਂ, ਹੁਣ ਖਾਣ ਤੋਂ ਪਹਿਲਾਂ ਫੋਟੋ ਪਾ ਦਈਏ, ਹੈ ਨਾ। ਲੇਕਿਨ ਇਹ ਤਾਂ ਹੈ ਹੀ ਮੇਨ ਜਿਹੜਾ ਮੋਟਿਵ ਸੀਗਾ ਉਹਦਾ, ਕਿ ਫੋਟੋਜ਼ ਜਾਂ ਫਿਰ ਵੀਡੀਓਜ਼ ਵਾਸਤੇ ਇੰਸਟਾਗ੍ਰਾਮ ਬਣਿਆ। ਲੇਕਿਨ ਇੰਸਟਾਗ੍ਰਾਮ ਨੇ ਇੱਕ ਬਹੁਤ ਵੱਡਾ ਫਾਇਦਾ ਵੀ ਦਿੱਤਾ, ਮਾਰਕੀਟ ਖੋਲ੍ਹਤੀ ਉਹਨੇ, ਓਪਨ ਮਾਰਕੀਟ। ਇੱਕ ਛੋਟੇ ਛੋਟੇ ਜਿਹੜੇ ਵੀ ਬਿਜ਼ਨਸਿਸ ਹੈ, ਖਾਸ ਤੌਰ 'ਤੇ ਭਾਵੇਂ ਕਹਿ ਲਓ ਕੁਕਿੰਗ ਦੇ ਕਹਿ ਲਓ ਜਾਂ ਜੋ ਵੀ, ਮਤਲਬ ਕੋਈ ਵੀ ਟੀਚਿੰਗ ਦੇ ਕਹਿ ਲਓ, ਉਹਨਾਂ ਨੂੰ ਇੱਕ ਪਲੇਟਫਾਰਮ ਮਿਲ ਗਿਆ ਜਿੱਥੇ ਉਹਨਾਂ ਨੇ ਸੈਲਫ ਪਬਲਿਸਿਟੀ ਕਰਨ ਦਾ ਉਹਨਾਂ ਨੂੰ ਮੌਕਾ ਮਿਲਿਆ ਇੰਸਟਾਗ੍ਰਾਮ ਦੇ ਥਰੂ। ਅਤੇ ਉਸ 'ਚ ਆਪਣੀ ਉਹ ਆਪਣੀ ਲੋਕੇਸ਼ਨ ਜਾਂ ਫਿਰ ਆਪਣੀ ਨੀਚ ਆਡੀਅੰਸ ਜਿਹੜੀ ਹੈ ਉਹ ਚੂਜ਼ ਕਰਕੇ, ਏਜ ਗਰੁੱਪ ਚੂਜ਼ ਕਰਕੇ ਉਹ ਸਾਰਾ ਪਾ ਸਕਦੇ ਨੇ ਆਪਣੇ ਐਡ ਨੂੰ, ਅਤੇ ਇਹ ਬੜਾ ਬੈਨੀਫਿਸ਼ੀਅਲ ਹੈ ਇੰਸਟਾਗ੍ਰਾਮ ਦਾ। ਜਿਵੇਂ ਤੁਸੀਂ ਵੀ ਕਹਿ ਰਹੇ ਸੀਗੇ ਕਿ ਹਰ ਇੱਕ ਪ੍ਰੋਫੈਸ਼ਨ ਨੂੰ ਇਹ ਵੀ ਪਤਾ ਹੈ ਕਿ ਕਿਹੜਾ ਪਲੇਟਫਾਰਮ ਉਹਦੇ ਲਈ ਉਹਦੇ ਕੰਮ ਦਾ। ਜਿਵੇਂ ਗੱਲ ਕਰੀਏ ਲਾਈਵ, ਟਿਕਟੋਕ ਲਾਈਵ ਸੂਟਾਂ ਵਾਲਿਆਂ ਲਈ ਹਿੱਟ ਹੁੰਦਾ ਹੈ ਨਾ, ਉਹ ਇੰਸਟਾਗ੍ਰਾਮ 'ਤੇ ਇੰਨਾ ਜ਼ਿਆਦਾ ਨਹੀਂ ਚੱਲਦਾ ਮੈਨੂੰ ਲੱਗਦਾ, ਕਿਉਂਕਿ ਟਿਕਟੋਕ 'ਤੇ ਉਹਦੀ ਜ਼ਿਆਦਾ ਹੈ। ਮੇ ਬੀ ਆਈ ਐਮ ਰੋਂਗ, ਪਰ ਮੈਨੂੰ ਲੱਗਦਾ ਇੰਸਟਾਗ੍ਰਾਮ ਤੋਂ ਕੰਪੈਰੀਜ਼ਨ 'ਚ ਸੂਟਾਂ ਵਾਲਿਆਂ ਦਾ ਟਿਕਟੋਕ,
0: ਕਿਉਂਕਿ ਉਹ ਜਿਹੜੇ ਇਹਨਾਂ ਅਲੱਗ ਅਲੱਗ ਮੈਨੂੰ ਲੱਗਦਾ ਮਾਰਕੀਟ ਵੀ ਜਿਹੜੀ ਆ ਉਹ ਓਕੂਪਾਈ ਕਰ ਲਈ ਹੈ, ਕਿ ਜੇ ਲਾਈਵ ਆ ਤਾਂ ਉਹ ਇੱਥੇ ਹੀ ਆ, ਜੇ ਫੋਟੋਆਂ ਵਾ ਤਾਂ ਉਹ ਇਹਦੀਆਂ ਚੱਲਣੀਆਂ, ਜੇ ਕੋਈ ਰਿਟਨ ਦੇ ਵਿੱਚ ਮਟੀਰੀਅਲ ਹੈ ਤਾਂ ਇਹਦਾ ਹੀ ਚੱਲਣਾ, ਜੇ ਵੀਡੀਓ ਛੋਟੀਆਂ ਤਾਂ ਇੱਥੇ ਚੱਲਣੀਆਂ, ਵੱਡੀਆਂ ਤਾਂ ਇੱਥੇ ਚੱਲਣੀਆਂ। ਸੋ ਇਹ ਸਾਰਾ ਕੁਛ
1: ਛੋਟੀ ਵੀਡੀਓਜ਼ ਵਾਸਤੇ ਇੰਸਟਾਗ੍ਰਾਮ ਵੱਡੀ ਹੈ, ਅਗਰ ਕੋਈ ਤਾਂ ਯੂਟਿਊਬ, ਹੈ ਨਾ, ਉਹੀ ਸਾਰੀ ਚੀਜ਼ਾਂ ਵੱਖਰੀ। ਪਹਿਲਾਂ ਇਹਨਾਂ ਨੇ ਇੰਸਟਾਗ੍ਰਾਮ ਨੇ ਆਈ ਜੀ ਟੀਵੀ ਚਲਾਇਆ ਸੀਗਾ, ਉਸ 'ਚ ਵੱਡੀ ਵੀ ਚੱਲ ਜਾਂਦੀ ਹੁੰਦੀ ਸੀ, ਫਿਰ ਇਹ ਰੀਲਸ 'ਤੇ ਆ ਗਏ, ਵਿੱਚ ਵਿੱਚ ਕੁਛ ਨਾ ਕੁਛ ਚੇਂਜਸ ਕਰਦੇ ਰਹਿੰਦੇ।
0: ਚਲੋ ਖੈਰ, ਦੁਨੀਆ ਆ ਰਹੀ ਲੱਗੀ ਆ, ਪਰ ਇੱਕ ਚੀਜ਼ ਤੁਸੀਂ ਵੇਖੋ ਵੀ ਜਿਹਦੇ ਹੁਣ ਭਾਰਤ ਦੇ ਵਿੱਚ ਸਭ ਤੋਂ ਵਧੇਰੇ ਯੂਜ਼ਰ ਨੇ ਇੰਸਟਾਗ੍ਰਾਮ ਦੇ, ਜੇ ਮੈਂ ਗਲਤ ਨਹੀਂ ਆ, ਤਾਂ ਪਹਿਲੇ ਨੰਬਰ ਦੇ ਉੱਤੇ ਇੰਡੀਆ ਵਾ ਅਤੇ ਦੂਸਰੇ ਨੰਬਰ ਦੇ ਉੱਤੇ ਅਮੈਰੀਕਾ ਵਾ। ਅਤੇ ਇਹ ਪ੍ਰੋਡਕਟ ਅਮੈਰੀਕਾ ਦਾ ਵਾ, ਇਕੱਲੇ ਇੱਕ ਦੀ ਐਗਜ਼ਾਮਪਲ ਨਹੀਂ, ਬਾਕੀ ਵੀ ਸਾਰੇ ਤੁਸੀਂ ਇੱਦਾਂ ਹੀ ਵੇਖੋਗੇ ਤੁਸੀਂ ਲਗਭਗ। ਹੁਣ ਇਹ ਸਾਰੇ ਜਿੰਨੇ ਪ੍ਰੋਡਕਟ ਨੇ, ਚਲੋ ਇਹ ਤਾਂ ਟਿਕਟੋਕ 'ਤੇ ਬੰਦ ਹੋ ਗਿਆ, ਹੋਰ ਬਾਕੀ ਜਿਹੜੀ ਜਿੰਨੇ ਵੀ ਪ੍ਰੋਡਕਟ ਨੇ, ਇੱਕ ਵੀ ਇੰਡੀਆ ਦਾ ਨਹੀਂ ਆ, ਮਤਲਬ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਵਾਲਾ, ਉਹ ਇੱਕ ਵੀ ਇੰਡੀਆ ਦਾ ਨਹੀਂ ਆ ਨਾ, ਭਾਵੇਂ ਸਨੈਪਚੈਟ ਆ, ਸਨੈਪਚੈਟ ਆ, ਭਾਵੇਂ ਇਹ ਆ, ਇਹ ਦੋ ਹੀ ਜ਼ਿਆਦਾ ਚੱਲਦੇ ਆਈ ਥਿੰਕ ਉੱਥੇ। ਅਤੇ ਇਹਦਾ ਮਤਲਬ ਇਹ ਹੋਇਆ ਕਿ ਇਹ ਉੱਥੇ ਆਪਣਾ ਪ੍ਰੋਡਕਟ ਲਾਂਚ ਕਰਦੇ ਆ, ਮੋਟੀ ਕਮਾਈ ਉੱਥੋਂ ਕਰਦੇ ਆ, ਅਤੇ ਬਾਹਰ ਬੈਠੀ ਕੰਪਨੀ ਉੱਥੋਂ ਤੁਹਾਡਾ ਜਿਹੜਾ ਸਾਰਾ ਕੁਛ ਚੂਜ਼ ਕੇ, ਪੈਸੇ ਤੁਹਾਡੇ ਕੱਢ ਕੇ, ਅਤੇ ਆਪ ਉਹ ਗਾਹਾਂ ਚਲੇ ਗਏ। ਅਤੇ ਤੁਸੀਂ ਵੇਖੋ ਵੀ ਇਹਨਾਂ ਦੇ ਜਿਹੜੇ ਟੋਪ ਕਮਾਈ ਕਰਨ ਵਾਲੇ ਜਾਂ ਟੋਪ ਫੋਲੋਵਰ ਨੇ, ਉਹ ਵੀ ਇੰਡੀਆ ਦੇ ਨਹੀਂ ਆ, ਜਦਕਿ ਸਭ ਤੋਂ ਵੱਧ ਯੂਜ਼ਰ ਇੰਡੀਆ ਦੇ, ਹੈ ਨਾ, ਆਪਣੇ ਹੈਗੇ ਨੇ ਕੋਲੀ ਹੋਣੀ, ਪਰ ਉਹ ਬਹੁਤ ਕਿਤੇ ਪਿੱਛੇ ਜਾ ਕੇ ਆਉਂਦੇ ਆ। ਸੋ ਸਭ ਤੋਂ ਵੱਧ ਤਾਂ ਇਹਦੇ ਉੱਤੇ ਆਪਣਾ ਹੈਗਾ ਵਾ ਰੋਨਾਲਡੋ, ਹੈ ਨਾ, ਰੋਨਾਲਡੋ ਅਤੇ ਮੈਸੀ।
1: ਉਹਦਾ ਹੋਇਆ ਸੀ ਨਾ ਕਿ ਉਹਦਾ ਚੱਲਿਆ ਵੀ ਸੀਗਾ ਕਿ ਜਿਸ ਦਿਨ ਪ੍ਰੋਫਾਈਲ ਬਣੀ ਉਸ ਦਿਨ ਹੀ ਉਹਦਾ ਉਹਨੇ ਸਾਰੇ ਰਿਕਾਰਡ ਬ੍ਰੇਕ ਕਰਦੇ ਸੀ, ਇਫ ਆਈ ਐਮ ਨੋਟ ਰੋਂਗ, ਐਵੇਂ ਕੁਛ ਸੀਗਾ।
0: ਹਾਨੀ ਕਾਫੀ ਸਭ ਤੋਂ ਵਧੇਰੇ ਜੋ ਉਹਦੀ ਕਹਿੰਦੇ ਵੀ ਹੈਗੀ ਇਹਦੇ ਉੱਤੇ ਹਨਾ, ਤੇ ਉਸ ਤੋਂ ਇਲਾਵਾ ਬਾਕੀ ਵੀ ਜਿੰਨੇ ਨੇ ਉਹ ਸਾਰੇ ਤੁਹਾਡੇ ਬਾਹਰ ਵਾਲੇ, ਕੋਈ ਗਾਇਕ ਨੇ, ਕੋਈ ਮਾਡਲ ਨੇ, ਕੋਈ ਕੁਛ ਨੇ, ਕੋਈ ਕੁਛ ਹੈ, ਸੋ ਉਹ ਸਾਰੇ ਜਿਹੜੇ ਆ ਉਹ ਅਮੈਰੀਕਨ ਨੇ ਜਾਂ ਫਿਰ ਹੋਰ ਕਿਤੇ ਆਉਂਦੇ ਉੱਧਰ ਉੱਧਰ ਦੇ, ਤੁਸੀਂ ਹੈਰਾਨੀ ਦੀ ਗੱਲ ਆ ਵੀ ਇੰਡੀਆ ਵਾਲੇ ਹੈ ਹੀ ਨਹੀਂ ਹਨਾ, ਸੋ ਹੈਗੇ ਨੇ ਪਰ ਆਪਾਂ ਇਹ ਕਹਿ ਲਈਏ ਵੀ ਬਹੁਤ ਥੱਲੇ। ਹੁਣ ਜੇ ਇੰਡੀਅਨਸ ਦੇ ਵਿੱਚ ਸਭ ਤੋਂ ਵੱਧ ਜਿਹੜੀ ਫੋਲੋਇੰਗ ਆ ਉਹ ਕੋਹਲੀ ਦੀ ਆ ਤੇ ਜਾਂ ਫਿਰ ਪ੍ਰਿਯੰਕਾ ਚੋਪੜਾ ਦੀ ਆ, ਤੇ ਉਹਦੇ 'ਚ ਵੀ ਕਾਫੀ ਫਰਕ ਆ ਮਤਲਬ ਕੋਹਲੀ ਦਾ ਤੇ ਉਹਦੇ ਦਰਮਿਆਨ ਦਾ। ਤੇ ਹੁਣ ਇਹਨਾਂ ਦੀ ਜਿਹੜੀ ਵੱਡੀ ਕਮਾਈ ਆ ਉਹ ਆਪਣੇ ਉਹਦੇ ਉੱਤੇ ਪੋਸਟ ਪਾਉਣ ਦੀ, ਜਿੱਦਾਂ ਮੈਂ ਕੋਹਲੀ ਦਾ ਵੇਖ ਰਿਹਾ ਤੇ ਕੋਹਲੀ ਦਾ ਕਹਿੰਦੇ ਨੇ ਕਿ ਇੱਕ ਪੋਸਟ ਪਾਉਣ ਦਾ ਡਿਪੈਂਡ ਔਨ ਵੀ ਕੀ ਤੁਸੀਂ ਪਾਉਣਾ ਵਾ, ਕਿੱਦਾਂ ਦਾ ਪਾਉਣਾ, ਕੀ ਮੋਟਿਵ ਆ, ਤੇ ਲਗਭਗ 11-12 crore ਚਾਰਜ ਕਰਦੇ ਹੋ, ਠੀਕ ਹੈ ਜੀ। ਤੇ ਜਿਹੜੀ ਆਪਣੀ ਪ੍ਰਿਯੰਕਾ ਚੋਪੜਾ ਵਾ ਉਹ 5-6 lakh ਡਾਲਰ, $5-6 lakh ਯਾਨੀ ਕਿ 4-5 crore ਰੁਪਈਆ ਉਹ ਚਾਰਜ ਕਰਦੀ ਆ, ਤੇ ਉਹਦੇ ਤੋਂ ਡਬਲ ਜਿਹੜਾ ਵਾ ਵਿਰਾਟ ਕੋਹਲੀ ਤੇ ਇੱਦਾਂ ਹੋਰ ਮਤਲਬ ਸੋ ਐਂਡ ਸੋ ਜਿੰਨੇ ਵੀ ਉਹਦੇ ਤੇ ਕਲਾਕਾਰ ਨੇ, ਤੇ ਬਾਕੀ ਆ ਜਿਹੜੇ ਆਪਣੇ ਥੱਲੜੇ ਪੱਧਰ ਵਾਲੇ ਆ ਜਾਂਦੇ ਆ ਉਹ ਤੇ ਮਤਲਬ ਕਹਿ ਲਓ ਤੁਸੀਂ ਵੀ 1000-lakh ਵਾਲੇ ਕਿੰਨੇ ਹੋਣਗੇ। ਸੋ ਇਹਨਾਂ ਦੀ ਜਿਹੜੀ ਆ ਜ਼ਿਆਦਾਤਰ ਕਮਾਈ ਵੀ ਪਹਿਲਾਂ ਤੁਸੀਂ ਆਪਣੇ ਉੱਥੇ ਤੁਸੀਂ ਅਸਟੈਬਲਿਸ਼ ਕਰੋ, ਵੱਧ ਤੋਂ ਵੱਧ ਆਪਣੇ ਬੰਦੇ ਤੁਸੀਂ ਇਕੱਠੇ ਕਰੋ, ਤੇ ਇੱਕ ਤਰ੍ਹਾਂ ਦੇ ਨਾਲ ਇਹ ਵੀ ਉੱਦਾਂ ਦੀਆਂ ਹੀ ਸਕੀਮਾਂ ਨੇ ਜਿੱਦਾਂ ਦੀਆਂ ਆਪਾਂ ਅੱਗੇ ਕੰਪਨੀਆਂ ਦੀਆਂ ਆਉਂਦੀਆਂ ਹੁੰਦੀਆਂ ਵੀ ਪਹਿਲਾਂ ਵੱਧ ਤੋਂ ਵੱਧ ਬੰਦੇ ਇਕੱਠੇ ਕਰੋ, ਸੋ ਐਂਡ ਸੋ ਜੋ ਮਰਜ਼ੀ ਤੁਸੀਂ ਕਰੋ, ਫਿਰ ਗੱਲ ਉੱਥੇ ਜਾ ਕੇ ਟੱਚ ਹੁੰਦੀ ਹੈ ਜਿੱਥੋਂ ਆਪਾਂ ਅੱਜ ਗੱਲ ਸ਼ੁਰੂ ਕੀਤੀ ਸੀ ਵੀ ਅਲੱਗ ਅਲੱਗ ਢੰਗ ਤਰੀਕਿਆਂ ਦੇ ਨਾਲ ਗੰਦ ਫੈਲਾ ਕੇ ਸਮਾਜ 'ਚ ਉਹ ਚੀਜ਼ਾਂ ਵਿਖਾ ਕੇ ਜਿਹੜੀਆਂ ਆਮ ਨਹੀਂ ਉਹਨਾਂ ਨੂੰ ਕਿਤੇ ਵੇਖਣ ਨੂੰ ਮਿਲਣੀਆਂ, ਨਾ ਟੀਵੀ ਦੇ ਉੱਤੇ ਨਾ ਰੇਡੀਓ 'ਤੇ ਸੁਣਨ ਨੂੰ ਮਿਲਣੀਆਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਰੋ ਨੇ ਆਪਣਾ ਪਹਿਲਾਂ ਜਾਂ ਤਾਂ ਤੁਸੀਂ ਜਲੂਸ ਕਢਾਓ ਜਾਂ ਫਿਰ ਤੁਸੀਂ ਆਪਣੇ ਸਮਾਜਿਕ ਦਾਇਰੇ ਤੋਂ ਬਾਹਰ ਜਾ ਕੇ ਕੋਈ ਗੱਲ ਕਰੋ, ਉਹ ਸਾਰਾ ਕੁਛ ਜਿਹੜਾ ਵਾ ਉਹ ਤੁਸੀਂ ਵਿਖਾ ਕੇ ਪਹਿਲਾਂ ਬੰਦੇ ਇਕੱਠੇ ਕਰੋ ਉਹ ਜਿਹੜੇ ਰਸ ਭਾਲਦੇ ਆ, ਤੇ ਫਿਰ ਉਹ ਚੀਜ਼ ਨੂੰ ਤੁਸੀਂ ਸੈੱਲ ਕਰੋ, ਤੇ ਉਹ ਸਾਰਾ ਕੁਛ ਕਰਨ ਕਰਾਉਣ ਤੋਂ ਬਾਅਦ ਕਮਾਈ ਲੈ ਕੇ ਜਾਊਗਾ ਅਮੈਰੀਕਾ।
1: ਐਗਜੈਕਟਲੀ,
0: ਆ ਸੱਚ
1: ਕੜਵਾ ਸੱਚ ਇਹ ਆ,
0: ਕੜਵਾ ਸੱਚ ਆ ਹਨਾ। ਤੇ ਮਤਲਬ ਆਪਾਂ ਇੰਨੀ ਵੱਡੀ ਸਾਡੀ ਆਬਾਦੀ ਆ, ਸਭ ਤੋਂ ਵੱਧ ਆਪਾਂ ਪਲੇਟਫਾਰਮ ਨੂੰ ਕਿਸੇ ਵੀ ਪਲੇਟਫਾਰਮ ਨੂੰ ਸਭ ਤੋਂ ਵੱਧ ਮੰਨ ਲਓ ਜੇ ਆਪਾਂ ਰੈਵੀਨਿਊ ਦੇ ਰਹੇ ਹਾਂ ਜਾਂ ਫਿਰ ਆਪਾਂ ਸਭ ਤੋਂ ਵੱਧ ਉਹ ਦੇ ਰਹੇ ਹਾਂ ਫੋਲੋਅਰਸ, ਤੇ ਹੈਰਾਨੀ ਦੀ ਗੱਲ ਇਹ ਆ ਵੀ ਇਹਨਾਂ ਅੰਕੜਿਆਂ ਦੇ ਵਿੱਚ ਇਹ ਚੀਜ਼ ਕਲੀਅਰ ਕੱਟ ਮਤਲਬ ਘੁੰਮ ਘੁੰਮਾ ਕੇ ਪਰ ਕਲੀਅਰ ਕੱਟ ਕਿਤੇ ਵੀ ਨਹੀਂ ਆ ਵੀ ਸਭ ਤੋਂ ਵੱਧ ਕਿਹੜਾ ਦੇਸ਼ ਕਮਾਈ ਕਰਕੇ ਤੁਹਾਨੂੰ ਦੇ ਰਿਹਾ, ਠੀਕ ਆ। ਉੱਥੇ ਫਿਰ ਇਹੋ ਕਹਿ ਦਿੱਤਾ ਜਾਂਦਾ ਵੀ ਜ਼ਿਆਦਾ ਕਮਾਈ ਵੇਖੋ ਜੀ ਬਾਹਰੋਂ ਆਉਂਦੀ ਆ ਕਿਉਂਕਿ ਬਾਹਰੋਂ ਡਾਲਰਾਂ ਦੇ ਵਿੱਚ ਕਲਿੱਕ ਆਉਣੇ ਆ, ਇੱਥੋਂ ਜੀ ਤੁਹਾਡੇ ਰੁਪਈਆਂ ਦੇ ਵਿੱਚ ਆਉਣੇ ਆ, ਪਰ ਸਾਡੇ ਰੁਪਈਆਂ ਦੇ ਵਿੱਚ ਵੀ ਆ ਕੇ ਇੰਡੀਆ ਤੋਂ ਸ਼ਾਇਦ ਡਾਲਰਾਂ ਤੋਂ ਕਿਤੇ ਵੱਧ ਟੱਪ ਜਾਂਦੇ ਹੋਣਗੇ ਕਿਉਂਕਿ ਯੂਜ਼ਰ ਸਭ ਤੋਂ ਵੱਧ ਉੱਥੇ ਆ, ਵਿਲਡ ਸਭ ਤੋਂ ਵੱਧ ਉੱਥੇ ਹਨਾ, ਹਰ ਇੱਕ ਨੂੰ ਚਾਹੀਦਾ ਵਾ ਪਿੰਡੋ ਪਿੰਡੀ ਹੁਣ ਪਹੁੰਚ ਗਿਆ, ਕੌਣ ਸੋਚਦਾ ਸੀ ਵੀ ਪਿੰਡੋ ਪਿੰਡੀ ਇਸ ਤਰੀਕੇ ਦੇ ਨਾਲ ਇਹ ਵਾਲੀਆਂ ਚੀਜ਼ਾਂ ਪਹੁੰਚ ਜਾਣਗੀਆਂ।
1: ਫੋਨ ਹੀ ਨਹੀਂ ਹੁੰਦੇ ਸੀਗੇ ਵਧੀਆ ਫੋਨ ਇਸ ਤਰੀਕੇ ਦੇ ਜਿਸ 'ਚ ਸੋਸ਼ਲ ਮੀਡੀਆ ਤੁਸੀਂ ਵੇਖ ਸਕੋ। ਹੁਣ ਤੇ
0: ਹੈਰਾਨੀ ਦੀ ਗੱਲ ਆ, ਤੁਸੀਂ ਉੱਥੇ ਜਾ ਕੇ ਗੱਲ ਕਰੋ, ਮੈਂ ਤੇ ਇਹ ਐਕਸਪੀਰੀਅੰਸ ਕੀਤਾ ਯਸ਼ ਜੀ, ਮੇਰੇ ਨਾਲੋਂ ਕਿਤੇ ਵੱਧ ਪਤਾ ਸਾਡੇ ਪਿੰਡ ਦੇ ਵਿੱਚ ਬਜ਼ੁਰਗ ਨਹੀਂ ਜਿਹੜਾ ਇੱਕ ਆਮ ਬੰਦਾ, ਮੰਨ ਲਓ ਆਪਾਂ ਪਿੰਡਾਂ 'ਚ ਨਾ ਆਮ ਸੋਰੀ ਟੂ ਸੇ ਪਰ ਪਿੰਡਾਂ 'ਚ ਇੱਕ ਸ਼ਬਦ ਵਰਤ ਲੈਂਦੇ ਪੱਠੇ ਵੱਢ, ਮਤਲਬ ਜਿਹਨੂੰ ਆਪਾਂ ਮੰਨ ਲੈਂਦੇ ਵੀ ਇਹਨੂੰ ਦੇਣ ਦੁਨੀਆਂ ਦਾ ਕੀ ਪਤਾ, ਇੱਥੇ ਪਿੰਡੋਂ ਹੀ ਨਹੀਂ ਨਿਕਲਿਆ ਕਦੀ, ਉਹ ਬੰਦੇ ਜਿਹੜੇ ਬਹੁਤਾ ਪੜ੍ਹੇ ਵੀ ਨਹੀਂ ਆ, ਉਹ ਬੰਦੇ ਜਿਹੜੇ ਸ਼ਹਿਰ ਜਾਣ ਦੇ ਲਈ ਵੀ ਕਿਸੇ ਨੂੰ ਕਹਿੰਦੇ ਵੀ ਮੈਨੂੰ ਲੈ ਜਾ, ਉਹ ਬੰਦੇ ਵੱਧ ਦੱਸ ਰਹੇ ਆ ਤੁਹਾਨੂੰ
1: ਇਹਨਾਂ ਚੀਜ਼ਾਂ,
0: ਇਹਦੇ ਬਾਰੇ ਇੱਦਾਂ ਨਹੀਂ, ਆਹ ਚੀਜ਼ ਜਿਹੜੀ ਉਹ ਇੱਦਾਂ ਹੋ ਗਈ ਹੈ ਨਾ, ਫਲਾਣਾ ਅਤੇ ਫਲਾਣਾ, ਉਹਨਾਂ ਨੂੰ ਵੱਧ ਨੌਲੇਜ ਆ। ਸੋ ਉਸ ਸਭ ਕੁਛ ਦੇ ਵਿੱਚ ਵੇਖ ਲਓ ਵੀ ਸਾਡੇ ਕੋਲ ਸ਼ਾਇਦ ਕਿਸੇ ਵੀ ਨੌਜਵਾਨ ਦਾ ਪਤਾ ਨਹੀਂ ਇਸ ਪਾਸੇ ਨੂੰ ਨਹੀਂ ਚੱਲਿਆ ਹੋਊਗਾ ਦਿਮਾਗ, ਜਦਕਿ ਆਈ ਟੀ 'ਚ ਵੀ ਆਪਾਂ ਕਹਿੰਦੇ ਹਾਂ ਵੀ ਇੰਡੀਅਨ 'ਚ ਬਹੁਤ ਟੌਪ ਨੇ ਆਈ ਟੀ 'ਚ, ਅਤੇ ਕਿਸੇ ਨੇ ਇੱਦਾਂ ਦਾ ਕੁਛ ਬਣਾਇਆ ਹੋਵੇ ਤਾਂ ਮੈਨੂੰ ਲੱਗਦਾ ਜੇ ਬਣਾਇਆ ਵੀ ਹੋਊਗਾ ਤਾਂ ਇਹਨੂੰ ਬਿਟਵੀਨ ਕਿਤੇ ਨਾ ਕਿਤੇ ਵੇਚ ਕੇ ਅਤੇ ਉਹ ਪਾਸੇ ਹੋ ਗਿਆ ਹੋਊਗਾ। ਪਿੱਛੇ
1: ਆਏ ਸੀਗੇ ਕੁਛ ਕੁਛ ਪਲੈਟਫਾਰਮ ਮੇਰੇ ਦਿਮਾਗ 'ਚ ਆ ਰਹੇ ਹਨ ਪਰ ਮੈਨੂੰ ਨਹੀਂ ਪਤਾ ਕਿ ਉਹ ਇੰਡੀਅਨਸ ਨੇ, ਜਿਵੇਂ ਇੱਕ ਮਿਊਜ਼ਿਕਲੀ ਆਇਆ ਸੀਗਾ ਪਤਾ ਨਹੀਂ ਉਹ ਇੰਡੀਅਨ ਸੀਗਾ ਕਿ, ਪਰ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਚਲੇ ਗਏ ਸਾਰੇ ਚੀਜ਼ਾਂ,
0: ਉਹ ਸਟੇਜ ਨਹੀਂ ਨਾ ਕਰਦੀਆਂ ਫਿਰ ਉਹਦੇ ਪਿੱਛੇ ਪ੍ਰੋਪਰ ਉਹ ਸਾਰੇ। ਚਲੋ ਖੈਰ, ਇਹ ਸੀਗੀ ਇੰਸਟਾ ਦੀ ਕਹਾਣੀ ਅਤੇ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਕਿਉਂਕਿ ਅੱਜ ਦਾ,
1: ਹਾਂ 6 October ਅੱਜ ਦੀ ਐਨੀਵਰਸਰੀ, ਤੇ ਅੱਜ ਇੱਕ ਹੋਰ ਸਪੈਸ਼ਲ ਚੀਜ਼ ਹੈ ਜਿਹਦਾ ਆਲਸੋ ਆਪਾਂ ਕੁਇਕਲੀ ਉਹਦੇ ਬਾਰੇ ਵੀ ਦੱਸ ਦਿੰਦੇ ਹਾਂ।
0: ਜੀ, ਮੈਂ ਉਸ ਤੋਂ ਪਹਿਲਾਂ ਅਗਲਾ ਖਾਣ ਦੱਸਦਾ।
1: ਹਾਂ ਹਾਂ ਜੀ, ਸੌਰੀ
0: ਬਿਫੀ, ਯੂ ਡੋਂਟ ਮਾਈਂਡ?
1: ਨਹੀਂ ਨਹੀਂ,
0: ਹਾਂ ਜੀ,
1: ਨਹੀਂ ਨਹੀਂ, ਆਪ ਕਰਤਾ ਦਰਤਾ ਹਮਾਰੀ ਕੀ ਮਜਾਲ,
0: ਨਹੀਂ ਨਹੀਂ ਵੇਖ ਲਓ, ਨਹੀਂ ਉਹਨਾਂ ਚਿਰ ਤੁਸੀਂ ਦੱਸ ਲਓ ਵੈਸੇ ਦੱਸਣਾ।
1: ਹਾਂ, ਮੇਨ ਇਹ ਹੈ ਕਿ ਅੱਜ 6 October ਦੀ ਆਪਾਂ ਗੱਲ ਕੀਤੀ, ਇੰਸਟਾ ਦੀ ਐਨੀਵਰਸਰੀ ਹੈ, ਅਤੇ ਅੱਜ ਇੱਕ ਹੋਰ ਖਾਸ ਇਹ ਤਰੀਕ ਜੁੜਦੀ ਹੈ ਇੱਕ ਹੋਰ ਚੀਜ਼ ਨਾਲ, ਹੁਣ ਫਿਲਮਾਂ ਦੀ ਗੱਲ ਕਰੀਏ ਆਪਾਂ, ਫਿਲਮਾਂ ਕਿਸ ਲੈਵਲ ਤੇ, ਹੁਣ ਆਪਾਂ ਜੇ ਦ੍ਰਿਸ਼ਮ ਦੀ ਗੱਲ ਕੀਤੀ, ਕਿੰਨਾ ਕੁਛ ਅਲੱਗ ਅਲੱਗ ਹੁਣ ਵੈਰਾਇਟੀਆਂ ਫਿਲਮਾਂ ਦੇ ਵਿੱਚ ਆ ਗਈ ਹੈ, ਸਾਊਂਡ ਇਫੈਕਟਸ ਕਹਿ ਲਓ, ਐਡੀਟਿੰਗ ਦੇਖ ਲਓ, ਉਹਨਾਂ ਦੇ ਡੈਸਟੀਨੇਸ਼ਨ ਦੇਖ ਲਓ, ਦੁਨੀਆਂ ਭਰ ਦਾ ਫਿਲਮਾਂ ਦੇ ਵਿੱਚ ਕਿੰਨਾ ਵੇਰੀਏਸ਼ਨ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ, ਭਾਵੇਂ ਹਾਲੀਵੁੱਡ ਹੋ, ਭਾਵੇਂ ਬਾਲੀਵੁੱਡ ਹੋ, ਭਾਵੇਂ ਬੋਲੀਵੁੱਡ ਹੋ। ਲੇਕਿਨ ਜਦੋਂ ਸ਼ੁਰੂਆਤ ਹੋਈ ਸੀ ਸਿਨੇਮਾ ਦੀ, ਆਪਾਂ ਪਿਛਲੇ ਟਾਈਮ ਵੀ ਕੁਛ ਕਈ ਵਾਰੀ ਗੱਲ ਕੀਤੀ ਹੈ ਕਿ ਸਿਨੇਮਾ ਜਦੋਂ ਆਇਆ ਸੀਗਾ ਉਹ ਸਾਇਲੈਂਟ ਸਿਨੇਮਾ ਸੀਗਾ, ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਚਾਰਲੀ ਚੈਪਲਿਨ ਦੀ ਮੂਵੀਜ਼ ਜਾਂ ਬਹੁਤ ਸਾਰੀ ਇੱਦਾਂ ਦੀ ਮੂਵੀਜ਼ ਹੁੰਦੀ ਸੀ ਜਿਸ 'ਚ ਜਿਹੜੇ ਆਰਟਿਸਟ ਹੁੰਦੇ ਸੀਗੇ ਉਹ ਆਪਣੀ ਗੱਲ ਐਕਸਪ੍ਰੈਸ਼ਨ ਨਾਲ, ਆਪਣੇ ਹੱਸਣ ਨਾਲ, ਰੋਣ ਨਾਲ, ਮਤਲਬ ਐਕਸਪ੍ਰੈਸ ਕਰਕੇ ਉਹ ਫਿਲਮ 'ਚ ਆਉਂਦੇ ਹੁੰਦੇ ਸੀਗੇ। ਫਿਲਮਾਂ ਬੋਲਦੀ ਨਹੀਂ ਸੀ, ਸਾਇਲੈਂਟ ਐਰਾ ਸੀਗਾ ਉਹ ਸਾਰਾ, ਅਤੇ ਉਸ ਟਾਈਮ ਕੋਈ ਡਾਇਲੋਗ ਨਹੀਂ ਹੁੰਦੀ ਸੀਗੀ, ਕੋਈ ਮਿਊਜ਼ਿਕ ਨਹੀਂ ਹੁੰਦਾ ਸੀਗਾ, ਕੋਈ ਸਾਊਂਡ ਇਫੈਕਟ ਨਹੀਂ, ਬਟ ਤੁਸੀਂ ਸੋਚੋ ਕਿ ਕਿੰਨਾ ਨੈਚੁਰਲ ਵੇ ਮੇ ਦੇ ਵਿੱਚ ਉਹ ਆਪਣੀ ਗੱਲ ਕਹਿ ਜਾਂਦੇ ਸੀ ਅਤੇ ਫਿਲਮਾਂ ਬੜੀਆਂ ਹਿੱਟ ਹੁੰਦੀ ਸੀ। ਪਰ ਜੇ ਅੱਜ ਦੀ ਗੱਲ ਆਪਾਂ ਕਰੀਏ, ਜੇ ਆਪਾਂ ਸੋਚੀਏ ਆਪਾਂ ਨੂੰ ਕੋਈ ਸਾਇਲੈਂਟ ਮੂਵੀ ਵੇਖਣ ਜਾਣਾ, ਕੋਈ ਮੈਨੂੰ ਲੱਗਦਾ ਇੱਕ ਵਾਰ ਨੂੰ ਤਾਂ ਮੰਨੇਗਾ ਹੀ ਨਹੀਂ ਯਾਰ, ਉਸ 'ਚ ਕੀ ਹੋਣਾ। ਹੁਣ ਆਪਾਂ ਕਹਿੰਦੇ ਸਾਊਂਡ ਇਫੈਕਟਸ ਦੀ ਗੱਲ ਵੀ ਆਪਾਂ ਗੱਲ ਕਰਦੇ ਸੀਗੇ, ਕਿੰਨਾ ਇੰਪੋਰਟੈਂਟ ਹੈ ਹਰ ਇੱਕ ਸਿਚੁਏਸ਼ਨ ਲਈ ਆਪਾਂ ਸਾਊਂਡ ਇਫੈਕਟ ਹੁੰਦਾ ਹੈ ਨਾ, ਅਤੇ ਪਹਿਲਾਂ ਸਾਇਲੈਂਟ ਮੂਵੀ ਸੀਗੀ। ਫਿਰ ਇੱਕ ਦੌਰ ਆਇਆ ਜਦੋਂ ਸਾਇਲੈਂਟ ਸਿਨੇਮਾ ਤੋਂ ਅੱਗੇ ਵੱਧ ਕੇ ਗੱਲ ਹੋਈ। ਪਹਿਲੀ ਮੂਵੀ ਬਣੀ ਅੱਜ ਦੇ ਦਿਨ 6 ਅਕਤੂਬਰ 1927 ਦੇ ਵਿੱਚ, ਜਿਹਦੇ 'ਚ
0: 1927
1: ਹਾਂਜੀ ਸਾਊਂਡ ਸੀਗਾ, ਉਹ ਮੂਵੀ ਦਾ ਨਾਂ ਸੀਗਾ ਦ ਜੈਜ਼ ਸਿੰਗਰ।
0: ਓਕੇ,
1: ਜਿਹੜਾ ਉਹ ਆਰਟਿਸਟ ਸੀਗਾ, ਮਤਲਬ ਇਹ ਫਿਲਮ ਜਦੋਂ ਆਈ ਨਾ, ਇਹ ਵਰਲਡ ਦੀ ਫਸਟ ਮੂਵੀ ਸੀਗੀ ਜਿਹੜੀ ਬੋਲਦੀ ਸੀਗੀ। ਮਤਲਬ ਮੈਨੂੰ ਜਦੋਂ ਅਸੀਂ ਪੜ੍ਹਦੇ ਸੀਗੇ ਸਿਨੇਮਾ, ਅਤੇ ਸਿਨੇਮਾ ਵਾਲੇ ਮੇਰੇ ਜਿਹੜੇ ਪ੍ਰੋਫੈਸਰ ਸੀ ਨਾ, ਅਤੇ ਉਹ ਬੜੇ ਬਜ਼ੁਰਗ ਜੇ, ਉਹ ਮਤਲਬ ਆਪਣੀ ਉਸ 'ਚ ਹਾਵ ਭਾਵ 'ਚ ਦੱਸਦੇ ਹੁੰਦੇ ਸੀ, ਕਹਿੰਦੇ ਜਦੋਂ ਇਹ ਮੂਵੀ ਥੀਏਟਰ 'ਚ ਆਈ ਨਾ, ਲੋਕ ਵੇਖਣ ਗਏ ਪਹਿਲੇ ਜਿਹੜੇ ਸੀਗੇ, ਕਹਿੰਦੇ ਕਿੰਨੇ ਕਮਾਲ ਦੇ ਲੋਕ ਹੋਣੇ ਜਿਹਨਾਂ ਨੂੰ ਫਸਟ ਮੂਵੀ ਵੇਖਣ ਨੂੰ ਮਿਲੀ, ਕਹਿੰਦੇ ਕਈ ਲੋਕਾਂ ਨੂੰ ਤੇ, ਕਈ ਲੋਕੀ ਉੱਥੇ ਬੇਹੋਸ਼ ਹੋ ਗਏ, ਕਈ ਲੋਕੀ ਭੱਜ ਗਏ, ਕਈ ਲੋਕੀ ਸੀਟ ਦੇ ਉੱਤੇ ਕਿ ਆ ਕੀ, ਮਤਲਬ ਆ ਕਿਆ, ਕਿਉਂਕਿ ਉਹ ਇੰਨੀ ਤੇਜ਼, ਮਤਲਬ ਉਹ ਜੈਜ਼ ਉਹਨੇ ਮਿਊਜ਼ਿਕ ਜਿਹਾ ਵਜਾਇਆ ਤੇ ਕਹਿੰਦੇ ਘਬਰਾ ਗਏ ਲੋਕੀ, ਉੱਠ ਕੇ ਭੱਜ ਗਏ। ਉਹ ਸੀਨ ਇੱਦਾਂ ਦਾ ਸੀਗਾ, ਤੇ ਜੈਜ਼ ਸਿੰਗਰ ਕਰਕੇ ਮੂਵੀ ਆਈ ਸੀਗੀ 6 ਅਕਤੂਬਰ 1927 ਦੇ ਵਿੱਚ, ਜਿਹਦੇ ਵਿੱਚ ਸਾਇਲੈਂਟ ਤੋਂ ਹਟ ਕੇ ਡਾਇਲੋਗ ਵਾਲੀ ਇਹ ਕਹਿੰਦੇ ਫੀਚਰ ਫਿਲਮ ਸੀਗੀ ਜਿਹਦੇ ਵਿੱਚ ਆਵਾਜ਼ ਸੀਗੀ। ਤੇ ਕਿਉਂਕਿ ਜਿਹੜੇ ਸਾਇਲੈਂਟ ਮੂਵੀ ਦਾ ਐਰਾ ਸੀਗਾ, 100 ਸਾਲ ਤੱਕ ਮਤਲਬ ਕੋਈ ਆਵਾਜ਼ ਹੀ ਨਹੀਂ ਸੀਗੀ ਪਹਿਲਾਂ, ਤੇ ਇੱਕਦਮ ਇਹ ਮੂਵੀ ਆਈ ਜਿਹਦੇ 'ਚ ਉਹ ਸਿੰਗਰ ਸੀਗਾ, ਉਹਨੂੰ ਪਸੰਦ ਸੀਗਾ ਜੈਜ਼ ਮਿਊਜ਼ਿਕ, ਅਤੇ ਸੀਗੀ ਮੂਵੀ ਕਿ ਉਹਦੀ ਫੈਮਿਲੀ ਨੂੰ ਸੀਗੀ ਕਿ ਆਮ ਕੰਮ ਕਰੇ, ਰੋਟੀ ਖਾਏ, ਮਤਲਬ ਰੋਟੀ ਕਮਾਏ ਖਾਏ, ਲੇਕਿਨ ਉਹ ਬੰਦਾ ਜਿਹੜਾ ਸੀਗਾ ਉਹਨੂੰ ਸੀਗਾ ਕਿ ਨਹੀਂ, ਮੈਂ ਮੇਰਾ ਇਹ ਕਹਿ ਲਓ ਮੈਨੂੰ ਇਹ ਚੀਜ਼ ਮੇਰੀ ਫੇਵਰੇਟ ਹੈ, ਅਤੇ ਮੈਨੂੰ ਇਹਨੂੰ ਹੀ ਪੈਸ਼ਨ ਨੂੰ ਪਰਸਿਊ ਕਰਨਾ, ਅਤੇ ਉਹ ਮੂਵੀ ਸੀਗੀ ਜੈਜ਼ ਸਿੰਗਰ।
0: ਜੈਜ਼ ਸਿੰਗਰ,
1: ਅਤੇ ਉਹਦੇ 'ਚ ਜਿਹੜੇ ਮੇਨ ਕਰੈਕਟਰ ਸੀਗੇ ਉਹਨਾਂ ਦਾ ਨਾਂ ਸੀਗਾ ਐਲ ਜੋਲਸਨ, ਉਹਨਾਂ ਨੇ ਭੂਮਿਕਾ ਨਿਭਾਈ ਸੀਗੀ ਜਿਹੜਾ ਜੈਜ਼ ਸਿੰਗਰ ਹੁੰਦਾ ਉਹਦੀ, ਅਤੇ ਬੜੀ ਮਤਲਬ ਬਾਅਦ 'ਚੋਂ ਫਿਰ ਧੀਰੇ ਧੀਰੇ ਜਦੋਂ ਐਕਸੈਪਟ ਹੋ ਗਈ, ਫਿਰ ਲੋਕਾਂ ਨੂੰ ਲੱਗਣ ਲੱਗਿਆ ਕਿ ਹਾਂ ਚਲੋ ਠੀਕ ਹੈ, ਇੱਦਾਂ ਦਾ ਵੀ ਕੁਛ ਹੋ ਸਕਦਾ। ਕਿਉਂਕਿ ਮਤਲਬ ਸੋਚੋ ਨਾ, ਉਸ ਤੋਂ ਪਹਿਲਾਂ ਜਿਹੜੀ ਫਿਲਮਾਂ ਸੀਗੀਆਂ ਉਹਨਾਂ 'ਚ ਕੋਈ ਆਵਾਜ਼ ਹੀ ਨਹੀਂ ਸੀਗੀ, ਇਹ ਐਵੇਂ ਹੁੰਦਾ ਸੀਗਾ, ਮਤਲਬ ਕਹਿੰਦੇ ਕਿ ਪਹਿਲੇ ਦੀ ਜਿਹੜੀ ਫਿਲਮਾਂ ਹੁੰਦੀ ਸੀਗੀ ਉਸ 'ਚ ਸਕਰੀਨ ਚੱਲਦੀ ਜਾਂਦੀ ਸੀ, ਸਾਈਡ 'ਚ ਉਹਦੇ ਨਾਲ ਜਾਂ ਤਾਂ ਲੈਟਰ ਚੱਲਦੇ ਰਹਿੰਦੇ ਸੀ ਜਿਸ 'ਚ ਲਿਖਿਆ ਹੁੰਦਾ ਸੀਗਾ, ਜਾਂ ਸਬ ਟਾਈਟਲ ਕਹਿ ਲਓ, ਜਾਂ ਫਿਰ ਕਈ ਵਾਰੀ ਤਾਂ ਮਿਊਜ਼ੀਸ਼ੀਅਨਸ ਬੈਠੇ ਹੁੰਦੇ ਸੀਗੇ ਜਿਹੜੇ ਉਹ ਲਾਈਵ ਉਹਦੇ ਮਿਊਜ਼ਿਕ ਵਜਾ ਰਹੇ ਹੁੰਦੇ ਸੀਗੇ, ਜਾਂ ਕਹਿ ਲਓ ਉਹੀ ਸਾਊਂਡ ਇਫੈਕਟ ਹੁੰਦਾ ਹੋਣਾ ਉਸ
0: ਸਾਈਡ ਤੇ,
1: ਹੈਨਾ। ਤੇ ਪਰ ਉਹ ਮਤਲਬ ਕਹਿ ਲਓ ਵੀਡੀਓ ਨਹੀਂ ਬਣਿਆ ਸੀਗਾ ਉਹਦਾ, ਕਿ ਇਹ ਜੈਜ਼ ਸਿੰਗਰ ਹੀ ਪਹਿਲੀ ਸੀਗੀ ਜਿਹਦੇ 'ਚ ਮੂਵੀ ਦੇ ਵਿੱਚ ਇਟਸੈਲਫ ਸਾਊਂਡ ਸੀਗਾ,
0: ਡਾਇਲੋਗ ਸੀਗਾ।
1: ਤੇ ਫਿਰ ਉਹਦੇ ਬਾਅਦ ਫਿਰ ਰਾਈਟਰਸ ਦਾ ਜਨਮ ਹੋਇਆ, ਸਾਊਂਡ ਇੰਜੀਨੀਅਰਸ ਆਏ, ਸਾਊਂਡ ਇਫੈਕਟਸ ਆਏ, ਤੇ ਹੁਣ ਜਦੋਂ ਜੈਜ਼ ਸਿੰਗਰ ਦੀ ਗੱਲ ਚੱਲੀਏ, ਆਪਣੀ ਵੀ ਗੱਲ ਕਰ ਲੈਂਦੇ ਹਾਂ। ਬੋਲੀਵੁੱਡ ਦੀ ਪਹਿਲੀ ਫਿਲਮ ਜਿਹੜੀ ਸੀਗੀ ਬੋਲਣ ਵਾਲੀ, ਉਹਦਾ ਨਾਂ ਸੀਗਾ ਆਲਮ ਆਰਾ। ਆਲਮ ਆਰਾ ਇੱਕ ਮੂਵੀ ਸੀਗੀ ਜਿਸ 'ਚ ਪਹਿਲੀ ਇੰਡੀਅਨ ਮੂਵੀ ਸੀਗੀ, ਬੋਲੀਵੁੱਡ ਮੂਵੀ ਜਿਸ 'ਚ ਆਵਾਜ਼ ਸੀਗੀ। ਅੱਛਾ, ਨਾ ਸਿਰਫ ਆਵਾਜ਼ ਸੀਗੀ, ਇਹਨੇ ਇੱਕ ਹੋਰ ਚੀਜ਼ ਦਿੱਤੀ ਬੋਲੀਵੁੱਡ ਨੂੰ, ਗਾਣੇ। ਇਹਦੇ 'ਚ ਗਾਣੇ ਸੀਗੇ, ਅਤੇ ਉਸ ਤੋਂ ਇੰਡੀਅਨ ਮੂਵੀਜ਼ ਦੇ ਵਿੱਚ, ਹੁਣ ਆਪਾਂ ਬੋਲੀਵੁੱਡ ਨੂੰ ਕੋਈ ਵੀ ਇੰਡੀਅਨ ਮੂਵੀਜ਼ ਦੀ ਗੱਲ ਕਰੀਏ, ਸਭ ਤੋਂ ਜ਼ਿਆਦਾ ਹੁੰਦਾ ਚਾਹ ਇਸ ਮੂਵੀ ਦੇ ਗਾਣਿਆਂ ਦਾ, ਹੈ ਨਾ। ਉਹ ਚੀਜ਼ ਫਸਟ ਆਲਮ ਆਰਾ ਨਾ ਸਿਰਫ ਸਾਊਂਡ ਡਾਇਲੋਗ ਲੈ ਕੇ ਆਈ ਸੀ, ਗਾਣੇ ਵੀ ਲੈ ਕੇ ਆਈ ਸੀ। ਆਈ ਥਿੰਕ ਉਹਦੇ 'ਚ ਸੀਗੇ, ਇਫ ਆਈ ਐਮ ਨੋਟ ਰੋਂਗ, 5 ਗਾਣੇ ਸੀਗੇ, ਤੇ ਉਹ ਸਾਰੀ ਹਾਂ ਮਤਲਬ ਪੰਜ ਗਾਣੇ ਸੀਗੇ ਤੇ ਇਹ
0: ਜੋ ਕਲੀਅਰ ਵੀ ਨਹੀਂ ਸੁਣਦੇ ਮੇਰੇ ਖਿਆਲ ਨਾਲ,
1: ਪਰ ਇਹ ਕਿ ਮਤਲਬ ਚਲੋ ਸ਼ੁਰੂਆਤ ਤੇ ਹੋਈ ਤੇ ਹੁਣ ਤੇ ਦੇਖ ਲੋ ਟੈਕਨੋਲੋਜੀ ਨੇ ਕੀ ਕੁਛ ਦਿੱਤਾ ਤੇ ਅੱਜ ਤਾਂ ਹੀ ਮੈਂ ਗੱਲ ਕੀਤੀ ਕਿਉਂਕਿ ਅੱਜ 6 ਅਕਤੂਬਰ 1927 ਦੇ ਵਿੱਚ ਪਹਿਲੀ ਬੋਲਣ ਵਾਲੀ ਮੂਵੀ ਆਈ ਸੀ ਨਿਊਯਾਰਕ ਦੇ ਵਿੱਚ ਜਿਹਦਾ ਨਾਂ ਸੀਗਾ ਜੈਜ਼ ਸਿੰਗਰ।
0: ਓਕੇ ਸੋ ਇਹ ਅੱਜ ਦੇ ਦਿਨ ਦਾ ਕੁਛ ਵੀ। ਸੋ ਇਸ ਤੋਂ ਇਲਾਵਾ ਕੁਛ ਇੱਕ ਜੇ ਤੁਸੀਂ ਅੱਜ ਹੁਣ ਇੰਸਟਾ ਦੀ ਜੇ ਆਪਾਂ ਗੱਲ ਕਰ ਰਹੇ ਹਾਂ ਤੇ ਜਾਂਦੇ ਜਾਂਦੇ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਮੈਟਾ ਦੇ ਵੱਲੋਂ 30 ਤਰੀਕ ਤੋਂ, ਅੱਜ ਹੁਣ 6 ਹੋ ਗਈ, ਹਾਂ 30 ਅਕਤੂਬਰ ਤੋਂ ਕੁਛ ਇੱਕ ਜਿਹੜੇ ਫੇਰਬਦਲ ਨੇ ਉਹ ਕੀਤੇ ਜਾਣੇ ਨੇ ਕਿਉਂਕਿ ਕਾਫੀ ਜ਼ਿਆਦਾ AI ਟੂਲ ਹੁਣ ਇਹਨਾਂ ਦੇ ਵੱਲੋਂ ਲਾਏ ਜਾ ਰਹੇ ਆ ਅਤੇ ਜੇਕਰ ਤੁਸੀਂ ਵਰਤੋਂ ਕਰ ਰਹੇ ਹੋ ਇਹਨਾਂ ਦੇ AI ਟੂਲਸ ਦੀ ਜਾਂ ਫਿਰ ਹਾਲੇ ਕਰੋਗੇ ਤੁਸੀਂ ਅਤੇ ਜੇ ਉਹਦੇ ਵਿੱਚ ਇਹ ਤਬਦੀਲੀਆਂ ਤੁਸੀਂ ਹਾਲੇ ਤੱਕ ਨਹੀਂ ਵੇਖੀਆਂ ਤਾਂ ਇੱਕ ਵਾਰੀ ਅਕਾਊਂਟ 'ਤੇ ਵੇਖ ਲਿਓ ਕਿਉਂਕਿ ਇਹ ਕਹਿ ਰਹੇ ਨੇ ਕਿ ਤੁਹਾਡਾ ਅਕਾਊਂਟ ਆਰਜ਼ੀ ਤੌਰ ਦੇ ਉੱਤੇ ਬੰਦ ਕਰ ਸਕਦੇ ਜੇਕਰ ਤੁਸੀਂ ਉਹ ਚੀਜ਼ਾਂ ਫੋਲੋ ਨਹੀਂ ਕਰਦੇ। ਮੋਟਾ ਮੋਟਾ ਜਿਹਾ ਤਾਂ ਜਿੰਨਾ ਕੁ ਮੈਂ ਵੇਖ ਰਿਹਾ ਸੀ ਉਹ ਇਹੋ ਹੀ ਆ ਕਿ ਤੁਸੀਂ ਜਿਹੜਾ ਵੀ ਕੁਛ ਬਣਾਉਂਦੇ ਹੋ ਪਹਿਲੀ ਗੱਲ ਤਾਂ ਉਹਦੇ ਉੱਤੋਂ ਤੁਸੀਂ ਵਾਟਰਮਾਰਕ ਨਹੀਂ ਹਟਾ ਸਕਦੇ। ਜਿਹੜਾ ਮੈਂ ਗੱਲ ਕਰ ਰਿਹਾ AI ਟੂਲ ਜਿਹੜਾ ਮੈਟਾ ਦਾ ਤੁਸੀਂ ਵਰਤੋਗੇ ਕਿਉਂਕਿ ਇਹ ਤੁਹਾਨੂੰ ਖੁਦ ਆਪ ਫੈਸਿਲਿਟੀ ਸ਼ਾਇਦ ਦੇ ਰਿਹਾ ਅਤੇ ਉਸ ਤੋਂ ਬਾਅਦ ਜਿਹੜਾ ਵੀ ਤੁਸੀਂ ਕੰਟੈਂਟ ਵਗੈਰਾ ਬਣਾਓਗੇ, ਤਸਵੀਰਾਂ ਬਣਾਓਗੇ ਜਾਂ ਕੁਛ ਵੀ ਤੁਸੀਂ ਬਣਾਉਂਦੇ ਹੋ, ਤੁਹਾਨੂੰ ਇੱਕ ਕੰਸੈਂਟ ਦੇਣਾ ਪਊਗਾ ਕਿ ਤੁਸੀਂ ਇਹ ਕੰਟੈਂਟ ਦੇ ਲਈ ਕਾਨੂੰਨੀ ਤੌਰ ਦੇ ਉੱਤੇ ਖੁਦ ਹੀ ਜ਼ਿੰਮੇਵਾਰ ਹੋ। ਲਾਗੂ ਹੁੰਦੀਆਂ ਕਿਤੇ ਨਹੀਂ, ਜਾ ਕੇ ਤੁਸੀਂ ਜ਼ਰੂਰ ਤੁਸੀਂ ਇੱਕ ਵਾਰੀ ਚੈੱਕ ਕਰ ਲਿਓ ਤੇ ਜੇਕਰ ਤੁਸੀਂ ਨਹੀਂ ਕਰਦੇ ਤੇ ਆਟੋਮੈਟਿਕਲੀ ਉਹ ਤੁਹਾਡੇ ਅਕਾਊਂਟ ਤੇ ਲਾਗੂ ਹੋ ਜਾਣਗੀਆਂ ਤੇ ਜਾਂ ਫਿਰ ਉਹਨੂੰ ਪਹਿਲਾਂ ਤੁਸੀਂ ਚੇਂਜ ਕਰ ਲਓ ਜਿਹੜੀਆਂ ਜਿਹੜੀਆਂ ਤੁਸੀਂ ਨਹੀਂ ਤੁਸੀਂ ਚਾਹੁੰਦੇ। ਸੋ ਅਜੇ ਇਹਦੇ ਵਿੱਚ ਇੱਕ ਵਾਰੀ ਫਿਰ ਤੋਂ ਕਿ ਆਹ ਮਹੀਨੇ ਦੇ ਅਖੀਰ ਦੇ ਵਿੱਚ ਕਈ ਤਰ੍ਹਾਂ ਦੇ ਚੇਂਜ ਹੋਣੇ ਨੇ ਅਤੇ ਜੋ ਕਿ ਹੁਣ ਲਗਾਤਾਰ ਹੀ ਹੋਣੇ ਨੇ। ਇਹ ਵੀ ਚੀਜ਼ ਦਾ ਧਿਆਨ ਰੱਖਿਓ ਕਿ ਤੁਸੀਂ AI ਵਰਤ ਰਹੇ ਹੋ ਜਾਂ ਫਿਰ ਤੁਸੀਂ ਸੋਸ਼ਲ ਮੀਡੀਆ ਵਰਤ ਰਹੇ ਹੋ ਅਤੇ ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਵੀ AI ਦਾ ਅੱਛਾ ਖਾਸਾ ਰੋਲ ਹੈ ਅੱਜ ਕੱਲ੍ਹ ਅਤੇ ਲਗਾਤਾਰ ਜਿਹੜੇ ਫੇਰਬਦਲ ਹੋ ਰਹੇ ਨੇ ਇਹਨਾਂ ਦੇ ਵਿੱਚ ਤੁਸੀਂ ਨਹੀਂ ਅੱਖ ਰੱਖਦੇ ਅਤੇ ਹੋ ਸਕਦਾ ਕੋਈ ਨਿੱਕਾ ਮੋਟਾ ਤੁਹਾਨੂੰ ਖਮਿਆਜਾ ਕਿਤੇ ਨਾ ਕਿਤੇ ਭੁਗਤਣਾ ਪਵੇ। ਸੋ ਇਸ ਕਰਕੇ ਸਿਰਫ ਇਹਨੂੰ ਵਰਤੋ ਹੀ ਨਾ, ਇਹਦੀਆਂ ਨੋਟੀਫਿਕੇਸ਼ਨਾਂ ਵੀ ਤੁਸੀਂ ਸਮੇਂ ਦਰ ਸਮੇਂ ਚੈੱਕ ਕਰ ਲਓ, ਠੀਕ ਹੈ ਜੀ। ਤਾਂ ਹੁਣ ਕਈ ਤਰ੍ਹਾਂ ਦੇ ਜਿੱਦਾਂ ਹੁਣ ਇੱਕ ਇਹ ਵੀ ਇਹਦੇ ਵਿੱਚ ਕਿ ਮੈਟਾ ਦੀ ਜੇਕਰ ਪੇਮੈਂਟ ਤੁਸੀਂ ਲੇਟ ਕਰ ਦਿਓ ਤਾਂ ਹੁਣ ਤੁਹਾਨੂੰ ਇੰਟਰਸਟ ਦੇਣਾ ਪਊਗਾ।
1: ਅੱਛਾ,
0: ਹਾਂਜੀ। ਸੋ ਇੰਟਰਸਟ ਵੀ ਲਾਗੂ ਕਰ ਦਿੱਤਾ ਗਿਆ ਵਾ ਜੇਕਰ ਨਹੀਂ ਤੁਸੀਂ ਸਮੇਂ ਸਿਰ ਦਿੰਦੇ ਤਾਂ 1% ਵਿਆਜ ਦੇ ਨਾਲ ਤੁਹਾਨੂੰ ਪੈਸੇ ਦੇਣੇ ਪੈਣਗੇ। ਸੋ ਹੁਣ ਇਸ ਤੋਂ ਇਲਾਵਾ, ਹਾਂ ਇਸ ਤੋਂ ਇਲਾਵਾ ਇੱਕ ਹੋਰ ਮਤਲਬ ਇਹ ਹੌਲੀ ਹੌਲੀ ਜਿਹੜੀ ਆ ਆਪਾਂ ਮਤਲਬ ਜਸਟ ਹਿੰਟ ਆ ਅਤੇ ਅੱਗੇ ਤੁਸੀਂ ਹਿਸਾਬ ਕਿਤਾਬ ਲਾ ਲਿਓ ਵੀ ਹੁਣ ਕਿੱਧਰ ਨੂੰ ਜਾਣੀਆਂ ਗੱਲਾਂ ਬਾਤਾਂ। ਕਿ ਇਸ ਤੋਂ ਇਲਾਵਾ ਜੇਕਰ ਤੁਸੀਂ ਕਮਾਈ ਕਰ ਰਹੇ ਹੋ ਜਾਂ ਕਾਰੋਬਾਰੀ ਜਾਂ ਕੋਈ ਵੀ ਤੁਸੀਂ ਕਰ ਰਹੇ ਹੋ ਕੁਛ ਤੇ ਤੁਹਾਡੇ ਕ੍ਰੈਡਿਟ ਚੈੱਕ ਦਾ ਜਿਹੜਾ ਅਧਿਕਾਰ ਆ ਉਹ ਵੀ ਤੁਸੀਂ ਦੇ ਰਹੇ ਹੋ ਉਹਨਾਂ ਨੂੰ। ਹਾਂਜੀ, ਸੋ ਤੁਹਾਡੀ ਜਿਹੜੀ ਕ੍ਰੈਡਿਟ ਰਿਪੋਰਟ ਆ ਉਹ ਚੈੱਕ ਕਰਨ ਦਾ ਅਧਿਕਾਰ ਹੁਣ ਮੈਟਾ ਦੇ ਕੋਲ ਹੋਊਗਾ ਇਸ ਮਹੀਨੇ ਤੋਂ ਬਾਅਦ ਆਪਾਂ ਕਹਿ ਲਈਏ ਚਲੋ। ਅਤੇ ਹੁਣ ਜੇਕਰ ਤੁਸੀਂ ਉਹਦੇ ਵਿੱਚ ਨਹੀਂ ਮਨਜ਼ੂਰੀ ਦਿੰਦੇ ਤਾਂ ਤੁਸੀਂ ਉਹਦੇ 'ਤੇ ਨਹੀਂ ਕਾਰੋਬਾਰ ਕਰ ਸਕਦੇ। ਸੋ ਤੁਹਾਨੂੰ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਜੇਕਰ ਨਹੀਂ ਚਾਹੁੰਦੇ ਤਾਂ ਪਹਿਲਾਂ ਜਾ ਕੇ ਤੇ ਤੁਸੀਂ ਚੇਂਜ ਕਰ ਲਓ। ਤੁਸੀਂ ਮਤਲਬ ਇਟਸ ਲਾਈਕ ਵੀ ਤੁਸੀਂ ਜਿੱਦਾਂ ਕਾਰ ਲੈ ਰਹੇ ਹੋ, ਘਰ ਲੈ ਰਹੇ ਹੋ, ਲੋਨ ਲੈ ਰਹੇ ਹੋ ਅਤੇ ਤੁਹਾਡਾ ਕ੍ਰੈਡਿਟ ਚੈੱਕ ਹੁੰਦਾ ਵਾ। ਸੋ ਇੱਕ ਤਰ੍ਹਾਂ ਨਾਲ ਇਹ ਕਹਿ ਲਓ ਵੀ ਤੁਹਾਨੂੰ ਇਹ ਕ੍ਰੈਡਿਟ ਕਾਰਡ ਦੇ ਰਹੇ ਨੇ। ਸੋ ਇਸ ਤੋਂ ਇਲਾਵਾ ਜਿਹੜਾ ਪਹਿਲਾਂ ਤੋਂ ਕਈ ਤੁਸੀਂ ਖਰੀਦ ਸਕਦੇ ਹੋ ਐਡ, ਹੈ ਨਾ। ਸੋ ਜੇ ਤੁਸੀਂ ਪਹਿਲਾਂ ਤੋਂ ਖਰੀਦ ਕੇ ਕ੍ਰੈਡਿਟ ਰੱਖਦੇ ਹੋ ਤਾਂ 3 ਸਾਲ ਤੱਕ ਉਹ ਤੁਹਾਡਾ ਵੈਲਿਡ ਹੋਊਗਾ। ਅਤੇ ਆਮ ਤੌਰ ਦੇ ਉੱਤੇ ਉਹ ਜ਼ਿਆਦਾਤਰ ਜਿਹੜੇ ਉਹਦੇ ਵਿੱਚ ਕੰਡੀਸ਼ਨਸ ਵਿੱਚ ਨੋਨ ਰਿਫੰਡੇਬਲ ਹੋਊਗਾ, ਉਹ ਤੁਹਾਨੂੰ ਵਾਪਸ ਨਹੀਂ ਕੀਤਾ ਜਾਊਗਾ। ਸੋ ਜਾਂ ਤਾਂ ਤੁਹਾਨੂੰ ਉਹ ਕੋਸ਼ਿਸ਼ ਕਿ ਤੁਸੀਂ ਸਾਨੂੰ ਪਹਿਲਾਂ ਐਡਵਾਂਸ ਹੀ ਦਿਓ ਪੈਸੇ ਸਾਰੇ ਉਹ ਤੁਹਾਡੇ ਅਕਾਊਂਟ 'ਚ ਪਏ ਰਹਿਣ, ਜੇ ਨਹੀਂ ਤਾਂ ਫਿਰ ਤੁਹਾਨੂੰ ਥੋੜ੍ਹਾ ਜਿਹਾ ਕ੍ਰੈਡਿਟ ਮਿਲੂਗਾ। ਜੇ ਤੁਸੀਂ ਭੁੱਲ ਗਏ ਤਾਂ ਫਿਰ ਤੁਸੀਂ 1%, ਪਰ ਪਤਾ ਨਹੀਂ ਮੈਨੂੰ ਇਹ ਨਹੀਂ ਚੀਜ਼ ਸਮਝ ਆਈ ਕਿਉਂਕਿ ਜ਼ਿਆਦਾਤਰ ਜਿੰਨਾ ਕੁ ਮੈਂ ਵੇਖਿਆ ਵਾ ਇਹ ਡਾਇਰੈਕਟ ਡੈਬਿਟ ਜੇ ਲੱਗੇ ਹੁੰਦੇ ਕਾਰਡ ਦੀ ਡਿਟੇਲ ਤਾਂ ਪਹਿਲਾਂ ਲੈ ਲੈਂਦੇ ਆ, ਉਹਦੇ 'ਚੋਂ ਕੱਟੇ ਜਾਂਦੇ। ਹੁਣ ਪਤਾ ਨਹੀਂ ਵੀ ਕਿਹੜੀ ਸੈਂਸ ਦੇ ਵਿੱਚ ਕਿੱਦਾਂ ਹੋ ਸਕਦਾ ਕਿ ਇਹ ਉਹਦੇ ਲਈ ਆ ਜਿੱਦਾਂ ਆਪਾਂ AI ਜਿਹੜਾ ਇਹਨਾਂ ਦਾ ਵਰਤਾਂਗੇ ਉਹਦੇ 'ਚ ਜ਼ਿਆਦਾ ਹੋਊਗਾ ਕਿਉਂਕਿ ਆਪਾਂ ਜਿੱਦਾਂ ਹੁਣ ਹੋਰ ਸਾਰੇ ਕਈ ਪਲੇਟਫਾਰਮ ਨੇ ਉਹਨਾਂ 'ਚ ਪੁਆਇੰਟ ਯੂਜ਼ ਕਰਦੇ ਹਾਂ ਕਿ ਆਪਾਂ ਆਹ ਚੀਜ਼ ਬਣਾ ਲਈ ਤੁਹਾਡੇ ਕੋਲ ਇੰਨੇ ਪੁਆਇੰਟ ਨੇ ਅਤੇ ਜੇ ਵੱਧ ਬਣਾਏਗੀ ਤਾਂ ਉਹ ਪੈਸੇ ਤੁਸੀਂ ਫਿਰ ਦੇਣੇ ਹੁੰਦੇ ਆ। ਆਈ ਥਿੰਕ ਉਹਦੇ ਵਿੱਚ ਜ਼ਿਆਦਾ ਹੋਊਗਾ ਤੁਹਾਡੇ ਅਜੋਕੇ ਸਿਸਟਮ ਦੇ ਵਿੱਚ, ਸ਼ਾਇਦ ਇਹ ਚੀਜ਼ਾਂ ਹੋ ਸਕਦਾ ਕੋਈ ਵਰਤਦਾ ਵੀ।
1: ਬਲੂ ਟਿਕ ਜਿਹੜਾ ਖਰੀਦਦੇ ਆ ਉਹਦੇ ਵੀ ਤਾਂ ਤੁਹਾਨੂੰ ਪੇ ਕਰਨਾ ਹੁੰਦਾ ਨਾ,
0: ਉਹ ਤਾਂ ਅਲੱਗ ਚੀਜ਼ ਹੋ ਗਈ ਨਾ, ਉਹ ਤਾਂ ਪਹਿਲਾਂ ਹੀ ਆਪਾਂ ਦੇ ਰਹੇ ਹਾਂ। ਮੁੱਖ ਦੀ ਗੱਲ ਕਿ ਕਾਫੀ ਸਾਰੇ
1: ਚੇਂਜਸ ਆਉਣੇ।
0: ਹਾਂਜੀ, ਸੋ ਕਾਫੀ ਸਾਰੇ ਚੇਂਜਸ ਆ ਰਹੇ ਨੇ, ਈਵਨ ਕੰਟੈਂਟ ਨੂੰ ਲੈ ਕੇ, ਕੰਟੈਂਟ ਨੂੰ ਜਿਹੜਾ ਟੈਸਟਿੰਗ ਦੇ ਲਈ ਵੀ ਹੁਣ AI ਲਾ ਦਿੱਤੇ ਗਏ, ਪਹਿਲਾਂ ਹੀ AI ਸੀ ਪਰ ਹੁਣ ਹੋਰ ਜ਼ਿਆਦਾ ਬਰੀਕੀ ਦੇ ਨਾਲ ਉਹਨੂੰ ਚੈੱਕ ਕੀਤਾ ਜਾਊਗਾ ਅਤੇ ਜੋ ਵੀ ਉਹਦੇ ਨਤੀਜੇ ਨੇ ਮੈਟਾ ਤੁਹਾਡੇ ਕੋਲ ਰਿਟਰਨ 'ਚ ਲੈ ਰਿਹਾ ਵਾ, ਇਸ ਗਰੰਟੀ ਨਹੀਂ ਸਾਡੀ ਕੋਈ। ਹਾਂ, ਫਿਰ ਜਾ ਕੇ ਅੱਗੇ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ ਉਸ ਚੀਜ਼ ਦੇ ਜ਼ਿੰਮੇਵਾਰ ਹੋ। ਸੋ ਕੁੱਲ ਮਿਲਾ ਕੇ ਜੋ ਵੀ ਤੁਸੀਂ ਪਾਇਆ ਵਾ, ਜੇ ਉਹ ਤੁਹਾਨੂੰ ਨਹੀਂ ਭੁਗਤਾਨ ਕਰਦੇ, ਉਹ ਕਹਿ ਦਿੰਦੇ ਵੀ ਨਹੀਂ ਇਹ ਕੰਟੈਂਟ ਭਾਈ ਤੇਰਾ ਨਹੀਂ ਗਾ, ਇਹਦੇ ਉੱਤੇ ਰਿਪੋਰਟਿੰਗ ਦਾ ਅਸਰ ਹੋਇਆ ਵਾ, ਅਤੇ ਸ਼ਾਇਦ ਫਿਰ ਤੁਹਾਡਾ ਨਹੀਂ। ਸੋ ਬੜਾ ਸਾਰਾ ਕੁਛ ਹੈ ਜਿਹੜਾ ਹਾਲੇ ਧੁੰਦਲੇਪਨ ਦੇ ਵਿੱਚ, ਪਰ ਫਿਰ ਮੈਂ ਤਾਂ ਇਹੀ ਕਹੂੰਗਾ
1: ਵੀ ਕਲੀਅਰ ਹੋ ਜਾਏਗਾ,
0: ਚੈੱਕ ਕਰ ਲਿਓ ਇੱਕ ਵਾਰੀ, ਉਹ ਨਾ ਹੋਵੇ ਕੋਈ ਇੱਦਾਂ ਦਾ ਕੁਛ ਔਨ ਰਿਹਾ ਹੋਵੇ ਤੁਹਾਡਾ। ਵੈਸੇ ਤਾਂ ਹੋ ਸਕਦਾ ਬਾਅਦ 'ਚ ਵੀ ਚੇਂਜ ਹੋ ਸਕਦਾ ਹੋਵੇ, ਪਰ ਐਨੀਵੇ ਚਲੋ ਇਹ 30 ਤਰੀਕ ਤੋਂ ਕੁਛ ਮੁੱਖ ਦੀ ਗੱਲ ਨਵੇਂ ਕਾਨੂੰਨ ਆਉਣੇ, ਫਿਰ ਇਹਨੂੰ ਚੰਗੀ ਤਰ੍ਹਾਂ ਤੁਹਾਡੇ ਨਾਲ ਫਿਰ ਕਿਸੇ ਦਿਨ ਸਾਂਝ ਪਾ ਲਾਂਗੇ। ਗੱਲ ਆਪਾਂ ਕਰ ਰਹੇ ਸਾਂ ਕਿ ਆਪਾਂ ਪਾਤੀ ਸੀ ਭਲਾ
1: ਖਾਣ, ਪਾਤਾ ਤੁਸੀਂ ਲੱਭ ਰਹੇ ਸੀ?
0: ਨਹੀਂ ਨਹੀਂ, ਖਾਣ ਪਾਤਾ ਸੀ ਆਪਾਂ, ਕਿ ਹੁਣ ਤਾਂ ਆਪਾਂ ਚੱਲੇ ਹਾਂ ਸੱਚ ਕਿ ਸੋਰੀ।
1: ਅੱਛਾ,
0: ਹਾਂ ਆਪਾਂ ਖਾਣ ਪਾਏ ਕਿ 60ਵੀਂ ਘੋੜੀ ਆਈ, ਚੋਰਾਂ ਦੇ ਪਸੰਦ ਨਾਲ
1: ਨਹੀਂ
0: ਪਾਇਆ, ਫਿਰ ਆਪਾਂ ਪਾਉਂਦੇ ਹੀ ਨਹੀਂ ਆ। ਗੱਲ ਦੱਸੋ,
1: ਇੱਕ ਤੁਸੀਂ ਦੱਸਿਆ ਸੀਗਾ ਉਹ ਪਰਜਾਈ ਵਾਲਾ, ਮੈਂ ਤਾਂ ਉਹ ਵੀ ਭੁੱਲ ਗਈ, ਮੇਰੇ ਦਿਮਾਗ ਤੋਂ ਨਿਕਲ ਗਿਆ ਉਹ ਵੀ ਕੀ ਸੀਗਾ।
0: ਹਾਂ, ਫਿਰ ਆਪਾਂ ਪਾਉਂਦੇ ਨਹੀਂ ਆ ਕਿ ਫਿਰ ਆਪਾਂ ਕਿਉਂ ਇਸ ਪਾਣੀ ਚ ਜਾਣਾ।
1: ਦੱਸ ਉਹਨੂੰ ਤੁਸੀਂ ਬੋਲ ਕੇ ਫਿਰ ਛੱਡਤੀ ਗੱਲ।
0: ਹਾਂਜੀ,
1: ਕੁਇਕਲੀ ਦੱਸ ਦੇਣਾ ਸੀਗਾ।
0: ਨਹੀਂ ਹੁਣ
1: ਜਲਦੀ ਜਲਦੀ ਬੋਲ ਕੇ ਤੁਸੀਂ ਆਪਣੇ
0: ਆਪ ਟਾਈਮ ਹੀ ਹੋ ਗਿਆ ਨਾ। ਨਹੀਂ, 60ਵੀਂ ਘੋੜੀ ਆਈ ਤੇ ਚੋਰਾਂ ਦੇ ਪਸੰਦ ਨਾ ਆਈ। ਮਤਲਬ ਮੰਨ ਲਓ ਆਪਣੀ ਔਕਾਤ ਤੋਂ ਵੱਧ ਕੇ ਤੁਸੀਂ ਕੋਈ ਚੀਜ਼ ਲੈ ਲਈ, ਬਹੁਤ ਜ਼ਿਆਦਾ ਤੁਸੀਂ ਐਫਰਟ ਕਰ ਲਿਆ ਜਾਂ ਖਰਚਾ ਕਰ ਲਿਆ, ਪਰ ਜਿਹਦੇ ਲਈ ਕੀਤਾ ਉਹਨੂੰ ਪਸੰਦ ਹੀ ਨਹੀਂ ਆਇਆ, ਉਹ ਤੁਹਾਡੇ ਐਫਰਟ ਕਿਸੇ ਕੰਮ ਹੀ ਨਹੀਂ ਆਇਆ। ਮੰਨ ਲਓ ਜਿੱਦਾਂ ਆਪਾਂ ਪ੍ਰੋਗਰਾਮ ਕੀਤਾ ਵਾ, ਐਫਰਟ ਕਰਤੇ ਤੁਸੀਂ ਵੀ ਚੱਲ ਕੇ ਘਰੋਂ ਆ ਗਏ ਹੋ, ਅਤੇ ਮੰਨ ਲਓ ਕੋਈ ਕਵੇ ਵੀ ਮੈਨੂੰ ਤਾਂ ਯਾਰ ਪਸੰਦ ਹੀ ਨਹੀਂ ਆਇਆ ਅੱਜ, ਉੱਥੇ ਫਿਰ ਆਪਾਂ ਇੱਕ ਕਹਿ ਸਕਦੇ ਹਾਂ 60ਵੀਂ ਘੋੜੀ ਆਈ ਚੋਰਾਂ ਨੂੰ ਪਸੰਦ ਨਾ ਆਏ, ਹੈ ਨਾ। ਸੋ ਇਹ ਸਿਰਫ
1: ਬੱਕਰੀ ਕੀ ਜਾਨ ਚਲੀ ਗਈ, ਖਾਣੇ ਵਾਲੇ ਕੋ ਮਜ਼ਾ ਹੀ ਨਹੀਂ ਆਇਆ।
0: ਹਾਂ ਐਗਜੈਕਟਲੀ, ਬਸ ਉਹੀ ਚੀਜ਼ ਹੈ,
1: ਉਹਦੀ ਹਿੰਦੀ ਕਰਤੀ ਮੈਂ,
0: ਐਗਜੈਕਟਲੀ ਉਹ ਚੀਜ਼ ਹੈ। ਅਤੇ ਚਲੀਏ ਫਿਰ ਆਪਾਂ ਲਈਏ ਅੱਜ।
1: ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਪ੍ਰੋਗਰਾਮ, ਅਤੇ ਇਸ ਤਰੀਕੇ ਨਾਲ ਹੋਰ ਵਧੀਆ ਵਧੀਆ ਪ੍ਰੋਗਰਾਮ ਅਸੀਂ ਲੈ ਕੇ ਆਵਾਂਗੇ ਹਰ ਰੋਜ਼, ਅਤੇ ਤੁਸੀਂ ਬਣੇ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ,
0: 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ
2: ਰੇਡੀਓ ਹਾਂਜੀ 1674 AM 24

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Star Studio 18 and Panorama Studios production present.
2: Main bete ke liye justice chahiye.
3: Mujhe justice nahi, badla chahiye.
1: Drishyam The Conclusion starring Ajay Devgan, Tabu, Shreya Saran, Jaydeep Alawar and many more.
4: Is baar khatra kab, kaise aur kahan se aayega? Batana mushkil hai.
1: The end we've been waiting for. Drishyam The Conclusion in cinema 2nd October.
4: Kyunki kahani abhi khatam nahi hui hai. Aakhri hissa baki hai.
1: Overseas released by Zee Studios.
5: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਲਾ ਦੇ ਫੇਰ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਰੇਡੀਓ ਹਾਂਜੀ 1674 ਏਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 6 ਅਕਤੂਬਰ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਕਰਦੇ ਹਾਂ ਸ਼ੁਰੂਆਤ।

ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਅਮਰੀਕਾ ਦੇ ਨਾਲ ਜੁੜੀ ਹੋਈ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਬਰਤਾਨੀਆ ਸਥਿਤ RAF ਫੇਅਰਫੀਲਡ 에ਅਰਬੇਸ ਤੋਂ ਅਮਰੀਕੀ ਬੰਬਰ ਜਹਾਜ਼ਾਂ ਨੂੰ ਕੁਝ ਖਤਰਾ ਸੀ ਇਸੇ ਦੇ ਚੱਲਦਿਆਂ ਹੋਇਆ ਇਹਨਾਂ ਨੂੰ ਇੱਥੋਂ ਹਟਾਇਆ ਗਿਆ ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਐਤਵਾਰ ਦੇ ਦਿਨ ਹੀ ਪੁਸ਼ਟੀ ਕੀਤੀ ਸੀ ਕਿ ਬਰਤਾਨੀਆ ਦੇ ਏਅਰਬੇਸ ਦੇ ਉੱਤੇ ਤੈਨਾਤ ਅਮਰੀਕੀ ਲੜਾਕੂ ਜਹਾਜ਼ਾਂ ਨੂੰ ਵਾਪਸ ਹਟਾਉਣ ਆਪਣੇ ਟਿਕਾਣੇ ਦੇ ਉੱਤੇ ਭੇਜਣ ਦਾ ਫੈਸਲਾ ਦੇ ਦਿੱਤਾ ਗਿਆ ਮੰਨਿਆ ਜਾ ਰਿਹਾ ਸੀ ਕਿ ਇਸ ਦੇ ਵਿੱਚ ਕਰੀਬ ਇੱਕ ਦਰਜਨ B-1 ਬੰਬਰ ਜਹਾਜ਼ ਸ਼ਾਮਲ ਸੀ ਸੋਮਵਾਰ ਦੇ ਦਿਨ ਨੈਬਰਾਸਕਾ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਏਅਰਬੇਸ ਦੇ ਉੱਤੇ ਲੈ ਕੇ ਖਤਰੇ ਦੀਆਂ ਕਈ ਜਾਣਕਾਰੀਆਂ ਹਾਸਲ ਹੋਈਆਂ ਸੀ ਇਸੇ ਤੋਂ ਬਾਅਦ ਉੱਥੇ ਤੈਨਾਤ ਬੰਬਰਸ ਜਹਾਜ਼ਾਂ ਨੂੰ ਜਾਂ ਫਾਈਟਰ ਜੈਟਸ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ ਟਰੰਪ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕਿਸੇ ਖਾਸ ਖਤਰੇ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਉਹਨਾਂ ਨੇ ਫੇਰ ਫੇਰ ਤੋਂ ਇਹਨਾਂ ਨੂੰ ਕਿਉਂ ਹਟਾਇਆ ਤਾਂ ਉਹਨਾਂ ਕਿਹਾ ਕਿ ਹਾਂ ਮੈਨੂੰ ਲੱਗਦਾ ਹੈ ਕਿ ਅਜਿਹਾ ਅਸੀਂ ਕਹਿ ਸਕਦੇ ਹਾਂ ਪਰ ਉਹ ਉੱਥੋਂ ਐਵੇਂ ਹੀ ਨਹੀਂ ਉਡਾਏ ਜਾ ਸਕਦੇ ਕੁਝ ਧਮਕੀਆਂ ਸੀ ਦੁਸ਼ਮਣ ਨੇ ਉਕਸਾਉਣ ਦੀ ਸਾਨੂੰ ਕੋਸ਼ਿਸ਼ ਕੀਤੀ ਕਿ ਅਸੀਂ ਫੜੇ ਜਾਵਾਂਗੇ ਅਸੀਂ ਹਾਰ ਜਾਵਾਂਗੇ ਪਰ ਟਰੰਪ ਦੇ ਮੁਤਾਬਕ ਬੰਬਰ ਨੂੰ ਬਹੁਤ ਦੂਰ ਨਹੀਂ ਲਿਜਾਇਆ ਗਿਆ ਉਹਨਾਂ ਨੂੰ ਬਸ ਇੱਕ ਦੂਸਰੀ ਥਾਂ ਸ਼ਿਫਟ ਕਰ ਦਿੱਤਾ ਗਿਆ ਟਰੰਪ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਮਰੀਕਾ ਨੂੰ ਉਸ ਖਤਰੇ ਦੇ ਪਿੱਛੇ ਮੌਜੂਦ ਲੋਕਾਂ ਦੇ ਬਾਰੇ ਵੀ ਜਾਣਕਾਰੀ ਹੈ ਉਹਨਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਕੌਣ ਲੋਕ ਨੇ ਦਰਅਸਲ 27 ਸਤੰਬਰ ਨੂੰ ਏਅਰਬੇਸ ਦੇ ਆਲੇ ਦੁਆਲੇ 3 ਸ਼ੱਕੀ ਵਾਹਨਾਂ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੂੰ ਅਲਰਟ ਦਿੱਤਾ ਗਿਆ ਸੀ ਇਸ ਘਟਨਾ ਨੇ ਏਅਰਬੇਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਵਧਾ ਦਿੱਤੀ ਸੀ ਹਾਲਾਂਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ ਤੋਂ ਇੱਕ ਬੁਲਾਰੇ ਨੇ ਸੋਮਵਾਰ ਦੇ ਦਿਨ ਫੇਅਰਫੀਲਡ ਏਅਰਬੇਸ ਦੀ ਸੁਰੱਖਿਆ ਵਧਾਏ ਜਾਣ ਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਸੀ ਉੱਥੇ ਸਾਊਦੀ ਅਰਬ ਹਮਾਇਤੀ ਯਮਨੀ ਸਰਕਾਰ ਦੇ ਜਿਹੜੀ ਫੌਜ ਆ ਉਹਨਾਂ ਨੇ ਤਾਈਜ਼ ਸੂਬੇ ਦੇ ਵਿੱਚ ਬੜਤ ਬਣਾਉਣ ਦਾ ਦਾਅਵਾ ਕਰਦਿਆਂ ਹੋਇਆਂ ਮੋਚਾ ਸ਼ਹਿਰ ਦੇ ਉੱਤੇ ਆਪਣਾ ਕੰਟਰੋਲ ਹਾਸਲ ਕਰਨ ਦਾ ਦਾਅਵਾ ਕੀਤਾ ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਯਮਨ ਦੇ ਵਿੱਚ ਜਿਹੜੇ ਇਲਾਕੇ ਨੇ ਇੱਕ ਇੱਕ ਸ਼ਹਿਰ ਨੇ ਉਹਨਾਂ ਦੇ ਉੱਤੇ ਕਦੇ ਹੋਤੀ ਬਾਗੀ ਆਪਣਾ ਦਾਅਵਾ ਠੋਕ ਦਿੰਦੇ ਨੇ ਅਤੇ ਕਦੇ ਯਮਨ ਦੀ ਸਰਕਾਰ ਕਹਿ ਦਿੰਦੀ ਹੈ ਕਿ ਉਹਨਾਂ ਨੇ ਫਿਰ ਤੋਂ ਕੰਟਰੋਲ ਹਾਸਲ ਕਰ ਲਿਆ ਸੁਰੱਖਿਆ ਬਲਾਂ ਦੇ ਮੁਤਾਬਕ ਬਾਬ ਅਲ ਮੰਦਬ ਸਟੇਟ ਦੇ ਕੋਲ ਵੀ ਕਈ ਅਹਿਮ ਟਿਕਾਣਿਆਂ ਦੇ ਉੱਤੇ ਯਮਨ ਦੀ ਸਰਕਾਰ ਨੇ ਵਾਪਸ ਕਬਜ਼ਾ ਲੈ ਲਿਆ ਇਸ ਦਰਮਿਆਨ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਅੰਦਰ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਨ ਦੇ ਦਾਅਵੇ ਕੀਤੇ ਨੇ ਇਹ ਖਬਰ ਅਜਿਹੇ ਸਮੇਂ ਦੇ ਵਿੱਚ ਸਾਹਮਣੇ ਆ ਰਹੀ ਹੈ ਜਦੋਂ ਯਮਨ ਦੀ ਕੌਮਾਂਤਰੀ ਪੱਧਰ ਦੇ ਉੱਤੇ ਮਾਨਤਾ ਪ੍ਰਾਪਤ ਸਰਕਾਰ ਨੇ ਹਾਲ ਹੀ ਦੇ ਵਿੱਚ ਯਮਨ ਡਾਨ ਨਾਮ ਦੇ ਸਭ ਤੋਂ ਵੱਡੇ ਪੈਮਾਨੇ ਦੇ ਉੱਤੇ ਫੌਜੀ ਮੁਹਿੰਮ ਸ਼ੁਰੂ ਕੀਤੀ ਸੀ ਇਸ ਮੁਹਿੰਮ ਦਾ ਮਕਸਦ ਸਰਕਾਰੀ ਸੰਸਥਾਵਾਂ ਨੂੰ ਇੱਕ ਵਾਰ ਫਿਰ ਤੋਂ ਸਥਾਪਿਤ ਕਰਨਾ ਹੂਤੀਆਂ ਦੇ ਹਾਲੀਆ ਕਬਜ਼ੇ ਦੇ ਵਿੱਚ ਲਏ ਇਲਾਕਿਆਂ ਨੂੰ ਵਾਪਸ ਲੈਣਾ ਅਤੇ ਹੂਤੀ ਬਾਗੀ ਅੰਦੋਲਨ ਨੂੰ ਖਤਮ ਕਰਨਾ ਸਾਊਦੀ ਅਰਬ ਅਗਵਾਈ ਵਾਲੇ ਇਸ ਸਾਊਦੀ ਅਰਬ ਦੀ ਅਗਵਾਈ ਵਾਲੀ ਜਿਹੜੀ ਯਮਨ ਦੀ ਸਰਕਾਰ ਹੈ ਉਸ ਦੀ ਤਰਫ ਤੋਂ ਫੌਜੀ ਮੁਹਿੰਮ ਦੇ ਵਿੱਚ ਸ਼ਾਮਲ ਹੋਣ ਦਾ ਖੁਦ ਵੀ ਦਾਅਵਾ ਕੀਤਾ ਗਿਆ ਸੀ ਕਿਹਾ ਗਿਆ ਸੀ ਕਿ ਗੱਠਜੋੜ ਦੀ ਤਰਫ ਤੋਂ ਯਾਨੀ ਸਾਊਦੀ ਅਰਬ ਦੀ ਸਰਕਾਰ ਅਤੇ ਯਮਨ ਦੀ ਤਰਫ ਤੋਂ ਗੱਠਜੋੜ ਕਰਕੇ ਕਰੀਬ 100 ਲੜਾਕੂ ਜਹਾਜ਼ਾਂ ਨੇ ਹਿੱਸਾ ਲਿਆ ਅਤੇ ਹੂਤੀਆਂ ਦੇ 324 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਉੱਧਰ ਯਮਨ ਦੇ ਹੂਤੀ ਬਾਗੀਆਂ ਦੀ ਤਰਫ ਤੋਂ ਲਗਾਤਾਰ ਸਾਊਦੀ ਅਰਬ ਦੇ ਉੱਤੇ ਕੀਤੇ ਜਾ ਰਹੇ ਹਮਲਿਆਂ ਤੋਂ ਬਾਅਦ ਇੱਕ ਬੈਠਕ ਹੋਈ ਸਵੇਰ ਵੇਲੇ ਤੁਹਾਨੂੰ ਖਬਰ ਸਾਂਝੀ ਕੀਤੀ ਸੀ ਕਿ ਸੋਮਵਾਰ ਦੇ ਦਿਨ ਪਾਕਿਸਤਾਨ ਸਾਊਦੀ ਅਰਬ ਅਤੇ ਤੁਰਕੀ ਦੇ ਵਿਚਕਾਰ ਇਹ ਅਹਿਮ ਬੈਠਕ ਹੋਈ ਸੀ ਮੱਕਾ ਰੱਖਿਆ ਸਮਝੌਤਾ ਜਿਸ ਨੂੰ ਮੱਕਾ ਡਿਫੈਂਸ ਪੈਕਟ ਵੀ ਕਹਿ ਲਿਆ ਜਾਂਦਾ ਇਸ ਨੂੰ ਲਾਗੂ ਕੀਤਾ ਗਿਆ ਜਿਸ ਦੇ ਤਹਿਤ ਪਾਕਿਸਤਾਨ ਅਤੇ ਤੁਰਕੀ ਦੀਆਂ ਫੌਜਾਂ ਨੂੰ ਸਾਊਦੀ ਅਰਬ ਦੇ ਵਿੱਚ ਤਾਇਨਾਤ ਕੀਤਾ ਜਾਏਗਾ ਸਾਊਦੀ ਰੱਖਿਆ ਸ਼ਹਿਜ਼ਾਦੇ ਖਾਲਿਦ ਬਿਨ ਸਲਮਾਨ ਅਲ ਸਾਊਦ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਦਾਅਵਾ ਕੀਤਾ ਸੀ ਕਿ ਮੱਕਾ ਡਿਫੈਂਸ ਅਲਾਇੰਸ ਦੇ

ਹੀ ਨਹੀਂ ਬਲਕਿ ਮੱਕਾ ਵਰਗੇ ਇੱਕ ਅਹਿਮ ਪਵਿੱਤਰ ਸ਼ਹਿਰ ਦੇ ਉੱਤੇ ਵੀ ਹੋਏ ਸੀ। ਜ਼ਿਕਰਯੋਗ ਹੈ ਕਿ ਅਗਸਤ ਮਹੀਨੇ 'ਚ ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਦੇ ਵਿਚਕਾਰ ਤਿੰਨ ਪੱਖੀ ਸਮਝੌਤਾ ਹੋਇਆ ਸੀ। ਸਮਝੌਤੇ 'ਚ ਇੱਕ ਸ਼ਰਤ ਇਹ ਵੀ ਰੱਖੀ ਗਈ ਸੀ ਕਿ ਸਮਝੌਤੇ 'ਤੇ ਦਸਤਖਤ ਕਰਨ ਵਾਲੇ ਕਿਸੇ ਵੀ ਦੇਸ਼ ਦੇ ਉੱਤੇ ਹਮਲਾ ਬਾਕੀ ਦੇ ਦੇਸ਼ਾਂ ਦੀ ਤਰਫ ਤੋਂ ਵੀ ਹਮਲਾ ਮੰਨਿਆ ਜਾਏਗਾ, ਯਾਨੀ ਉਹ ਦੇਸ਼ ਰਲ ਕੇ ਆਪਣੇ ਤੀਜੇ ਮੁਲਕ ਦਾ ਸਾਥ ਦੇਣਗੇ। ਰਣਨੀਤਕ ਸਿਆਸੀ ਅਤੇ ਰੱਖਿਆ ਕਮੇਟੀ ਜਿਹਨੂੰ SBTC ਕਿਹਾ ਜਾ ਰਿਹਾ, ਉਸ ਦੇ ਵਿੱਚ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਉੱਥੋਂ ਦੇ ਵਿਦੇਸ਼ ਮੰਤਰੀ ਸਹਾਕ ਡਾਰ, ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਰੱਖਿਆ ਮੰਤਰੀ ਖਵਾਜ਼ਾ ਆਸਫ ਵੀ ਸ਼ਾਮਲ ਹੋਏ। ਮੱਕਾ ਸਮਝੌਤੇ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਬਿਆਨ ਜਾਰੀ ਕੀਤਾ ਗਿਆ ਕਿ ਹੁਤੀ ਬਾਗੀਆਂ ਦੇ ਖਿਲਾਫ਼ ਲਗਾਤਾਰ ਸਾਊਦੀ ਅਰਬ ਦੇ ਵਿੱਚ ਹੋ ਰਹੇ ਹਮਲਿਆਂ ਦੇ ਜਵਾਬ ਦੇ ਵਿੱਚ ਹੀ ਇਹ ਬੈਠਕ ਕੀਤੀ ਗਈ ਸੀ, ਜਿੱਥੇ ਤਿੰਨੇ ਦੇਸ਼ਾਂ ਦੇ ਵਿਦੇਸ਼ ਮੰਤਰੀ, ਰੱਖਿਆ ਮੰਤਰੀ ਅਤੇ ਫੌਜ ਮੁਖੀ ਸ਼ਾਮਲ ਹੋਏ ਸੀ। ਉੱਥੇ ਫਰਾਂਸ ਤੋਂ ਅਗਲੀ ਖ਼ਬਰ, ਜਿੱਥੇ ਫਰਾਂਸ ਦੇ ਵਿੱਚ ਹਾਈ ਸਕੂਲ ਦੇ ਵਿਦਿਆਰਥੀਆਂ ਦੇ ਦੁਆਰਾ ਕੀਤੇ ਜਾ ਰਹੇ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨਾਂ ਦੇ ਦਰਮਿਆਨ 1000 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਅਖ਼ਬਾਰ ਲੀ ਫੈਗਾਰੋ ਨੇ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਇਹ ਖ਼ਬਰ ਦਿੱਤੀ ਹੈ ਕਿ 715 ਪੁਲਿਸ ਅਧਿਕਾਰੀ ਅਤੇ ਜੈਨਰਮ, ਯਾਨੀ ਕਿ ਉੱਥੋਂ ਦਾ ਵਿਸ਼ੇਸ਼ ਪੁਲਿਸ ਬਲ, ਇਸ ਦੇ ਨਾਲ ਹੀ 215 ਵਿਦਿਆਰਥੀ ਅਤੇ 85 ਸਿੱਖਿਆ ਮਹਿਕਮੇ ਦੇ ਨਾਲ ਜੁੜੇ ਹੋਏ ਕਰਮਚਾਰੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਫਰਾਂਸ ਦੇ ਵਿੱਚ ਹਾਈ ਸਕੂਲਾਂ ਦੇ ਵਿਦਿਆਰਥੀਆਂ ਦੀ ਤਰਫ ਤੋਂ ਸਪਤੰਬਰ ਮਹੀਨੇ ਦੇ ਅੱਧ ਤੋਂ ਹੀ ਪ੍ਰਦਰਸ਼ਨ ਕੀਤੇ ਜਾ ਰਹੇ ਸੀ। ਪ੍ਰਦਰਸ਼ਨਾਂ ਦੀ ਵਜ੍ਹਾ ਪੜ੍ਹਾਈ ਦਾ ਵੱਧ ਰਿਹਾ ਬੋਝ, ਅਧਿਆਪਕਾਂ ਦੀ ਘਾਟ, ਸਿੱਖਿਆ ਦੇ ਨਾਲ ਸੰਬੰਧਿਤ ਹੋਰ ਮੁੱਦੇ ਜਿਨ੍ਹਾਂ 'ਚ ਇਮਾਰਤਾਂ ਦੀ ਜਰਜਰ ਹਾਲਤ ਆਦਿ ਦੇ ਵਿਰੁੱਧ ਇਹ ਪ੍ਰਦਰਸ਼ਨ ਕੀਤੇ ਗਏ ਸੀ। ਕੁਝ ਮਾਮਲਿਆਂ ਦੇ ਵਿੱਚ ਇਹ ਵਿਰੋਧ ਪ੍ਰਦਰਸ਼ਨ ਅਸ਼ਾਂਤੀ ਦੇ ਵਿੱਚ ਬਦਲ ਗਏ ਅਤੇ ਇਸ ਦਰਮਿਆਨ ਪੁਲਿਸ ਦੀ ਤਰਫ ਤੋਂ ਕਾਰਵਾਈਆਂ ਵੱਧਦੀਆਂ ਚਿੰਤਾਵਾਂ ਦੇ ਦਰਮਿਆਨ ਇਹ ਰੈਲੀਆਂ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਫਰਾਂਸ ਦੇ ਪ੍ਰਧਾਨ ਮੰਤਰੀ ਸੈਬੇਸਟੀਅਨ ਲੋਕੇਰੂਨੂ ਨੇ ਦੇਸ਼ ਵਿਆਪੀ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਦੀ ਕੋਸ਼ਿਸ਼ ਦੇ ਵਿੱਚ ਸਕੂਲੀ ਵਿਦਿਆਰਥੀਆਂ ਦੀ ਹੜਤਾਲਾਂ ਦੀਆਂ ਸ਼ਿਕਾਇਤਾਂ ਨੂੰ ਜਾਇਜ਼ ਮੰਨਿਆ। ਦੀ ਗਾਰਡੀਅਨ ਅਖ਼ਬਾਰ ਦੀ ਇੱਕ ਰਿਪੋਰਟ ਦੇ ਮੁਤਾਬਕ ਸਰਕਾਰ ਨੇ ਮੰਤਰੀਆਂ ਨੂੰ ਵਿਦਿਆਰਥੀਆਂ ਦੀਆਂ 5 ਮੁੱਖ ਮੰਗਾਂ ਨੂੰ ਹੱਲ ਕਰਨ ਦੇ ਲਈ 2026 ਦੇ ਅੰਤ ਤੱਕ ਇਹਨਾਂ ਪ੍ਰਸਤਾਵਾਂ ਦੇ ਉੱਤੇ ਸਮੀਖਿਆ ਕਰਨ, ਇਹਨਾਂ ਦੇ ਉੱਤੇ ਆਪਣਾ ਜਿਹੜਾ ਇੱਕ ਪ੍ਰਪੋਜ਼ਲ ਉਹ ਤਿਆਰ ਕਰਕੇ ਸਰਕਾਰ ਨੂੰ ਦੇਣ ਦਾ ਇੱਕ ਪਲੈਨ ਬਣਾਇਆ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਰਾਂਸ ਭਰ ਦੇ ਵਿੱਚ ਹੋ ਰਹੇ ਇਹਨਾਂ ਪ੍ਰਦਰਸ਼ਨਾਂ ਦੇ ਉੱਤੇ ਥੋੜ੍ਹੀ ਠੱਲ ਪੈ ਸਕੇ। ਉੱਧਰ ਨਾਈਜੀਰੀਆ ਤੋਂ ਅਗਲੀ ਖ਼ਬਰ, ਅਫਰੀਕੀ ਮੁਲਕ ਦੇ ਦੱਖਣੀ ਹਿੱਸੇ ਦੇ ਵਿੱਚ ਓਡੋ ਨਾਮ ਦੇ ਸੂਬੇ 'ਚ 25 ਯਾਤਰੀਆਂ ਅਤੇ 7 ਕਰੂ ਮੈਂਬਰਸ ਨੂੰ ਲੈ ਕੇ ਜਾ ਰਹੀ, ਕੁੱਲ 32 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਜਿਹੜੀ ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਫੌਜੀ ਜਹਾਜ਼ ਸੀ, ਉਹ ਹਾਦਸਾ ਗ੍ਰਸਤ ਹੋ ਗਿਆ। ਘਟਨਾ ਤੋਂ ਬਾਅਦ ਅਧਿਕਾਰੀਆਂ ਦੀ ਤਰਫ ਤੋਂ ਵੱਡੇ ਪੱਧਰ ਦੇ ਉੱਤੇ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਹਾਲਾਂਕਿ ਹਾਦਸੇ ਦੇ ਵਿੱਚ ਹੋਏ ਜਾਨੀ ਨੁਕਸਾਨ ਦੇ ਬਾਰੇ ਫਿਲਹਾਲ ਤੁਰੰਤ ਟਿੱਪਣੀ ਨਹੀਂ ਕੀਤੀ ਗਈ ਹੈ। ਨਾਈਜੀਰੀਆ ਦੇ ਹਵਾਬਾਜ਼ੀ ਮੰਤਰੀ ਫੈਸਟਸ ਕਿਆਮੋ ਨੇ ਇਸ ਮਾਮਲੇ ਦੇ ਵਿੱਚ ਦੱਸਿਆ ਕਿ ਦੇਸ਼ ਦੇ ਵੱਡੇ ਆਰਥਿਕ ਸ਼ਹਿਰ ਲਾਗੋਸ ਦੇ ਇੱਕ ਰੂਟੀਨ ਮਿਸ਼ਨ ਤੋਂ ਇਹ ਜਹਾਜ਼ ਜਾ ਰਿਹਾ ਸੀ ਜਦੋਂ ਓਡੋ ਨਾਮ ਦੇ ਇਸ ਸੂਬੇ ਦੇ ਵਿੱਚ ਨਦੀ ਦੇ ਕੰਢੇ ਵਸੇ ਇੱਕ ਇਲਾਕੇ ਇਕਬ ਗੋਡਾ ਦੇ ਵਿੱਚ ਇਹ ਹਾਦਸਾ ਗ੍ਰਸਤ ਹੋ ਗਿਆ। ਹਾਲਾਂਕਿ ਸਵੇਰ ਵੇਲੇ ਰਾਡਾਰ ਤੋਂ ਗਾਇਬ ਹੋਣ ਤੋਂ ਬਾਅਦ ਇਸ ਜਿਹੜਾ ਜਹਾਜ਼ ਸੀ ਇਸ ਦੀ ਭਾਲ ਕੀਤੀ ਜਾਣੀ ਸ਼ੁਰੂ ਹੋਈ। ਨਾਈਜੀਰੀਅਨ ਏਅਰਫੋਰਸ ਨੇ ਇਸ ਦੀ ਪਛਾਣ ATR-42 ਜਹਾਜ਼ ਦੀ ਤਰਫ ਦੇ ਤੌਰ ਦੇ ਉੱਤੇ ਕੀਤੀ ਹੈ। ਫਿਲਹਾਲ ਜਿਹੜੀ ਮੌਸਮੀ ਕਾਰਨ ਨੇ ਉਸ ਨੂੰ ਇੱਕ ਵਜ੍ਹਾ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨਾਈਜੀਰੀਅਨ ਫੌਜ ਅਤੀਤ ਦੇ ਵਿੱਚ ਵੀ ਖੁਫੀਆ ਜਾਣਕਾਰੀਆਂ, ਨਿਗਰਾਨੀ ਅਤੇ ਜਾਸੂਸੀ ਅਤੇ ਫੌਜੀ ਸਮੱਗਰੀ ਦੀ ਢੋਆ ਢੁਆਈ ਦੇ ਲਈ ATR-42 ਜਹਾਜ਼ਾਂ ਦੀ ਵਰਤੋਂ ਕਰਦੀ ਰਹੀ ਹੈ। ਉੱਥੇ ਰੂਸ ਯੂਕਰੇਨ ਦੇ ਵਿਚਕਾਰ ਪਿਛਲੇ ਕਰੀਬ 5 ਸਾਲ ਤੋਂ ਛਿੜੀ ਜੰਗ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਇਸ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੇਲੈਂਸਕੀ ਨੇ ਸੋਮਵਾਰ ਦੇ ਦਿਨ ਕਿਹਾ ਕਿ ਕਾਲੇ ਸਾਗਰ ਦੇ ਵਿੱਚ ਤੁਰਕੀ ਦੇ ਝੰਡੇ ਵਾਲਾ ਇੱਕ ਮਾਲਵਾਹਕ ਜਹਾਜ਼ ਰੂਸ ਦੇ ਡਰੋਨ ਹਮਲੇ ਤੋਂ ਬਾਅਦ ਅੱਗ ਦੀ ਲਪੇਟ ਦੇ ਵਿੱਚ ਆ ਗਿਆ, ਜਿਸ ਦੇ ਵਿੱਚ ਘੱਟੋ ਘੱਟ ਇੱਕ ਵਿਅਕਤੀ ਦੀ ਮੌਤ ਹੋਈ ਹੈ, 11 ਹੋਰ ਲੋਕਾਂ ਨੂੰ ਬਚਾ ਲਿਆ ਗਿਆ। ਇਸ ਦਰਮਿਆਨ ਜਹਾਜ਼ ਦੇ ਉੱਤੇ ਭਾਰਤ ਅਤੇ ਅਜ਼ਰਬਾਈਜ਼ਾਨ ਦੇ ਨਾਗਰਿਕ ਸਵਾਰ ਦੱਸੇ ਗਏ ਸੀ। ਜ਼ੇਲੈਂਸਕੀ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਇਸ ਜਲ ਖੇਤਰ ਦੇ ਵਿੱਚ ਤੁਰਕੀ ਦੇ ਝੰਡੇ ਵਾਲੇ ਅਤੇ ਮੱਕੀ ਅਤੇ ਹੋਰ ਸਮਾਨ ਲੈ ਕੇ ਜਾ ਰਹੇ ਮਾਲਵਾਹਕ ਜਹਾਜ਼ ਦੇ ਉੱਤੇ ਦੋ ਦੇ ਕਰੀਬ ਰੂਸੀ ਡਰੋਨਸ ਨੇ ਹਮਲਾ ਕੀਤਾ ਸੀ। ਜਹਾਜ਼ ਦੇ ਵਿੱਚ ਕਿਹੜੇ ਕਿਹੜੇ ਭਾਰਤੀ ਨਾਗਰਿਕ ਸੀ ਉਹਨਾਂ ਦੀ ਪਛਾਣ ਫਿਲਹਾਲ ਨਹੀਂ ਕੀਤੀ ਗਈ ਹੈ, ਪਰ ਜ਼ੇਲੈਂਸਕੀ ਨੇ ਦੱਸਿਆ ਕਿ ਜਹਾਜ਼ ਦੇ ਚਾਲਕ ਦਲ ਦੇ 11 ਮੈਂਬਰਸ ਜਿਹੜੇ ਸੀ ਉਹਨਾਂ ਨੂੰ ਬਚਾ ਲਿਆ ਗਿਆ ਹੈ।
ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਈ ਪਾਰਮੇਲੀਨ

ਦੇ ਵਿਚਕਾਰ ਨਵੀਂ ਦਿੱਲੀ ਦੇ ਵਿੱਚ ਮੁਲਾਕਾਤ ਹੁੰਦੀ ਹੈ। ਭਾਰਤ ਤੇ ਸਵਿਟਜ਼ਰਲੈਂਡ ਨੇ ਸੋਮਵਾਰ ਦੇ ਦਿਨ ਆਵਾਜਾਈ, ਇਮੀਗ੍ਰੇਸ਼ਨ ਤੇ ਕਈ ਹੋਰਨਾਂ ਮੁੱਦਿਆਂ ਦੇ ਉੱਤੇ ਸਮਝੌਤਿਆਂ ਦੇ ਉੱਤੇ ਅਹਿਮ ਹਸਤਾਖਰ ਕੀਤੇ ਨੇ। ਭਾਰਤੀ ਬਰਾਮਦ ਦੀ ਸਵਿਸ ਬਾਜ਼ਾਰ ਤੱਕ ਪਹੁੰਚ ਬਣਾਉਣ, ਪਰਮਾਣੂ ਊਰਜਾ ਤੇ ਰੱਖਿਆ ਖੇਤਰ 'ਚ ਸਹਿਯੋਗ ਵਧਾਉਣ ਦੇ ਮਸਲਿਆਂ ਤੇ ਵੀ ਸਹਿਮਤੀ ਜਤਾਈ ਗਈ ਹੈ। ਪਾਰਮੇਲੇਨ ਸੋਮਵਾਰ ਦੇ ਦਿਨ 3 ਦਿਨਾਂ ਦੌਰੇ ਦੇ ਉੱਤੇ ਨਵੀਂ ਦਿੱਲੀ ਪਹੁੰਚੇ ਸੀ, ਜੋ ਕਿ ਭਾਰਤ ਦੀ ਉਹਨਾਂ ਦੀ ਪਹਿਲੀ ਅਧਿਕਾਰਕ ਯਾਤਰਾ ਹੈ। ਹਾਲਾਂਕਿ ਇਸ ਵਾਰ ਉਹ ਦੂਜੀ ਵਾਰ ਇਸ ਸਾਲ ਭਾਰਤ ਆਏ ਨੇ। ਇਸ ਤੋਂ ਪਹਿਲਾਂ ਫਰਵਰੀ ਮਹੀਨੇ ਦੇ ਵਿੱਚ ਆਯੋਜਿਤ ਇੱਕ AI ਇੰਪੈਕਟ ਸਮਿਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹ ਭਾਰਤ ਆਏ ਸੀ। ਆਵਾਜਾਈ ਤੇ ਇਮੀਗ੍ਰੇਸ਼ਨ ਸਮਝੌਤੇ ਤੋਂ ਇਲਾਵਾ ਦੋਵਾਂ ਧਿਰਾਂ ਨੇ 4 ਹੋਰ ਸਮਝੌਤਿਆਂ ਤੇ ਦਸਤਖਤ ਕੀਤੇ ਨੇ, ਜਿਸ ਦੇ ਵਿੱਚ ਨੌਜਵਾਨ ਪੇਸ਼ੇਵਰਾਂ ਨੂੰ, ਯਾਨੀ ਸਕਿੱਲਡ ਮਾਈਗ੍ਰੈਂਟਸ ਨੂੰ, ਇੱਕ ਦੇਸ਼ ਤੋਂ ਦੂਜੇ ਦੇਸ਼ ਲਿਜਾਣ ਦੀ ਯੋਜਨਾ, ਟਰਾਂਸਪੋਰਟ ਟੈਕਨੋਲੋਜੀ, ਆਵਾਜਾਈ ਪ੍ਰਣਾਲੀ ਤੇ ਇਨਫਰਾਸਟ੍ਰਕਚਰ ਦੇ ਖੇਤਰ ਦੇ ਵਿੱਚ ਵਿਸਤਾਰ ਕਰਨ ਦੇ ਉੱਤੇ ਚਰਚਾ ਕੀਤੀ ਗਈ ਹੈ। ਮੌਜੂਦਾ ਸਮੇਂ ਦੇ ਵਿੱਚ ਇੰਜੀਨੀਅਰਿੰਗ ਸੇਵਾ, ਰਸਾਇਣ, ਮੈਡੀਸਨ ਵਰਗੇ ਖੇਤਰਾਂ ਦੇ ਵਿੱਚ 330 ਤੋਂ ਵੱਧ ਸਵਿਸ ਕੰਪਨੀਆਂ ਭਾਰਤ ਦੇ ਵਿੱਚ ਕੰਮ ਕਰ ਰਹੀਆਂ ਨੇ, ਜਦਕਿ ਸਵਿਟਜ਼ਰਲੈਂਡ ਦੇ ਵਿੱਚ ਸੂਚਨਾ ਟੈਕਨੋਲੋਜੀ, ਮੈਡੀਸਨ ਤੇ ਮਸ਼ੀਨਰੀ ਵਰਗੇ ਸੈਕਟਰ 'ਚ ਭਾਰਤੀ ਕੰਪਨੀਆਂ ਮੌਜੂਦ ਨੇ, ਪਰ ਇੰਨੀ ਵੱਡੀ ਤਾਦਾਦ 'ਚ ਨਹੀਂ ਨੇ। ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਨੇ ਕਿਹਾ ਕਿ ਗੱਲਬਾਤ ਦੇ ਵਿੱਚ ਮੁੱਖ ਜ਼ੋਰ ਵਪਾਰਕ ਸੰਬੰਧਾਂ ਨੂੰ ਹੁਲਾਰਾ ਦੇਣਾ ਸੀ। ਪਾਰਮੇਲੇਨ ਨੇ ਜ਼ਿਕਰ ਕੀਤਾ ਕਿ ਸਵਿਟਜ਼ਰਲੈਂਡ ਨੂੰ ਉਮੀਦ ਹੈ ਕਿ ਉਹ ਜਲਦੀ ਭਾਰਤ ਦੇ ਨਾਲ ਨਿਵੇਸ਼ ਅਤੇ ਸਮਝੌਤਾ ਕਰ ਲੈਣਗੇ। ਵੈਸਟ ਬੰਗਾਲ, ਤਮਿਲਨਾਡੂ, ਪੰਡੂਚੇਰੀ ਦੀਆਂ 5 ਵਿਧਾਨ ਸਭਾ ਸੀਟਾਂ ਤੇ ਆਸਾਮ ਦੀ 1 ਲੋਕ ਸਭਾ ਸੀਟ ਦੇ ਲਈ ਬਾਈ ਇਲੈਕਸ਼ਨ ਅੱਜ ਦੇ ਦਿਨ ਸਵੇਰ ਵੇਲੇ ਸ਼ੁਰੂ ਹੋ ਗਈ। ਵੈਸਟ ਬੰਗਾਲ ਦੇ ਵਿੱਚ ਨੰਦੀਗ੍ਰਾਮ ਤੇ ਰੇਜੀਨਗਰ ਵਿਧਾਨ ਸਭਾ ਹਲਕਿਆਂ 'ਚ ਜ਼ਿਮਣੀ ਚੋਣ ਹੋ ਰਹੀ ਹੈ। ਨੰਦੀਗ੍ਰਾਮ ਸੀਟ ਇਸ ਸਾਲ ਦੇ ਸ਼ੁਰੂ ਦੇ ਵਿੱਚ ਹੀ ਰਾਜ ਵਿਧਾਨ ਸਭਾ ਚੋਣਾਂ ਦੇ ਵਿੱਚ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਦੇ 2-2 ਹਲਕੇ ਜਿੱਤਣ ਤੇ ਬਾਅਦ ਦੇ ਵਿੱਚ ਆਪਣੀ ਦੂਸਰੀ ਸੀਟ ਨੂੰ ਬਰਕਰਾਰ ਰੱਖਣ ਦੇ ਚੱਕਰ ਦੇ ਵਿੱਚ ਨੰਦੀਗ੍ਰਾਮ ਨੂੰ ਖਾਲੀ ਕਰ ਦੇਣ ਦਾ ਫੈਸਲਾ ਲੈਣ ਤੋਂ ਬਾਅਦ ਇਹ ਖਾਲੀ ਹੋ ਗਈ ਸੀ ਅਤੇ ਇਸੇ ਕਰਕੇ ਇੱਥੋਂ ਬਾਈ ਇਲੈਕਸ਼ਨ ਹੋ ਰਹੇ ਨੇ। ਇਸ ਤੋਂ ਇਲਾਵਾ ਰੇਜੀਨਗਰ ਦੀ ਸੀਟ ਆਮ ਜਨਤਾ ਉੱਨਤ ਪਾਰਟੀ, ਯਾਨੀ AGUP ਦੇ ਸੰਸਥਾਪਕ ਹਮਾਯੂ ਕਬੀਰ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ, ਜਿਨ੍ਹਾਂ ਨੇ ਨੌਦਾ ਤੋਂ ਵੀ ਜਿੱਤ ਪ੍ਰਾਪਤ ਕੀਤੀ ਸੀ। ਤਮਿਲਨਾਡੂ ਦੇ ਵਿੱਚ ਚੇਗਲਪੱਟੂ ਜ਼ਿਲ੍ਹੇ ਦੇ ਅੰਦਰ ਮੰਦੂਰਕਤਮ ਨਾਮ ਦਾ ਜਿਹੜਾ ਹਲਕਾ ਹੈ, ਐਸੀ ਹਲਕਾ ਹੈ, ਅਤੇ ਤਿਰੂਪੁਰਮ ਜ਼ਿਲ੍ਹੇ ਦੇ ਵਿੱਚ ਧਾਰਪੁਰਮ ਨਾਮ ਦਾ ਜਿਹੜਾ ਐਸੀ ਹਲਕਾ, ਇੱਥੇ ਵੀ ਬਾਈ ਇਲੈਕਸ਼ਨ ਹੋ ਰਹੀ ਹੈ। ਇਹ ਦੋਵੇਂ ਸੀਟਾਂ ਮਰਗਾਥਮ ਕੁਮਾਰਵੇਲ ਅਤੇ ਪੀ ਸੱਤਿਆਬਾਮਾ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈਆਂ ਸੀ। ਇਹ ਮੁਕਾਬਲਾ 5 ਪੱਖੀ ਮੁਕਾਬਲਾ ਬਣ ਗਿਆ, ਜਿਸ ਦੇ ਨਾਲ ਸੱਤਾਧਾਰੀ ਗੱਠਜੋੜ ਦੇ ਅੰਦਰ ਦਰਾਰਾਂ ਵੀ ਆ ਗਈਆਂ ਨੇ। ਹਾਲਾਂਕਿ CPI ਅਤੇ CPM TVK ਸਰਕਾਰ ਦਾ ਸਮਰਥਨ ਕਰ ਰਹੇ ਨੇ, ਪਰ ਇਸ ਉਪ ਚੋਣ ਦੇ ਵਿੱਚ TVK ਦੇ ਵਿਰੁੱਧ ਵੱਖਰੇ ਤੌਰ ਦੇ ਉੱਤੇ ਚੋਣ ਲੜ ਰਹੇ। ਮੰਦੂਕਤਮ ਦੇ ਵਿੱਚ CPM ਦੀ ਸੁਗੰਥੀ ਅਤੇ ਧਾਰਾਪੁਰਮ ਦੇ ਵਿੱਚ CPI ਦੇ ਲਕਸ਼ਨਮ ਵੀ ਸ਼ਾਮਲ ਨੇ। ਮੰਦੂਰਕਤਮ ਦੇ ਵਿੱਚ TVK ਦੇ ਮਹਾਗਥਮ ਕੁਮਾਰਵੇਲ ਦਾ ਮੁਕਾਬਲਾ 28 ਉਮੀਦਵਾਰਾਂ ਦੇ ਨਾਲ ਹੈ, ਜਿਸ ਦੇ ਵਿੱਚ DMK ਦੇ ਪਰਤਮਨ, AIDMK, CPM ਅਤੇ ਦੂਸਰੀਆਂ ਪਾਰਟੀਆਂ ਸ਼ਾਮਲ ਨੇ। ਉੱਧਰ ਨਗਾਓਂ ਲੋਕ ਸਭਾ ਸੀਟ, ਜਿਹੜੀ ਕਿ ਇਹਨਾਂ ਵੈਸਟ ਬੰਗਾਲ ਅਤੇ ਤਮਿਲਨਾਡੂ ਦੀਆਂ 2-2 ਸੀਟਾਂ ਤੋਂ ਇਲਾਵਾ ਜਿਹੜੀ ਇੱਕ ਸੀਟ ਹੈ ਆਸਾਮ ਦੀ ਲੋਕ ਸਭਾ ਦੀ ਸੀਟ ਹੈ, ਜਿਹੜੀ ਇੱਥੋਂ ਵੀ ਸਾਲ 2019 ਦੇ ਵਿੱਚ ਕਾਂਗਰਸ ਅਤੇ 2024 ਦੇ ਵਿੱਚ ਕਾਂਗਰਸ ਦੀ ਤਰਫ ਤੋਂ ਜਿੱਤਿਆ ਗਿਆ ਸੀ। ਪ੍ਰਦੀਪ ਬਰਦਲੋਈ ਨੇ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਨੇ, ਉਸ ਤੋਂ ਬਾਅਦ ਇਹ ਸੀਟ ਵੀ ਖਾਲੀ ਹੋ ਗਈ। ਬਾਅਦ ਦੇ ਵਿੱਚ ਉਹਨਾਂ ਨੇ 2026 ਦੀਆਂ ਆਸਾਮ ਵਿਧਾਨ ਸਭਾ ਚੋਣਾਂ ਦੇ ਵਿੱਚ ਦਿਸਪੁਰ ਵਿਧਾਨ ਸਭਾ ਦੀ ਚੋਣ ਜਿੱਤੀ ਸੀ। ਭਾਜਪਾ ਨੇ ਨਗਾਓਂ ਦੇ ਸਾਬਕਾ ਡਿਪਟੀ ਕਮਿਸ਼ਨਰ ਦੇਵਾਸ਼ੀ ਸ਼ਰਮਾ ਨੂੰ ਮੈਦਾਨ 'ਚ ਉਤਾਰਿਆ, ਜਦਕਿ ਕਾਂਗਰਸ ਨੇ ਬਟਾ ਦਰੋਬਾ ਦੇ ਸਾਬਕਾ ਵਿਧਾਇਕ ਸਿਵਾਮਨੀ ਬੋਰਾ ਨੂੰ ਨਾਮਜ਼ਦ ਕੀਤਾ ਹੈ। ਚੋਣਾਂ ਦੀ ਗੱਲ ਤੁਰੀ ਹੋ ਹੈ ਤਾਂ ਅਗਲੀ ਖਬਰ ਵੀ ਚੋਣਾਂ ਦੇ ਨਾਲ ਹੀ ਜੁੜੀ ਹੋਈ, ਜਿੱਥੇ ਇੰਡੀਆ ਅਲਾਇੰਸ, ਯਾਨੀ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਦੀਆਂ ਜਿੰਨੀਆਂ ਵੀ ਪਾਰਟੀਆਂ ਨੇ, ਜਿਹੜੀਆਂ ਕਿ ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਸਰਕਾਰ ਦੀਆਂ, ਉਹਨਾਂ ਦੇ ਸੰਸਦ ਮੈਂਬਰ ਅੱਜ ਦੇ ਦਿਨ ਸੰਸਦ ਕੰਪਲੈਕਸ ਦੇ ਬਾਹਰ ਚੋਣ ਪ੍ਰਕਿਰਿਆ ਅਤੇ ਚੋਣਾਂ ਦੇ ਵਿੱਚ ਬੇਨੀਮੀਆਂ, ਵੋਟਰ ਸੂਚੀਆਂ ਦੇ ਵਿੱਚ ਬੇਨੀਮੀਆਂ ਵਰਗੇ ਮੁੱਦਿਆਂ ਨੂੰ ਲੈ ਕੇ ਵਿਰੋਧ ਮਾਰਚ ਕਰਨਗੇ। ਵਿਰੋਧੀ ਪਾਰਟੀਆਂ ਵੱਲੋਂ ਇਹ ਮਾਰਚ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 11 ਵਜੇ ਸ਼ੁਰੂ ਵੀ ਕੀਤਾ ਜਾ ਚੁੱਕਿਆ। ਵਿਰੋਧੀ ਧਿਰ ਦੇਸ਼ ਵਿਆਪੀ ਅਭਿਆਨ ਨੂੰ ਜਿਹੜਾ ਉਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਰੀਆਂ ਧਿਰਾਂ ਅਤੇ ਸਾਰਿਆਂ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦੇ ਚੁੱਕੀ ਹੈ। ਵੋਟਰ ਸੂਚੀਆਂ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ, ਯਾਨੀ SIR ਦੇ ਖਿਲਾਫ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਦੇ ਮੁੱਖ ਦਫ਼ਤਰ ਦੇ ਆਲੇ ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ SIR ਨੂੰ ਲੈ ਕੇ ਵੱਖ ਵੱਖ ਸੰਗਠਨਾਂ ਦੀ ਤਰਫ ਤੋਂ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਜਵਾਬ ਦੇ ਵਿੱਚ ਹੀ ਸ਼ੁੱਕਰਵਾਰ ਦੇ ਦਿਨ ਤੋਂ ਨਵੀਂ ਦਿੱਲੀ ਦੇ ਕਈ ਪ੍ਰਮੁੱਖ ਸਥਾਨਾਂ ਦੇ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਸੀ। SIR ਦੇ ਵਿੱਚ ਕਥਿਤ ਬੇਨੀਮੀਆਂ ਨੂੰ ਲੈ ਕੇ ਕਈ ਸੰਗਠਨ, ਜਿਸ ਦੇ ਵਿੱਚ ਆਮ ਆਦਮੀ ਪਾਰਟੀ, CJP ਆਦਿ ਸ਼ਾਮਲ ਹੈ, ਕੁਝ ਖੱਬੇ ਪੱਖੀ
ਪਾਰਟੀਆਂ ਤੇ ਸੰਗਠਨ ਜਿਹੜੇ ਨੇ ਉਹਨਾਂ ਦੀ ਤਰਫ ਤੋਂ ਵੀ ਅੰਦੋਲਨ ਕੀਤੇ ਜਾ ਰਹੇ ਨੇ। ਉੱਥੇ ਸੁਪਰੀਮ ਕੋਰਟ ਨੇ ਸੋਮਵਾਰ ਦੇ ਦਿਨ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਦੇਸ਼ ਦੇ 5 ਸ਼ਹਿਰ ਚੁਣ ਕੇ ਉੱਥੇ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ, ਜਿਸ ਦੇ ਤਹਿਤ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਸੜਕ ਦੇ ਉੱਤੇ ਫੁੱਟਪਾਥ ਹੋਵੇ ਅਤੇ ਉਹਨਾਂ ਦੇ ਉੱਤੇ ਕੋਈ ਕਬਜ਼ਾ ਨਾ ਹੋ ਸਕੇ। ਜਸਟਿਸ ਪੀ ਐੱਸ ਨਰਸਿੰਘਾ ਅਤੇ ਜਸਟਿਸ ਅਲੋਕ ਅਰਾਧੇ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਅਜਿਹੀ ਏਜੰਸੀ ਦੀ ਪਛਾਣ ਕਰਨ ਦਾ ਹੁਕਮ ਵੀ ਦਿੱਤਾ ਜੋ ਇਹਨਾਂ ਹੁਕਮਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸੰਭਾਲੇਗੀ। ਸੁਪਰੀਮ ਕੋਰਟ ਨੇ 19 ਜੂਨ ਨੂੰ ਦਿੱਤੇ ਇੱਕ ਅਹਿਮ ਫੈਸਲੇ 'ਚ ਕਿਹਾ ਸੀ ਕਿ ਤੈਅ ਕੀਤੇ ਗਏ ਫੁੱਟਪਾਥ ਦੇ ਉੱਤੇ ਤੁਰਨ ਦਾ ਅਧਿਕਾਰ ਮੌਲਿਕ ਅਧਿਕਾਰ ਹੈ। ਬੈਂਚ ਨੇ ਸੋਮਵਾਰ ਦੇ ਦਿਨ ਸੁਣਵਾਈ ਦੇ ਦਰਮਿਆਨ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਵਧੀਕ ਸੋਲੀਸਿਟਰ ਜਨਰਲ KM ਨਟਰਾਜ ਨੂੰ ਇਹ ਵੀ ਕਿਹਾ ਕਿ ਹਰ ਸੜਕ ਦੇ ਨਾਲ ਨਾਲ ਫੁੱਟਪਾਥ ਬਣਾਉਣ ਦੀ ਜ਼ਿੰਮੇਵਾਰੀ ਇਸ ਏਜੰਸੀ ਦੀ ਹੋਏਗੀ। ਇਹਨਾਂ ਦੇ ਕੋਲ ਲੋੜੀਂਦੀ ਜਗ੍ਹਾ, ਪੈਸਾ ਅਤੇ ਜ਼ਰੂਰੀ ਸਹੂਲਤਾਂ ਅਤੇ ਕਰਮਚਾਰੀ ਹੋਣੇ ਚਾਹੀਦੇ ਨੇ। ਬੈਂਚ ਨੇ ਵਧੀਕ ਸੋਲੀਸਿਟਰ ਜਨਰਲ ਨੂੰ ਕਿਹਾ ਕਿ ਇੱਕ ਕੇਂਦਰੀਕ੍ਰਿਤ ਏਜੰਸੀ ਵੀ ਹੋਏਗੀ ਜਿਸ ਦੇ ਕੋਲ ਪੈਸਾ, ਕਰਮਚਾਰੀ ਅਤੇ ਬੁਨਿਆਦੀ ਢਾਂਚਾ ਵੀ ਹੋਣਾ ਚਾਹੀਦਾ ਅਤੇ ਉਹ ਕਿਹੜੇ 5 ਸ਼ਹਿਰ ਹੋਣਗੇ ਇਹ ਅਦਾਲਤ ਨੂੰ ਕੇਂਦਰ ਸਰਕਾਰ ਦੱਸੇ ਜਿੱਥੇ ਤੁਸੀਂ ਪਾਇਲਟ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਹੋ। ਔਰ ਇਸ ਦੀ ਰਿਪੋਰਟ ਅਗਲੇ 3 ਹਫ਼ਤਿਆਂ ਦੇ ਬਾਅਦ ਬੈਂਚ ਦੀ ਸੁਣਵਾਈ ਦੇ ਕੋਲ ਫਿਰ ਤੋਂ ਦਿੱਤੀ ਜਾਵੇ। ਉੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਮੰਤਰੀ ਮੰਡਲ ਨੇ ਰਣਜੀਤ ਸਾਗਰ ਡਿਵੈਲਪਮੈਂਟ ਅਥਾਰਟੀ ਬਿੱਲ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ। ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਹੋਈ ਮੰਤਰੀ ਮੰਡਲ ਦੀ ਬੈਠਕ ਦੇ ਦਰਮਿਆਨ ਲਿਆ ਗਿਆ। ਫੈਸਲੇ ਦੇ ਮੁਤਾਬਕ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ ਬਿੱਲ ਯਾਨੀ RDA ਬਿੱਲ 2026 ਰਣਜੀਤ ਸਾਗਰ ਬੰਨ, ਸ਼ਾਹਪੁਰ ਕੰਢੀ ਬੰਨ ਖੇਤਰਾਂ ਨੂੰ ਯੋਜਨਾਬੱਧ ਅਤੇ ਟਿਕਾਊ ਵਿਕਾਸ ਦੇ ਲਈ ਉਤਸ਼ਾਹਿਤ ਕਰੇਗਾ ਔਰ ਇੱਕ ਨਵਾਂ ਰਾਹ ਤਿਆਰ ਕਰੇਗਾ। RDA ਯਾਨੀ ਕਿ ਰਣਜੀਤ ਸਾਗਰ ਡਿਵੈਲਪਮੈਂਟ ਅਥਾਰਟੀ ਦੀ ਸਥਾਪਨਾ ਦਾ ਰਾਹ ਖੁੱਲ੍ਹੇਗਾ। RDA ਦੀ ਸਥਾਪਨਾ ਸੈਰ ਸਪਾਟੇ ਅਤੇ ਦੂਸਰੇ ਕੰਮਾਂ ਦੇ ਵਿੱਚ ਵੀ ਕੀਤੀ ਜਾਏਗੀ। ਇਸੇ ਨੂੰ ਇੱਕ ਜ਼ਮੀਨ ਦੀ ਵੰਡ ਅਤੇ ਹੋਰਨਾਂ ਯੋਜਨਾਵਾਂ ਨੂੰ ਲਾਗੂ ਕਰਨ ਅਤੇ ਸੈਰ ਸਪਾਟੇ ਨੂੰ ਲਾਗੂ ਕਰਨ ਵਰਗੇ ਕਈ ਅਹਿਮ ਫੈਸਲਿਆਂ ਦੇ ਲਈ ਇਸ ਏਜੰਸੀ ਨੂੰ ਵਰਤਿਆ ਜਾਏਗਾ। ਮੰਤਰੀ ਮੰਡਲ ਦੇ ਮੁੱਖ ਜਿਹੜੇ ਇਲੈਕਸ਼ਨ ਅਧਿਕਾਰੀ ਨੇ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਡਰਾਈਵਰਾਂ ਦੇ ਨਵੇਂ ਅਹੁਦਿਆਂ ਦੇ ਲਈ ਕ੍ਰੀਏਟ ਕੀਤੇ ਜਾਣ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਹ ਅਹੁਦੇ 19 ਪੱਕੀਆਂ ਨੌਕਰੀਆਂ ਦੇ ਵਿੱਚ ਸੇਵਾਦਾਰਾਂ ਅਤੇ ਇੱਕ ਹੋਰ ਅਹੁਦੇ ਨੂੰ ਸਰੈਂਡਰ ਕਰਕੇ, ਉਹ ਜਿਹੜੀ ਸਥਾਈ ਨਿਯੁਕਤੀ ਸੀ ਉਸਨੂੰ ਸਰੈਂਡਰ ਕਰਕੇ ਇੱਕ ਨਵਾਂ ਅਹੁਦਾ ਜਿਹੜਾ ਕ੍ਰੀਏਟ ਕੀਤਾ ਗਿਆ। ਇਸ ਦਾ ਕਦਮ ਪੰਜਾਬ ਦੇ CEO ਦੇ ਦਫ਼ਤਰਾਂ ਦੇ ਵਿੱਚ ਕੰਮਕਾਜ ਨੂੰ ਹੋਰ ਬਿਹਤਰ ਬਣਾਉਣਾ ਹੈ। ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਪੰਜਾਬ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਐਜੂਕੇਸ਼ਨ ਸੁਸਾਇਟੀ ਯਾਨੀ ਪਿਕਟਸ ਦੇ ਅਧੀਨ ਕੰਟਰੈਕਟ ਦੇ ਉੱਤੇ ਕੰਮ ਕਰ ਰਹੇ ਗੈਰ ਜਿਹੜੇ ਸਿੱਖਿਆ ਦੇ ਨਾਲ ਜੁੜੇ ਹੋਏ ਸਟਾਫ ਮੈਂਬਰ ਨੇ ਉਹਨਾਂ ਦੀਆਂ ਸੇਵਾਵਾਂ ਦੇ ਵਿੱਚ ਵਾਧੇ ਦਾ ਐਲਾਨ ਵੀ ਕੀਤਾ ਹੈ। ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਵਿੱਚ ਪੁਲਿਸ ਦੀ ਤਰਫ ਤੋਂ ਇੱਕ ਚੋਰੀ ਕੀਤੀ ਕਾਰ ਦਾ ਪਿੱਛਾ ਕਰਨ ਤੋਂ ਬਾਅਦ ਇਸ ਮਾਮਲੇ ਦੇ ਕਈ ਹੈਰਾਨਜਨਕ ਮੋੜ ਦਿਖਦੇ ਸਾਹਮਣੇ ਆਏ ਔਰ ਇਸ ਦੇ ਵਿੱਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੈਲਬਨ ਦੇ ਸਾਊਥ ਈਸਟ ਦੇ ਵਿੱਚ ਜਿਹੜਾ ਅੱਜ ਤੜਕੇ ਸਵੇਰੇ 5:30 ਵਜੇ ਦੇ ਆਸ ਪਾਸ ਬ੍ਰਾਈਟਨ ਈਸਟ ਨਾਮ ਦਾ ਇਲਾਕਾ, ਉੱਥੇ ਘਰ ਦੇ ਵਿੱਚ ਸੰਨ ਲਗਾਈ ਗਈ ਸੀ। ਘਰ ਦੇ ਵਿੱਚੋਂ ਕੁਝ ਸਮਾਨ ਚੁੱਕਿਆ ਗਿਆ ਸੀ ਔਰ ਘਰ 'ਚ ਹਮਲਾ ਕਰਨ ਵਾਲੇ ਵਿਅਕਤੀਆਂ ਦੀ ਤਰਫ ਤੋਂ 2 ਵਾਹਨ ਵੀ ਚੋਰੀ ਕਰ ਲਏ ਗਏ ਸੀ, ਇੱਕ ਔਡੀ ਅਤੇ ਇੱਕ ਨਿਸਾਨ 4-wheel ਡਰਾਈਵ। ਇਸ ਦਰਮਿਆਨ ਪੁਲਿਸ ਨੂੰ ਸੂਚਨਾ ਮਿਲਦੀ ਹੈ, ਈਸਟ ਲਿੰਕ ਦੇ ਉੱਤੇ ਪੁਲਿਸ ਦੀ ਤਰਫ ਤੋਂ ਕੁਝ ਲੋਕਾਂ ਨੂੰ ਟਰੈਕ ਵੀ ਕੀਤਾ ਜਾਂਦਾ। ਇੱਕ ਕਾਰ ਦੇ ਵਿੱਚੋਂ 6 ਲੋਕ ਗ੍ਰਿਫਤਾਰ ਕੀਤੇ ਗਏ ਨੇ। ਹਾਲਾਂਕਿ ਇਹਨਾਂ ਨੂੰ ਗ੍ਰਿਫਤਾਰ ਕਰਦਿਆਂ ਹੋਇਆਂ ਪੁਲਿਸ ਨੂੰ ਇੱਕ ਲੰਮੀ ਦੌੜ ਜ਼ਰੂਰ ਲਗਵਾਉਣੀ ਪਈ ਸੀ। ਔਡੀ ਜਿਹੜੀ ਹੈ ਉਸਨੂੰ ਕ੍ਰੈਸ਼ ਤੋਂ ਬਾਅਦ ਇੱਕ ਕ੍ਰੈਸ਼ ਦੇ ਵਿੱਚ ਵੀ ਸ਼ਾਮਲ ਹੁੰਦਾ ਦੇਖਿਆ ਗਿਆ। ਐਂਡੇਵਰ ਹਿੱਲ ਦੇ ਵਿੱਚ ਇੱਕ ਕ੍ਰੈਸ਼ ਤੋਂ ਬਾਅਦ ਉੱਥੇ ਛੱਡ ਦਿੱਤਾ ਗਿਆ। ਉੱਥੇ ਹੀ ਕੁਇਨਜ਼ਲੈਂਡ ਤੋਂ ਅਗਲੀ ਖਬਰ, ਜਿੱਥੇ ਜੰਗਲਾਂ ਝਾੜੀਆਂ ਦੀਆਂ ਅੱਗਾਂ ਭਿਆਨਕ ਤਰੀਕੇ ਦੇ ਨਾਲ ਇਸ ਸਾਲ ਵੱਧ ਸਕਦੀਆਂ ਨੇ। ਇਸ ਦਾ ਇੱਕ ਜਿਹੜਾ ਅੰਦਾਜ਼ਾ ਉਹ ਅੱਜ ਦੇ ਦਿਨ ਤੋਂ ਹੀ ਲੱਗ ਗਿਆ। ਅੱਜ ਜੰਗਲਾਂ ਝਾੜੀਆਂ ਦੀ ਲੱਗੀ ਇੱਕ ਅੱਗ ਦੀ ਘਟਨਾ ਕੁਇਨਜ਼ਲੈਂਡ ਦੇ ਵਿੱਚ ਸਾਹਮਣੇ ਆਉਂਦੀ ਹੈ, ਜਿੱਥੇ ਵੱਡੀ ਪੱਧਰ ਦੇ ਉੱਤੇ ਅੱਗ ਜਿਹੜੀ ਹੈ ਡਾਰਲਿੰਗ ਡਾਊਨਸ ਦੇ ਇਲਾਕੇ ਦੇ ਵਿੱਚ ਹੋਈ ਹੈ। ਹਾਲਾਂਕਿ ਇੱਥੇ ਜਿਹੜੇ ਇਲਾਕੇ ਦੇ ਵਿੱਚ ਬਾਰਿਸ਼ਾਂ ਵੀ ਪਿਛਲੇ ਦਿਨਾਂ ਦੇ ਦਰਮਿਆਨ ਪੈ ਕੇ ਹਟੀਆਂ ਨੇ, ਪਰ ਫਿਰ ਵੀ ਕੁਇਨਜ਼ਲੈਂਡ ਦੇ ਅਲੱਗ ਅਲੱਗ ਹਿੱਸਿਆਂ, ਬ੍ਰਿਸਬੇਨ, ਗੋਲਡ ਕੋਸਟ ਆਦਿ ਦੇ ਵਿੱਚ ਜੰਗਲਾਂ ਝਾੜੀਆਂ ਦੀਆਂ ਅੱਗਾਂ ਇਸ ਸਾਲ ਵੱਧ ਲੱਗਣਗੀਆਂ। ਇਸ ਕਿਸਮ ਦੇ ਅੰਦਾਜ਼ੇ ਹੁਣੇ ਤੋਂ ਲੱਗਣੇ ਸ਼ੁਰੂ ਹੋ ਗਏ ਨੇ। ਦੱਸ ਦਈਏ ਕਿ ਮੌਜੂਦਾ ਸਮੇਂ ਦੇ ਵਿੱਚ ਲੱਗੀ ਅੱਗ 1700 ਹੈਕਟੇਅਰ ਦੇ ਰਕਬੇ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਕ ਕਰ ਚੁੱਕੀ ਹੈ।
ਉੱਥੇ ਸਾਊਥ ਮੈਲਬਰਨ ਦੇ ਵਿੱਚ ਇੱਕ ਟ੍ਰੇਨ ਦੇ ਅੰਦਰ ਸਫ਼ਰ ਕਰ ਰਹੀ ਮਹਿਲਾ ਦੀ ਗਰਦਨ ਦੇ ਵਿੱਚ ਚਾਕੂ ਮਾਰਿਆ ਗਿਆ। ਹਾਲਾਂਕਿ ਮਹਿਲਾ ਕਿਸ ਮੂਲ ਦੀ ਸੀ ਇਹ ਜਿਹੜਾ ਹੈ ਇਸ ਦੇ ਬਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਕਿ ਪ੍ਰਵਾਸੀ ਮੂਲ ਦੀ ਮਹਿਲਾ ਸੀ ਜਾਂ ਨਹੀਂ। ਪਰ ਈਸਟਰਨ ਰੋਡ ਦੇ ਉੱਤੇ ਕਿੰਗਜ਼ਵੇ ਦੇ ਕੋਲ ਜਿਹੜਾ ਇੱਕ ਇਹ ਘਟਨਾ ਅੱਜ ਦੇ ਦਿਨ ਦੁਪਹਿਰ ਵੇਲੇ ਵਾਪਰਦੀ ਹੈ। ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਪਹਿਲਾਂ ਫਰਾਰ ਹੋ ਗਿਆ ਸੀ, ਬਾਅਦ ਦੇ ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। 51 ਸਾਲ ਦੀ ਜਿਹੜੀ ਮਹਿਲਾ ਸੀ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਹਾਲਾਂਕਿ ਜ਼ਿੰਦਗੀ ਮੌਤ ਦਾ ਖਤਰਾ ਨਹੀਂ ਹੈ, ਪਰ ਫਿਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ 37 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਪੁੱਛ ਪੜਤਾਲ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖ਼ਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ। ਧੰਨਵਾਦ।

ਸੁਣਨ ਨੂੰ ਸ਼ਾਇਦ ਠੀਕ ਲੱਗ ਰਿਹਾ ਉਹ ਗਾਣਾ, ਦੇਖਣ ਨੂੰ ਇੰਨਾ ਵਧੀਆ ਨਹੀਂ ਲੱਗਣਾ ਹੈਗਾ। ਹਸ਼ਨੀਨ ਚੌਹਾਨ ਦੀ ਇੰਟਰਵਿਊ ਦੇ ਦਰਮਿਆਨ ਉਹਨੇ ਦੱਸਿਆ ਸੀ ਕੁੜੀ ਨੇ ਕਿ ਪਿੱਛੇ ਜੇ ਉਹਦੀ ਕਿਹੜੀ ਫਿਲਮ ਆਈ ਸੀ, ਯਾਰ ਜਿਗਰੀ ਕਸੂਤੀ ਡਿਗਰੀ, ਤਾਂ ਉਦੋਂ ਦੱਸਿਆ ਸੀ ਕਿ ਪਟਾਕਾ ਗੁੱਡੀਆਂ ਇੱਕ ਫਿਲਮ ਆ ਰਹੀ ਹੈਗੀ ਹੈ ਉਦੋਂ, ਸ਼ਾਇਦ ਜੇ ਤੁਸੀਂ ਇੰਟਰਵਿਊ ਸੁਣੀ ਹੋਵੇ। ਆਖਿਰਕਾਰ ਹੁਣ ਉਹਦੇ ਗਾਣੇ ਵੀ ਆਉਣੇ ਸ਼ੁਰੂ ਹੋ ਗਏ ਨੇ, ਸੁਣ ਲਓ ਫਿਰ ਆਹ ਗਾਣਾ, ਪਹਿਲਾ ਗਾਣਾ ਜਿਹੜਾ ਆਇਆ ਇਸ ਫਿਲਮ ਦਾ। ਡਬਲ ਰੋਲ ਹੈ ਵੈਸੇ ਗੁੱਡੀ ਦਾ ਇਹਦੇ 'ਚ।

ਇਹ ਤਾਂ ਗੱਲ ਠੀਕ ਕਹੀ ਹੈ ਵੈਸੇ ਰਣਜੀਤ ਬਾਵਾ ਦੇ ਗਾਣੇ 'ਚ ਨਰਿੰਦਰ ਬਾਠ ਦਾ ਲਿਖਿਆ ਹੋਇਆ ਗਾਣਾ ਕਿ ਜਿਹੜੇ ਘਰੇ ਕੰਮ ਨਹੀਂ ਕਰਦੇ ਹੈਗੇ ਉਹ ਗੁਰਦੁਆਰੇ ਜਾ ਕੇ ਫਿਰ ਆਏ ਸਫਾਈਆਂ ਕਰਾਉਣ ਲੱਗੇ ਹੁੰਦੇ ਨੇ ਸਾਰੀ ਜ਼ਿੰਦਗੀ। ਆਸਟ੍ਰੇਲੀਆ ਦੇ ਵਿੱਚ ਤਾਂ ਇਹੀ ਗੱਲ ਕਹਾਂਗੇ ਕਿ ਇੰਡੀਆ ਡੱਕਾ ਨਹੀਂ ਤੋੜਿਆ, ਇੱਥੇ ਆ ਕੇ ਫਿਰ ਕਰਨੇ ਪੈਂਦੇ ਨੇ। ਚਲੋ ਐਨੀਵੇਜ਼ ਠਾ ਗਾਣਾ ਜਿਹੜਾ ਇਹ ਰਣਜੀਤ ਬਾਵਾ ਤੋਂ ਵੈਸੇ ਪਿਛਲੇ ਕੁਝ ਸਮੇਂ ਦੇ ਵਿੱਚ ਆਸਾਂ ਉਮੀਦਾਂ ਇਹ ਲੱਗੀਆਂ ਕਿ ਵਧੀਆ ਗਾਣੇ ਲਿਆ ਰਹੇ ਨੇ ਹੁਣ, ਕਿਉਂਕਿ ਠਾ ਜਿਹੜੇ ਕੰਮ ਹੈਗੇ ਨੇ ਇਹ ਸਿੱਪੀ ਗਿੱਲ ਕਰ ਲੈਂਦਾ, ਵਰਿੰਦਰ ਬੜਾਰ ਕਰ ਲੈਂਦਾ, ਇਹੋ ਜਿਹੜੇ ਹੋਰ ਦੋ ਚਾਰ ਸਿੰਗਰ ਹੈਗੇ ਨੇ ਜਿਨ੍ਹਾਂ ਤੋਂ ਕਦੇ ਮੋਟੀਵੇਸ਼ਨਲ ਗਾਣਿਆਂ ਦੀ ਉਮੀਦ ਰੱਖੀ ਨਹੀਂ ਜਾ ਸਕਦੀ ਹੈਗੀ, ਉਹ ਗਾਉਂਦੇ ਹੈਗੇ ਨੇ ਅਤੇ ਸੁਣੇ ਲੈਂਦੇ ਹਾਂ ਫਿਰ ਹੁਣ ਸਿੱਪੀ ਗਿੱਲ ਅਤੇ ਵਰਿੰਦਰ ਬੜਾਰ ਦਾ ਬੈਕ ਟੂ ਬੈਕ ਦੋ ਗਾਣੇ ਇਹਨਾਂ ਦੇ ਹੈਗੇ ਨੇ। ਡਰਾਈਬੈਕ ਸ਼ੋਅ ਚੱਲ ਰਿਹਾ ਜੀ, ਸ਼ਾਮ ਨੂੰ ਇਨਸਾਈਟ ਰਿਪੋਰਟ ਲੈ ਕੇ ਆਵਾਂਗੇ, ਸ਼ਾਮ ਨੂੰ ਕੀ ਹੁਣ ਵੀ ਤਾਂ ਸ਼ਾਮ ਹੀ ਆ, ਮਤਲਬ ਥੋੜ੍ਹੀ ਦੇਰ ਤੱਕ 5 ਵਜੇ ਇਨਸਾਈਟ ਰਿਪੋਰਟ ਲੈ ਕੇ ਆਉਂਦੇ, ਉਦੋਂ ਤੱਕ ਤੁਸੀਂ ਬੈਕ ਟੂ ਬੈਕ ਗਾਣੇ ਸੁਣ ਲਓ, ਕੁਛ ਕਮਰਸ਼ੀਅਲ ਫਿਰ ਬਾਅਦ 'ਚ ਲੈ ਕੇ ਆਉਂਦੇ ਅਤੇ ਫਿਰ ਇਨਸਾਈਟ ਰਿਪੋਰਟ 'ਚ ਕਰਦੇ ਹਾਂ ਥੋੜ੍ਹੀਆਂ ਕੰਮ ਦੀਆਂ ਗੱਲਾਂ।

ਵਰਿੰਦਰ ਬਰਾੜ ਦੇ ਵੈਸੇ ਬਾਕੀ ਗਾਣੇ ਜਿਹੋ ਜਿਹੇ ਮਰਜ਼ੀ ਹੋਣ, ਪਰ ਇਹ ਗਾਣੇ ਦੀ ਮੈਂ ਇੱਕ ਚੀਜ਼ ਦੱਸਦਾ। ਇਹਨੇ ਬੰਦੇ ਨੇ ਇਹ ਕਿਹਾ ਹੋਣਾ ਕਿ ਮੈਨੂੰ ਲਿਰਿਕਸ ਵੀ ਉਹੋ ਜਿਹੇ ਚਾਹੀਦੇ ਨੇ ਜਿਵੇਂ ਕਰਨ ਔਜਲਾ ਦਾ ਹੁੰਦਾ, ਮੈਨੂੰ ਸਟਾਈਲ ਵੀ ਉਹੋ ਜਿਹਾ ਚਾਹੀਦਾ। ਇਨਫੈਕਟ ਇਹਨੇ ਆਪਣਾ ਜਿਹੜਾ ਵੀ ਬੰਦਾ ਮਿਊਜ਼ਿਕ ਦੇ ਉੱਤੇ ਕੰਮ ਕਰ ਰਿਹਾ ਹੋਣਾ, ਮਿਕਸ ਮਾਸਟਰ ਜਿਹੜਾ ਵੀ ਹੋਣਾ, ਉਹਨੂੰ ਕਹਿਣਾ ਵੀ ਮੇਰਾ ਵੋਇਸ ਦਾ ਟੈਕਸਚਰ ਵੀ ਉਹੋ ਜਿਹਾ ਹੀ ਰੱਖੀ। ਨੋਟ ਕਰਕੇ ਦੇਖੋ ਤੁਸੀਂ ਕਰਨ ਔਜਲਾ ਟਾਈਪਸ।

ਆਪਾਂ ਵੀ ਛੇੜਾਂਗੇ ਫਿਰ ਇੱਕ ਪਾਸੇ ਆਏ ਪੌਪ ਸਟਾਰ ਤੇ ਦੂਜੇ ਪਾਸੇ ਹਸਲ ਭਿੜਦੇ ਨੇ ਨਾ ਤੇ ਫਿਰ ਆਪਾਂ ਵੀ ਪੜਾਵਾਂਗੇ ਹੁਣ ਧੜਕਨ ਆਏ ਨੋ ਧੜਕਨ ਹੋ ਗਿਆ ਜਾਂ ਹਰਮੀਤ ਹੋ ਗਿਆ ਇਹ ਤਾਂ ਹਸਲ ਤੇ ਹਾਸਿਲ ਨੇ ਸੁਣ ਲੈਂਦੇ ਹਾਂ ਧੜਕਨ ਦਾ ਨਵਾਂ ਗਾਣਾ

ਚਲੋ ਜੀ ਦਿਓ ਇਜਾਜ਼ਤ ਫਿਰ ਇਸ ਸੈਗਮੈਂਟ ਦੇ ਵਿੱਚੋਂ, ਕਿਉਂਕਿ ਹੁਣ ਇਨਸਾਈਟ ਰਿਪੋਰਟ ਵੀ ਲੈ ਕੇ ਆਉਣਾ ਹੋ ਗਈਆਂ ਮੌਜਾਂ ਵਰਤੀ ਦੀਆਂ, ਬਣਾ ਲਿਆ ਮਾਹੌਲ ਤੇਰੇ ਯਾਰ ਨੇ, ਚਲੋ ਮੀਕਾ ਸਿੰਘ ਦੇ ਗਾਣੇ ਦੇ ਨਾਲ ਮਾਹੌਲ ਖਰਾਬ ਵੀ ਕਰ ਲਈਏ ਹੁਣ, ਇੱਕ ਦੋ ਗਾਣੇ ਛੱਡ ਕੇ ਜਾ ਰਹੇ ਹਾਂ ਤੁਹਾਡੇ ਤੱਕ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ ਦੋ ਤਿੰਨ ਅਲੱਗ ਅਲੱਗ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਹਾਂ ਪਹਿਲੀ ਰਿਪੋਰਟ ਜਿਹੜੀ ਹੈਗੀ ਹੈ ਬਗੈਰ ਸਮਾਂ ਗਵਾਇਆ ਬੋਤਸਵਾਨਾ ਤੋਂ ਅਫਰੀਕਨ ਕੰਟਰੀ ਤੋਂ ਵੈਸੇ ਦੂਸਰੀ ਰਿਪੋਰਟ ਵੀ ਅਫਰੀਕਨ ਕੰਟਰੀ ਦੇ ਨਾਲ ਹੀ ਜੁੜੀ ਹੋਈ ਹੈ ਪਰ ਉਹ ਇੱਕ ਹੋਰ ਤਰੀਕੇ ਦੀ ਰਿਪੋਰਟ ਹੈਗੀ ਹੈ ਸੋ ਇਨਸਾਈਟ ਰਿਪੋਰਟ ਦੇ ਵਿੱਚ ਪਹਿਲੀ ਰਿਪੋਰਟ ਜਿਹੜੀ ਬੋਤਸਵਾਨਾ ਤੋਂ ਉੱਥੇ ਪਤਾ ਚੱਲਿਆ ਹੈ ਕਿ 23 ਹਾਥੀਆਂ ਦੀ ਹੱਤਿਆ ਕੀਤੀ ਗਈ ਹੈ 23 ਹਾਥੀਆਂ ਦਾ ਕਤਲ ਕੀਤਾ ਗਿਆ ਕਿਉਂਕਿ ਬੋਤਸਵਾਨਾ ਦੇ ਵਿੱਚ ਜਿਹੜੇ ਇੰਡੀਪੈਂਡੈਂਸ ਡੇ ਹੈ ਬੋਤਸਵਾਨਾ ਦਾ ਉਹ ਮਨਾਉਣ ਦੇ ਲਈ ਬੋਤਸਵਾਨਾ ਇੱਕ ਲੈਂਡਲੌਕਡ ਕੰਟਰੀ ਹੈ ਅਫਰੀਕਾ ਦੇ ਵਿੱਚ ਪੈ ਜਾਂਦੀ ਹੈ ਔਰ 70% ਬੋਤਸਵਾਨਾ ਦਾ ਜਿਹੜਾ ਜ਼ਮੀਨੀ ਹਿੱਸਾ ਹੈਗਾ ਉਹ ਰੇਤੀਲਾ ਸਾਊਥ ਅਫਰੀਕਾ ਦਾ ਬਿਲਕੁਲ ਗੁਆਂਢ ਲੱਗਦਾ ਹੈਗਾ ਬੋਤਸਵਾਨਾ ਨੂੰ ਔਰ ਇੱਥੇ ਸਵਾਨਾ ਨਾਮ ਦੀ ਇੱਕ ਲੈਂਗੁਏਜ ਜਿਹੜੀ ਹੈ ਜ਼ਿਆਦਾਤਰ ਹਿੱਸੇ ਦੇ ਵਿੱਚ ਬੋਲੀ ਜਾਂਦੀ ਹੈ ਸਾਰੇ ਹੀ ਸਵਾਨਾ ਨਹੀਂ ਬੋਲਦੇ ਹੈਗੇ ਅਲੱਗ ਅਲੱਗ ਲੈਂਗੁਏਜਿਸ ਹੈਗੀਆਂ ਨੇ ਸਵਾਨਾ ਹੈ ਕਲੰਗਾ ਹੈ ਸਾਨ ਅਲੱਗ ਅਲੱਗ ਭਾਸ਼ਾਵਾਂ ਨੇ 86% ਇਸ ਮੁਲਕ ਦੀ ਪਾਪੂਲੇਸ਼ਨ ਕ੍ਰਿਸਚੈਨਿਟੀ ਹੈ ਬਾਕੀ 7-8% ਨੋ ਰਿਲੀਜਨ ਯਾਨੀ ਕਿਸੇ ਵੀ ਧਰਮ ਦੇ ਵਿੱਚ ਯਕੀਨ ਨਹੀਂ ਰੱਖਦੇ ਹੈਗੇ ਆਜ਼ਾਦੀ ਇਸ ਮੁਲਕ ਨੇ 30 ਸਪਤੰਬਰ ਨੂੰ ਹਾਸਲ ਕੀਤੀ ਸੀ ਬਰਤਾਨੀਆ ਜਿਨ੍ਹਾਂ ਨੇ ਦੁਨੀਆ ਦੇ ਬਾਕੀ ਹਿੱਸਿਆਂ 'ਤੇ ਕਬਜ਼ਾ ਕੀਤਾ ਹੋਇਆ ਸੀ ਇੱਥੇ ਵੀ ਕਬਜ਼ਾ ਕੀਤਾ ਹੋਇਆ ਸੀ ਔਰ ਆਬਾਦੀ ਦੇ ਮਾਮਲੇ ਦੇ ਵਿੱਚ ਦੂਸਰੇ ਅਫਰੀਕੀ ਮੁਲਕਾਂ ਵਰਗਾ ਨਹੀਂ ਹੈਗਾ ਬੋਤਸਵਾਨਾ ਕਿਉਂਕਿ ਜ਼ਿਆਦਾਤਰ ਹਿੱਸਾ ਰੇਤੀਲਾ ਇਸ ਕਰਕੇ ਇੱਥੇ ਜਿਹੜਾ ਬੋਤਸਵਾਨਾ ਦਾ ਪਾਪੂਲੇਸ਼ਨ ਹੈ ਉਹ ਇੰਨੀ ਜ਼ਿਆਦਾ ਨਹੀਂ ਹੈਗੀ ਦੁਨੀਆ ਦਾ 130-140 ਨੰਬਰ ਦੇ ਉੱਤੇ ਇਹ ਮੁਲਕ ਆਉਂਦਾ ਹੋਊਗਾ ਆਬਾਦੀ ਦੇ ਮਾਮਲੇ ਦੇ ਵਿੱਚ ਪਰ ਐਗਰੀਕਲਚਰ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਰਹਿੰਦੇ ਹੈਗੇ ਨੇ ਅੱਜ ਦੀ ਤਰੀਕ ਦੇ ਵਿੱਚ ਹਾਲਾਂਕਿ ਇੱਥੇ ਜਿਹੜੀਆਂ ਕਰੋਪਸ ਨੇ ਉਹ ਟਿਪੀਕਲ ਕਰੋਪਸ ਨੇ ਉੱਥੇ ਦੇ ਮਿਲਟ ਜਿਹੜੇ ਅਲੱਗ ਅਲੱਗ ਕਿਸਮ ਦੇ ਹੁੰਦੇ ਨੇ ਉਹ ਉਗਾਉਂਦੇ ਨੇ ਉਹ ਸੋਰਗਮ ਕਰਕੇ ਇੱਕ ਦੋ ਅਲੱਗ ਅਲੱਗ ਰੰਗ ਦਾ ਇੱਕ ਮਿਲਟ ਹੁੰਦਾ ਹੁੰਦਾ ਵੈਸੇ ਇੰਡੀਅਨ ਮਿਲਟ ਵੀ ਉਹਨੂੰ ਕਹਿ ਲੈਂਦੇ ਹਾਂ ਆਪਾਂ ਜਵਾਰ ਵੀ ਮੰਨ ਲੈਂਦੇ ਹਾਂ ਉਹਨੂੰ ਉੱਥੇ ਸੋਰਗਮ ਕਹਿੰਦੇ ਨੇ ਕੋਪੀਜ਼ ਕਰਕੇ ਹੁੰਦਾ ਇੱਕ ਖੇਤੀਬਾੜੀ ਦੇ ਵਿੱਚ ਇਹ ਵੀ ਇੱਕ ਮੈਨੂੰ ਪਤਾ ਨਹੀਂ ਹੁਣ ਕੋਪੀਜ਼ ਕੀ ਹੁੰਦਾ ਬਟ ਮੈਨੂੰ ਜੋ ਪਤਾ ਲੱਗਿਆ ਮੈਂ ਉਹ ਤੁਹਾਨੂੰ ਦੱਸਦਾ ਮੁੱਕਦੀ ਜੀ ਗੱਲ ਇਹ ਹੈਗੀ ਹੈ ਕਿ ਇਹ ਮੁਲਕ ਕੋਈ ਅੱਡਾ ਤਗੜਾ ਮੁਲਕ ਨਹੀਂ ਹੈਗਾ ਅੱਡਾ ਅਮੀਰ ਮੁਲਕ ਨਹੀਂ ਹੈਗਾ ਦੱਖਣੀ ਹਿੱਸੇ 'ਚ ਪੈਂਦਾ ਆਬਾਦੀ ਇੱਥੇ ਇਨਸਾਨਾਂ ਦੀ ਬੇਸ਼ੱਕ ਘੱਟ ਹੋ ਸਕਦੀ ਹੈ ਹਾਥੀਆਂ ਦੀ ਬਹੁਤ ਜ਼ਿਆਦਾ ਇਨਫੈਕਟ ਹਾਥੀਆਂ ਦੀ ਆਬਾਦੀ ਦੇ ਮਾਮਲੇ ਦੇ ਵਿੱਚ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਪਿਛਲੇ ਹਫ਼ਤੇ ਇੱਥੇ ਬਰਤਾਨੀਆ ਤੋਂ ਆਜ਼ਾਦੀ ਦੀ 60ਵੀਂ ਵਰ੍ਹੇਗੰਢ ਮਨਾਈ ਜਾਣੀ ਸੀ ਮਨਾਈ ਗਈ ਇਨਫੈਕਟ ਅਤੇ ਪੂਰੇ ਦੇਸ਼ ਦੇ ਵਿੱਚ ਅਲੱਗ ਅਲੱਗ ਸਮਾਰੋਹ ਅਲੱਗ ਅਲੱਗ ਪ੍ਰੋਗਰਾਮ ਹੋਏ ਨੇ ਉੱਥੇ ਹੋਸਟ ਕੀਤੇ ਗਏ ਨੇ ਔਰ ਇਸ ਦਰਮਿਆਨ ਜਿਹੜਾ ਉੱਥੇ ਦਾ ਸੈਰ ਸਪਾਟਾ ਮੰਤਰਾਲਾ ਸੀ ਉਹਨਾਂ ਨੇ ਇੱਕ ਲਾਇਸੈਂਸ ਜਾਰੀ ਕੀਤਾ ਸੀਗਾ ਜਿਸ ਦੇ ਵਿੱਚ 23 ਹਾਥੀਆਂ ਅਤੇ ਦੂਸਰੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀ ਇਜਾਜ਼ਤ ਦਿੱਤੀ ਗਈ ਸੀ ਹੁਣ ਬੋਤਸਵਾਨਾ ਦੀ ਇੱਕ ਐਲੀਫੈਂਟ ਪ੍ਰੋਟੈਕਸ਼ਨ ਅਥਾਰਟੀ ਵੀ ਹੈ ਛੋਟੀ ਜਿਹੀ ਹੈ ਕੋਈ ਅੱਡੀ ਵੱਡੀ ਲੌਬੀ ਨਹੀਂ ਹੈਗੀ ਉਹਨਾਂ ਦੀ ਕੋਈ ਬਹੁਤ ਜ਼ਿਆਦਾ ਇੰਪ੍ਰੈਸਿਵ ਲੌਬੀ ਨਹੀਂ ਹੈਗੀ ਪਰ ਉਹਨਾਂ ਨੇ ਪਹਿਲਾਂ ਹੀ ਗੱਲ ਕਹੀ ਸੀਗੀ ਕਿ ਇੰਨੇ ਵੱਡੀ ਗਿਣਤੀ ਦੇ ਵਿੱਚ ਹਾਥੀਆਂ ਨੂੰ ਮਾਰਨ ਦੀ ਲੋੜ ਨਹੀਂ ਹੈਗੀ ਇਨਫੈਕਟ ਉਹਨਾਂ ਨੇ ਇੱਕ ਕਿਸਮ ਦੀ ਚੇਤਾਵਨੀ ਵੀ ਦਿੱਤੀ ਸੀ ਕਿ ਜੇ ਇੰਡੀਪੈਂਡੈਂਸ ਡੇ ਦੇ ਪ੍ਰੋਗਰਾਮ ਦੇ ਵਿੱਚ ਹਾਥੀਆਂ ਨੂੰ ਮਾਰਦੀ ਹੈ ਸਰਕਾਰ ਤਾਂ ਇਹ ਇੱਕ ਗਲਤ ਸੁਨੇਹਾ ਚੱਲ ਜੂਗਾ ਇਹਦਾ ਮਤਲਬ ਇਹ ਹੈ ਕਿ ਦੇਸ਼ ਦੇ ਦੂਸਰੇ ਲੋਕ ਵੀ ਹਾਥੀ ਜਿਹੜੇ ਨੇ ਉਹ ਮਾਰ ਸਕਦੇ ਨੇ ਇਹ ਇਸ ਕਰਕੇ ਮਾਰੇ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਹਾਥੀ ਕਿਉਂ ਮਾਰੇ ਗਏ ਸਰਕਾਰ ਨੇ ਇਹ ਇਜਾਜ਼ਤ ਕਿਉਂ ਦਿੱਤੀ ਕਿਉਂਕਿ ਸਰਕਾਰ ਨੇ ਇੱਕ ਬਹੁਤ ਵੱਡੀ ਦਾਵਤ ਦੇਣੀ ਸੀ ਬਹੁਤ ਵੱਡਾ ਡਿਨਰ ਪ੍ਰੋਗਰਾਮ ਆਯੋਜਿਤ ਕਰਨਾ ਸੀ ਸਰਕਾਰੀ ਜਿਸ 'ਚ ਸਰਕਾਰੀ ਮਹਿਮਾਨ ਆਉਣੇ ਸੀ ਸਰਕਾਰ ਦੇ ਨਾਲ ਜੁੜੇ ਹੋਏ ਮੰਤਰੀ ਸੰਤਰੀ ਸੀਗੇ ਅਤੇ ਹੋਰ ਦੇਸ਼ ਦੇ ਕੁਛ ਕੁ ਚੁਨਿੰਦਾ ਵੈਸੇ ਤਾਂ ਅਮੀਰ ਮੁਲਕ ਨਹੀਂ ਹੈਗਾ ਪਰ ਕੁਛ ਕੁ ਚੁਨਿੰਦਾ ਲੋਕਾਂ ਨੂੰ ਉੱਥੇ ਸਦਨਾ ਸੀ ਉਹਨਾਂ ਲੋਕਾਂ ਨੂੰ ਜਦੋਂ ਸਦਨਾ ਸੀ ਤਾਂ ਉਹਨਾਂ ਦੇ ਅੱਗੇ ਜਿਹੜਾ ਮਾਸ ਭਰੋਸਿਆ ਜਾਣਾ ਸੀ ਉਹ ਹਾਥੀ ਦਾ ਮਾਸ ਸੀਗਾ ਸੋ ਹੁਣ ਔਰ ਵੈਸੇ ਵੀ ਹਾਥੀ ਦਾ ਮਾਸ ਤਾਂ ਉਹਨਾਂ ਨੇ ਚਲੋ ਦੇਤਾ ਪਰ ਬੋਤਸਵਾਨਾ ਵਰਗੇ ਮੁਲਕ ਨੇ ਜਿਹੜੇ ਅਫਰੀਕਨ ਮੁਲਕ ਨੇ ਉੱਥੇ ਬਹੁਤ ਸਾਰੀਆਂ ਜਾਨਵਰਾਂ ਦੇ ਨਾਲ ਜੁੜੀਆਂ ਹੋਈਆਂ ਡਿਜ਼ੀਜ਼ ਅਕਸਰ ਲੱਗੀਆਂ ਰਹਿੰਦੀਆਂ ਨੇ ਫੁੱਟ ਐਂਡ ਮਾਊਥ ਜਿਹੜੀ ਡਿਜ਼ੀਜ਼ ਹੈਗੀ ਹੈ ਉਹ ਕਹਿੰਦੇ ਨੇ ਕਿ ਹਾਥੀ ਦਾ ਮਾਸ ਖਾਣ ਦੇ ਨਾਲ ਬਹੁਤ ਜ਼ਿਆਦਾ ਫੈਲਦੀ ਹੈ ਪਰ ਹਾਥੀਆਂ ਦਾ ਬੋਤਸਵਾਨਾ ਦੇ ਸੱਭਿਆਚਾਰ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਤੁਸੀਂ ਜੇ ਮੈਂ ਸੌਖਾ ਕਰਕੇ ਸਮਝਾਵਾਂ ਤਾਂ ਜਿਵੇਂ ਭਾਰਤ ਦੇ ਵਿੱਚ ਗਊ ਦਾ ਇੱਕ ਬਹੁਤ ਵੱਡਾ ਹਿੱਸਾ ਹੈਗਾ ਪਰ ਗਊ ਦੇ ਮਾਸ ਨੂੰ ਐਵੇਂ ਸਰਕਾਰ ਪਰੋਸਦੀ ਨਹੀਂ ਹੈਗੀ ਭਾਰਤ ਦੇ ਵਿੱਚ ਹਾਂ ਇਹ ਜ਼ਰੂਰ ਹੈ ਕਿ ਸੱਭਿਆਚਾਰ ਦੇ ਵਿੱਚ ਸਾਡਾ ਹਿੱਸਾ ਜ਼ਰੂਰ ਹੈ ਭਾਰਤ ਦੇ ਪਰ ਨਾਲ ਨਾਲ ਧਾਰਮਿਕ ਮਹੱਤਵਤਾ ਵੀ ਹੈਗੀ ਹੈ ਉਸ ਦੀ ਇੰਪੋਰਟੈਂਸ ਵੀ ਹੈ ਗਊ ਦੇ ਮਾਸ ਦੀ ਬੋਤਸਵਾਨਾ ਦੇ ਵਿੱਚ ਹਾਥੀ ਦੀ ਕੋਈ ਧਾਰਮਿਕ ਇੰਪੋਰਟੈਂਸ ਨਹੀਂ ਹੈਗੀ ਇੱਕ ਤਾਂ ਕ੍ਰਿਸਚਨ ਕੰਟਰੀ ਹੈ ਜਿੱਦਾਂ ਦੱਸਿਆ ਅਤੇ ਜਿਹੜੇ 7-8% ਬਚਦੇ ਲੋਕ ਹੈਗੇ ਨੇ ਜ਼ਿਆਦਾਤਰ ਉਹ ਕਿਸੇ ਧਰਮ 'ਚ ਯਕੀਨ ਹੀ ਨਹੀਂ ਕਰਦੇ ਸੋ ਦੇਰ ਇਜ਼ ਨੋ ਰਿਲੀਜੀਅਸ ਵੈਲਿਊ ਆਫ
ਐਲੀਫੈਂਟਸ, ਬਟ ਯੈਸ ਕਲਚਰਲ ਵੈਲਿਊਜ਼ ਜ਼ਰੂਰ ਹੈਗੀਆਂ ਨੇ। ਬੋਤਸਵਾਨਾ ਸਰਕਾਰ ਨੇ, ਉੱਥੋਂ ਦਾ ਕੈਪੀਟਲ ਸਿਟੀ ਹੈ ਗੈਬਰੋਨ, ਉੱਥੇ ਇੱਕ ਕਾਰਨੀਵਲ ਆਯੋਜਿਤ ਕੀਤਾ ਪੂਰਾ ਦਿਨ, ਇਨਫੈਕਟ ਕੁਛ ਦਿਨ ਪਹਿਲਾਂ ਤੋਂ ਹੀ ਚੱਲਦਾ ਰਿਹਾ ਸੀਗਾ, ਅਤੇ ਦੇਸ਼ ਦੇ 8 ਜ਼ਿਲ੍ਹਿਆਂ ਦੇ ਵਿੱਚ 23 ਹਾਥੀ ਮਾਰਨ ਦਾ ਅਲੱਗ ਅਲੱਗ ਫੈਸਲਾ ਲਿਆ ਗਿਆ ਸੀ। ਹਾਲਾਂਕਿ ਇਹ ਨਹੀਂ ਪਤਾ ਲੱਗਿਆ ਹੈਗਾ, ਹੁਣ ਹਾਲੇ ਵੀ ਨਹੀਂ ਮੈਨੂੰ ਪਤਾ ਹੈਗਾ, ਆਈ ਟਰਾਈਡ ਟੂ ਫਾਇੰਡ ਇਟ ਆਊਟ ਕਿ ਕਿੰਨੇ ਹਾਥੀ ਉੱਥੇ ਮਾਰੇ ਗਏ, ਕਿੰਨੇ, ਪਰ ਉਹਦੀਆਂ ਕੁਛ ਵੀਡੀਓਜ਼ ਆਈ ਹੈਵ ਸੀਨ ਦੈਟ। ਹੁਣ ਬੋਤਸਵਾਨਾ ਦੇ ਆਲੇ ਦੁਆਲੇ ਜਿਹੜੀਆਂ ਕੰਟਰੀਜ਼ ਨੇ, ਨਮੀਬੀਆ, ਜ਼ਾਂਬੀਆ, ਜ਼ਿੰਬਾਵੇ, ਇਹਨਾਂ ਦੀਆਂ ਕੈਪੀਟਲ, ਇਹਨਾਂ ਦੀਆਂ ਜਿਹੜੀਆਂ ਸਰਹੱਦਾਂ ਨੇ, ਇਹਨਾਂ ਦੀਆਂ ਜਿਹੜੀਆਂ ਬਾਰਡਰਸ ਨੇ, ਉਹ ਬੋਤਸਵਾਨਾ ਦੇ ਨਾਲ ਲੱਗਦੀਆਂ ਨੇ। ਔਰ ਇਹ ਕੰਟਰੀਜ਼ ਨੇ ਵੀ ਸਵਾਲ ਚੁੱਕੇ ਹੈਗੇ ਨੇ, ਕਿਉਂਕਿ ਕਹਿੰਦੇ ਨੇ ਕਿ ਇਸ ਕਿਸਮ ਦੇ ਨਾਲ ਜਿਹੜਾ, ਜਿਹੜੇ ਹਾਥੀ ਮਾਰੇ ਗਏ ਨੇ, ਮਾਰ ਕੇ ਉਹਨਾਂ ਦਾ ਜਿਹੜਾ ਮਾਸ ਬਣਾਇਆ ਗਿਆ, ਔਰ ਉਹ ਤੋਂ ਬਾਅਦ ਜਿਹੜੇ ਕੁਛ ਬਜ਼ੁਰਗ ਵੀ ਸੀਗੇ ਉੱਥੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਲੋਕ, ਜਾਂ ਇਨਫੈਕਟ ਕੁਛ ਪ੍ਰੈਗਨੈਂਟ ਲੇਡੀਜ਼, ਉਹਨਾਂ ਨੂੰ ਇਹ ਪਰੇਸ਼ਾਨ ਕਰ ਸਕਦਾ ਹਾਥੀ ਦਾ ਮਾਸ। ਇੱਦਾਂ ਨਹੀਂ ਕਿ ਇਨਸਾਨ ਅੱਗੇ ਖਾ ਲੈਂਦਾ ਹੁੰਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ, ਪਰ ਆਪਣੇ ਕੋਲ ਇਹਦੇ ਵੀ ਕੋਈ ਸਬੂਤ ਹੈ ਨਹੀਂ ਨਾ ਕਿ ਕਿਹਨੂੰ ਕਿਹਨੂੰ ਮਾਰ ਕੇ ਆਪਾਂ ਕੀ ਖਾਂਦੇ ਹੁੰਦੇ ਸੀ। ਸੋ ਔਰ ਵੈਸੇ ਵੀ ਹਾਥੀ ਦੇ ਮਾਸ ਨੂੰ ਵੈਸੇ ਤਾਂ ਖਾਣਾ ਮਤਲਬ ਕੋਈ ਲੌਜਿਕ ਹੀ ਨਹੀਂ ਬਣਦਾ ਹੈਗਾ, ਪਰ ਉਹਨਾਂ ਨੇ ਉਸ ਵੱਡੇ ਲੈਵਲ ਦੇ ਉੱਤੇ ਜਦੋਂ ਪ੍ਰੋਗਰਾਮ ਆਯੋਜਿਤ ਕੀਤਾ ਸੀ ਤਾਂ ਉਹਦੇ 'ਚ ਸਫਾਈ ਕਿੰਨੀ ਕੁ ਰੱਖੀ ਹੋਣੀ ਆ, ਉਹਦੇ 'ਚ ਹਾਈਜੀਨ ਕਿੰਨਾ ਕੁ ਰੱਖਿਆ ਹੋਣਾ, ਮਤਲਬ ਵੈਸੇ ਹੀ ਜਾਨਵਰ ਦਾ ਮਾਸ ਖਾਣ ਵੇਲੇ ਇੱਕ ਖਾਸ ਕਿਸਮ ਦੀ ਹਾਈਜੀਨ ਦੀ ਲੋੜ ਪੈਂਦੀ ਹੈਗੀ ਹੈ। ਹਾਥੀ ਦਾ ਮਾਸ ਤਾਂ ਆਏ ਨੈਵਰ ਹਰਟ ਅਬਾਊਟ ਇਟ। ਸੋ ਇਹ ਬੋਤਸਵਾਨਾ, ਬੋਤਸਵਾਨਾ ਮੈਂ ਉਦੋਂ ਪਹਿਲੀ ਵਾਰ ਸੁਣਿਆ ਸੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ, ਸਾਡੇ ਆਂਢ ਗੁਆਂਢ ਦੇ ਵਿੱਚੋਂ ਇੱਕ ਬੰਦਾ ਚਲਾ ਗਿਆ ਬੋਤਸਵਾਨਾ, ਕਹਿੰਦੇ ਜੀ ਅਮੀਰ ਮੁਲਕ ਹੈ। ਉਸ ਟਾਈਮ ਦੇ ਉੱਤੇ ਹੁੰਦਾ ਹੋਊਗਾ, 90ਵਿਆਂ ਦੇ ਦਹਾਕੇ ਦੇ ਵਿੱਚ, ਆਈ ਡੋਂਟ ਨੋ ਕਿ ਉਸ ਤੋਂ ਬਾਅਦ ਇਹ ਗਰੀਬ ਹੋਇਆ ਹੈ ਕਿੱਦਾਂ ਹੋਇਆ। ਆਜ਼ਾਦੀ ਉਹ ਬਹੁਤ ਲੇਟ ਮਿਲੀ ਹੈਗੀ ਹੈ ਬੋਤਸਵਾਨਾ ਨੂੰ, ਮੋਟੇ ਤੌਰ ਦੇ ਉੱਤੇ ਆਫਟਰ ਇੰਡੀਪੈਂਡੈਂਸ ਬੋਤਸਵਾਨਾ ਉਨਾ ਗਰੋ ਕਰ ਵੀ ਨਹੀਂ ਸਕਿਆ ਹੈਗਾ। ਕੁਛ ਇਹਦੀ ਫਿਜ਼ੀਕਲ ਲਿਮਿਟੇਸ਼ਨਸ ਵੀ ਹੈਗੀਆਂ ਨੇ, ਦੈਟ ਕੁਡ ਬੀ ਵਨ ਰੀਜ਼ਨ। ਪਰਲਸ ਕੁਛ ਬੋਤਸਵਾਨਾ, ਕਿਉਂਕਿ ਅਫਰੀਕਾ ਦੇ ਵਿੱਚ ਪੂਰੇ ਦੇ ਪੂਰੇ ਕੰਟੀਨੈਂਟ ਦੇ ਵਿੱਚ ਇੱਕ ਸਾਊਥ ਅਫਰੀਕਾ ਹੀ ਇੱਕ ਮੁਲਕ ਹੈਗਾ ਜਿਹੜਾ ਲੈ ਦੇ ਕੇ ਮਾੜਾ ਮੋਟਾ ਅਮੀਰ ਹੈਗਾ। ਹੁਣ ਅੱਜ ਦੀ ਤਰੀਕ ਦੇ ਵਿੱਚ ਨਾਈਜੀਰੀਆ, ਮੋਰੋਕੋ ਵਰਗੇ ਮੁਲਕ ਬੇਸ਼ੱਕ ਅਮੀਰ ਹੋ ਰਹੇ ਹੋਣ, ਬਟ ਬੋਤਸਵਾਨਾ ਐਡਾ ਕੋਈ ਬਹੁਤਾ, ਹਾਂ ਮਤਲਬ ਪੀਸਫੁਲ ਕੰਟਰੀ ਹੈ, ਉਨੇ ਵੀ ਜਿਵੇਂ ਅਫਰੀਕਨ ਕੰਟਰੀਜ਼ ਦੇ ਵਿੱਚ ਕਤਲੇਆਮ ਲੱਗੇ ਰਹਿੰਦੇ ਨੇ ਉਨੇ ਵੀ ਨਹੀਂ ਹੈਗੇ। ਇਨਫੈਕਟ ਬੈਟਰ ਦੈਨ ਇੰਡੀਆ ਤੁਸੀਂ ਕਹਿ ਸਕਦੇ ਹੋ। ਗਲੋਬਲ ਪੀਸ ਇੰਡੈਕਸ ਦੇ ਵਿੱਚ ਬੋਤਸਵਾਨਾ ਜਿਹੜਾ ਉਹ 50ਵੇਂ ਨੰਬਰ ਦੇ ਉੱਤੇ ਆਉਂਦਾ ਹੈਗਾ, ਔਰ ਇੰਡੀਆ ਬਹੁਤ ਪਿੱਛੇ ਹੈਗਾ ਇਸ ਪੀਸ ਇੰਡੈਕਸ ਦੇ ਵਿੱਚ। ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਵੀ ਬੋਤਸਵਾਨਾ ਦਾ ਕੋਈ ਸਕੋਰ ਬਹੁਤ ਮਾੜਾ ਨਹੀਂ ਹੈਗਾ, ਠੀਕ ਹੈ ਉੱਥੇ ਹਿਊਮਨ ਰਾਈਟਸ ਠੀਕ ਨੇ, ਪੋਲੀਟੀਕਲ ਜਿਹੜੀ ਇੰਟਰਫੇਰੈਂਸ ਹੈ ਆਮ ਲੋਕਾਂ ਦੇ ਮਾਮਲੇ 'ਚ ਇੰਨੀ ਜ਼ਿਆਦਾ ਨਹੀਂ ਹੈਗੀ। ਔਰ ਅਫਰੀਕਾ ਦੇ ਵਿੱਚ ਜੇ ਦੂਸਰੇ ਦੇਸ਼ਾਂ ਦੇ ਨਾਲ, ਪੂਰੇ ਅਫਰੀਕਨ ਕੰਟੀਨੈਂਟ 'ਚ ਜੇ ਤੁਲਨਾ ਕਰੀਏ ਤਾਂ ਕਰਪਸ਼ਨ ਵੀ ਘੱਟ ਹੈਗੀ ਹੈ ਬੋਤਸਵਾਨਾ ਦੇ ਵਿੱਚ। ਸੋ ਉਸ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਇੱਥੇ ਠੀਕ ਹੈਗੀਆਂ ਨੇ, ਔਰ ਬੜੀ ਵਧੀਆ ਇੱਕ ਉੱਥੇ ਦੀ ਜਿਹੜੀ ਤਰੱਕੀ ਹੈਗੀ ਉਹ ਪਿਛਲੇ ਕੁਝ ਸਮੇਂ ਦੇ ਵਿੱਚ ਹੋਈ ਹੈਗੀ ਹੈ। ਖਾਸ ਤੌਰ ਦੇ ਉੱਤੇ ਦੁਨੀਆ ਦੇ ਜਿਹੜੇ ਗਰੀਬ ਮੁਲਕਾਂ ਦੇ ਨਾਲ ਜੇ ਤੁਲਨਾ ਕਰਨੀ ਹੋਵੇ ਤਾਂ ਬੋਤਸਵਾਨਾ ਦਾ ਜਿਹੜਾ ਇੰਨਾ ਜ਼ਿਆਦਾ ਜਿਹੜਾ ਉਹ ਹੈ ਗਿਰਾਵਟ ਨਹੀਂ ਹੋਈ ਹੈਗੀ, ਇਨਫੈਕਟ ਤਰੱਕੀ ਹੀ ਹੋਈ ਹੈ ਉੱਥੇ ਦੀ ਬੋਤਸਵਾਨਾ ਦੇ ਵਿੱਚ। ਐਨੀ ਕਦੇ ਹੋਈ ਨਹੀਂ ਹੈਗੀ, ਆਪਾਂ ਬੋਤਸਵਾਨਾ ਦੀ ਗੱਲ ਕਦੇ ਕੀਤੀ ਵੀ ਨਹੀਂ ਹੈਗੀ, ਪਾਸਟ ਦੇ ਵਿੱਚ ਵੀ ਨਹੀਂ ਕੀਤੀ ਹੈਗੀ। ਦੁਨੀਆ 'ਚ ਜੇ ਯੂਨਾਈਟਿਡ ਨੇਸ਼ਨ ਦੇ ਅਕੋਰਡਿੰਗ ਚੱਲੀਏ ਤਾਂ 193 ਮੁਲਕਾਂ ਦੀ ਗੱਲ ਕਦੇ ਚੱਜ ਦੇ ਨਾਲ ਕੀਤੀ ਨਹੀਂ, ਲੈ ਦੇ ਕੇ ਉਹੀ 8-10-15 ਮੁਲਕ ਹੈਗੇ ਨੇ, ਉਹਨਾਂ ਦੀ ਵਾਰ ਵਾਰ ਉਹਨਾਂ ਕੰਟਰੀਜ਼ ਦੀ ਗੱਲ ਹੁੰਦੀ ਰਹਿੰਦੀ ਹੈ। ਐਨੀਵੇਜ਼ ਦੇ ਵਾਜ਼ ਅ ਰੀਜ਼ਨ। ਸੋ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਇਹਦੀ ਵੀ ਗੱਲ ਕਰ ਲਈਏ। ਡਾਇਮੰਡ ਮਾਈਨਿੰਗ ਬਹੁਤ ਜ਼ਿਆਦਾ ਇੱਥੇ ਹੁੰਦੀ ਹੈਗੀ ਹੈ, ਇਨਫੈਕਟ ਪਿਛਲੇ 20-25 ਸਾਲਾਂ ਦੇ ਵਿੱਚ ਇੱਥੇ ਦੀ ਗੌਰਮੈਂਟ ਨੇ ਇੱਕ ਖਾਸ ਗੱਲ ਕੀਤੀ ਹੈ ਜੋ ਮੇਰੇ ਖਿਆਲ ਦੇ ਨਾਲ ਦੂਸਰੀਆਂ ਕੰਟਰੀਜ਼ ਨੂੰ ਵੀ ਕਰਨੀ ਚਾਹੀਦੀ ਹੈ, ਲੈਟਿਨ ਏਸ਼ੀਅਨ ਕੰਟਰੀਜ਼ ਨੂੰ ਵੀ ਕਰਨੀ ਚਾਹੀਦੀ ਹੈ। ਉਹ ਹੈ ਕਿ ਮਿਡਲ ਇਨਕਮ ਜਿਹੜੀ ਹੈਗੀ ਹੈ, ਜਿਹੜੇ ਦਰਮਿਆਨੀ ਆਮਦਨੀ ਵਾਲੇ ਲੋਕ ਨੇ, ਉਹਨਾਂ ਦੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਪਰ ਕੈਪੀਟਾ ਗਰੋਥ ਜਿਹੜੀ ਇੱਥੇ GDP ਦੀ ਹੋਈ ਹੈ, ਇੱਕ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ, ਆਜ਼ਾਦੀ ਤੋਂ ਪਹਿਲਾਂ $439 ਪਰ ਕੈਪੀਟਾ GDP ਸੀਗੀ ਇੱਥੇ ਦੀ, 2018 'ਚ $15,000 ਹੋ ਗਈ ਹੈ, US ਡਾਲਰ 'ਚ ਗੱਲ ਕਰ ਰਹੇ ਹਾਂ। ਸੋ ਮੈਸਿਵ ਇਨਕਰੀਜ਼, ਮੈਸਿਵ, ਇਸੇ ਕਰਕੇ ਦੂਸਰੇ ਮੁਲਕਾਂ ਦੇ ਮੁਕਾਬਲੇ ਬੋਤਸਵਾਨਾ ਬੈਟਰ ਕਰ ਰਿਹਾ ਹੈਗਾ। ਸੋ ਟੂਰਿਜ਼ਮ ਦੇ ਮਾਮਲੇ ਦੇ ਵਿੱਚ ਚੰਗਾ ਕਰ ਰਹੇ ਨੇ, ਇਨਫਰਾਸਟ੍ਰਕਚਰ ਦੇ ਮਾਮਲੇ 'ਚ ਚੰਗਾ ਕਰ ਰਹੇ ਹੈ। ਇਨਫੈਕਟ ਕਿੰਨੇ ਕੁ ਅਫਰੀਕਨ ਕੰਟਰੀਜ਼ ਨੇ ਜਿਨ੍ਹਾਂ ਦੀਆਂ ਆਪਣੀਆਂ ਸਰਕਾਰ ਦੀ ਤਰਫ ਤੋਂ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਏਅਰਲਾਈਨ, ਏਅਰ ਬੋਤਸਵਾਨਾ ਉੱਥੋਂ ਦੀ ਸਰਕਾਰ ਦੇ ਦੁਆਰਾ ਚਲਾਈ ਜਾ ਰਹੀ ਹੈ। ਇੱਥੇ ਤਾਂ
ਇੰਡੀਆ ਵਰਗੇ ਮੁਲਕਾਂ ਦੀਆਂ ਸਰਕਾਰਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚ ਰਹੀਆਂ ਹੈਗੀਆਂ ਨੇ, ਦੈਟਸ ਰੀਅਲੀ ਅ ਨਾਈਸ ਥਿੰਗ. ਇਨਫੈਕਟ ਬੋਤਸਵਾਨਾ ਰੇਲਵੇਜ਼ ਜਿਹੜੀ ਹੈ, ਦੇਸ਼ ਦਾ ਰੇਲ ਨੈਟਵਰਕ ਜਿਹੜਾ, ਉਹ ਸਰਕਾਰ ਆਪਣੇ ਕੰਟਰੋਲ ਦੇ ਵਿੱਚ ਰੱਖਦੀ ਹੈ, ਨੋਟ ਲਾਈਕ ਅਦਰ ਅਫਰੀਕਨ ਕੰਟਰੀਜ਼ ਉੱਥੇ ਪ੍ਰਾਈਵੇਟ ਨਹੀਂ ਹੈਗੇ. ਅਤੇ ਜੇ ਤੁਸੀਂ ਉੱਥੇ ਦੀ ਐਥਨੀਸਿਟੀ ਦੀ ਗੱਲ ਕਰੋ ਤਾਂ ਜ਼ਿਆਦਾਤਰ ਜਿਹੜੇ ਸਵਾਨਾ ਕਿਸਮ ਦੇ ਲੋਕ ਹੈਗੇ ਨੇ, ਜਿੱਥੋਂ ਬੋਤਸਵਾਨਾ ਨਾਮ ਪਿਆ ਸੀਗਾ, ਜਿਹੜੇ ਭਾਸ਼ਾ ਵੀ ਉਹੀ ਬੋਲਦੇ ਨੇ, ਉਹ 78-79% ਉਹ ਲੋਕ ਨੇ. ਦੂਜੇ ਨੰਬਰ 'ਤੇ ਕਲੰਗਾ ਲੋਕ ਆਉਂਦੇ ਹੈਗੇ ਨੇ, ਇਹ ਉੱਥੇ ਦਾ ਇੱਕ ਐਥਨਿਕ ਗਰੁੱਪ ਹੈ. ਜ਼ਿਆਦਾਤਰ ਕਲੰਗਾ ਲੋਕ ਵੈਸੇ ਤੁਹਾਨੂੰ ਜ਼ਿੰਬਾਵੇ ਦੇ ਵਿੱਚ ਦੇਖਣ ਨੂੰ ਮਿਲਣਗੇ, ਪਰ ਬੋਤਸਵਾਨਾ ਦੇ ਵਿੱਚ ਵੀ ਹੈਗੇ ਨੇ. ਫਿਰ ਬੁਸ਼ਮੈਨ ਲੋਕ ਨੇ, ਜਿਨ੍ਹਾਂ ਨੂੰ ਸੈਨ ਕਹਿ ਲਿਆ ਜਾਂਦਾ, ਯਾਨੀ ਕਿ ਜੰਗਲਾਂ ਝਾੜੀਆਂ ਦੇ ਵਿੱਚ ਜਿਹੜੇ ਲੋਕ. ਪਰ ਪਿਛਲੇ ਇੱਕ ਲੰਮੇ ਅਰਸੇ ਦੇ ਵਿੱਚ ਇੱਥੇ ਜਿਹੜੇ ਮਾਈਗ੍ਰੈਂਟ ਗਰੁੱਪ ਨੇ, ਉਹਨਾਂ ਨੇ ਵੀ ਆਪਣੀ ਆਬਾਦੀ ਬਹੁਤ ਜ਼ਿਆਦਾ ਵਧਾਈ ਹੈ. ਇੰਡੀਅਨਸ ਬਹੁਤ ਜ਼ਿਆਦਾ ਆਏ ਹੈਗੇ ਨੇ ਇੱਥੇ ਪਿਛਲੇ ਕੁਛ ਅਰਸੇ ਦੇ ਵਿੱਚ, ਅਤੇ ਹੋਰ ਵੀ ਲੋਕ ਆਏ ਹੈਗੇ ਨੇ, ਜਿਵੇਂ ਆਲੇ ਦੁਆਲੇ ਦੇ ਜ਼ਿੰਬਾਵੇ, ਨਮੀਬੀਆ ਵਗੈਰਾ ਤੋਂ ਲੋਕ ਆਏ ਹੈਗੇ ਨੇ. ਐਨੀਵੇਜ਼, ਇਹ ਬੋਤਸਵਾਨਾ ਦੀ ਗੱਲ ਸੀਗੀ. ਅੱਜ ਜਿਹੜੀਆਂ ਦੋ ਮੇਨ ਰਿਪੋਰਟਾਂ ਕੱਢਣੀਆਂ ਨੇ, ਮੈਂ ਫਟਾਫਟ ਕੱਢਤੀਆਂ. ਇਨਸਾਈਟ ਰਿਪੋਰਟ ਦੇ ਵਿੱਚ ਜਿਹੜੀਆਂ ਦੋ ਰਿਪੋਰਟਸ ਕੱਢਣੀਆਂ ਨੇ, ਉਹ ਹੈਗੀਆਂ ਨੇ, ਇੱਕ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਦੇ ਨਾਲ ਜੁੜੀ ਹੋਈ,

ਖਰਚੇ ਦੇ ਵਿੱਚ ਕਰਜ਼ੇ ਦੇ ਵਿੱਚ ਦੱਬ ਚੁੱਕਿਆ ਸੋ ਹੁਣ ਕਰਜ਼ੇ ਤੋਂ ਬਾਹਰ ਨਿਕਲਣ ਦੇ ਲਈ ਕੀ ਕਰਨਾ ਪੈ ਰਿਹਾ ਅਮੈਰੀਕਾ ਨੂੰ ਉਹ ਖਬਰ ਤੁਹਾਡੇ ਨਾਲ ਉਹਦੀ ਇਨਸਾਈਟ ਰਿਪੋਰਟ ਇੱਕ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੇਖੋ ਮੈਡ ਸੰਧੂ ਦਾ ਕਤਲ ਹੋ ਗਿਆ ਕਮਲ ਭਾਬੀ ਇਹ ਵੋ ਇੰਨੇ ਸਾਡੇ ਕੋਲ ਟਾਈਮ ਹੈ ਨਹੀਂ ਇਹ ਖਬਰਾਂ ਦੇ ਵਿੱਚ ਦੱਸ ਦਈਆਂ ਨੇ ਰਾਜਾ ਬੜਿੰਗ ਕੀ ਕਰੂਗਾ ਇਹ ਵੋ ਫਿਰ ਕੀ ਹੋਊਗਾ ਪ੍ਰਗਟ ਸਿੰਘ ਦਾ ਅਗਲਾ ਕੀ ਵਿਜ਼ਨ ਹੈ ਆਲ ਦੈਟ ਸਟੱਫ ਹੈਜ਼ ਬੀਨ ਡਨ ਬਰੋ ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇਨਸਾਈਟ ਰਿਪੋਰਟ ਵਰਗੇ ਇੱਕ ਪ੍ਰੋਗਰਾਮ ਦੇ ਵਿੱਚ ਇੰਨੇ ਇੰਪੋਰਟੈਂਟ ਸ਼ੋਅ ਦੇ ਵਿੱਚ ਉਹ ਗੱਲਾਂ ਕਰੀਏ ਆਪਾਂ ਬੜੀਆਂ ਇੰਪੋਰਟੈਂਟ ਗੱਲਾਂ ਇਸ ਸ਼ੋਅ ਦੇ ਵਿੱਚ ਰੱਖਦੇ ਹੈਗੇ ਸੋ ਉਹੋ ਜਿਹੀਆਂ ਤਾਂ ਖਬਰਾਂ ਆਪਾਂ ਖਬਰਾਂ ਦੇ ਵਿੱਚ ਹੀ ਕੱਢ ਦਈਆਂ ਨੇ ਦਿਸ ਇਜ਼ ਦੀ ਡਿਫਰੈਂਸ ਜਿਹੜੇ ਪੋਡਕਾਸਟਿੰਗ ਦਾ ਹੁੰਦਾ ਹੈਗਾ ਇੰਨਾ ਕੁ ਫਰਕ ਜਿਹੜਾ ਤੁਹਾਨੂੰ ਸਮਝਣਾ ਜ਼ਰੂਰੀ ਹੈਗਾ ਬਟ ਐਨੀਵੇਜ਼ ਲੈਟਸ ਕਮ ਟੂ ਆਵਰ ਸੈਕਿੰਡ ਰਿਪੋਰਟ ਅਸਲ 'ਚ ਮੈਂ ਯੂਰਪ ਦੀ ਰਿਪੋਰਟ ਸ਼ੇਅਰ ਕਰਨ ਤੋਂ ਪਹਿਲਾਂ ਨਾ ਅਮੈਰੀਕਾ ਤੋਂ ਇੱਕ ਨਿਊਜ਼ ਸਾਹਮਣੇ ਆਈ ਸੀਗੀ ਉਹ ਇਹ ਸੀਗੀ ਕਿ ਅਮੈਰੀਕਾ 'ਚ ਜਿਹੜੇ ਇੰਡੀਅਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਹੁਣ 22 ਅਕਤੂਬਰ ਨੂੰ ਇੱਕ ਸਪੈਸ਼ਲ ਜਹਾਜ਼ ਦੇ ਨਾਲ ਅੱਗੇ ਵੀ ਭੇਜਿਆ ਸੀ ਨਾ ਤੁਹਾਡੇ ਯਾਦ ਹੋਣਾ ਬੇੜੀਆਂ ਬੁੜੀਆਂ ਹੁਣ ਤਾਂ ਨਹੀਂ ਉਹਨਾਂ ਪਰ ਹੁਣ ਵੀ ਇੰਡੀਅਨਸ ਨੂੰ ਇੱਕ ਪੂਰਾ ਦਾ ਪੂਰਾ ਜਹਾਜ਼ ਭਰ ਕੇ ਭੇਜਿਆ ਜਾਣਾ ਅਮੈਰੀਕਾ ਨੇ ਡਿਪੋਰਟ ਕਰਨੇ ਨੇ ਇਹ ਬੰਦੇ ਅਮੈਰੀਕਾ ਕਹਿ ਰਿਹਾ ਹੈ ਕਿ ਜਿਹੜਾ 2024 'ਚ ਉਹਨਾਂ ਨੇ 160,000 ਬੰਦਿਆਂ ਨੂੰ ਡਿਪੋਰਟ ਕੀਤਾ ਸੀ ਔਰ ਇੰਡੀਆ ਦੇ ਬਹੁਤ ਜ਼ਿਆਦਾ ਲੋਕ ਸੀਗੇ ਇੰਡੀਆ 'ਚ ਇੰਡੀਆ ਦੇ ਬਹੁਤ ਵੱਡੇ ਨੰਬਰ ਸੀ ਇਸ ਵਾਰ ਵੀ ਲਗਭਗ ਇੰਨੇ ਹੀ ਲੋਕ ਜਿਹੜੇ ਨੇ 2026 'ਚ ਇਸ ਪੂਰੇ ਸਾਲ ਦੇ ਵਿੱਚ 1.5 ਲੱਖ ਦੇ ਕਰੀਬ ਲੋਕ ਭੇਜਦੇ ਨੇ ਔਰ DHS ਜਿਹੜਾ ਕਿ ਉੱਥੋਂ ਦਾ ਡਿਪਾਰਟਮੈਂਟ ਆਫ ਹੋਮ ਸਿਕਿਉਰਿਟੀ ਹੈਗਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਸਾਲ ਇੰਡੀਆ ਦੇ ਨਾਲ ਨਾਲ ਕੋਲੰਬੀਆ ਇਕੁਆਡੋਰ ਪੀਰੂ ਮਿਸਰ ਮਾਰਟੀਨੀਆ ਸੈਨੇਗਲ ਉਜ਼ਬੇਕਿਸਤਾਨ ਅਤੇ ਚਾਈਨਾ ਵਰਗੇ ਚਾਈਨਾ ਨੂੰ ਛੱਡ ਦਈਏ ਤਾਂ ਬਾਕੀ ਮੁਲਕਾਂ ਦੇ ਤਾਂ ਤੁਸੀਂ ਦੇਖੋ ਵੀ ਰਲਾ ਕੇ ਇੰਡੀਆ ਦੇ ਨਾਲ ਬੇਇੱਜ਼ਤੀ ਹੋ ਕੀਤੀ ਹੈਗੀ ਬਟ ਐਨੀਵੇਜ਼ ਕਮਿੰਗ ਟੂ ਦਿਸ ਇੰਪੋਰਟੈਂਟ ਨਿਊਜ਼ ਹੁਣ ਡਿਪੋਰਟੇਸ਼ਨ ਸੈਂਟਰ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਨੇ ਕਿਸੇ ਵੀ ਕੰਟਰੀ ਦੇ ਲਈ ਉਹ ਖਾਸ ਤੌਰ 'ਤੇ ਆਫਸ਼ੋਰ ਹੋਣ ਤਾਂ ਮੈਂਟੇਨ ਕਰਨੇ ਬੜੇ ਮੁਸ਼ਕਲ ਹੁੰਦੇ ਨੇ ਡਿਪੋਰਟੇਸ਼ਨ ਸੈਂਟਰ ਯਾਨੀ ਕਿ ਉਹ ਪ੍ਰਵਾਸੀ ਜਿਹੜੇ ਤੁਹਾਡੇ ਕੰਮ ਦੇ ਨਹੀਂ ਹੈਗੇ ਉਹ ਪ੍ਰਵਾਸੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਤੁਹਾਡੇ ਦੇਸ਼ ਦੇ ਵਿੱਚ ਉਹ ਪ੍ਰਵਾਸੀ ਜਿਨ੍ਹਾਂ ਨੇ ਕੋਈ ਨਾ ਕੋਈ ਅਪਰਾਧ ਕੀਤਾ ਹੈ ਗਲਤ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਨਹੀਂ ਤੁਹਾਡੇ ਕਿਸੇ ਵੀ ਦੇਸ਼ ਦੇ ਵਿੱਚ ਐਂਟਰ ਹੁੰਦੇ ਨੇ ਤਾਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਹੁਣ ਡਿਪੋਰਟ ਹੋਣ ਤੋਂ ਬਾਅਦ ਜਿਹੜੇ ਨੇ ਉਹ ਕਿੱਥੇ ਭੇਜੇ ਜਾਂਦੇ ਨੇ ਉਹ ਭੇਜੇ ਜਾਂਦੇ ਨੇ ਡਿਪੋਰਟੇਸ਼ਨ ਸੈਂਟਰ ਦੇ ਵਿੱਚ ਅਤੇ ਉਹ ਸੈਂਟਰ ਕਿੱਥੇ ਨੇ ਉਹ ਸੈਂਟਰ ਜਿਵੇਂ ਆਸਟ੍ਰੇਲੀਆ ਦੇ ਤਾਂ ਡਿਪੋਰਟੇਸ਼ਨ ਸੈਂਟਰ ਵੈਸੇ ਤਾਂ ਬਹੁਤ ਥੋੜ੍ਹੀ ਗਿਣਤੀ 'ਚ ਨੇ ਆਸਟ੍ਰੇਲੀਆ ਦੇ ਅੰਦਰ ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਸਟ੍ਰੇਲੀਆ ਦੇ ਡਿਪੋਰਟੇਸ਼ਨ ਸੈਂਟਰ ਜਿਹੜੇ ਨੇ ਆਫਸ਼ੋਰ ਨੇ ਜਿਵੇਂ ਪਾਪੂਆ ਨਿਊ ਗਿਨੀ ਦੇ ਵਿੱਚ ਹੈਗਾ ਹੁਣ ਉਹ ਉੱਥੇ ਪਾਪੂਆ ਨਿਊ ਗਿਨੀ ਦੇ ਵਿੱਚ ਉੱਥੋਂ ਦੀ ਸਰਕਾਰ ਹੈ PNG ਦੀ ਸਰਕਾਰ ਹੈ ਇੱਕ ਅਲੱਗ ਕੰਟਰੀ ਹੈ ਇੱਕ ਇੰਡੀਪੈਂਡੈਂਟ ਕੰਟਰੀ ਹੈ ਪਰ ਆਸਟ੍ਰੇਲੀਆ ਨੇ ਆਪਣਾ ਇੱਕ ਡਿਪੋਰਟੇਸ਼ਨ ਸੈਂਟਰ ਉੱਥੇ ਬਣਾ ਕੇ ਰੱਖਿਆ ਹੁਣ ਇਹ ਜਿਹੜੇ ਇੰਡੀਆ ਆਸਟ੍ਰੇਲੀਆ ਵਾਲਾ ਇਹ ਜਿਹੜਾ ਕੰਸੈਪਟ ਹੈ ਇਹ ਯੂਰਪੀਅਨ ਕੰਟਰੀਜ਼ ਨੂੰ ਬੜਾ ਪਸੰਦ ਆ ਗਿਆ ਯੂਰਪੀਅਨ ਕੰਟਰੀਜ਼ ਨੇ ਕੀ ਕਿਹਾ ਕਿ ਬ੍ਰਸਲਸ ਦੇ ਵਿੱਚ ਬ੍ਰਸਲਸ ਜਿਹੜਾ ਹੈ ਉੱਥੇ ਦੀ ਬੈਲਜੀਅਮ ਦਾ ਸ਼ਾਇਦ ਵੱਡਾ ਸ਼ਹਿਰ ਹੈਗਾ ਅਤੇ ਉੱਥੇ ਇਹ ਸਾਰੇ ਕੰਟਰੀਜ਼ ਇਕੱਠੇ ਹੋਏ ਨੇ ਆਸਟਰੀਆ ਡੈਨਮਾਰਕ ਨੈਦਰਲੈਂਡਸ ਗ੍ਰੀਸ ਜਰਮਨੀ ਔਰ ਇਹਨਾਂ ਪੰਜਾਂ ਦੇਸ਼ਾਂ ਦਾ ਇੱਕ ਗਰੁੱਪ ਬਣਿਆ ਇਹਨਾਂ ਨੇ ਇੱਕ ਪੋਲਿਸੀ ਤਿਆਰ ਕੀਤੀ ਹੈ ANT1 ਨਾਮ ਦਾ ਇੱਕ TV ਚੈਨਲ ਦੇ ਉੱਤੇ ਇਸ ਪੋਲਿਸੀ ਨੂੰ ਅਨਾਊਂਸ ਕੀਤਾ ਔਰ ਪੋਲਿਸੀ ਇਹ ਹੈਗੀ ਹੈ ਕਿ 2027 ਦੇ ਵਿੱਚ ਇੱਕ ਰਿਟਰਨ ਹੱਬ ਵੈਸੇ ਤਾਂ ਇਹਨੂੰ ਰਿਟਰਨ ਹੱਬ ਦਾ ਇਹਨਾਂ ਨੇ ਨਾਮ ਦਿੱਤਾ ਪਰ ਇਹ ਬੇਸਿਕਲੀ ਕੀ ਹੈ ਇਹ ਇੱਕ ਡਿਪੋਰਟੇਸ਼ਨ ਸੈਂਟਰ ਹੋਏਗਾ ਸੋ ਇਹਨਾਂ ਕੰਟਰੀਜ਼ ਦੇ ਵਿੱਚੋਂ ਯਾਨੀ ਗ੍ਰੀਸ ਜਰਮਨੀ ਆਸਟਰੀਆ ਡੈਨਮਾਰਕ ਅਤੇ ਨੈਦਰਲੈਂਡ ਇਹਨਾਂ ਪੰਜਾਂ ਕੰਟਰੀਜ਼ ਦੇ ਵਿੱਚੋਂ ਜਿਹੜੇ ਲੋਕ ਹੈਗੇ ਨੇ ਇਹਨਾਂ ਪੰਜਾਂ ਕੰਟਰੀਜ਼ ਦੇ ਜਿਹੜੇ ਪ੍ਰਵਾਸੀ ਹੈਗੇ ਨੇ ਉਹਨਾਂ ਨੂੰ ਅਲੱਗ ਕਿਤੇ ਕਿਸੇ ਤਰੀਕੇ ਦੇ ਨਾਲ ਰੱਖਿਆ ਜਾਏਗਾ ਅਤੇ ਔਰ ਉਹ ਇਹ ਮੁਲਕ ਨਹੀਂ ਹੋਣਗੇ ਹੁਣ ਇੱਥੇ EU ਯਾਨੀ ਯੂਰਪੀ ਯੂਨੀਅਨ ਦੀ ਤਰਫ ਤੋਂ ਇਹ ਗੱਲ ਆਈ ਹੈ ਕਿ ਉਹ ਵੀ ਆਪਣਾ ਆਪਣਾ ਇੱਕ ਡਿਟੈਂਸ਼ਨ ਸੈਂਟਰ ਜਾਂ ਡਿਪੋਰਟੇਸ਼ਨ ਸੈਂਟਰ ਜਾਂ ਰਿਟਰਨ ਹੱਬ ਜੋ ਮਰਜ਼ੀ ਤੁਸੀਂ ਕਹਿ ਲਓ ਉਹ ਵੀ ਆਪਣਾ ਇੱਕ ਖੋਲ੍ਹਣਾ ਚਾਹੁੰਦੇ ਨੇ ਇੱਕ ਇਹੋ ਜਿਹਾ ਬਣਾਉਣਾ ਚਾਹੁੰਦੇ ਨੇ ਬ੍ਰਿਟੇਨ ਨੇ ਇੱਕ ਇਹੋ ਜਿਹੀ ਸ਼ੁਰੂਆਤ ਕੀਤੀ ਸੀ ਬ੍ਰਿਟੇਨ ਦੇ ਵਿੱਚ ਬੋਰਿਸ ਜੌਨਸਨ ਦੀ ਸਰਕਾਰ ਸੀਗੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ ਬਾਅਦ ਦੇ ਵਿੱਚ ਰਿਸ਼ੀ ਸੋਨਕ ਦੀ ਵੀ ਗੌਰਮੈਂਟ ਆਈ ਰਿਸ਼ੀ ਸੋਨਕ ਵੀ ਉੱਥੇ ਦੇ ਪ੍ਰਾਈਮ ਮਿਨਿਸਟਰ ਬਣੇ ਸੀ ਇਨਫੈਕਟ ਉਹਨਾਂ ਦਿਨਾਂ ਦੇ ਵਿੱਚ ਆਪਾਂ ਇੱਕ ਪੋਡਕਾਸਟ ਇਨਸਾਈਟ ਰਿਪੋਰਟ ਦਾ ਉਦੋਂ ਨਿਊਜ਼ ਐਂਡ ਵੀਜ਼ ਚੱਲਦਾ ਸੀ ਉਹ 'ਚ ਵੀ ਇਹ ਗੱਲ ਕੀਤੀ ਸੀ ਕਿ ਬ੍ਰਿਟੇਨ ਨੇ ਰਵਾਂਡਾ ਮਾਡਲ ਜਿਹੜਾ ਹੈਗਾ ਉਹ ਅਪਣਾਇਆ ਰਵਾਂਡਾ

ਪਾਲਿਸੀ ਇੱਕ ਅਪਣਾਈ ਹੈਗੀ ਹੈ। ਸੋ ਉਹਦੇ 'ਚ ਕੀ ਸੀਗਾ ਕਿ ਜਿਹੜੇ ਇੰਗਲਿਸ਼ ਚੈਨਲ ਪਾਰ ਕਰਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬ੍ਰਿਟੇਨ ਦੇ ਰਵਾਂਡਾ ਦੇ ਵਿੱਚ ਬ੍ਰਿਟੇਨ ਦੇ ਵਿੱਚ ਦਾਖਲ ਹੁੰਦੇ ਸੀ ਲੋਕ, ਉਹਨਾਂ ਨੂੰ ਰਵਾਂਡਾ ਨਾਮ ਦੇ ਇੱਕ ਅਫਰੀਕਨ ਕੰਟਰੀਜ਼ ਦੇ ਵਿੱਚ ਡਿਪੋਰਟ ਕਰਕੇ ਭੇਜ ਦਿੱਤਾ ਜਾਂਦਾ ਸੀ। ਮਤਲਬ ਇਹ ਹੋਇਆ ਨਹੀਂ ਸੀ ਪਰ ਇਹ ਪਾਲਿਸੀ ਤਿਆਰ ਕੀਤੀ ਸੀ। ਬਾਅਦ ਦੇ ਵਿੱਚ ਇਹ ਕੇਸ ਇਹਦਾ ਲੱਗਿਆ ਉੱਥੇ ਦੀ ਸੁਪਰੀਮ ਕੋਰਟ 'ਚ ਗਿਆ, ਸੁਪਰੀਮ ਕੋਰਟ ਨੇ ਇਹਨੂੰ ਗੈਰ ਕਾਨੂੰਨੀ ਕਹਿਤਾ। ਬਾਅਦ ਦੇ ਵਿੱਚ ਫਿਰ ਇਹਦਾ ਮਤਲਬ ਇਹ ਖਤਮ ਹੀ ਹੋ ਗਈ ਸੀਗੀ ਸਕੀਮ। ਪਰ ਬ੍ਰਿਟਿਸ਼ ਗੌਰਮੈਂਟ ਨੇ ਰਵਾਂਡਾ ਦੀ ਗੌਰਮੈਂਟ ਦੇ ਨਾਲ ਰਲ ਕੇ ਇੱਕ ਡੀਲ ਵੀ ਕਰ ਲਈ ਸੀਗੀ ਕਿ ਦੇਖੋ ਜੀ ਸਾਡੇ ਜਿਹੜੇ ਇਲੀਗਲ ਲੋਕ ਨੇ, ਅੱਗੇ ਵੀ ਬ੍ਰਿਟੇਨ ਨੇ ਇਹੀ ਕੀਤਾ ਸੀ, ਆਸਟ੍ਰੇਲੀਆ ਲਿਆ ਕੇ ਛੱਡੇ ਸੀਗੇ ਆਪਣੇ ਇਲੀਗਲ ਲੋਕ, ਆਪਣੇ ਕੈਦੀ ਆਪਣੇ, ਇਹ ਬ੍ਰਿਟੇਨ ਦੇ ਵਿੱਚ ਇਹ ਤਾਂ ਚਲੋ ਹਿਸਟਰੀ ਰਹੀ ਹੈਗੀ ਹੈ। ਬਟ ਐਤਕੀ ਹੁਣ ਮਾਡਰਨ ਐਰਾ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ 715 million pounds ਖਰਚ ਕਰਾਂਗੇ, ਔਰ 715 million pounds ਲਗਭਗ $966 million ਬਣ ਗਏ, $835 million ਬਣ ਗਏ, ਅਤੇ ਲਗਭਗ 1,000 million Australian dollars ਬਣ ਗਏ। ਸੋ ਇਸ ਭਾਰੀ ਭਰਕਮ ਰਕਮ ਨੂੰ ਖਰਚਣਾ ਸੀਗਾ, ਔਰ ਖਰਚ ਕਾਫੀ ਰਕਮ ਖਰਚ ਵੀ ਦਿੱਤੀ ਸੀ। ਇਨਫੈਕਟ ਉੱਥੇ ਉਹਨਾਂ ਨੇ ਡਿਪੋਰਟੇਸ਼ਨ ਸੈਂਟਰ ਬਣਾ ਵੀ ਦਿੱਤਾ ਸੀ। ਉਹ ਕੇਸ ਚਲੋ ਬਾਅਦ ਦੇ ਵਿੱਚ ਸੁਪਰੀਮ ਕੋਰਟ 'ਚ ਲੱਗ ਗਿਆ ਸੀਗਾ, ਔਰ ਕਹਿੰਦੇ ਸੀਗੇ ਕਿ ਉਹ ਲੋਕ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਚਲੇ ਜਾਣ ਰਵਾਂਡਾ 'ਚ, ਨਹੀਂ ਤਾਂ ਫਿਰ ਅਸੀਂ ਤੁਹਾਨੂੰ ਡਿਪੋਰਟੇਸ਼ਨ ਸੈਂਟਰ 'ਚ ਭੇਜਾਂਗੇ। ਰਵਾਂਡਾ ਦੀ ਗੌਰਮੈਂਟ ਨੂੰ ਕਿਹਾ ਕਿ ਦੈਟਸ ਓਕੇ, ਸਾਡੇ ਕ੍ਰਿਮੀਨਲ ਨੇ ਜਾਂ ਸਾਡੇ ਇਲੀਗਲ ਤਰੀਕੇ ਦੇ ਨਾਲ ਰਹਿ ਰਹੇ ਲੋਕ ਨੇ, ਤੁਸੀਂ ਆਪਣੇ ਦੇਸ਼ ਦੇ ਵਿੱਚ ਇਹਨਾਂ ਨੂੰ ਆਉਣ ਦਿਉ, ਅਤੇ ਜਿਹੜੇ ਇੱਥੋਂ ਆਉਣਗੇ ਅਤੇ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਆਹ ਬੰਦਾ ਆ ਰਿਹਾ, ਆਹ ਪਾਸਪੋਰਟ ਹੋਲਡਰ ਹੈ, ਅਤੇ ਤੁਸੀਂ ਉਹਨਾਂ ਨੂੰ ਲੈਟ ਦੈਮ ਲਿਵ। ਕਿਉਂਕਿ ਇਨੀਸ਼ੀਅਲੀ ਤਾਂ ਵਾਲੰਟੀਅਰ ਤਰੀਕੇ ਦੇ ਨਾਲ ਹੀ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਚਲੇ ਜਾਓ, ਤੁਹਾਨੂੰ ਕਿਸੇ ਜੇਲ੍ਹ ਵਰਗੀ ਜਗ੍ਹਾ ਦੇ ਵਿੱਚ ਕੈਦ ਕਰਕੇ ਨਹੀਂ ਰੱਖਿਆ ਜਾਊਗਾ, ਕਿਸੇ ਡਿਪੋਰਟੇਸ਼ਨ ਸੈਂਟਰ 'ਚ ਨਹੀਂ ਰੱਖਿਆ ਜਾਊਗਾ, ਬਟ ਯੂ ਕੈਨ ਫਰੀਲੀ ਰੋਮ ਅਰਾਊਂਡ ਇਨ ਰਵਾਂਡਾ। ਜਾਓ, 4 ਲੋਕ ਗਏ ਸੀਗੇ ਔਰ ਮਿਲੀਅਨਸ ਆਫ ਪਾਊਂਡ ਜਿਹੜੇ ਸੀਗੇ ਬ੍ਰਿਟਿਸ਼ ਗੌਰਮੈਂਟ ਨੇ ਰਵਾਂਡਾ ਨੂੰ ਦੇ ਤੇ ਸੀਗੇ। ਖੈਰ ਉਹ ਤੋਂ ਬਾਅਦ ਉਹ ਕੇਸ ਲੱਗਿਆ ਸੁਪਰੀਮ ਕੋਰਟ ਦੇ ਵਿੱਚ ਉੱਥੇ ਦੀ, ਅਤੇ ਉਹ ਕੇਸ ਬਾਅਦ ਦੇ ਵਿੱਚ ਸਰਕਾਰ ਨੂੰ ਮਨਾ ਹੀ ਕਰਤਾ ਸੁਪਰੀਮ ਕੋਰਟ ਨੇ। ਸੋ ਵਾਲੰਟਰੀਲੀ ਤਾਂ ਕੋਈ ਵੀ ਨਹੀਂ ਗਿਆ, ਇਨਫੈਕਟ ਸਰਕਾਰ ਵੀ ਜ਼ਬਰਨ ਕਿਸੇ ਨੂੰ ਭੇਜ ਨਹੀਂ ਸਕੀ ਹੈਗੀ। ਫਿਰ ਇਟਲੀ ਦੀ ਗੱਲ ਆਉਂਦੀ ਹੈ। ਇਟਲੀ ਦੇ ਵਿੱਚ ਮੈਂ ਤੁਹਾਨੂੰ ਬੜੀ ਵਾਰ ਦੱਸਿਆ ਕਿ ਜਾਰਜੀਆ ਮੈਲੂਨੀ ਜਿਹੜੀ ਹੈਗੀ ਉਹ ਤਾਂ ਮਾਈਗ੍ਰੈਂਟਸ ਨੂੰ ਧੱਕਣਾ ਹੀ ਚਾਹੁੰਦੀ ਹੈ, ਭੇਜਣਾ ਹੀ ਚਾਹੁੰਦੀ ਹੈ। ਜਾਰਜੀਆ ਮੈਲੂਨੀ ਦੀ ਜਿਹੜੀ ਗੌਰਮੈਂਟ ਆ ਉਹ ਤਾਂ ਵੈਰੀ ਵੈਰੀ ਡੋਗਮੈਟਿਕ, ਵੈਰੀ ਕੰਜ਼ਰਵੇਟਿਵ ਗੌਰਮੈਂਟ, ਅਤੇ ਉਹਨਾਂ ਨੇ ਅਲਬੇਨੀਆ ਦੇ ਵਿੱਚ ਇੱਕ ਬਣਾਇਆ ਸੀਗਾ ਇਟਲੀ ਦਾ ਇਸੇ ਤਰੀਕੇ ਦਾ ਡਿਪੋਰਟੇਸ਼ਨ ਸੈਂਟਰ। ਇਨਫੈਕਟ ਉੱਥੇ ਕੈਂਪ ਕਹਿੰਦੇ ਸੀਗੇ ਉਹਨੂੰ, ਕਿ ਡਿਪੋਰਟੇਸ਼ਨ ਕੈਂਪ ਵੀ ਨਹੀਂ ਸੀ ਕਹਿੰਦੇ, ਇੱਕ ਬੱਸ ਕੈਂਪ ਕਹਿ ਦਿੰਦੇ ਸੀਗੇ ਕਿ ਉੱਥੇ ਕੈਂਪ ਦੇ ਵਿੱਚ ਭੇਜਣਾ ਹੈਗਾ। ਬਾਅਦ ਦੇ ਵਿੱਚ ਇਟਲੀ ਦੇ ਵਿੱਚ ਵੀ ਇਹ ਕੇਸ ਲੱਗਿਆ ਅਤੇ ਇਟਲੀ ਦੇ ਵਿੱਚ ਵੀ ਇਹ ਰੋਕ ਲਗਾ ਦਿੱਤੀ ਗਈ, ਅਤੇ ਕਿਹਾ ਗਿਆ ਅਸਲ ਦੇ ਵਿੱਚ ਉਹ ਕੈਂਪ ਨਾਜ਼ੀ ਕੈਂਪਾਂ ਦੇ ਨਾਲ ਉਹਨਾਂ ਦੀ ਤੁਲਨਾ ਹੋਣ ਲੱਗ ਪਈ। ਜਿਹੜਾ ਨਾਜ਼ੀ ਕੈਂਪ ਹੁੰਦੇ ਸੀ ਨਾ ਸੈਕਿੰਡ ਵਰਲਡ ਵਾਰ ਵੇਲੇ, ਹਿਟਲਰ ਨੇ ਬਣਾਏ ਹੋਏ ਸੀ ਕੈਂਪ ਕਿ ਫੜ ਫੜ ਕੇ ਯਹੂਦੀਆਂ ਨੂੰ ਲਿਆਓ ਇੱਥੇ ਕੈਂਪਾਂ 'ਚ ਰੱਖੋ, ਅਤੇ ਫਿਰ ਉਹਨਾਂ ਨੂੰ ਕੈਂਪਾਂ ਦੇ ਵਿੱਚ ਹੀ ਪੜਤਾੜਿਆ ਜਾਂਦਾ ਸੀ, ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਸੀ। ਉਸੇ ਤਰੀਕੇ ਦੇ ਨਾਲ ਇਟਲੀ ਨੇ ਆਪਣੇ ਕੈਂਪ ਖੋਲ੍ਹੇ ਸੀਗੇ, ਅਤੇ ਪਹਿਲਾਂ ਪ੍ਰਵਾਸੀਆਂ ਨੂੰ ਉੱਥੇ ਭੇਜਿਆ ਗਿਆ ਜਿਹੜੇ ਇਲੀਗਲ ਸੀਗੇ, ਬਾਅਦ ਦੇ ਵਿੱਚ ਫਿਰ ਉਹ ਰੋਕ ਦਿੱਤਾ ਗਿਆ, ਅਤੇ ਹੁਣ ਇਟਲੀ ਉਹਨਾਂ ਦੇ ਵਿੱਚੋਂ ਸਿਰਫ ਇੱਕ ਕੈਂਪ ਦਾ ਇਸਤੇਮਾਲ ਕਰ ਰਿਹਾ। ਕਹਿੰਦੇ ਕਿ ਠੀਕ ਹੈ ਚਲੋ ਜਨਾਨੀਆਂ ਨੂੰ ਨਹੀਂ ਭੇਜਦੇ ਹੈਗੇ ਅਦਾਲਤ ਦੇ ਨਤੀਜੇ ਤੋਂ ਬਾਅਦ, ਪਰ ਬੰਦੇ ਬੰਦੇ ਚਲੇ ਜਾਓ, ਅਤੇ ਔਰ ਉਹ ਬੰਦਿਆਂ ਨੂੰ ਭੇਜਿਆ ਜਾਊਗਾ ਜਿਨ੍ਹਾਂ ਨੂੰ ਜਿਹੜੇ ਇਟਲੀ 'ਚ ਰਹਿ ਰਹੇ ਨੇ, ਔਰ ਇਟਲੀ ਦੀ ਗੌਰਮੈਂਟ ਉਹਨਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਰਹੀ ਹੈ ਕਿ ਨਹੀਂ ਤੁਸੀਂ ਨਹੀਂ ਰਹਿ ਸਕਦੇ ਹੈਗੇ, ਯੂ ਕਾਂਟ ਅਪਲਾਈ ਫੋਰ ਦੀ ਪਰਮਾਨੈਂਟ ਰੈਜ਼ੀਡੈਂਸੀ ਜੋ ਵੀ ਹੈਗੀ ਇਟਲੀ ਦਾ ਉੱਥੇ ਸਿਸਟਮ ਹੋਊਗਾ। ਮਾਰਚ 2025 ਦੇ ਵਿੱਚ ਡਿਪੋਰਟੇਸ਼ਨ ਸੈਂਟਰ 'ਚ ਉਹਨੂੰ ਬਦਲ ਦਿੱਤਾ ਗਿਆ ਇਹਨਾਂ ਨੇ, ਅਤੇ 500 ਲੋਕ ਹੁਣ ਤੱਕ ਉੱਥੇ ਭੇਜੇ ਗਏ ਨੇ। ਬਟ ਇਟਲੀ ਨੂੰ ਵੀ ਇਹਦੇ 'ਤੇ ਖਰਚਾ ਕਰਨਾ ਪੈ ਰਿਹਾ। ਅਲਬੇਨੀਆ ਦੇ ਵਿੱਚ ਜਿਹੜਾ ਖੋਲ੍ਹਿਆ ਕੈਂਪ ਖੋਲ੍ਹਿਆ ਜਾਂ ਡਿਪੋਰਟੇਸ਼ਨ ਸੈਂਟਰ ਖੋਲ੍ਹਿਆ, ਕਹਿੰਦੇ ਨੇ ਕਿ 2028 ਤੱਕ ਇਟਲੀ ਨੇ ਵੀ ਇਹਦੇ 'ਤੇ €670 million ਖਰਚ ਦੇਣੇ ਹੈਗੇ ਨੇ। ਇਨਫੈਕਟ ਹੋਰ ਜੇ ਦੂਸਰੀਆਂ ਕੰਟਰੀਜ਼ ਦੀ ਗੱਲ ਕਰੀਏ, ਡੈਨਮਾਰਕ ਨੇ 2021 ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀਗਾ ਤਾਂ ਕਿ ਜਿਹੜੇ ਸ਼ਰਨ ਚਾਹਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ EU ਤੋਂ ਬਾਹਰ ਕਿਸੇ ਤੀਸਰੇ ਦੇਸ਼ ਦੇ ਵਿੱਚ ਭੇਜਿਆ ਜਾ ਸਕੇ। ਸੋ ਡੈਨਮਾਰਕ ਨੇ ਵੀ ਰਵਾਂਡਾ ਦੇ ਨਾਲ ਇੱਕ ਰਿਸੈਪਸ਼ਨ ਸੈਂਟਰ ਬਣਾਉਣ ਦੀ ਗੱਲ ਕੀਤੀ ਸੀਗੀ। ਬਾਅਦ ਦੇ ਵਿੱਚ ਯੂਰਪੀ ਕਮਿਸ਼ਨ ਨੇ ਹੀ ਕਹਿਤਾ ਸੀਗਾ, ਯੂਰਪੀ ਕਮਿਸ਼ਨ ਦਾ ਜਿਹੜਾ ਇੱਕ ਹਿਊਮਨ ਰਾਈਟ ਦਾ ਜਿਹੜਾ ਔਰਗਨਾਈਜੇਸ਼ਨ, ਉਹਨਾਂ ਨੇ ਹੀ ਮਨਾ ਕਰਤਾ ਸੀ ਕਿ ਨਾ ਨਾ ਆਹ ਨਾ ਕੰਮ ਕਰਿਓ ਤੁਸੀਂ। ਹਾਲਾਂਕਿ ਇੰਗਲੈਂਡ ਨੂੰ ਨਹੀਂ ਉਹ ਕੁਛ ਕਹਿ ਸਕੇ ਹੈਗੇ, ਬਟ ਹਾਂ ਇਹ ਮਨਾ ਕਰਤਾ ਸੀਗਾ। ਔਰ 2023 ਦੀ ਸ਼ੁਰੂਆਤ 'ਚ ਹੀ ਡੈਨਮਾਰਕ ਦੀ ਸਰਕਾਰ ਨੇ ਰਵਾਂਡਾ ਦੇ ਨਾਲ ਆਪਣੀ ਗੱਲਬਾਤ ਵੀ ਰੋਕਤੀ ਸੀ,
ਹਾਲਾਂਕਿ ਜਿੰਨੇ ਲੌਜਿਸਟਿਕਸ ਦੇ ਉੱਤੇ ਇਮਾਰਤ ਦੇ ਉੱਤੇ ਜਿਹੜਾ ਵੀ ਖਰਚਾ ਹੋਇਆ ਉਹ ਹੋਇਆ, ਪਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੋਈ ਹੋਰ ਨਵਾਂ ਖਰਚਾ ਨਹੀਂ ਕੀਤਾ। ਹੁਣ ਹੁੰਦਾ ਕੀ ਹੈ ਕਿ ਜਿਹੜੀਆਂ ਕੰਟਰੀਜ਼ ਨੇ ਇਹ ਓਵਰਸੀਜ਼ ਡਿਪੋਰਟੇਸ਼ਨ ਸੈਂਟਰ ਦੇ ਉੱਤੇ ਖਰਚਾ ਬਹੁਤ ਕਰ ਦਿੰਦੀਆਂ ਨੇ, ਔਰ ਇੰਨੀ ਲੋੜ ਹੁੰਦੀ ਨਹੀਂ ਹੈਗੀ ਜੇ ਉਹਨਾਂ ਦੇ ਵਿੱਚੋਂ, ਕਿਉਂਕਿ ਇਹ ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟਸ ਦੇ ਤਹਿਤ ਆ ਜਾਂਦਾ ਕਿ ਇੱਕ ਤੁਹਾਡੇ ਦੇਸ਼ ਦੇ ਵਿੱਚ ਆਇਆ ਕੋਈ ਬੰਦਾ ਉਹਨੂੰ ਜਬਰਨ ਤੁਸੀਂ ਉੱਥੋਂ ਕੱਢ ਨਹੀਂ ਸਕਦੇ ਹੈਗੇ। ਪਰ ਆਸਟ੍ਰੇਲੀਆ ਦੇ ਕੋਲ ਤਾਂ ਆਪਣੇ ਕਾਨੂੰਨ ਹੈਗੇ ਨੇ। ਆਸਟ੍ਰੇਲੀਆ ਨੇ ਇੱਕ ਵੱਡੀ ਰਕਮ ਖਰਚ ਵੀ ਕਰ ਦਿੱਤੀ ਹੈ। ਕਹਿੰਦੇ ਨੇ ਕਿ ਜਦੋਂ ਪੀਟਰ ਡਟਨ ਸਾਹਿਬ ਨੇ 2012 'ਚ ਪੋਲਿਸੀ ਲਿਆਂਦੀ ਸੀਗੀ ਕਿ ਕਿਸ਼ਤੀਆਂ ਵਾਲਿਆਂ ਨੂੰ ਪੱਕੀ ਇੱਥੇ PR ਨਹੀਂ ਦੇਣੀ ਹੈਗੀ, ਉਦੋਂ ਉਹਨਾਂ ਨੇ ਆਸਟ੍ਰੇਲੀਅਨ ਗਵਰਨਮੈਂਟ ਨੇ ਆਪਣੇ ਡਿਟੈਂਸ਼ਨ ਸੈਂਟਰ ਬਣਾਏ ਸੀ ਨਾਉਰੂ ਦੇ ਵਿੱਚ ਜਾਂ ਮਾਨਸ ਆਈਲੈਂਡ, ਪਾਪੂਆ ਨਿਊ ਗਿਨੀ ਦੇ ਵਿੱਚ ਹੀ ਪੈ ਜਾਂਦੇ ਨੇ। ਸੋ ਉਦੋਂ ਥਰਡ ਪਾਰਟੀ ਕੰਟਰੈਕਟਰ ਨੂੰ ਕੰਟਰੈਕਟ ਦੇ ਕੇ $13 billion 2012 'ਚ ਖਰਚੇ ਸੀਗੇ ਆਸਟ੍ਰੇਲੀਆ ਨੇ $13 billion। ਔਰ ਅੱਜ ਦੀ ਤਰੀਕ ਦੇ ਵਿੱਚ ਵੀ ਆਸਟ੍ਰੇਲੀਅਨ ਗਵਰਨਮੈਂਟ ਜਿਹੜੇ ਆਫਸ਼ੋਰ ਡਿਟੈਂਸ਼ਨ ਸੈਂਟਰ ਨੇ ਉਹਨਾਂ ਦੇ ਉੱਤੇ ਸਾਲਾਨਾ $1 billion ਖਰਚ ਦਿੰਦੀ ਹੈ। ਕਿਉਂ ਖਰਚਦੀ ਹੈ? ਕਿਉਂਕਿ ਉੱਥੇ ਜਿਹੜੀ ਬਿਜਲੀ ਹੋਰ ਪਾਣੀ ਪੂਣੀ ਦੇ ਜਿਹੜੇ ਬਿੱਲ ਹੁੰਦੇ ਨੇ ਉਸ ਕੰਟਰੀ ਦੇ ਵਿੱਚ ਉਸ ਡਿਟੈਂਸ਼ਨ ਸੈਂਟਰ ਦੇ, ਅਤੇ ਉੱਥੇ ਜਿਹੜਾ ਸਟਾਫ ਰੱਖਣਾ ਹੁੰਦਾ ਉਹ ਸਾਰਾ ਖਰਚਾ ਫਿਰ ਆਸਟ੍ਰੇਲੀਆ ਨੇ ਹੀ ਝੱਲਣਾ ਹੁੰਦਾ। ਆਸਟ੍ਰੇਲੀਆ ਨੇ ਹੁਣ ਤੱਕ ਕਹਿੰਦੇ ਨੇ ਕਿ $1 billion ਤਾਂ ਹਰ ਸਾਲ ਖਰਚ ਹੀ ਰਹੇ ਨੇ। ਫੋਰ ਐਨ ਐਗਜ਼ਾਮਪਲ, ਆਸਟ੍ਰੇਲੀਅਨ ਗਵਰਨਮੈਂਟ ਨੇ ਹੁਣ ਖਰਚ ਨੂੰ ਕਟੌਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਗਜ਼ਾਮਪਲ ਕੀ ਹੈ ਕਿ ਉੱਥੇ ਬਿਜਲੀ ਬੰਦ ਕਰ ਦਿੰਦੇ ਨੇ ਆਪਣੀ ਮਰਜ਼ੀ ਦੇ ਨਾਲ, ਨਾਉਰੂ ਨੂੰ ਕਹਿੰਦੇ ਆ ਦੇਖੋ ਜੀ ਅਸੀਂ ਨਹੀਂ ਇੰਨਾ ਖਰਚਾ ਦੇ ਸਕਦੇ ਹੈਗੇ, ਜੇ ਤੁਸੀਂ ਸਪਲਾਈ ਕੱਟ ਕਰਨੀ ਹੈ ਕੱਟ ਕਰ ਦਿਓ। ਸੋ ਗੈਰ ਮਨੁੱਖੀ ਤਸ਼ੱਦਦ ਤਾਂ ਹੁੰਦਾ ਹੀ ਹੈ ਉੱਥੇ ਰਹਿਣ ਵਾਲੇ ਲੋਕਾਂ ਦੇ ਨਾਲ, ਪਰ ਆਸਟ੍ਰੇਲੀਆ ਨੇ ਇਹ ਗੱਲ ਕਹੀ ਹੈ ਕਿ ਹੁਣ ਅਸੀਂ ਉਹੀ ਖਰਚਾ ਜਿਹੜਾ ਸਾਲਾਨਾ ਘਟਾ ਕੇ, ਕਿੱਥੇ ਬਿਲੀਅਨਸ ਆਫ ਡਾਲਰ ਸਾਰੇ ਆਫਸ਼ੋਰ ਡਿਟੈਂਸ਼ਨ ਸੈਂਟਰ ਦਾ ਹੁੰਦਾ ਸੀ, ਇਕੱਲੇ ਨਾਉਰੂ 'ਚ ਹੀ ਹੁਣ ਸਿਰਫ $9 million ਦਾ ਸਾਲਾਨਾ ਖਰਚਾ ਰਹਿ ਗਿਆ। ਔਰ ਸਿਰਫ ਇਸ ਕਰਕੇ ਕਹਿ ਰਹੇ, ਹਾਲਾਂਕਿ $9 million ਵੀ ਬਹੁਤ ਵੱਡੀ ਰਕਮ ਹੈ, ਬਟ ਕਿੱਥੇ $1 billion ਅਤੇ ਕਿੱਥੇ ਉਹਦੀ ਤੁਲਨਾ $9 million ਦੇ ਨਾਲ, $90 lakh ਦੇ ਨਾਲ, ਅਤੇ ਕਿੱਥੇ $1 billion। ਹੁਣ ਉਹਦੇ 'ਚ ਦੂਸਰੀ ਚੀਜ਼ ਇਹ ਵੀ ਹੈਗੀ ਹੈ ਕਿ ਇਹ $90 lakh ਵੀ ਅਜਾਈ ਲੱਗਦਾ ਹੋਊਗਾ ਤੁਹਾਨੂੰ ਕਿ ਨਾਉਰੂ ਵਰਗੇ ਗਰੀਬ ਮੁਲਕ ਨੂੰ $90 lakh। ਇਹਦੇ ਅਲੱਗ ਅਲੱਗ ਰੀਜ਼ਨ ਨੇ। ਇੱਥੇ ਦੇਖੋ ਭ੍ਰਿਸ਼ਟਾਚਾਰ ਵੀ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਇਹਨਾਂ ਨੇ ਕੰਟਰੈਕਟਰਸ ਨੂੰ ਦੇਣੇ ਨੇ, ਸਭ ਕੰਟਰੈਕਟਰਸ ਨੂੰ ਦੇਣੇ ਨੇ, ਬੜੇ ਲੋਕਾਂ ਤੱਕ ਚੜ੍ਹਦੇ ਹੈਗੇ ਨੇ। ਆਸਟ੍ਰੇਲੀਆ ਜ਼ਾਹਰ ਜੀ ਗੱਲ ਹੈ ਕਿ ਆਪਣੇ ਆਫਸ਼ੋਰ ਡਿਟੈਂਸ਼ਨ ਸੈਂਟਰਸ ਦੇ ਉੱਤੇ ਇੱਕ ਬਹੁਤ ਮੋਟਾ ਖਰਚਾ ਕਰ ਦਿੰਦਾ ਸਾਲ ਭਰ ਦੇ ਵਿੱਚ, ਅਤੇ ਦੈਟਸ ਨੋਟ ਅ ਰਾਈਟ ਥਿੰਗ। ਜੇ ਤੁਸੀਂ ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਦੀ ਆਪਣੀ ਵੈਬਸਾਈਟ 'ਤੇ ਜਾ ਕੇ ਦੇਖੋ ਜਿੱਥੇ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰਸ ਦੇ ਬਾਰੇ ਦੱਸਿਆ ਗਿਆ, ਯਾਨੀ ਕਿ ਦੇਸ਼ ਤੋਂ ਬਾਹਰ ਜਿਹੜੇ ਹੈਗੇ ਨੇ, ਤਾਂ ਉਹ 'ਚ ਪੂਰੀ ਵਿਸਥਾਰ ਦੇ ਵਿੱਚ ਦੱਸਿਆ ਗਿਆ ਹੈਗਾ ਕਿ 2023 ਤੋਂ ਲੈ ਕੇ 2025 ਤੱਕ ਸਰਕਾਰ ਨੇ ਜਿਹੜਾ ਨਾਉਰੂ ਦਾ ਡਿਟੈਂਸ਼ਨ ਸੈਂਟਰ ਹੈ ਉਹਦੇ ਕੰਟਰੈਕਟਰ ਨੂੰ ਹੀ $390 million ਦੇ ਦਿੱਤਾ ਹੈ, ਅਤੇ ਮੋਟਾ ਮੋਟਾ ਜਿਹਾ ਅਗਲੇ 10-15 ਸਾਲਾਂ ਦੇ ਵਿੱਚ ਹੋਰ ਜ਼ਿਆਦਾ ਖਰਚ ਕਰ ਦੇਣਾ। ਹਾਂ, ਜੇ ਕੋਈ ਗਵਰਨਮੈਂਟ ਇਹੋ ਜਿਹੀ ਆ ਜਾਵੇ ਕਿ ਜਿਹੜਾ ਆਪਣਾ ਰਿਫਿਊਜੀ ਰੀਸੈਟਲਮੈਂਟ ਪ੍ਰੋਗਰਾਮ ਹੈ ਜਾਂ ਇਲੀਗਲ ਮਾਈਗ੍ਰੈਂਟਸ ਦਾ ਡਿਪੋਰਟੇਸ਼ਨ ਪ੍ਰੋਗਰਾਮ ਹੈ, ਉਸ ਦੇ ਵਿੱਚ ਉਹ ਥੋੜ੍ਹੀ ਸਖਤੀ ਦਿਖਾ ਦੇਣ ਕਿ ਦੇਖੋ ਜੀ ਅਸੀਂ ਭੇਜਣੇ ਨੇ ਭੇਜਤੇ, ਜਿਹਨੂੰ ਕੱਢਣਾ ਅਸੀਂ ਕੱਢਤਾ, ਦੈਟਸ ਇਟ, ਨਾ ਕੋਈ ਖਰਚਾ ਅਸੀਂ ਝੱਲ ਸਕਦੇ ਹਾਂ ਨਾ ਚੱਕ ਸਕਦੇ ਹਾਂ, ਫਿਰ ਡੈਫੀਨੇਟਲੀ ਕਹਾਣੀ ਕੁਛ ਹੋਰ ਹੋ ਸਕਦੀ ਹੈ। ਪਰ ਹਾਲ ਫਿਲਹਾਲ ਇਹ ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਹੈਜ਼ ਸਪੈਂਟ, ਐਂਡ ਦੈਟਸ ਨੋਟ ਦੀ ਓਨਲੀ ਥਿੰਗ, ਨਾਉਰੂ ਜਾਂ ਉਹ ਸਿਰਫ ਉੱਥੇ ਤੱਕ ਨਹੀਂ ਹੈਗਾ, ਆਸਟ੍ਰੇਲੀਆ ਦਾ ਇੱਕ ਡਿਟੈਂਸ਼ਨ ਸੈਂਟਰ ਕੰਬੋਡੀਆ ਦੇ ਨਾਲ ਵੀ ਡੀਲ ਹੋਈ ਹੋਈ ਹੈ, ਔਰ ਉਹ ਡੀਲ ਇਹ ਹੈਗੀ ਹੈ ਕਿ ਕੁਛ ਰਿਫਿਊਜੀ ਤੁਸੀਂ ਸਾਡੇ ਤੋਂ ਲੈ ਲਓ, ਅਸੀਂ ਤੁਹਾਨੂੰ ਰਕਮ ਦੇ ਦਾਂਗੇ। ਜਿਹੜੀ ਇਹ ਮੈਂ ਤੁਹਾਨੂੰ ਦੱਸ ਰਿਹਾ ਸੀ, ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਜਿਹੜੀ ਹੈਗੀ ਹੈ, ਉਹਨਾਂ ਦੀ ਵੈਬਸਾਈਟ 'ਤੇ ਜਾਇਓ, refugeecouncil.org.au। ਉੱਥੇ ਇੱਕ ਉਹ ਹੋਣਾ ਆਫਸ਼ੋਰ ਪ੍ਰੋਸੈਸਿੰਗ ਸਟੈਟਿਸਟਿਕਸ, ਉਸ ਸੈਗਮੈਂਟ ਦੇ ਵਿੱਚ ਜਦੋਂ ਤੁਸੀਂ ਜਾਓਗੇ ਉਸ ਵੈਬਸਾਈਟ 'ਤੇ ਤਾਂ ਕੋਸਟ ਵਾਲੇ ਕੋਲਮ 'ਤੇ ਕਲਿੱਕ ਕਰਿਓ ਅਤੇ ਤੁਹਾਨੂੰ ਪੂਰੇ ਖਰਚੇ ਪਤਾ ਚੱਲ ਜਾਣਗੇ। ਜਿਹੜੀ ਉਹ ਕੰਬੋਡੀਆ ਵਾਲੀ ਡੀਲ ਆਸਟ੍ਰੇਲੀਆ ਨੇ ਕੀਤੀ ਹੈ ਨਾ, ਉਹ ਨੀਰਾ ਹੀ, ਮਤਲਬ ਪਤਾ ਨਹੀਂ, ਆਈ ਡੋਂਟ ਨੋ ਕਿ ਕਿਹੜੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਡੀਲ ਕਰਦੇ ਨੇ। 7 ਰਿਫਿਊਜੀ ਭੇਜੇ ਨੇ ਹੁਣ ਤੱਕ ਆਸਟ੍ਰੇਲੀਆ ਨੇ, 7 ਰਿਫਿਊਜੀ, ਔਰ ਕੰਬੋਡੀਆ ਨੂੰ ਦਿੱਤੇ ਕਿੰਨੇ ਸੀ? $40 million। ਕਹਿੰਦੇ ਕਿ ਰਿਫਿਊਜੀ ਨੇ ਸਾਡੇ, ਇਹਨਾਂ ਨੂੰ ਤੁਸੀਂ ਰੱਖੋ ਅਤੇ ਖਰਚਾ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਕੰਬੋਡੀਆ ਨੇ ਕਿੰਨਾ ਮੰਗਿਆ? $40 million, ਐਂਡ ਆਸਟ੍ਰੇਲੀਆ ਹੈਜ਼ ਗਿਵਨ ਦੈਟ। ਇਹ ਡੀਲ ਹੋ ਵੀ ਗਈ ਹੈ। ਇੱਦਾਂ ਹੀ ਕੁਛ ਜਿਹੜੇ ਉਹ NZYK ਵਾਲੇ ਜਿਹੜੇ ਸੀਗੇ ਲੋਕ,
ਅੱਗੇ ਨਿਊਜ਼ੀਲੈਂਡ ਦੀ ਗਵਰਨਮੈਂਟ ਨੇ ਜਿਹੜੀ ਜਸਿੰਟਾ ਆਰਡਨ ਹੁੰਦੀ ਸੀਗੀ ਉਹਨਾਂ ਨੇ ਅੜ ਗਈ ਸੀ ਨਾ ਉਹ ਸਕੌਟ ਮੋਰਿਸਨ ਦੇ ਨਾਲ, ਕਹਿੰਦੇ ਕਿ ਅਸੀਂ ਨਹੀਂ ਲੈਣੇ ਹੈਗੇ ਜਿਹੜੇ ਅਪਰਾਧੀ ਹੈਗੇ ਨੇ ਅਤੇ ਨਿਊਜ਼ੀਲੈਂਡ ਦੇ ਨਾਗਰਿਕ ਨੇ ਅਤੇ ਤੁਸੀਂ ਕੱਢਣੇ ਨੇ ਕੱਢ ਦਿਉ ਪਰ ਅਸੀਂ ਆਪਣੇ ਮੁਲਕ 'ਚ ਨਹੀਂ ਲੈਣੇ। ਉਹ ਅੜ ਗਏ ਸੀਗੇ ਅਤੇ ਉਸ ਕਿਸਮ ਦੇ ਕੁਛ ਕੁ ਲੋਕ ਸੀਗੇ ਉਹਨਾਂ ਦਾ ਗਰੁੱਪ ਸੀਗਾ, ਉਹਨਾਂ ਨੂੰ ਨਾਉਰੂ 'ਚ ਭੇਜਣ ਦਾ ਉਸ ਵਕਤ ਸਰਕਾਰ ਨੇ ਲਗਭਗ $70 million ਖਰਚਾ ਜਿਹੜਾ ਚੱਕਿਆ ਸੀਗਾ ਸਿਰਫ ਉਹਨਾਂ ਕੁਛ ਕੁ ਲੋਕਾਂ ਨੂੰ ਨਾਉਰੂ ਦੇ ਵਿੱਚ ਰੱਖਣ ਦਾ। ਵੈਸੇ PNG ਦੇ ਵਿੱਚ ਜਾਂ ਕੋਲੰਬੀਆ ਦੇ ਵਿੱਚ ਜਾਂ ਹੋਰ ਕਿੱਥੇ ਕਿੱਥੇ ਜਿਹੜੇ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰ ਹੈਗੇ ਨੇ ਉਹਨਾਂ ਦੇ ਜਿਹੜੇ ਖਰਚਿਆਂ ਦਾ ਇੱਕ ਵੇਰਵਾ ਜੇ ਉਹ ਸਰਕਾਰ ਤੋਂ ਤੁਸੀਂ ਮੰਗੋ ਫਰੀਡਮ ਆਫ ਇਨਫੋਰਮੇਸ਼ਨ ਦੇ ਤਹਿਤ, ਆਮ ਮੇਰੇ ਵਰਗੇ ਬੰਦੇ ਨੂੰ ਤਾਂ ਸ਼ਾਇਦ ਮਿਲੇ ਹੀ ਨਾ ਕਿਉਂਕਿ ਉਹਨੂੰ ਬੜਾ ਸਪੈਸੀਫਿਕ ਤੁਹਾਨੂੰ ਰੱਖਣਾ ਪੈਣਾ, ਤੁਹਾਨੂੰ ਪੁੱਛਣਾ ਪੈਣਾ ਇਕੱਲੇ ਇਕੱਲੇ ਖਰਚਿਆਂ ਦੇ ਬਾਰੇ। ਬਟ ਡਿਟੈਂਸ਼ਨ ਸੈਂਟਰ ਤਾਂ ਦੇਸ਼ ਦੇ ਅੰਦਰ ਵੀ ਹੈਗੇ ਨੇ, ਆਫਸ਼ੋਰ ਇਸ ਕਰਕੇ ਚਰਚਾ 'ਚ ਆ ਜਾਂਦੇ ਨੇ ਕਿਉਂਕਿ ਉੱਥੇ ਦਾ ਖਰਚਾ ਬੇਲੋੜਾ ਹੁੰਦਾ। ਦੈਟਸ ਵਨ ਥਿੰਗ। ਲੈਟਸ ਸੀ ਟਾਈਮ ਕਿੰਨਾ ਹੈਗਾ, ਹਾਂ ਹੈਗਾ ਥੋੜ੍ਹਾ ਜਿਹਾ ਟਾਈਮ। ਹੁਣ ਤੁਹਾਨੂੰ ਦੱਸਦੇ ਹਾਂ ਤੀਸਰੀ ਖਬਰ ਇਨਸਾਈਟ ਰਿਪੋਰਟ ਦੀ ਔਰ ਅਮਰੀਕੀ ਬੌਂਡਸ ਦਾ ਇੱਕ ਖੇਡ ਜਿਹੜਾ ਚੱਲ ਰਿਹਾ। ਅੱਗੇ ਇੱਕ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਡੋਨਲਡ ਟਰੰਪ ਦੇ ਬਾਰੇ। ਡੋਨਲਡ ਟਰੰਪ ਦਾ ਇਹ ਬਿਆਨ ਆਇਆ ਸੀਗਾ ਕਿ ਜਿਹੜੀ ਅਮੈਰੀਕਾ ਹੀ ਨਹੀਂ ਬਲਕਿ ਪੂਰੀ ਦੁਨੀਆ ਦਾ ਬਾਜ਼ਾਰ ਹੈਗਾ ਉਹ ਬੌਂਡ ਮਾਰਕੀਟ ਕੰਟਰੋਲ ਕਰਦਾ। ਅੱਗੇ ਇੱਕ ਐਪੀਸੋਡ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਬੌਂਡ ਮਾਰਕੀਟ ਕਿੱਦਾਂ ਕੰਮ ਕਰਦੀ ਹੈ, ਬੌਂਡ ਕੀ ਚੀਜ਼ ਹੈਗੇ ਨੇ, ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਦੱਸ ਦਿੰਦੇ ਹਾਂ। ਪਰ ਉਹਨਾਂ ਇਹ ਥੋੜ੍ਹੀ ਜਿਹੀ ਅਲੱਗ ਇੱਕ ਰਿਪੋਰਟ ਹੈਗੀ ਹੈ। US ਟ੍ਰੈਜਰੀ ਬੌਂਡਸ ਦੀ ਯੀਲਡ ਜਿਹੜੀ ਹੈ ਉਹ ਪਿਛਲੇ ਹਫ਼ਤੇ 25 ਸਾਲਾਂ ਦੇ ਰਿਕਾਰਡ ਹਾਈਐਸਟ ਲੈਵਲ ਦੇ ਉੱਤੇ ਚਲੀ ਗਈ ਹੈ, 5.56%। 10 ਸਾਲਾਂ ਦਾ ਬੌਂਡ ਯੀਲਡ 5.22% ਹੋ ਗਿਆ, 2 ਸਾਲਾਂ ਦਾ 4.86% ਹੋ ਗਿਆ। ਇਹ ਮੈਂ ਸਿਰਫ ਇਸ ਕਰਕੇ ਦੱਸ ਰਿਹਾ ਨੰਬਰਸ ਨੇ ਕਿਵੇਂ ਨੇ ਕਿਵੇਂ ਸਮਝਣਾ ਉਹ ਮੈਂ ਹੁਣ ਦੱਸਦਾ ਤੁਹਾਨੂੰ। ਬੌਂਡ ਯੀਲਡ ਜਿਹੜਾ ਹੁੰਦਾ ਉਹ ਇੱਕ ਖਾਸ ਮਿਆਦ ਦੇ ਲਈ ਸਰਕਾਰ ਵੱਲੋਂ ਜਿਹੜਾ ਨਿਵੇਸ਼ਕਾਂ ਨੂੰ ਦਿੱਤਾ ਜਾਣ ਵਾਲਾ ਇੱਕ ਰਿਟਰਨ ਹੁੰਦਾ। ਨਿਵੇਸ਼ਕ ਯਾਨੀ ਕਿ ਇਨਵੈਸਟਰ ਸਰਕਾਰ ਨੂੰ ਭਾਰੀ ਭਰਕਮ ਰਕਮ ਦਿੰਦੇ ਨੇ ਕਰਜ਼ੇ ਦੇ ਰੂਪ ਦੇ ਵਿੱਚ, ਅਤੇ ਸਰਕਾਰ ਉਸ ਕਰਜ਼ੇ ਦੇ ਲਈ ਉਹਨਾਂ ਇਨਵੈਸਟਰਸ ਨੂੰ ਬੌਂਡ ਯੀਲਡ ਦਿੰਦੀ ਹੈ, ਯਾਨੀ ਕਿ ਉਸ ਕਰਜ਼ੇ ਦੇ ਵਿੱਚ ਵਿਆਜ ਇੱਕ ਦਿੰਦੀ ਹੈ ਉਹਨੂੰ, ਰਿਟਰਨ ਜਿਹੜਾ ਹੈਗਾ ਬੌਂਡ ਹੋਲਡਰਸ ਨੂੰ ਸਾਲਾਨਾ ਜਿਹੜਾ ਵਿਆਜ ਜਿਹੜਾ ਦਿੱਤਾ ਜਾਂਦਾ, ਜਿਹੜਾ ਵਿਆਜ ਉਹਨੂੰ ਮਿਲਦਾ ਉਹਨੂੰ ਬੌਂਡ ਯੀਲਡ ਕਹਿ ਲੈਂਦੇ ਹਾਂ। ਕਿ ਫਰਜ਼ ਕਰੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 10 ਸਾਲਾਂ ਦਾ ਬੌਂਡ ਯੀਲਡ ਜਿਹੜਾ 5.22% ਤੁਹਾਨੂੰ ਮਿਲੂਗਾ ਜੇ ਤੁਸੀਂ ਇੱਕ ਬਹੁਤ ਭਾਰੀ ਭਰਕਮ ਰਕਮ ਯਾਨੀ ਫਰਜ਼ ਕਰੋ ਕਿ $50 million ਤੁਸੀਂ ਆਸਟ੍ਰੇਲੀਅਨ ਗੌਰਮੈਂਟ ਨੂੰ ਦੇਣੇ ਆ, ਅਤੇ ਆਸਟ੍ਰੇਲੀਅਨ ਗੌਰਮੈਂਟ ਦਾ ਜਿਹੜਾ ਬੌਂਡ ਹੈ ਜਿਹਨੂੰ ਗੌਰਮੈਂਟ ਬੌਂਡਸ ਕਹਿ ਲੈਂਦੇ ਹਾਂ ਉਹਦੇ ਵਿੱਚ ਤੁਸੀਂ ਇਨਵੈਸਟ ਕਰਨੇ ਆ, ਤਾਂ 10 ਸਾਲਾਂ ਦੇ ਲਈ ਆਸਟ੍ਰੇਲੀਅਨ ਗੌਰਮੈਂਟ ਤੁਹਾਨੂੰ 5.5% ਦਾ ਵਿਆਜ ਜਿਹੜਾ ਦੇਵੇਗੀ। ਉਹ ਜਿਹੜਾ ਰਿਟਰਨ ਮਿਲਦਾ ਉਹਨੂੰ ਕਹਿੰਦੇ ਬੌਂਡ ਯੀਲਡ, ਅਤੇ ਇਹ ਜਿਹੜੀ ਵਿਆਜ ਦਰ ਹੈ ਕਿ 5.2% ਹੈ, 5.5% ਹੈ, 6% ਹੈ, 7.5% ਹੈ, ਇਹਨੂੰ ਕਿਹਾ ਜਾਂਦਾ ਕੂਪਨ ਰੇਟ। ਇਹਨੂੰ ਇੰਟਰਸਟ ਰੇਟ ਨਹੀਂ ਕਹਿੰਦੇ ਹੈਗੇ, ਕੂਪਨ ਰੇਟ ਕਿਹਾ ਜਾਂਦਾ ਕਿਉਂਕਿ ਸਰਕਾਰ ਉਹ ਇੰਟਰਸਟ ਬੇਸਿਕਲੀ ਇਨਵੈਸਟਰਸ ਨੂੰ ਦੇ ਰਹੀ ਹੈ, ਆਮ ਉਹਨਾਂ ਲੋਕਾਂ ਨੂੰ ਦੇ ਰਹੀ ਹੈ। ਹੁਣ ਅਮਰੀਕੀ ਸਰਕਾਰ ਨੇ ਜਿਹੜਾ ਬੌਂਡ ਯੀਲਡ ਹੈ ਉਹ ਵਧਾ ਦਿੱਤਾ ਲੰਮੀ ਸਮੇਂ ਦੇ ਮਿਆਦ ਦਾ ਕਰਜ਼ਾ ਇਕੱਠਾ ਕਰਨ ਦੇ ਲਈ। ਲੰਮੀ ਸਮੇਂ ਦਾ ਮਤਲਬ ਕੀ ਹੁੰਦਾ, ਬੌਂਡ 10 ਸਾਲਾਂ ਦਾ ਵੀ ਹੁੰਦਾ, 2 ਸਾਲ ਦਾ ਵੀ ਹੁੰਦਾ, 5 ਸਾਲ ਦਾ ਵੀ ਹੁੰਦਾ, 50 ਸਾਲ ਦਾ ਵੀ ਹੁੰਦਾ, ਡਿਪੈਂਡ ਕਰਦਾ ਹੈਗਾ ਕਿ ਕਿੰਨੀ ਦੇਰ ਦਾ ਬੌਂਡ ਹੈਗਾ। ਹੁਣ ਇਹਨੂੰ 2 ਤਰੀਕਿਆਂ ਦੇ ਨਾਲ ਸਮਝ ਸਕਦੇ ਹੋ ਤੁਸੀਂ। ਬੌਂਡ ਦੀ ਕੀਮਤ ਉਹਦੀ ਰਿਟਰਨ ਤੋਂ ਹਮੇਸ਼ਾ ਉਲਟੀ ਦਿਸ਼ਾ ਦੇ ਵਿੱਚ ਚੱਲਦੀ ਹੈ, ਜਿਵੇਂ ਜਿਵੇਂ ਬਾਜ਼ਾਰ ਦੇ ਵਿੱਚ ਬੌਂਡ ਦੀ ਕੀਮਤ ਡਿੱਗਦੀ ਹੈ ਯੀਲਡ ਵੱਧ ਜਾਂਦਾ। ਯਾਨੀ ਕਿ ਬੌਂਡ ਦੀ ਕੀਮਤ ਸਰਕਾਰ ਕਹਿ ਦੇਵੇ ਕਿ ਅਸੀਂ ਤੁਹਾਡੇ ਤੋਂ ਬੌਂਡ ਲੈ ਤੁਹਾਡੇ ਮਤਲਬ ਇਨਵੈਸਟਰਸ ਨੂੰ ਕਹਿ ਦੇਵੇ, ਆਮ ਲੋਕਾਂ ਨੂੰ ਕਹੇ ਕਿ ਸਾਨੂੰ ਤੁਸੀਂ ਕਰਜ਼ਾ ਦਿਉ, ਅਮਰੀਕੀ ਸਰਕਾਰ ਨੇ ਹੁਣ ਕਰਜ਼ਾ ਚੱਕਣਾ ਅਤੇ ਉਹਨਾਂ ਨੇ ਇਨਵੈਸਟਰਸ ਤੋਂ ਪੈਸਾ ਲੈਣਾ ਅਤੇ ਉਹਨਾਂ ਨੇ ਉਹਦੇ 'ਚ ਇੰਟਰਸਟ ਰੇਟ ਵਧਾ ਤੇ, ਯਾਨੀ ਯੀਲਡ ਵੱਧ ਗਿਆ ਅਤੇ ਸਰਕਾਰ ਨੇ ਕਰਜ਼ਾ ਉਹਦੇ 'ਚ ਕੀ ਹੁੰਦਾ ਕਿ ਉਹਦੇ 'ਚ ਸ਼ੇਅਰ ਬਾਜ਼ਾਰ ਇੰਪੈਕਟ ਪਏਗਾ। ਅਮੈਰੀਕੀ ਬੌਂਡ ਜਿਹੜੇ ਨੇ ਉਹ ਦੁਨੀਆ ਦੇ ਸਭ ਤੋਂ ਸਿਕਿਓਰ ਬੌਂਡ ਮੰਨੇ ਜਾਂਦੇ ਨੇ, ਪਰ ਉਹ ਦੁਨੀਆ ਭਰ ਦੀ ਜਿਹੜੀ ਸ਼ੇਅਰ ਮਾਰਕੀਟ ਆ ਉਹਨੂੰ ਇੰਪੈਕਟ ਕਰ ਦਿੰਦੇ ਨੇ। 10 ਸਾਲ ਦਾ ਬੌਂਡ ਯੀਲਡ ਜਿਹੜਾ ਹੁੰਦਾ ਉਹ ਇੱਕ ਪੂਰੀ ਦੁਨੀਆ ਦੀ ਇਕੋਨਮੀ ਦਾ ਇੱਕ ਗਲੋਬਲ ਬੈਂਚ ਮਾਰਕ ਮੰਨ ਸਕਦੇ ਹੋ, ਵੀ ਜਿਵੇਂ ਦੁਨੀਆ ਭਰ ਦੇ ਵਿੱਚ ਰਿਜ਼ਰਵ ਬੈਂਕਸ ਹੈਗੇ ਨੇ, ਆਸਟ੍ਰੇਲੀਆ 'ਚ RBA, ਇੰਡੀਆ 'ਚ RBI ਹੈ, ਅਮੈਰੀਕਾ 'ਚ ਫੈਡਰਲ ਬੈਂਕ ਹੈ, ਹਰ ਇੱਕ ਕੰਟਰੀ ਦੇ ਵਿੱਚ ਹੈਗੇ ਨੇ। ਸੋ ਜਿਹੜੇ ਹੋਮ ਲੋਨ, ਕਾਰ ਲੋਨ, ਉਹ ਦੁਨੀਆ ਭਰ ਦੇ ਵਿੱਚ ਜਿਹੜੇ ਕਾਰਪੋਰੇਟ ਕਰਜ਼ੇ ਹੁੰਦੇ ਨੇ ਉਹਨਾਂ ਦੀਆਂ ਜਿਹੜੀਆਂ ਵਿਆਜ ਦਰਾਂ ਹੁੰਦੀਆਂ ਨੇ
ਉਹ ਇਸੇ ਯੀਲਡ ਤੋਂ ਤੈਅ ਹੁੰਦੀਆਂ ਨੇ ਕਿ ਸਰਕਾਰ ਦੇ ਕੋਲ 10 ਸਾਲ ਵਾਲੇ ਬੌਂਡ ਕਿੰਨੇ ਲੋਕਾਂ ਨੇ ਦਿੱਤੇ ਹੋਏ ਨੇ, ਸਰਕਾਰ ਦੇ ਕੋਲ ਜਿਹੜੀ ਪੈਸਾ ਹੈ, ਜਿਹੜਾ ਇਨਵੈਸਟਰਸ ਨੇ ਪੈਸਾ ਦੇ ਰੱਖਿਆ, ਬੌਂਡ ਮਾਰਕੀਟ 'ਚੋਂ ਪੈਸਾ ਆਇਆ, 10 ਸਾਲ ਵਾਲਾ ਜਿਹੜਾ ਬੌਂਡ ਹੈਗਾ ਕਰਜ਼ਦਾਰਾਂ ਨੇ ਕੀਤਾ, ਕਰਜ਼ਦਾਰਾਂ ਨੇ ਨਹੀਂ ਜਿਹੜਾ ਨਿਵੇਸ਼ਕਾਂ ਨੇ ਕੀਤਾ, ਉਹ ਕਿੰਨੀ ਦੇਰ ਦੇ ਲਈ ਵਾਅਦਾ ਕੀਤਾ। ਫੋਰ ਐਗਜ਼ਾਮਪਲ, ਆਸਟ੍ਰੇਲੀਆ ਦੀ ਗੌਰਮੈਂਟ ਦੇ ਨਾਲ ਕਿੰਨੇ ਇਨਵੈਸਟਰਸ ਨੇ ਵਾਅਦਾ ਕੀਤਾ ਕਿ ਉਹ ਅਗਲੇ 10 ਸਾਲ ਦੇ ਲਈ ਪੈਸਾ ਗੌਰਮੈਂਟ ਨੂੰ ਦੇ ਕੇ ਰੱਖਣਗੇ ਬੌਂਡਸ ਦੇ ਰੂਪ ਦੇ ਵਿੱਚ। ਉਹ ਰਕਮ ਜਿਹੜੀ ਉਹ ਤੈਅ ਕਰਦੀ ਹੈ ਕਿ ਇੰਟਰਸਟ ਰੇਟਸ ਕਿੰਨੇ ਹੋਣਗੇ। 20 ਸਾਲ ਅਤੇ 30 ਸਾਲ ਵਾਲਾ ਜਿਹੜਾ ਬੌਂਡ ਯੀਲਡ ਹੁੰਦਾ, ਇਹ ਲੰਬੇ ਅਰਜ਼ੇ ਦੇ ਲਈ ਕਰਜ਼ ਜਿਹੜੇ ਨੇ ਇਨਵੈਸਟਰਸ ਦਿੰਦੇ ਨੇ ਸਰਕਾਰ ਨੂੰ। ਇਹਦੇ ਨਾਲ ਸਰਕਾਰ ਜਿਵੇਂ ਪੈਨਸ਼ਨ ਫੰਡਸ ਹੁੰਦੇ ਨੇ ਆਸਟ੍ਰੇਲੀਆ 'ਚ ਸੁਪਰ ਐਨੂਏਸ਼ਨ ਜਾਂ ਹੋਰ, ਉਹ ਕਿਵੇਂ ਦੇਣੇ ਹੈਗੇ ਨੇ, ਜਾਂ ਜਿਵੇਂ ਇੰਡੀਆ ਦੇ ਵਿੱਚ ਸਰਕਾਰਾਂ ਗ੍ਰੈਟੀਟਿਊਡ ਦਿੰਦੀਆਂ ਨੇ ਪੈਨਸ਼ਨਰਸ ਨੂੰ, ਜਾਂ ਇੰਸ਼ੋਰੈਂਸ ਕੰਪਨੀਆਂ ਜਿਵੇਂ ਚੱਲਦੀਆਂ ਨੇ, ਜਾਂ ਫਿਰ ਇਨਫੈਕਟ ਵੱਡੇ ਟਾਈਮ ਦੇ ਜਿਹੜੇ ਇਨਵੈਸਟਮੈਂਟ ਪ੍ਰੋਜੈਕਟਸ ਹੁੰਦੇ ਨੇ, ਇਨਫਰਾਸਟ੍ਰਕਚਰ ਪ੍ਰੋਜੈਕਟਸ, ਉਹ ਸਾਰੇ ਇਹਦੇ ਨਾਲ ਤੈਅ ਹੁੰਦੇ ਨੇ। 30 ਸਾਲ ਵਾਲਾ ਜਿਹੜਾ ਯੀਲਡ ਆ ਉਹ ਬਹੁਤ ਤੇਜ਼ੀ ਦੇ ਨਾਲ ਵੱਧਦਾ, ਯਾਨੀ ਕਿ ਜੇ ਇਨਵੈਸਟਰਸ ਨੇ ਸਰਕਾਰ ਨੂੰ ਇਹ ਦੇਣਾ ਪ੍ਰਵਾਨ ਕਰ ਲਿਆ ਕਿ ਠੀਕ ਹੈ ਅਸੀਂ ਤੁਹਾਨੂੰ ਕਰਜ਼ਾ ਦੇਵਾਂਗੇ, 30 ਸਾਲ ਅਸੀਂ ਤੁਹਾਡੇ ਤੋਂ ਨਹੀਂ ਮੰਗਦੇ ਹੈਗੇ, ਪਰ ਉਹ ਜਿਹੜਾ 30 ਸਾਲ ਵਾਲਾ ਕਰਜ਼ ਹੁੰਦਾ ਉਹ ਸਰਕਾਰ ਦੇ ਲਈ ਬੜੇ ਫਾਇਦੇ ਦੀ ਚੀਜ਼ ਹੁੰਦੀ ਹੈ। ਕਿਉਂਕਿ ਅੱਛਾ ਉਹਦੇ 'ਚ ਜੇ ਸਰਕਾਰ ਦੇ ਲਈ ਫਾਇਦੇ ਦੀ ਚੀਜ਼ ਹੈ ਕਿ ਇੰਨੇ ਲੰਮੇ ਟਾਈਮ ਤੱਕ ਵਰਤਣਾ ਨਹੀਂ ਹੈਗਾ, ਤਾਂ ਇਨਵੈਸਟਰਸ ਨੂੰ ਵੀ ਕੋਈ ਫਾਇਦਾ ਮਿਲਣਾ ਚਾਹੀਦਾ ਹੈਗਾ, ਇਨਵੈਸਟਰਸ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਹਾਂ ਜੇ ਲੰਮੇ ਟਾਈਮ ਦੇ ਲਈ ਮੈਂ ਬੌਂਡ ਦੇ ਰਿਹਾ ਗੌਰਮੈਂਟ ਨੂੰ ਤਾਂ ਮੇਰੀ ਸਿਕਿਉਰਿਟੀ ਕੀ ਹੈ, ਸਿਕਿਉਰਿਟੀ ਤਾਂ ਨਹੀਂ, ਮੇਰਾ ਯੀਲਡ ਕੀ ਹੈ। ਜਿੰਨੇ ਲੰਮੇ ਟਾਈਮ ਦਾ ਬੌਂਡ ਓਨਾ ਜ਼ਿਆਦਾ ਯੀਲਡ, ਅਤੇ ਜਿੰਨਾ ਜ਼ਿਆਦਾ ਯੀਲਡ ਓਨੇ ਜ਼ਿਆਦਾ ਸਿਕਿਉਰ ਜਿਹੜੀ ਮਾਰਕੀਟ ਆ ਉਹ ਕ੍ਰੈਸ਼ ਹੋਣ ਦੇ ਖਤਰੇ ਬਣੇ ਰਹਿੰਦੇ ਹੈਗੇ ਨੇ। ਫੋਰ ਐਗਜ਼ਾਮਪਲ, ਅਮੈਰੀਕੀ ਬੌਂਡਸ ਜਿਹੜੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਇੱਦਾਂ ਰਹੇ ਨੇ ਕਿ 10 ਸਾਲ ਦੀ ਜਿਹੜੀ ਯੀਲਡ ਹੈ ਉਹ 5.3% ਰਹੀ ਹੈ, 20 ਸਾਲਾਂ ਦੀ 5.5% ਅਤੇ 30 ਸਾਲ ਵਾਲੀ 5.6%। ਹਾਲਾਂਕਿ ਉਹ ਹੁਣ ਵਧਾਉਣਾ ਚਾਹੁੰਦੇ ਨੇ ਟਰੰਪ ਸਾਹਿਬ, ਔਰ ਇਹੀ ਖਬਰ ਹੈ, ਉਹਨਾਂ ਨੇ ਕਿਹਾ ਕਿ ਅਸੀਂ ਜੇ ਲੌਂਗ ਟਰਮ ਦੇ ਜੇ ਤੁਸੀਂ ਬੌਂਡ ਸਾਨੂੰ ਦਿਓਗੇ ਤਾਂ ਅਸੀਂ ਤੁਹਾਡਾ ਯੀਲਡ ਵਧਾ ਦਾਂਗੇ, ਇਨਫੈਕਟ 6% ਤੋਂ ਵੀ ਪਾੜ ਲੈ ਜਾਂਗੇ, ਜੋ ਕਿ ਅਮੈਰੀਕਾ 'ਚ ਅੱਜ ਤੱਕ ਕਦੇ ਪੋਸੀਬਲ ਨਹੀਂ ਹੋਇਆ। ਅੱਜ ਤੱਕ ਜਦੋਂ ਤੋਂ ਅਮੈਰੀਕਾ ਨੇ ਬੌਂਡ ਦੇਣੇ ਸ਼ੁਰੂ ਕੀਤੇ ਨੇ, ਅੱਜ ਤੱਕ, ਮਤਲਬ ਅਮੈਰੀਕਾ ਦੇ 21ਵੀਂ ਸਦੀ ਦੇ ਇਤਿਹਾਸ ਦੇ ਵਿੱਚ ਤਾਂ ਕਦੇ ਵੀ ਨਹੀਂ ਹੋਇਆ ਹੈਗਾ। ਔਰ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਫੋਰਨ ਮਾਰਕੀਟ ਹੈ, ਜਿਹੜੀ ਮਾਰਕੀਟ ਹੈ ਉਹਦੇ ਵਿੱਚ ਕਮਜ਼ੋਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਦੇ ਵਿੱਚ ਜਿਹੜੀਆਂ ਨੇ ਉਹ ਜਿਹੜੀਆਂ ਬਹੁਤ ਉਹ ਕ੍ਰੈਸ਼ ਹੋਣ ਲੱਗ ਪੈਂਦੀ ਹੈਗੀ ਹੈ, ਔਰ ਉਹਦੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਬਾਜ਼ਾਰ ਹਿੱਲ ਕੇ ਰਹਿ ਜਾਂਦਾ। ਹੁਣ ਅਮੈਰੀਕਾ ਕੀ ਕਰ ਰਿਹਾ, ਅਟਰੈਕਟ ਕਰ ਰਿਹਾ ਇਨਵੈਸਟਰਸ ਨੂੰ, ਔਰ ਇਨਵੈਸਟਰ ਇੱਦਾਂ ਨਹੀਂ ਹੁੰਦਾ ਕਿ ਉਹ ਅਮੈਰੀਕਾ ਦੇ ਹੀ ਹੋਣ, ਉਹ ਬਾਹਰਲੇ ਵੀ ਹੋ ਸਕਦੇ ਨੇ, ਆਸਟ੍ਰੇਲੀਅਨ ਵੀ ਹੋ ਸਕਦੇ ਨੇ, ਚਾਈਨੀਜ਼ ਵੀ ਹੋ ਸਕਦੇ ਨੇ, ਇੰਡੀਅਨ ਵੀ ਹੋ ਸਕਦੇ ਨੇ, ਉਹਨਾਂ ਨੂੰ ਇਨਵੈਸਟਰਸ ਨੂੰ ਅਟਰੈਕਟ ਕਰ ਰਿਹਾ ਕਿ ਆਓ ਸਾਡੇ ਕੋਲੋਂ ਹਾਈ ਯੀਲਡ ਦੇ ਉੱਤੇ ਤੁਸੀਂ ਬੌਂਡ ਲੈ ਲਓ, ਅਤੇ ਔਰ ਇਹ ਦੂਸਰੇ ਦੇਸ਼ਾਂ ਦੇ ਲਈ ਸੰਕਟ ਹੋਊਗਾ। ਵੈਸੇ ਦੇਖੋ ਅਮੈਰੀਕਾ ਦੇ ਕੋਲ ਪੈਸਾ ਬਚਿਆ ਨਹੀਂ ਹੈਗਾ, ਇਹ ਗੱਲ ਤਾਂ ਠੀਕ ਹੈ, ਇਹ ਤਾਂ ਗੱਲ ਸੱਚੀ ਹੈਗੀ ਹੈ ਕਿ ਉੱਥੇ ਪੈਸੇ ਦੀ ਇਸ ਵਕਤ ਬਹੁਤ ਵੱਡੀ ਕਮੀ ਹੈਗੀ ਹੈ, ਔਰ OECD ਕੰਟਰੀਜ਼ ਨੇ ਜਿਹੜੀਆਂ ਵਿਕਸਿਤ ਮੁਲਕ ਨੇ ਉਹਦੇ 'ਚ ਕਰਜ਼ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ। ਇਨਫੈਕਟ ਹਾਲਾਂਕਿ ਇੱਦਾਂ ਨਹੀਂ ਹੈਗਾ ਕਿ ਸਿਰਫ ਅਮੈਰੀਕਾ 'ਤੇ ਹੀ ਵੱਧ ਰਿਹਾ ਹੈਗਾ, ਅਮੈਰੀਕਾ ਦੇ ਉੱਤੇ ਕਰਜ਼ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰਜ਼ ਚੁੱਕਣ ਵਾਲੇ ਦੇਸ਼ਾਂ ਦੇ ਵਿੱਚੋਂ ਅਮੈਰੀਕਾ ਇੱਕ ਹੈਗਾ। ਉਹਨਾਂ ਦੀ ਜਿਹੜੀ ਡੈਟ ਟੂ GDP ਰੇਸ਼ੋ ਹੁੰਦੀ ਹੈ, ਡੈਟ ਮਤਲਬ ਕਰਜ਼ਾ, ਡੈਟ ਟੂ GDP ਰੇਸ਼ੋ ਹੈ 126% ਹੈ, ਔਰ ਫਰਾਂਸ ਦੀ 117% ਹੈ। ਹਾਲਾਂਕਿ G7 ਕੰਟਰੀ 'ਚ ਇਟਲੀ ਦੀ ਸਭ ਤੋਂ ਜ਼ਿਆਦਾ, ਇਟਲੀ ਦੀ ਡੈਟ ਟੂ GDP ਰੇਸ਼ੋ ਹੈ ਜਿਹੜੀ ਉਹ 149% ਹੈ। ਸੋ ਇਸ ਕਰਕੇ ਇਹ ਜਿਹੜਾ ਅਮੈਰੀਕਾ ਦਾ ਕਰਜ਼ ਹੈਗਾ ਉਹ ਇੰਡੀਆ ਨੂੰ ਅਤੇ ਆਸਟ੍ਰੇਲੀਆ ਨੂੰ ਅਤੇ ਬਾਕੀ ਕੰਟਰੀਜ਼ ਨੂੰ ਖਤਰੇ ਦੇ ਵਿੱਚ ਤਾਂ ਪਾ ਸਕਦਾ। ਔਨ ਦੀ ਅਦਰ ਹੈਂਡ, ਜੇ ਤੁਸੀਂ ਇੰਡੀਆ ਦੀ ਡੈਟ ਟੂ GDP ਦੇਖੋ, ਉਹ ਓਨੀ ਜ਼ਿਆਦਾ ਨਹੀਂ ਹੈਗੀ, ਹਾਲਾਂਕਿ ਕਰਜ਼ਾ ਬਹੁਤ ਹੈਗਾ। ਜੇ ਉਹਨੂੰ ਤੁਸੀਂ ਰੁਪਏ ਨੂੰ ਡਾਲਰ 'ਚ ਕਨਵਰਟ ਕਰੋਗੇ ਤਾਂ ਉਹ ਭਾਰਤ ਦੇ ਉੱਤੇ ਭਾਰੀ ਪੈ ਜਾਂਦਾ। ਭਾਰਤ ਨੇ 207 ਲੱਖ ਕਰੋੜ ਦਾ ਕਰਜ਼ ਚੁੱਕ ਰੱਖਿਆ ਹੈਗਾ, 2026 ਤੱਕ ਦੀ ਗੱਲ ਕਰ ਰਹੇ ਹਾਂ, ਪਰ ਵੈਸੇ ਜਿਹੜਾ ਇਹ ਭਾਰਤ ਦੀ GDP ਦਾ 58% ਬਣਦਾ ਇਸ ਫਾਈਨੈਂਸ਼ੀਅਲ ਕਰੰਟ ਫਾਈਨੈਂਸ਼ੀਅਲ ਈਅਰ 'ਚ, 2025-26 ਦਾ ਜੇ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ। ਆਸਟ੍ਰੇਲੀਆ ਦਾ 18% ਹੀ ਹੈਗਾ। ਸੋ ਅਮੈਰੀਕਾ, ਇਟਲੀ, ਫਰਾਂਸ, ਜਾਪਾਨ, ਇੰਡੀਆ, ਇਹਨਾਂ ਦੇ ਮੁਕਾਬਲੇ ਆਸਟ੍ਰੇਲੀਆ ਦਾ ਡੈਟ ਟੂ GDP ਇੰਨਾ ਜ਼ਿਆਦਾ ਨਹੀਂ ਹੈਗਾ।
ਇਹੀ ਕੁਛ ਕਾਰਨ ਨੇ, ਇਹਨਾਂ ਕਾਰਨਾਂ ਕਰਕੇ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਆਸਟ੍ਰੇਲੀਆ ਇਕਨੋਮਿਕਲੀ ਇਹਨਾਂ ਕੰਟਰੀਜ਼ ਤੋਂ ਬਹੁਤ ਵਧੀਆ ਸਿਚੁਏਸ਼ਨ ਦੇ ਵਿੱਚ ਬੈਠਾ। ਹੁਣ ਤੁਸੀਂ ਇਹ ਵੀ ਗੱਲ ਸਮਝੋਗੇ ਕਿ ਕਿਉਂ ਜਿਹੜੇ ਫੋਰਨ ਇਨਵੈਸਟਰਸ ਜਿਹੜੇ ਆਸਟ੍ਰੇਲੀਆ ਤੋਂ ਇਨਵੈਸਟ ਕਰਵਾਉਣਾ ਚਾਹੁੰਦੇ ਨੇ ਦੂਸਰੇ ਦੇਸ਼ਾਂ ਦੇ ਵਿੱਚ, ਉਹ ਕਿਉਂ ਇੱਥੇ ਜ਼ਿਆਦਾ ਆਉਂਦੇ ਨੇ, ਕਿਉਂ ਇੱਥੇ ਆਉਂਦੇ ਨੇ ਅਤੇ ਕਹਿੰਦੇ ਨੇ ਕਿ ਆਓ ਜੀ ਦੁਬਈ 'ਚ ਪਲਾਟ ਲੈ ਲਓ, ਆਓ ਜੀ ਇੰਡੋਨੇਸ਼ੀਆ ਦੇ ਵਿੱਚ ਬੀਚ ਹਾਊਸ ਘਰ ਲੈ ਲਓ, ਆਓ ਜੀ ਇੰਡੀਆ ਦੇ ਵਿੱਚ ਜ਼ਮੀਨਾਂ ਲੈ ਲਓ, ਐਗਰੀਕਲਚਰ ਜ਼ਮੀਨਾਂ ਲੈ ਲਓ। ਕਿਉਂ? ਕਿਉਂਕਿ ਇਕਨੋਮਿਕਲੀ ਆਸਟ੍ਰੇਲੀਆ ਅੱਜ ਦੀ ਤਰੀਕ ਦੇ ਵਿੱਚ ਬੇਸ਼ੱਕ ਹੈਂਡ ਟੂ ਮਾਊਥ ਚੱਲ ਰਿਹਾ ਹੋਵੇ, ਬਟ ਜਿਸ ਦਿਨ ਹਾਲਾਤ ਸੁਧਰਨ ਲੱਗੇ ਨਾ, ਇੱਕ ਗੱਲ ਧਿਆਨ ਰੱਖਿਓ, ਦੁਨੀਆ ਭਰ 'ਚ ਹੀ ਹਾਲਾਤ ਖਰਾਬ ਨੇ ਅੱਜ ਦੀ ਤਰੀਕ 'ਚ, ਇਕਨੋਮਿਕਲੀ ਪੂਰੀ ਦੁਨੀਆ ਦਾ ਬੇੜਾ ਗਰਕ ਹੋ ਚੁੱਕਿਆ ਇਨਕਲੂਡਿੰਗ ਆਸਟ੍ਰੇਲੀਆ। ਬਟ ਦੀ ਮੂਵਮੈਂਟ ਇਹ ਪੈਸੇ ਦਾ ਜਿਹੜਾ ਫੇਰ ਤੁਰਨ ਲੱਗਿਆ ਨਾ, ਜਿੱਦਾਂ ਹੀ ਫਿਊਲ ਮਾਰਕੀਟ ਠੀਕ ਹੋ ਗਈ, ਜਿੱਦਾਂ ਹੀ ਬੌਂਡ ਮਾਰਕੀਟ ਦੇ ਵਿੱਚ ਪੈਸਾ ਇਨਵੈਸਟਰਸ ਬਾਹਰ ਖਿੱਚਣ ਲੱਗ ਪਏ ਅਤੇ ਜਿੱਦਾਂ ਹੀ ਇੰਟਰਸਟ ਰੇਟਸ ਜਿਹੜੀਆਂ ਨੇ ਨੋਰਮਲ ਹੋ ਗਈਆਂ, ਤਾਂ ਆਸਟ੍ਰੇਲੀਆ ਵਿਲ ਬੀ ਦੀ ਕੰਟਰੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਪੋਜ਼ਿਟਿਵਲੀ ਗਰੋ ਕਰੇਗੀ। ਹਾਲਾਂਕਿ ਆਪਾਂ ਅੱਜ ਅਕਤੂਬਰ ਦੇ ਵਿੱਚ ਬੈਠੇ ਗੱਲ ਕਰ ਰਹੇ ਹਾਂ, ਅਕਤੂਬਰ 2027 ਤੋਂ ਪਹਿਲਾਂ ਇੱਦਾਂ ਹੁੰਦਾ ਨਜ਼ਰ ਨਹੀਂ ਆ ਰਿਹਾ। ਸੋ 27 ਤੋਂ ਬਾਅਦ ਹੀ ਸ਼ਾਇਦ ਅਗਲੇ ਸਾਲ ਦੇ ਕ੍ਰਿਸਮਿਸ ਤੋਂ ਬਾਅਦ ਹਾਲਾਤ ਸੁਧਰਨ ਲੱਗਣਗੇ ਆਸਟ੍ਰੇਲੀਆ 'ਚ। ਉਦੋਂ ਤੱਕ ਜਿਹੜੇ ਬਚੇ ਰਹਿ ਗਏ, ਟਿਕੇ ਰਹਿ ਗਏ, ਉਦੋਂ ਤੱਕ ਦੀ ਇੱਕ ਕੱਢਣਾ ਟਾਈਮ ਜਿਹੜਾ ਉਹ ਬੜਾ ਮੁਸ਼ਕਲ ਹੈਗਾ ਹੈ। ਪਰ ਬੌਂਡ ਯੀਲਡ ਦੇ ਬਾਰੇ ਜਿਹੜੀ ਮੈਂ ਹੋਰ ਵੀ ਥੋੜ੍ਹੀ ਡਿਟੇਲ ਦੇ ਵਿੱਚ ਗੱਲ ਕਰਨੀ ਚਾਹੁੰਦਾ ਸੀਗਾ, ਮੋਟੀ ਮੋਟੀ ਜੀ ਤੁਹਾਨੂੰ ਦੱਸ ਦਿੰਦਾ ਕਿਉਂਕਿ ਟਾਈਮ ਥੋੜ੍ਹਾ ਜਿਹਾ ਘੱਟ ਹੈ। ਸਰਕਾਰ ਜਦੋਂ ਬੌਂਡ ਜਾਰੀ ਕਰਦੀ ਹੈ, ਉਹ ਪਹਿਲਾਂ ਹੀ ਤੈਅ ਕਰ ਦਿੰਦੀ ਹੈ ਕਿ ਉਹਦੇ 'ਤੇ ਕਿੰਨਾ ਵਿਆਜ ਦਊਗੀ, ਔਰ ਜਿਹਨੂੰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹਨੂੰ ਕੂਪਨ ਰੇਟ ਕਹਿ ਲਿਆ ਜਾਂਦਾ, ਉਹਨੂੰ ਇੰਟਰਸਟ ਰੇਟ ਨਹੀਂ ਕਹਿੰਦੇ, ਕੂਪਨ ਰੇਟ ਕਹਿ ਲੈਂਦੇ। ਪਰ ਜਿਹੜੇ ਸਰਕਾਰੀ ਬੌਂਡ ਜਾਰੀ ਹੋਣ ਤੋਂ ਬਾਅਦ ਜਿਹੜੇ ਖੁੱਲ੍ਹਾ ਬਾਜ਼ਾਰ ਹੈ, ਸੈਕੰਡਰੀ ਮਾਰਕੀਟ ਜਿਹਨੂੰ ਕਹਿੰਦੇ, ਉਹਦੇ 'ਚ ਲਗਾਤਾਰ ਖਰੀਦੇ ਅਤੇ ਵੇਚੇ ਜਾ ਸਕਦੇ ਨੇ। ਸੋ ਬੌਂਡ ਦੀ ਕੀਮਤ ਉਹਦੇ ਅਕੋਰਡਿੰਗ ਜਿਹੜੀ ਉਹ ਬਦਲਦੀ ਰਹਿੰਦੀ ਹੈਗੀ ਹੈ, ਅਤੇ ਉਹਨੂੰ ਯੀਲਡ ਕਹਿੰਦੇ ਹੈਗੇ ਨੇ, ਕਿਉਂਕਿ ਉਹਦੀ ਮੰਗ ਦੇ ਵਿੱਚ ਬਦਲਾਅ ਹੁੰਦਾ ਰਹਿੰਦਾ। ਉਦਾਹਰਣ ਦੇ ਤੌਰ ਦੇ ਉੱਤੇ ਸੌਖਾ ਕਰਕੇ ਹੋਰ ਦੱਸਦਾ ਤੁਹਾਨੂੰ, ਅਮੈਰੀਕਨ ਬਾਜ਼ਾਰ ਦੇ ਵਿੱਚ $10 ਦੇ ਕੂਪਨ ਵਾਲੇ $100 ਦੇ ਬੌਂਡ ਜਿਹੜੇ ਨੇ, ਕੂਪਨ ਰੇਟ ਯਾਨੀ ਕਿ ਵਿਆਜ, ਵੀ $100 ਦੇ ਬੌਂਡ ਦੇ ਉੱਤੇ $10 ਤੁਹਾਨੂੰ ਮਿਲਣਗੇ, ਉਹਦੇ 'ਤੇ ਨਿਵੇਸ਼ਕ ਨੂੰ $110 ਮਿਲਣੇ ਨੇ, ਯਾਨੀ ਕਿ 100 ਦਾ 110 ਮਿਲਣਾ। ਪਰ ਜੇ ਮਹਿੰਗਾਈ ਵੱਧਦੀ ਹੈ ਤਾਂ ਬੌਂਡ ਹੋਲਡਰ ਨੂੰ ਸੈਕੰਡਰੀ ਮਾਰਕੀਟ 'ਚ ਇਹਨੂੰ ਵੇਚਣਾ ਪੈ ਸਕਦਾ, ਕਿਉਂਕਿ ਮਹਿੰਗਾਈ ਵਧੀ ਹੋਈ ਹੈ, ਤਾਂ ਇਸ ਕਰਕੇ ਉਹ ਜਿਹੜਾ $10 ਆ ਉਹਦੀ ਕੀਮਤ ਘੱਟ ਵੀ ਸਕਦੀ ਹੈ, ਉਹ $8 ਵੀ ਹੋ ਸਕਦੀ ਹੈ। ਸੋ ਬੌਂਡ ਹੋਲਡਰ ਇਹਦਾ ਵੇਚ ਕੇ ਪੈਸਾ ਕਿਤੇ ਹੋਰ ਜੇ ਲਗਾਉਣਾ ਚਾਹੇ, ਜਿੱਥੋਂ ਉਹਨੂੰ ਜ਼ਿਆਦਾ ਰਿਟਰਨ ਮਿਲਦੀ ਹੈ, ਤਾਂ ਉੱਥੋਂ ਉਹ ਲੈ ਲੈਂਦੇ ਨੇ, ਅਤੇ ਇਸੇ ਹੀ ਕਰਕੇ ਬਾਜ਼ਾਰ ਦੇ ਵਿੱਚੋਂ ਇਨਵੈਸਟਰਸ ਆਪਣਾ ਪੈਸਾ ਕੱਢਣ ਲੱਗ ਜਾਂਦੇ ਨੇ। ਹੁਣ ਜਦੋਂ ਬਾਜ਼ਾਰ 'ਚੋਂ ਇਨਵੈਸਟਰਸ ਪੈਸਾ ਕੱਢਣਗੇ ਤਾਂ ਸਟਾਕ ਮਾਰਕੀਟਸ ਕ੍ਰੈਸ਼ ਹੋਣਗੀਆਂ। ਸੋ ਇਹੀ ਇੰਡੀਆ ਦੇ ਨਾਲ ਹੋਇਆ ਹੈਗਾ। ਇੰਡੀਆ ਦੇ ਵਿੱਚ ਪਿਛਲੇ ਕੁਛ ਅਰਸੇ ਦੇ ਵਿੱਚ ਬਹੁਤ ਵੱਡੀ ਰਕਮ ਜਿਹੜੀ ਹੈ ਬਾਜ਼ਾਰ ਦੇ ਵਿੱਚੋਂ ਵਿਦਡਰਾਅ ਕੀਤੀ ਗਈ ਹੈ ਇਨਵੈਸਟਰਸ ਦੇ ਦੁਆਰਾ। ਹੁਣ ਉਹ ਇਨਵੈਸਟਰ ਇੰਡੀਆ ਦੇ ਵੀ ਹੋ ਸਕਦੇ ਨੇ, ਬਾਹਰਲੇ ਵੀ ਹੋ ਸਕਦੇ ਨੇ, ਉਹ ਨਹੀਂ ਯਕੀਨ ਕਰ ਰਹੇ ਹੈਗੇ ਕਿ ਇੰਡੀਆ ਦੀ ਮਾਰਕੀਟ ਦੇ ਵਿੱਚ। ਔਨ ਦੀ ਅਦਰ ਹੈਂਡ, ਮੈਂ ਬਾਰ ਬਾਰ ਇਹਨਾਂ ਦਾ ਕੰਪੈਰੀਜ਼ਨ ਅਮੈਰੀਕਾ ਦਾ ਕਿਉਂ ਇੰਡੀਆ ਆਸਟ੍ਰੇਲੀਆ ਦੇ ਨਾਲ ਕਰਦਾ ਤਾਂ ਕਿ ਤੁਹਾਨੂੰ ਸਮਝ ਲੱਗ ਸਕੇ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇੰਡੀਆ 'ਚ ਇਨਵੈਸਟ ਕਰੋ, ਇੰਡੀਆ 'ਚ ਇਨਵੈਸਟ ਕਰੋ, ਨੋਟ ਅ ਗੁੱਡ ਸਿਚੁਏਸ਼ਨ ਐਟ ਦਿਸ ਸਟੇਜ। ਇਸ ਐਟ ਦਿਸ ਸਟੇਜ ਤਾਂ ਕਿਸੇ ਵੀ ਕੰਟਰੀ 'ਚ ਇਨਵੈਸਟ ਕਰਨਾ ਕੋਈ ਚੰਗੀ ਸਿਚੁਏਸ਼ਨ ਨਹੀਂ ਹੈਗੀ। ਤੁਸੀਂ ਜਿੱਥੇ ਬੈਠੇ ਹੋ ਉੱਥੇ ਕਰ ਸਕਦੇ ਹੋ, ਕਿਉਂਕਿ ਉੱਥੇ ਦੇ ਤੁਹਾਨੂੰ ਭਾਅ ਭੇਤ ਹੋ ਸਕਦੇ ਨੇ, ਪਰ ਦੂਸਰੇ ਮੁਲਕਾਂ 'ਚ ਜਾ ਕੇ ਇਨਵੈਸਟ ਬਿਲਕੁਲ ਵੀ ਨਾ ਕਰੋ, ਸਪੈਸ਼ਲੀ ਸ਼ੇਅਰ ਮਾਰਕੀਟ ਦੇ ਵਿੱਚ ਤਾਂ ਬਿਲਕੁਲ ਵੀ ਨਾ ਕਰੋ, ਬੌਂਡ ਮਾਰਕੀਟ 'ਚ ਤਾਂ ਬਿਲਕੁਲ ਵੀ ਨਾ ਕਰੋ, ETF 'ਚ ਤਾਂ ਬਿਲਕੁਲ ਵੀ ਨਾ ਕਰੋ। ਸੋ ਫੋਰ ਐਗਜ਼ਾਮਪਲ, ਜੇ ਹੁਣ ਉਹੀ ਜਿਹੜਾ $100 ਵਾਲਾ ਜਿਹੜਾ ਬੌਂਡ ਜਿਹਦੇ $10 ਮਿਲ ਰਹੇ ਨੇ, ਮਾਰਕੀਟ ਦੇ ਵਿੱਚ ਹੇਰ ਫੇਰ ਹੁੰਦਾ ਤਾਂ ਉਹ ਤਾਂ $90 ਰਹਿ ਗਏ ਨਾ, ਹਾਲਾਂਕਿ ਕੂਪਨ ਰੇਟ ਤਾਂ ਉਹੀ ਰਹਿਣੀ ਹੈਗੀ ਹੈ, ਸਰਕਾਰ ਨੇ ਤਾਂ ਇਹੀ ਕਹਿਣਾ, ਪਰ ਤੁਸੀਂ ਆਪਣਾ ਪੈਸਾ ਕਿਤੇ ਹੋਰ ਇਨਵੈਸਟ ਕਰਕੇ ਉਹ ਗਵਾ ਲਿਆ ਨਾ। ਸੋ ਇਹ ਚੀਜ਼ ਹੈਗੀ ਹੈ, ਇੰਡੀਅਨ ਗੌਰਮੈਂਟ ਨੇ ਬਹੁਤ ਵੱਡੀ ਰਕਮ ਜਿਹੜੀ ਹੈ ਮੰਗੀ ਵੀ ਹੈ ਪਿਛਲੇ। ਹੋ ਸਕਦਾ ਕਿ ਤੁਸੀਂ ਬਤੌਰ NRI ਤੁਸੀਂ ਭਾਰਤ ਦੇ ਵਿੱਚ ਆਪਣੇ ਖਾਤਿਆਂ ਦੇ ਅੰਦਰ ਜਿਹੜੇ ਤੁਹਾਡੇ NRI ਅਕਾਊਂਟ ਹੋਣਗੇ ਉਹ 'ਚ ਵੱਡੀ ਵੱਡੀ ਰਕਮ ਭੇਜਦੀ ਹੋਵੇ, ਕਿਉਂਕਿ ਇੰਡੀਅਨ ਗੌਰਮੈਂਟ ਨੇ ਪਿੱਛੇ ਜੇ ਕਿਹਾ ਸੀ ਨਾ ਮੋਦੀ ਸਾਹਿਬ ਨੇ ਕਿ ਫੋਰੈਕਸ ਸਾਡੇ ਕੋਲ ਘੱਟ ਗਿਆ, ਵਿਦੇਸ਼ੋਂ ਮੇਂ ਸਫ਼ਰ ਮਤ ਕਰੋ, ਗੋਲਡ ਮੇਂ ਇਨਵੈਸਟ ਮਤ ਕਰੋ, ਹੈ ਜੀ ਤੇਲ ਮਤ ਇਤਨਾ ਖਾਓ ਪੀਓ, ਇਹ ਉਹ ਸਾਰੀਆਂ ਚੀਜ਼ਾਂ। ਫੋਰੈਕਸ ਘੱਟ ਰਿਹਾ ਸੀਗਾ, ਫੋਰੈਕਸ ਵਧਾਉਣ ਦੇ ਲਈ ਉਹਨਾਂ ਨੇ ਕੀ ਕੀਤਾ ਇੰਡੀਅਨ ਗੌਰਮੈਂਟ ਨੇ, ਕਿ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਕੰਟਰੀਜ਼ ਆ, ਵੱਡੇ ਵੱਡੇ ਬੈਂਕਾਂ ਨੂੰ, ICICI, HDFC, ਇਹਨਾਂ 'ਚ ਜਿਹੜੇ NRI ਅਕਾਊਂਟ ਸੀ ਉਹਨਾਂ ਬੈਂਕਾਂ ਨੂੰ ਕਹਿਤਾ ਕਿ ਆਪਣੇ NRI ਕਸਟਮਰਸ ਤੱਕ ਟੈਪ ਕਰੋ, ਉਹਨਾਂ ਨੂੰ ਕਹੋ ਕਿ ਪੈਸਾ ਇਨਵੈਸਟ ਕਰਨ। ਸੋ ਉਹਨਾਂ ਲੋਕਾਂ ਨੇ ਡਾਲਰਸ ਦੇ ਰੂਪ ਦੇ ਵਿੱਚ ਪੈਸਾ ਇਨਵੈਸਟ ਕੀਤੇ। ਲਾਲਚ ਇਹ ਦਿੱਤਾ ਗਿਆ ਕਿ ਡਾਲਰਸ ਦਾ ਇਨਵੈਸਟਮੈਂਟ ਡਾਲਰਸ ਦੇ ਵਿੱਚ ਹੀ ਤੁਹਾਨੂੰ ਰਿਟਰਨ ਮਿਲੂਗਾ, ਯਾਨੀ ਕਿ ਜਿਹੜਾ ਇੰਟਰਸਟ ਹੈ ਜੋ ਇੰਡੀਅਨ ਗੌਰਮੈਂਟ ਦੇ ਰਹੀ ਸੀ 6%, 6.25% ਜੋ ਵੀ ਹੋਊਗਾ ਅਲੱਗ ਅਲੱਗ ਬੈਂਕਾਂ ਦਾ, ਉਹ ਤੁਹਾਨੂੰ ਡਾਲਰਸ ਮਿਲੂਗਾ।
ਸੋ ਇੰਡੀਅਨ ਲੋਕ ਖੁਸ਼ ਵੀ ਜੇ $1,000 ਇੱਥੇ ਮੈਂ ਆਸਟ੍ਰੇਲੀਅਨ ਬੈਂਕ 'ਚ ਰੱਖਦਾ ਇੱਥੇ 2.5-3% ਕਿੰਨਾ ਕੁ ਮਿਲਦਾ ਹੈਗਾ ਇੰਟਰਸਟ ਇੰਨਾ ਕੁ ਮਿਲਦਾ 3-3.5 ਇੰਡੀਆ 'ਚ ਡਬਲ ਮਿਲਣਾ ਹੈਗਾ ਇੰਡੀਆ 'ਚ ਇਨਵੈਸਟ ਕਰ ਦਿਉ ਉਹ ਇਟਸ ਨੋਟ ਰੋਂਗ ਐਟ ਦੀ ਸੇਮ ਟਾਈਮ ਮੈਂ ਤੁਹਾਨੂੰ ਕਹਿ ਦੇਵਾਂ ਕਿ ਉਹ ਜਿਹੜਾ ਤੁਹਾਡਾ ਬੈਂਕਾਂ 'ਚ ਪੈਸਾ ਰੱਖਿਆ ਫੋਰੈਕਸ ਦੇ ਰੂਪ ਦੇ ਵਿੱਚ ਬੈਂਕ ਯੂਜ਼ ਕਰਨਗੇ ਇਟਸ ਨੋਟ ਰੋਂਗ ਪਰ ਉਹਨੂੰ ਹੁਣ ਵਿਦਡਰੋ ਕਰਵਾਉਣ ਲੱਗ ਪਏ ਨੇ ਉਸ ਰਕਮ ਨੂੰ ਲੋਕ ਉੱਥੋਂ ਕਢਵਾਉਣ ਲੱਗ ਪਏ ਨੇ ਇੰਟਰਸਟ ਜਿਹੜਾ ਲੈਣਾ ਸੀਗਾ ਉਹ ਹੁਣ ਅਗਲੇ 1 ਸਾਲ ਦੇ ਵਿੱਚ ਮਾਰਕੀਟ ਕਰੈਸ਼ ਹੁੰਦੀ ਕਿਵੇਂ ਦੇਖੀ ਉੱਥੇ ਦੀ ਇੰਡੀਆ ਦੀ ਸੋ ਇਸ ਕਰਕੇ ਉੱਥੇ ਜਿਹੜਾ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਬੌਂਡਸ ਦੇ ਵਿੱਚ ਇਨਵੈਸਟ ਕਰਨਾ ਉਹਦੇ 'ਚ ਥੋੜ੍ਹਾ ਜਿਹਾ ਦੇਖਿਓ ਬਾਕੀ ਰੀਅਲ ਇਸਟੇਟ ਮੈਂ ਕਹਿ ਨਹੀਂ ਸਕਦਾ ਓਵਰਸੀਜ਼ ਦੀ ਕਿ ਇੰਡੋਨੇਸ਼ੀਆ ਦੀ ਕਿਵੇਂ ਬਦਲੂਗੀ ਵੀਅਤਨਾਮ ਦੇ ਵਿੱਚ ਕਹਿ ਰਹੇ ਨੇ ਕਿ ਰੀਅਲ ਇਸਟੇਟ ਬੜੇ ਤਰੱਕੀ ਦੇ ਨਾਲ ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈਗੀ ਬਟ ਅਗੇਨ ਯੂ ਆਰ ਨੋਟ ਇਨ ਵੀਅਤਨਾਮ ਵੀਅਤਨਾਮ ਦੇ ਹਾਲਾਤ ਵੀ ਨਹੀਂ ਪਤਾ ਹੈਗੇ ਵੀਅਤਨਾਮ ਦੇ ਵਿੱਚ ਇੱਕ ਸਥਿਰ ਸਰਕਾਰ ਵੀ ਨਹੀਂ ਰਹਿ ਸਕਦੀ ਫਿਊਚਰ ਦੇ ਵਿੱਚ ਪੋਸੀਬਲ ਨਹੀਂ ਹੈਗਾ ਵੀਅਤਨਾਮ ਦੇ ਵਿੱਚ ਨਹੀਂ ਰਹਿਣੀ ਹੈਗੀ ਉੱਥੇ ਸੋ ਇਹ ਥੋੜ੍ਹਾ ਜਿਹਾ ਚੀਜ਼ਾਂ ਦੇਖਣੀਆਂ ਹੋਣਗੀਆਂ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਫਾਇਦਾ ਜ਼ਰੂਰ ਤੁਹਾਨੂੰ ਮਿਲੂਗਾ ਜੇ ਤੁਸੀਂ ਆਸਟ੍ਰੇਲੀਆ 'ਚ ਇਨਵੈਸਟ ਕਰਕੇ ਰੱਖਿਆ ਹੈਗਾ ਆਸਟ੍ਰੇਲੀਆ ਦੀ ਰੇਟਿੰਗ ਵੀ ਵਧੀ ਹੈਗੀ ਹੈ AAA ਦੀ ਕ੍ਰੈਡਿਟ ਏਜੰਸੀਆਂ ਆਸਟ੍ਰੇਲੀਆ ਨੂੰ ਰੇਟਿੰਗ ਦਿੰਦੀਆਂ ਨੇ ਨੋਟ ਲਾਈਕ ਅਮੈਰੀਕਾ ਨੋਟ ਲਾਈਕ ਫਰਾਂਸ ਇਟਲੀ ਜਾਂ ਜਪੈਨ ਜਾਂ ਇੰਡੀਆ ਵਰਗੀਆਂ ਇਕੋਨਮੀਜ਼ ਜਿੱਥੇ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈਗਾ ਐਨੀਵੇਜ਼ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਹੋਪਫੁਲੀ ਕਿ ਸੌਖੀਆਂ ਕਰਕੇ ਇਹ ਚੀਜ਼ਾਂ ਸਮਝ ਆਈਆਂ ਹੋਣਗੀਆਂ ਅਤੇ ਇਨਸਾਈਟ ਰਿਪੋਰਟ ਦੇ ਵਿੱਚ ਇਹੀ ਅੱਡ ਅੱਡ ਰਿਪੋਰਟਾਂ ਦੇ ਉੱਤੇ ਆਪਾਂ ਅੱਜ ਦੇ ਦਿਨ ਗੱਲ ਕਰਨੀ ਸੀਗੀ ਥੈਂਕ ਯੂ ਸੋ ਮੱਚ ਟੇਕ ਕੇਅਰ ਗੌਤਮ ਕਪਿਲ ਵੱਲੋਂ ਇੰਨਾ ਹੀ ਰੇਡੀਓ ਹਾਂਜੀ 1674 AM ਸੁਣਦੇ ਰਹੋ

इजाजत है। This is the Rishi Rich beat. मेरे दिल में इजाजत है।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ। ਅਤੇ ਆਓ ਫਿਰ ਆਪਾਂ ਬੱਚਿਆਂ ਦੇ ਕੋਲੋਂ ਚੁਟਕਲੇ ਸੁਣਦੇ ਹਾਂ। ਮੈਂ ਵਾਅਦਾ ਕਰਦਾ ਕਿ ਮੈਂ ਜ਼ਰੂਰ ਜ਼ਰੂਰ ਜ਼ਰੂਰ ਹੱਸੂੰ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਜਿੰਨੀ ਵਾਰੀ ਮਰਜ਼ੀ ਸੁਣਿਆ ਹੋਵੇ, ਆਪਾਂ ਵਾਅਦਾ ਕਰੀਏ ਆਪਣੇ ਆਪ ਦੇ ਨਾਲ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ। ਅਤੇ ਆਓ ਫਿਰ ਰਲ ਮਿਲ ਕੇ ਆਪਾਂ ਹੱਸਦੇ ਹਾਂ। ਅਤੇ ਹੱਸਣ ਹਸਾਉਣ ਦੇ ਲਈ ਸਾਡੇ ਨਾਲ ਸਭ ਤੋਂ ਪਹਿਲਾਂ ਅੱਜ ਆਇਆ ਸੀ ਅਰਨਵ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਉਸ ਤੋਂ ਬਾਅਦ ਫਿਰ ਮੰਨਤ ਫਤਿਹ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਵ। ਸਤਿ ਸ਼੍ਰੀ ਅਕਾਲ ਅਰਨਵ ਜੀ, ਕੀ ਹਾਲ ਨੇ?
4: ਵਧੀਆ, ਤੁਹਾਡੇ ਕੀ ਹਾਲ
3: ਆ? ਬਹੁਤ ਵਧੀਆ। ਕਿੱਦਾਂ ਰਹੀਆਂ ਤੁਹਾਡੀਆਂ ਛੁੱਟੀਆਂ?
4: ਵਧੀਆ।
3: ਓਕੇ, ਕੀ ਕੀਤਾ ਛੁੱਟੀਆਂ 'ਚ? ਫਿਰ
4: ਛੁੱਟੀਆਂ 'ਚ ਘਰੇ ਬੈਠੇ ਰਹੇ।
3: ਹਾਂ, ਘਰੇ ਬੈਠੇ ਰਹੇ, ਇਹ ਸਭ ਤੋਂ ਬੈਸਟ ਕੰਮ ਹੈ ਯਾਰ। ਘਰੇ ਬਹਿਣ ਵਾਲਾ ਜਿਹੜਾ ਕੰਮ ਆ ਨਾ, ਇਹਦੇ ਤੋਂ ਬਿਹਤਰ ਤੇ ਹੋਰ ਕੋਈ ਕੰਮ ਹੀ ਨਹੀਂ ਹੈ, ਹਨਾ? ਉਦਾਂ ਕਿੱਥੇ ਘਰ ਬੈਠਾ ਜਾਂਦਾ।
4: ਹਾਂਜੀ,
3: ਚਲੋ ਗੁੱਡ, ਫਿਰ ਪੀਪਾ ਪੁੱਤ ਹੋ ਗਿਆ। ਤੇ ਕੀ ਸੁਣਾਓਗੇ ਹੁਣ, ਵਾਪਸ ਚਲ ਗਏ ਸਕੂਲ?
4: ਹਾਂਜੀ।
3: ਓਕੇ ਓਕੇ, ਕੀ ਸੁਣਾਓਗੇ ਫਿਰ ਅੱਜ?
4: ਅੱਜ ਸੁਣਾਉਂਗਾ ਇੱਕ ਬਜ਼ਾਰਤ।
3: ਹਾਂਜੀ।
4: ਨਿੱਕੀ ਜੀ ਨਰਸ ਖੱਟਾ ਸੂਟ ਪਾਉਂਦੀ, ਬਿਨਾਂ ਪੁੱਛੇ ਟੀਕਾ ਲਾਉਂਦੀ।
3: ਨਿੱਕੀ ਜੀ ਨਰਸ ਕਰਦੀ ਨਾ ਤਰਸ, ਮੋਢੇ ਤੇ ਰੱਖਦੀ ਪਰਸ ਤੇ ਟੀਕਾ ਲਾਉਂਦੀ ਤੇ ਆਈ ਕਢਾਉਂਦੀ। ਹੈ, ਤੁਹਾਨੂੰ ਕਦੀ ਲਾਇਆ ਟੀਕਾ ਇਸ ਨਰਸ ਨੇ ਕਿ ਨਹੀਂ?
4: ਨਹੀਂ
3: ਨਹੀਂ, ਬਚਾਈ ਆ।
4: ਹਾਂਜੀ।
3: ਓਕੇ ਅਨਵ, ਤੁਸੀਂ, ਤੁਹਾਡਾ ਜਨਮ ਇੱਥੋਂ ਦਾ ਵਾ ਕਿ ਇੰਡੀਆ ਹੋਇਆ? ਇੰਡੀਆ ਹੀ। ਕਿੰਨੇ ਸਾਲਾਂ ਦੇ ਸੀ ਜਦੋਂ ਤੁਸੀਂ ਆਏ?
4: ਮੈਂ ਹੀ 7 ਸਾਲਾਂ ਦਾ, 6
3: 6 ਸਾਲਾਂ ਦਾ।
4: ਹਾਂਜੀ।
3: ਤੇ ਬਚਾ ਰਿਹਾ 6 ਸਾਲਾਂ ਚ ਕਦੀ ਨਹੀਂ ਟੀਕਾ ਲਗਾ?
4: ਨਹੀਂ।
3: ਹੈ, ਉਦਾਂ ਵੇਖੀ ਕਦੀ ਇਹ ਨਰਸ?
4: ਹਾਂਜੀ।
3: ਕਿੱਥੇ?
4: ਹਾਂਜੀ,
3: ਕਿੱਥੇ ਵੇਖੀ ਆ?
4: ਇੰਡੀਆ।
3: ਓਕੇ, ਇੱਥੇ ਤੇ ਨਹੀਂ ਵੇਖੀ ਕਦੀ, ਹੈ ਨਾ? ਇੱਥੇ ਨਹੀਂ ਹੁੰਦੀ ਉਹ ਵਾਲੀ ਨਰਸ, ਹੈ ਨਾ? ਟੈਕਸੀ ਰੰਗੀ ਨਰਸ, ਹੈ ਨਾ? ਓ, ਇਹ ਭੂੰਡ ਆ ਫਿਰ।
4: ਹਾਂਜੀ,
3: ਹਾਂ, ਸਹੀ ਗੱਲ ਹੈ, ਇੱਥੇ ਨਹੀਂ ਕਦੀ ਵੇਖਿਆ ਆਪਾਂ, ਹੈ ਨਾ? ਲੈ ਕੇ ਆਉਣਾ ਚਾਹੀਦਾ, ਲੈ ਕੇ ਆਉਣਾ ਚਾਹੀਦਾ ਇੱਥੇ ਇੱਕ ਭੂੰਡ, ਹੈ ਨਾ, ਜਿੱਥੇ ਇੰਨਾ ਕੁਛ ਲੈਣ ਦਾ। ਅੱਛਾ, ਜਿਹੜੀ ਭੂੰਡ, ਜਿਹੜੇ ਜਿਹੜਾ ਭੂੰਡਾਂ ਦਾ ਘਰ ਹੁੰਦਾ ਵਾ, ਉਹਨੂੰ ਕੀ ਕਹਿੰਦੇ? ਓ, ਜਿਹੜਾ ਨਰਸਾਂ ਦਾ ਸਟੇਸ਼ਨ ਹੁੰਦਾ ਨਾ ਭੂੰਡਾਂ ਦਾ ਘਰ, ਉਹਨੂੰ ਕਹਿੰਦੇ ਖੱਖਰ। ਕੀ ਕਹਿੰਦੇ? ਖੱਖਰ। ਹਾਂ, ਚੇਤ ਰੱਖਣਾ ਹੁਣ। ਠੀਕ ਆ, ਥੈਂਕ ਯੂ। ਸਤਿ ਸ਼੍ਰੀ ਅਕਾਲ, ਤੁਹਾਡਾ ਦਿਨ ਵਧੀਆ ਵਧੀਆ ਰਵੇ। ਤੇ ਸਨ ਸਾਡੇ ਨਾਲ ਅਰਨਵ, ਤੇ ਹੁਣ ਸਾਡੇ ਨਾਲ ਨੇ ਮੰਨਤ ਤੇ ਫਤਿਹ, ਤੇ ਉਸ ਤੋਂ ਬਾਅਦ ਫਿਰ ਸ਼੍ਰੇਆ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ, ਕੀ ਹਾਲ ਹੈ? ਆਹੋ, ਵੇਖ ਲੈ ਕਿੱਡੀਆਂ ਘੁੰਮੀਆਂ ਘੁੰਮੀਆਂ ਕਰਦੇ ਜਪਾਨ। ਹੈ ਮੰਨਤ, ਆਪਾਂ ਵੀ ਚੱਲੀਏ ਕਿਤੇ ਜਪਾਨ? ਨੀ
4: ਕੈਨੇਡਾ ਚੱਲੀ ਗਿਆ, ਕਿਉਂਕਿ ਫਿਰ ਨਾਲੇ ਉੱਥੇ ਮੇਰੇ ਕਜ਼ਨ ਵੀ ਨੇ, ਬਹੁਤ ਸਾਰੇ ਮੇਰੇ ਭੂਆ ਹੁਣੀ ਵੀ ਨੇ,
3: ਕੈਨੇਡਾ ਚੱਲੀ
4: ਬਹੁਤ ਰਿਸ਼ਤੇਦਾਰ ਨੇ।
3: ਹਾਂ, ਕੈਨੇਡਾ ਵਧੀਆ ਫਿਰ, ਨਾਲੇ ਤੁਸੀਂ ਅਮਰਿੰਦਰ ਗਿੱਲ ਦੇ ਮੁੰਡਿਆਂ ਨੂੰ ਮਿਲ ਲੋਗੇ, ਹੈ ਨਾ?
4: ਪਤਾ ਨੀ, ਮੈਂ ਵੀ ਜੋ ਟੀਨੇਜਰ ਹੋ ਗਈ ਆ,
3: ਟੀਨੇਜਰ ਤੁਸੀਂ ਹੋਏ ਨਹੀਂ ਹਲੇ ਤੁਸੀਂ ਚਲੋ ਫਿਰ ਮੈਂ ਤੁਹਾਡੇ ਤੇ ਛੱਡ ਦਾ ਨਾ ਮੈਨੂੰ ਦੱਸਿਓ ਫਿਰ ਜਦੋਂ ਜਾਣਾ ਹੋਊਗਾ ਹਨਾ ਸਾਥ ਹੋਊਗਾ ਤੇ ਫਿਰ ਮੈਂ ਵੀ ਚਲ ਜਾਊਂਗਾ ਪਰ ਜਪਾਨ ਤੇ ਫਿਰ ਰਹਿ ਜਾਣਾ ਨਾ ਕਿਤੇ ਆਪਾਂ ਵੀ ਸਾਯੋਨਾਰਾ ਕਰ ਆਵਾਂਗੇ
4: ਠੀਕ ਆ ਆਏ ਕਰਦੇ ਆ ਆਪਾਂ ਫਿਰ ਕੈਨੇਡਾ ਆ ਕੇ ਫਿਰ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਪਹਿਲਾਂ ਜਾਪਾਨ ਘੁੰਮ ਕੇ ਫੇਰ ਆਵਾਂਗੇ
3: ਹਾਂ ਆ ਵੀ ਠੀਕ ਆ ਵੈਸੇ ਲੈਂਗੁਏਜ ਦਾ ਨਹੀਂ ਕੁੜੀ ਕੋਈ ਚੱਕਰ ਹੈਗਾ ਲੈਂਗੁਏਜ ਤੇ ਨਾ ਉਹ ਅੱਜ ਕੱਲ ਗੂਗਲ ਵਾਲੇ ਕਰ ਦਿੰਦੇ ਟ੍ਰਾਂਸਲੇਟ ਹਨ ਥੋੜੀ ਥੋੜੀ ਜੀ ਜਪਾਨੀ ਸਿੱਖ ਲੋ ਹਾਂ ਠੀਕ ਆ ਚਲੋ ਫਿਰ ਕੀ ਸੁਣਾਓਗੇ
4: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
3: ਹਾਂਜੀ
4: ਇੱਕ ਵਾਰੀ ਇੱਕ ਚੋਰ ਇੱਕ ਬਜ਼ੁਰਗ ਬੇਬੇ ਦੇ ਘਰ ਦੇ ਸਾਹਮਣੇ ਬੰਬ ਰੱਖ ਜਾਂਦਾ ਤੇ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਕਹਿੰਦੇ ਬੇਬੇ ਬੰਬ ਬੇਬੇ ਬੰਬ ਤੇ ਬੇਬੇ ਸ਼ਰਮ ਆ ਕੇ ਕਹਿੰਦੀ ਕਹਿੰਦੇ ਕਿ ਪਹਿਲਾਂ ਜਵਾਨੀ ਚ ਸੀ ਉਹ ਤਾਂ ਕਮਲਿਆ ਹੁਣ ਤਾਂ ਨੀ ਹੈਗੀ ਸਾਰੇ ਪਿੰਡ ਵਾਲੇ
3: ਕਮਲਿਓ ਬੱਲੇ ਨੀ ਬੇਬੇ ਇਹਦੇ ਮੈਨੂੰ ਲੱਗਦਾ ਇਹ ਤੇ ਮੰਨਤ ਤੁਹਾਨੂੰ ਵੀ ਬੜਾ ਪਸੰਦ ਆਇਆ ਨਾ ਤੇ ਫਤਿਹ ਬੰਬ ਕਿੱਥੇ ਆ ਫਿਰ ਫਤਿਹ
4: ਨਾਲ
3: ਵੀ ਗੱਲ ਕਰ ਰਿਹਾ ਕੋਈ ਵੀ ਨੀ ਜੀ ਹੋ ਜਾਂਦਾ
4: ਅਸੀਂ ਆ ਨੀ ਸਕਦੇ ਕਿਉਂਕਿ ਸਾਡਾ ਸਕੂਲ ਆ
3: ਓਹੋ ਯਾਰ ਮੈਂ ਤਾਂ ਵਿਸ਼ ਕਰਦਾ ਵੀ ਤੁਸੀਂ ਛੇਤੀ ਛੇਤੀ ਵੱਡੇ ਹੋ ਤੇ ਸਕੂਲ ਖਤਮ ਹੋਵੇ ਤੇ ਫਿਰ ਤੁਸੀਂ ਆ ਜਾ ਕਰੋ ਹਾਂ
4: ਕੋਈ ਤਾਂ ਮੇਰਾ ਵੀ ਕਰਦਾ ਮੈਂ ਕੀ ਕਰਦਾ
3: ਪਰ ਫਿਰ
4: ਮੈਂ ਫਿਰ ਵੀ ਬਿਜ਼ੀ ਹੁਣ
3: ਫਿਰ ਉਹ ਨਾ ਹੋਵੇ ਫਿਰ ਤੁਸੀਂ ਕੰਮ ਤੇ ਚਲ ਜਾ ਕਰੋ ਭਲਾ
4: ਓ ਯਾ ਉਹ ਮੈਚ ਦਾ ਕੀ ਹੋਇਆ ਫਿਰ
3: ਕਿਹੜੇ ਮੈਚ ਦਾ
4: ਜਿਹੜਾ ਪਰ ਰੱਖਿਆ ਸੀ
3: ਕਿੱਥੇ ਰੱਖਿਆ ਸੀ
4: ਕ੍ਰਿਕਟ ਵਾਲਾ
3: ਉਹ ਮੇਰਾ ਕੱਲ ਇੱਥੇ ਰੱਖਿਆ ਸੀ ਕਿਤੇ ਯਾਰ ਇੱਕ ਮਿੰਟ ਮੈਂ ਵੇਖਾਂ ਭਲਾ ਕਿੱਥੇ ਸੀ ਭਲਾ ਨਹੀਂ ਇੱਥੇ ਤੇ ਨਹੀਂ ਮੈਨੂੰ ਲੱਗਦਾ ਮੈਂ ਘਰੇ ਰੱਖਾਂ ਕਿਤੇ
4: ਨਹੀਂ ਜਿਹੜਾ ਆਪਾਂ ਮੈਚ ਕਰਨਾ ਹੀ ਉਹ
3: ਮੈਚ ਆ ਤਾਂ ਮੈਚ ਤੇ ਜਦੋਂ ਕਹੋਗੇ ਕਰ ਲਾਂਗੇ ਤੁਸੀਂ ਟਾਈਮ ਨਹੀਂ ਕੱਢਦੇ ਭਰਾ
4: ਕੱਢ ਲਾਂਗੇ ਕੋਈ ਨਾ
3: ਤੇ ਕੱਢੋ ਫਿਰ ਅਸੀਂ ਤੇ
4: ਮੈਨੂੰ ਕਿਹੜਾ ਤੁਸੀਂ ਹੋ ਤੁਸੀਂ ਤੁਹਾਨੂੰ ਪਤਾ ਤੁਸੀਂ ਕਰਨਾ
3: ਯਾਰ
4: ਮੈਂ ਤਾਂ ਬੱਚਾ ਤੁਸੀਂ ਅਡਲਟ ਹੋ
3: ਓਕੇ ਓਕੇ ਅੱਛਾ ਤੁਸੀਂ ਸੀਰੀਅਸ ਹੋ
4: ਗਿਆ ਮੈਂ ਸੀਰੀਅਸ ਹੋ
3: ਓਕੇ ਚਲੋ ਫਿਰ ਦੱਸੋ ਫਿਰ ਕਿੱਦਾਂ ਰੱਖੀਏ ਨਹੀਂ ਯਾਰ ਤੁਸੀਂ ਦੱਸੋ ਯਾਰ ਤੁਸੀਂ ਤੁਸੀਂ ਬੰਦੇ ਸਿਆਣੇ ਹੋ ਤੁਸੀਂ ਦੱਸੋ
4: ਜਿੱਦਣ ਕੋਈ ਬੱਚਿਆਂ ਦਾ ਸਕੂਲ ਨਾ ਹੋਵੇ
3: ਸੈਟਰਡੇ ਰੱਖ ਦਈਏ ਫਿਰ
4: ਸੰਡੇ ਦੇਖਣਾ ਸੰਡੇ
3: ਹੈ
4: ਸੰਡੇ
3: ਚਲੋ ਫਿਰ ਸੰਡੇ ਰੱਖ ਦਿੰਦੇ ਦੱਸੋ ਫਿਰ ਕਿੰਨੇ ਵਜੇ ਆਓਗੇ
4: ਕਿਹੜੇ ਸੰਡੇ
3: ਆ ਵੇਲਾ ਕਮਿੰਗ ਸੰਡੇ
4: ਠੀਕ ਆ
3: ਹੈ
4: ਠੀਕ ਆ
3: ਚਲੋ ਵੇਨੇ ਫਿਰ ਕਿਹੜੇ ਕਿਹੜੇ ਬੱਚਿਆਂ ਦੀਆਂ ਐਂਟਰੀਆਂ ਆਉਂਦੀਆਂ ਤੇ ਜਿਹੜੇ ਕ੍ਰਿਕਟ ਖੇਡਣਾ ਚਾਹੁੰਦੇ
4: ਆਪਾਂ ਕੈਪਟਨ ਵੀ ਸਿਲੈਕਟ ਕਰਨੇ ਆ
3: ਆ ਕੈਪਟਨ ਵੀ ਉਹ ਤਾਂ ਫਿਰ ਜਦੋਂ ਸਾਰੇ ਬੰਦੇ ਆਉਣਗੇ ਫਿਰ ਆਪਾਂ ਪਗਾਟਾ ਕਰ ਲਾਂਗੇ
4: ਯਾ
3: ਠੀਕ ਆ
4: ਨਹੀਂ ਆਏ ਨਹੀਂ ਹੁੰਦਾ ਪਹਿਲਾਂ ਦੇਖਣਾ ਹੁੰਦਾ ਕਿਹੜਾ ਬੈਸਟ ਆ ਫਿਰ ਉਹ ਕੈਪਟਨ ਹੁੰਦਾ
3: ਉਹ ਫਿਰ ਮੈਂ ਬਣ ਜੂਗਾ ਜਦ ਤੁਹਾਨੂੰ ਬਣਾ ਦਾਂਗੇ ਫਿਰ
4: ਠੀਕ ਆ ਅੱਜ ਮੈਂ ਸੁਣਾਉਂਗਾ ਇੱਕ ਬਜ਼ੁਰਗ
3: ਹਾਂਜੀ
4: ਸਿਰ ਤੇ ਆ ਪਰ ਬਾਲ ਨੀ ਜੋ ਕੀ
3: ਸਿਰ ਤੇ ਆ ਪਰਵਾਲ ਨਹੀਂ, ਸਿਕਰੀ
4: ਨਹੀਂ,
3: ਜੂੜਾ ਪਰਨਾ ਪੱਗ
4: ਗਲਤ,
3: ਜੂਆਂ
4: ਗਲਤ,
3: ਲੀਖਾਂ
4: ਗਲਤ,
3: ਤਖਾਂ
4: ਗਲਤ,
3: ਧੌਲੇ
4: ਗਲਤ,
3: ਗੰਜ
4: ਗਲਤ।
3: ਹੋਰ ਭਰਾ ਸਿਰ ਤੇ ਕੀ ਰਹਿ ਗਿਆ ਫਿਰ? ਹੋਰ ਫਿਰ ਗੋਹੇ ਦਾ ਟੋਕਰਾ ਰਹਿ ਗਿਆ ਫਿਰ, ਉਹ ਰੱਖਦਾ ਬੜਾ ਖਰਾਬ ਬੰਦਾ ਯਾਰ ਤੂੰ, ਇੱਕ ਚੀਜ਼ ਮਿਸ ਕਰਾ ਹੀ ਲੈਣਾ ਤੂੰ ਵਿੱਚ, ਹੂੰ ਟੋਪੀ ਰਹਿ ਗਈ ਸੀ ਬਸ, ਹੈ ਨਾ, ਬਾਕੀ ਤੇ ਸਾਰਾ ਕੁਝ। ਥੈਂਕ ਯੂ, ਸੋ ਇਹ ਸੀ ਵੀ ਸਾਡੇ ਨਾਲ ਫਤਿਹ ਸਿੰਘ ਦਾ ਕ੍ਰਿਕਟਰ, ਅਤੇ ਹੁਣ ਨੈਕਸਟ ਵਾਰੀ ਆ ਪਈ ਸ਼੍ਰੇਆ ਦੀ ਅਤੇ ਵੀਰੇ ਦੀ। ਅਤੇ ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਹਾਲ ਹੈ? ਉਸ ਤੋਂ ਬਾਅਦ ਫਿਰ ਅਸੀਸ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮਾਨੂ ਬਿੱਲੀ, ਕੀ ਹਾਲ ਹੈ?
4: ਠੀਕ ਹੈ।
3: ਮਾਨੂ ਬਿੱਲੀ ਕੱਲ੍ਹ ਨਹੀਂ ਆਏ ਤੁਸੀਂ?
4: ਕੱਲ੍ਹ ਲੇਟ ਹੋ ਗਈ ਸਕੂਲ ਵਾਸਤੇ।
3: ਓ ਯਾਰ, ਉੱਠੇ ਲੇਟ ਹੀ, ਮੈਨੂੰ ਪਤਾ ਤੁਸੀਂ ਸੁਸਤੀ ਪਾਈ ਸੀ ਨਾ ਕੱਲ। ਓਏ, ਇੰਨੀ ਸੁਸਤੀ ਕਿੱਥੋਂ ਆ ਜਾਂਦੀ ਹੈ ਯਾਰ?
4: ਮਾਇੰਡ
3: ਚ ਆਉਂਦੀ ਆ? ਓਹੋ, ਜੀ ਕਰਦਾ ਵੀ ਮਾਇੰਡ ਕਹਿੰਦਾ ਵੀ ਹੋਰ ਸੌਂ ਜਾਓ, ਹੋਰ ਸੌਂ ਜਾਓ, ਹੈ ਨਾ। ਅੱਜ ਤੇ ਨੀ ਆਈ? ਚੁੱਪੀ ਕੀਤੀ ਰਹਿੰਦੀ ਆ। ਮੈਂ ਨੀ ਫਿਰ ਸੁਣੀ, ਕੀ ਸੁਣਾਓਗੇ ਫਿਰ? ਓਕੇ, ਸੌਖੀ ਜੀ ਪਾਇਓ ਯਾਰ। ਇੱਕ ਪਸਾਈ
4: ਨਿਕਲਾਈ।
3: ਓਕੇ, ਉਹਨੇ ਆਪੇ ਲਾਈ ਕਿ ਕਿਸੇ ਨੇ ਲਾਈ? ਕਿਸੇ ਨੇ ਲਾਈ। ਓਕੇ, ਉਹ ਫਿਰ ਛਪਾਈ ਨਾ? ਅੱਛਾ, ਯੈਲੋ, ਓਕੇ, ਖਾਣ ਵਾਲੀ ਚੀਜ਼ ਆ। ਓਕੇ, ਯੈਲੋ ਚੀਜ਼ ਆ, ਹੈ? ਓਕੇ ਯਾਰ, ਦਿੱਕਤ ਤੁਸੀਂ ਨਾ ਬੜੀ ਔਖੀ ਲੈ ਕੇ ਆਉਂਦੇ ਹੋ। ਤੁਸੀਂ ਖਾਂਦੇ ਹੋ? ਤੁਸੀਂ ਖਾ ਲੈਂਦੇ ਹੋ? ਤੁਸੀਂ ਲਾਈਕ ਕਰਦੇ ਹੋ? ਤੁਸੀਂ ਨਿੱਕਰ ਲਾ ਕੇ ਖਾਂਦੇ ਹੋ? ਕਿੱਥੇ? ਅੱਛਾ, ਓਕੇ ਓਕੇ, ਮੈਨੂੰ ਲਿਆ ਕੇ ਦੋਗੇ? ਓਕੇ, ਕਦੋਂ?
4: ਤੁਸੀਂ ਕਦੋਂ ਲੈ ਕੇ ਆਉਣਾ?
3: ਤੁਸੀਂ ਮੈਨੂੰ ਕਦੋਂ ਲਿਆ ਕੇ ਦੋਗੇ? ਪਤਨੀ
4: ਪਤਨੀ।
3: ਓਕੇ, ਇਹ ਫਿਰ ਕੇਲਾ ਲੱਗਦਾ ਮੈਨੂੰ।
4: ਹਾਂਜੀ,
3: ਓ ਬੱਲੇ ਬੱਲੇ, ਟਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ, ਕੇਲਾ ਦੀ ਬਨਾਨਾ। ਹਾਂਜੀ, ਸਤਿ ਸ਼੍ਰੀ ਅਕਾਲ ਸ਼੍ਰੇਆ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਖਾਧਾ ਸ਼੍ਰੇਆ ਸਵੇਰੇ ਸਵੇਰੇ? ਅੱਛਾ, ਮੈਂ ਹਾਂਜੀ ਚਾਹ ਪੀ ਲਈ, ਥੈਂਕ ਯੂ। ਚਾਹ ਦੇ ਨਾਲ ਕੀ ਪੀਤਾ? ਚਾਹ ਦੇ ਨਾਲ ਕੀ ਖਾਧਾ? ਮੈਂ ਪਿੰਨੀ ਖਾਧੀ, ਮੇਰੇ ਕੋਲ ਇੱਕ ਲਾਸਟ ਪਿੰਨੀ ਹੈਗੀ ਸੀ ਅੱਜ, ਲਾਸਟ ਪਿੰਨੀ ਆਫ ਦਾ ਸੀਜ਼ਨ। ठीक है ओके की सुनाओगे फिर आज
4: बजारेट
3: ओके केडी केडी
4: एक निकी जी कोई लैंड वाली कुड़ी आंसर
3: अच्छा तो ये परे को चल जाना हाँ इथे रह के दसो
4: निकी जी कुड़ी लैंड वाली कुड़ी
3: अच्छा निकी जी ओके ओके ओके ओके ओके निकी जी कुड़ी
4: आंसर किया
3: ओके निकी जी कुड़ी ते लेके परांदा तुरी ए श्रेया ते नहीं हो सकती श्रेया ते वड्डी हो गई हुन है ना
4: हां जी
3: होर केड़ी निकी कुड़ी साडे कोल
4: पता
3: नहीं केड़ी निकी जी कुड़ी
4: जी आपे गैस कर लो
3: हैं
4: गैस कर लो
3: आपे गैस कर लिए ए फिर सुई धागा वा बल्ले बल्ले जीत गया मैं थैंक यू जरिया बजारत ते नहीं फूफू हुंदा बोली ते हुंदा ही कुड़िये बाय बाय बाय बाय बाय बाय बाय बाय बाय थैंक यू ते साडे नाल श्रेया ते हुण भाई साडे नाल हुण गियां नाहत ते हरगुन नूं पहला आपां लै लैणे आ ते जे तुसीं पुत रेडी हो ते फिर
4: सत श्री अकाल अंकल जी
3: सत श्री अकाल की हाल है नाहत दा
4: वधिया तुसीं सुनाओ
3: मैं वी ठीक आ अज ते नहीं सुस्ती पई
4: नहीं नहीं
3: ਉਨੀ ਨਹੀਂ ਪਈ ਹੈ ਨਾ
4: ਠੀਕ ਹੈ ਨਾ
3: ਨਾਲੇ ਨਾਹਤ ਨੂੰ ਘੱਟ ਪੈਂਦੀ ਹੈ ਹਰਗੁਣ ਨੂੰ ਜ਼ਿਆਦਾ ਪੈਂਦੀ ਸੁਸਤੀ ਹੈ ਨਾ
4: ਹਾਂਜੀ ਕਿਉਂਕਿ ਅੱਜ ਦੀਦੀ ਛੇਤੀ ਉੱਠ ਗਈ ਤੇ ਦੀਦੀ ਨੂੰ ਸਾਰੇ ਕਹਿੰਦੇ ਨੇ ਕਿ ਬਹੁਤ ਲੇਜ਼ੀ ਹੈ
3: ਆਹੋ ਸਗੋਂ ਪਹਿਲਾਂ ਉੱਠ ਪਈ ਹੈ ਨਾ
4: ਹਾਂਜੀ
3: ਅੱਜ ਤੇ ਫਿਰ ਉਹਨੂੰ ਸ਼ਾਬਾਸ਼ੀ ਬਣਦੀ ਹੈ
4: ਹਾਂਜੀ
3: ਕੀ ਕੀਤਾ ਸਵੇਰੇ ਉੱਠ ਕੇ ਫਿਰ
4: ਪਹਿਲਾਂ ਮੈਂ ਬਰੱਸ਼ ਕੀਤਾ ਫਿਰ ਤੁਹਾਡੇ ਕੱਪੜੇ ਪਾਏ ਫਿਰ ਦੁੱਧ ਪੀਤਾ
3: ਓਏ ਤਿਆਰ ਤਿਉਰ ਹੋ ਗਏ ਹੈਂ
4: ਹਾਂਜੀ
3: ਗੁੱਡ ਹੁਣ ਰੈਡੀ ਹੋ ਸਕੂਲ ਜਾਣ ਲਈ ਰੈਡੀ
4: ਹਾਂਜੀ ਰੈਡੀ
3: ਓਕੇ ਕੀ ਸੁਣਾਓਗੇ ਫਿਰ
4: ਅੱਜ ਮੈਂ ਇੱਕ ਬੁਝਾਰ ਸੁਣਾਉਂਗੀ
3: ਓਕੇ ਸੁਣਾਓ
4: ਨਿੱਕੀ ਜਿਹੀ ਪਿੱਦਨੀ ਪਿੱਦ ਪਿੱਦ ਕਰਦੀ ਸਾਰੇ ਜਹਾਨ ਦੀ ਲਿੱਦ ਇਕੱਠੀ ਕਰਦੀ ਬੁੱਝੋ ਕੀ
3: ਓਏ ਤੁਸੀਂ ਇੱਕ ਤਾਂ ਬਜ਼ਾਰਤਾਂ ਬੜੀਆਂ ਔਖੀਆਂ ਲੈ ਕੇ ਆਉਂਦੇ ਤੁਸੀਂ
4: ਨਹੀਂ ਇਹ ਇਹਦਾ ਆਂਸਰ ਤਾਂ ਬਹੁਤ ਈਜ਼ੀ ਹੈ
3: ਅੱਛਾ ਆਂਸਰ ਈਜ਼ੀ ਆ ਪਰ ਬਜ਼ਾਰਤ ਤੇ ਔਖੀ ਆ ਨਾ ਪਿੱਦ ਪਿੱਦ ਕਰਦੀ ਹਾਂ ਓਕੇ ਪਿੱਦ ਪਿੱਦ ਕੌਣ ਕਰਦੀ ਆ ਪਿੱਦ ਪਿੱਦ ਪਿੱਦ ਪਿੱਦ ਕਰਦੀ ਕਿਉਂ ਆ ਨੋਨ ਲਿਵਿੰਗ ਥਿੰਗ ਆ ਓਕੇ ਤਾਂ ਵੀ ਪਿੱਦ ਪਿੱਦ ਕਰਦੀ ਆ ਓਕੇ ਓਕੇ ਕਦੇ ਕਦੇ ਲਈ ਵਰਤਦੇ ਆਪਾਂ ਤੁਸੀਂ ਹਿੰਟ ਦੇ ਦਿਓ ਮੈਨੂੰ ਫਿਰ ਕੋਈ
4: ਸਫਾਈ ਕਰਨ ਲਈ ਵਰਤਦੇ ਆ
3: ਸਫਾਈ ਕਰਨ ਦੇ ਲਈ ਵਰਤਦੇ ਆ ਓਕੇ ਸਫਾਈ ਕਰਨ ਦੇ ਲਈ ਫਿਰ ਆਪਾਂ ਵੈਕਿਊਮ ਵਰਤਦੇ ਆ ਫਿਰ ਆਪਾਂ ਝਾੜੂ ਵਰਤਦੇ ਆ
4: ਹਾਂਜੀ ਤੁਸੀਂ ਆਂਸਰ ਬੋਲਤਾ
3: ਅੱਛਾ ਝਾੜੂ ਹੀ ਆ
4: ਹਾਂਜੀ
3: ਓਕੇ ਓਕੇ ਓਕੇ ਠੀਕ ਠੀਕ ਠੀਕ ਤੁਸੀਂ ਤਾਂ ਬੜਾ ਟ੍ਰਿਕ ਕਰ ਦਿੰਦੇ ਹੋ ਕੁੜੀਓ ਤੁਹਾਨੂੰ ਆਉਂਦੀ ਸੀ ਪਹਿਲਾਂ
4: ਹਾਂਜੀ
3: ਓਏ ਤੇ ਤੁਸੀਂ ਫਿਰ ਮੈਨੂੰ ਪਹਿਲਾਂ ਦੱਸ ਦੇਣਾ ਸੀ ਥੈਂਕ ਯੂ ਰੋਨਾ ਹਾਂ
4: ਥੈਂਕ ਯੂ ਦੀਦੀ ਨਾਲ ਗੱਲ ਕਰ ਲਓ
3: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਰਗੁਣ
4: ਚਲੋ
3: ਦਫਾ ਕਰੋ ਉੱਠੀ ਪੈਨੇ ਹਨਾ ਫਿਰ ਉੱਠ ਕੇ ਵਧੀਆ ਵਧੀਆ ਫੀਲ ਹੋਇਆ ਕਿ ਨਹੀਂ
5: हां जी
3: हो गया ओके चलो गुड है रेडी होना फिर
5: हां जी सुन जाती
3: हूं ओके की सुनाओगे
5: आज मैं एक चुटकुला सुनाऊंगी पर पहला मैं कुछ दसना है
3: हां जी की
5: मैं जसवाल अंकल नु मिली सी
3: किनु जसवाल अंकल नु
5: हां जी
3: ओके ओके गुड गुड गुड किथे मिल पे
5: गुरुद्वारे दे विचो पिज़्ज़ा बरता रहे सी नाले खा भी रहे सी
3: हैं नाल नाल ही फिर तू कि पछाण पिज़्ज़ा खान तू
5: नहीं पापा नू जानदे सीगे पापा जानदे सी उन्हां नू फिर असीं उन्हां तों मिले
3: ओके ओके ओके गुड की कहिंदे सी फिर
5: ਉਹ ਕਹਿੰਦੇ ਸੀਗੇ ਵੀ ਅਸੀਂ ਸੁਣਾਨੇ ਆ ਉਹਨਾਂ ਨੇ ਸੁਣਿਆ ਸਾਡਾ ਤੇ ਉਹਨਾਂ ਬਾਰੇ ਰੋਜ਼ ਗੱਲਾਂ ਵੀ ਹੁੰਦੀਆਂ ਰੇਡੀਓ ਦੇ ਵਿੱਚ
3: ਮੈਨੂੰ ਲੱਗਦਾ ਹਲੇ ਵੀ ਸੁਣ ਡੇ ਹੋਣੇ
5: ਹਾਂਜੀ
3: ਹੈਨਾ ਕੋਈ ਸੁਣੀ ਜੀ ਗੱਲ ਕਰਦੇ
5: ਉਹ ਬਹੁਤ ਵਧੀਆ ਨੇ
3: अंकल ते है ही बड़े वधिया ना
5: हाँ जी
3: है ना क्यूट अंकल या
5: हाँ जी
3: ते नले होना ऐदां दी गल्लां करेंगी ते फिर तेनू सब तो पहला ओ पिज़्ज़ा दिया करनगे गर्म गर्म नेक्स्ट टाइम
5: हाँ जी
3: इन्हां दे पिज़्ज़े ते ड्यूटी हुंदी ऑलवेज
5: ओके फिर मैं ले लांगी
3: हाँ जी की सुनाओगे फिर
5: मुश्किल
3: हाँ जी

0: Thank you, man, Kavila.
1: Thank you.
0: Thank you, very good.
1: Thank you. Have a nice day.
0: Thank you. Isan Sadinal Hargunji. ਤੇ ਹੁਣ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗ। ਸਤਿ ਸ੍ਰੀ ਅਕਾਲ ਤਵਨੀਤ, ਕੀ ਹਾਲ ਹੈ?
2: ਸਤਿ ਸ੍ਰੀ ਅਕਾਲ ਵੀਰ ਜੀ ਤੇ ਕੋਈ ਵੀ ਦੀ ਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਕੀ ਹਾਲ ਹੈ?
2: ਮੇਰਾ ਠੀਕ ਆ, ਤੁਹਾਡਾ ਕੀ ਹਾਲ ਹੈ?
0: ਮੇਰਾ ਵੀ ਠੀਕ ਆ। ਕੱਲ ਫਿਰ ਕੇਕ ਮਿਲਿਆ ਕਿ ਨਹੀਂ?
2: ਨੋ, ਜਿਹੜਾ ਕੰਮ ਤੇ ਸੀ।
0: ਓ ਓ, ਅੱਛਾ ਤੇ ਕੀ ਕੀ ਮਿਲਿਆ? ਪਾਪਾ ਲਈ ਗਿਫਟ ਤੇ ਲਿਆਉਣਾ
2: ਅੱਜ? ਡੈਡਾ ਅੱਜ ਲੇਟ ਆਉਗੇ 10-11 ਵਜੇ, ਔਰ ਅਸੀਂ ਸੁੱਤੇ ਹੁੰਦੇ।
0: ਤੇ ਉਹ ਤੇ ਗਿਫਟ ਤੇ ਉਹਨਾਂ ਨੇ ਵੇਖ ਹੀ ਲੈਣਾ, ਇੱਕ ਨਿਕਾ ਜਿਹਾ ਲੈ ਆਇਓ।
2: ਗਿਫਟ ਤੈਨੂੰ ਪਸੰਦ ਨਹੀਂ ਆ?
0: ਅੱਛਾ, ਪਸੰਦ ਨਹੀਂ ਆ, ਫੇਰ ਠੀਕ ਆ, ਫੇਰ ਠੀਕ ਆ। ਚਲੋ ਕਾਰਡ ਬਣਾ ਦੇ।
2: ਜਦੋਂ ਤੁਸੀਂ ਮੰਨਣਾ ਕੈਨੇਡਾ ਜਾਣਾ, ਮੈਨੂੰ ਵੀ ਲੈ ਕੇ ਜਾਣਾ। ਮੈਂ ਉੱਥੇ ਕਦੀ ਗਏ ਨੀ, ਤੁਸੀਂ ਵੀ ਗੱਲ ਸੁਣ ਸਕਦੇ ਪਰ ਡੈਡਾ ਨੀ ਗੱਲ ਸੁਣਦੇ। ਜੇ ਤੁਸੀਂ ਮੈਨੂੰ ਨੀ ਕੈਨੇਡਾ ਲੈ ਕੇ ਗਏ, ਫਿਰ ਤੁਹਾਡੀ ਮੇਰੀ ਚੀਚੀ ਹੋ ਗਈ।
0: ਅਸੀਂ ਚੀਚੀ ਹੋ
2: ਕੱਟੀ ਕੱਟੀ ਹੋ ਗਈ ਕੱਟੀ।
0: ਚਲੋ ਠੀਕ ਆ, ਮੈਂ ਤੇ ਆਪ ਮੰਨਤ ਦੇ ਨਾਲ ਜਾਣਾ ਵਾ, ਮੰਨਤ ਨੇ ਲੈ ਕੇ ਜਾਣਾ ਮੈਨੂੰ। ਫਿਰ ਉਹਨੂੰ ਮੈਂ ਕਹਿ ਦਿੰਦਾ ਵਾ ਵੀ ਇੱਕ ਟਿਕਟ ਹੋਰ ਕਰਾ ਲਈ। ਠੀਕ ਆ।
2: ਮੇਰੀ ਵੀ ਫੂਡ ਲੜਿਆ ਸੀ।
0: ਭੂੰਡ ਲੜਿਆ ਸੀ
2: ਜਦੋਂ ਮੈਂ ਬਟਾਲੇ ਗਈ ਸੀ।
0: ਓਕੇ ਓਕੇ ਓਕੇ।
2: ਪੂਰੀ ਵਾਰੀ ਕਮਰੇ ਚ ਮੈਂ ਸੁੱਤੀ ਸੀ। ਹਾਂ, ਮੈਂ ਖੇਡ ਰਹੀ ਸੀ ਤੇ ਮੈਨੂੰ ਭੂੰਡ ਲੜਿਆ। ਅੱਖ ਮੇਰੀ ਮੋਟੀ ਹੋ ਗਈ
0: ਤੇ ਅੱਖ ਮੇਰੀ ਮੋਟੀ ਨੀ ਮੋਟੀ ਮੋਟੀ ਹੋ ਗਈ ਤੇ ਅੱਖ ਮੇਰੀ ਮੋਟੀ ਨੀ ਫਿਰ ਤੇ ਤਵਨੀਤਾ ਬਣ ਗਿਆ ਹੋਣਾ।
2: ਹਾਂਜੀ
0: ਹੈ।
2: ਮੰਮਾ ਜਦੋਂ ਛੋਟੇ ਹੁੰਦੇ ਸੀ, ਮੰਮਾ ਨੂੰ ਹਰ ਸਾਲ ਪੂਡ ਲੜਦਾ ਸੀ ਹੱਥ ਤੇ ਬੂਟੇ ਜਾਂ ਅੱਖ ਤੇ।
0: ਜ਼ਿਆਦਾ ਮੂੰਹ ਤੇ ਲੜਦਾ ਹੁੰਦਾ ਸੀ ਨਾ?
2: ਹਾਂਜੀ,
0: ਪਹਿਲਾਂ ਤੇ ਸਾਰਿਆਂ ਨੂੰ ਲੜਦੇ ਹੁੰਦੇ ਸੀ ਜਦੋਂ ਆਪਾਂ ਇੰਡੀਆ ਹੁੰਦੇ ਹਾਂ ਤਵਨੀਤ, ਉਦੋਂ ਤੇ ਬਹੁਤ ਲੜਦੇ ਸੀ।
2: ਗਰਮੀਆਂ ਚ ਪੂੰਡ ਬਹੁਤ ਹੁੰਦੇ।
0: ਜੇ ਮਰੂਦ ਤੋੜਨ ਲੱਗੋ ਤਾਂ ਪੂੰਡ ਲੜ ਜਾਂਦਾ, ਜਾਮ ਨੂੰ ਤੋੜਨ ਲੱਗੋ ਤਾਂ ਪੂੰਡ ਲੜ ਜਾਂਦਾ।
2: ਸਾਨੂੰ ਪੂੰਡ ਲੜਦਾ ਬਿਕੋ ਤੁਸੀਂ ਮਰੂਦ ਦਾ ਛੇਤੀ ਛੇਤੀ ਵਿਆਹ ਨੀ ਕਰਾ ਰਹੇ।
0: ਸਹੀ ਗੱਲ ਹੈ, ਸਹੀ ਗੱਲ ਹੈ, ਸਹੀ ਨਹੀਂ ਕਰਾ ਹੀ ਦੇਣਾ ਵਾ ਹੁਣ ਆਪਾਂ ਤੇ।
2: ਕਦੋਂ?
0: ਉਹਨੂੰ ਕਿਹਾ ਸ਼ੋਪਿੰਗ ਸ਼ੋਪਿੰਗ ਕਰ ਲੈਂਦੋ। ਉਹਨੇ
2: ਸਾਰੀ ਸ਼ੋਪਿੰਗ ਕਰ ਲਈ?
0: ਨਹੀਂ ਨਹੀਂ, ਕਿੱਥੇ ਕਰ ਲਈ ਸ਼ੋਪਿੰਗ, ਉਹਨੂੰ ਪਸੰਦ ਹੀ ਨਹੀਂ ਆਈ।
2: ਤੁਸੀਂ ਕਿਹਾ ਸੀ, ਤੁਸੀਂ ਇੱਕ ਦਿਨ ਕਿਹਾ ਸੀ ਉਹਨੇ ਸ਼ੋਪਿੰਗ ਕਰ ਲਈ, ਹੁਣ ਵਿਆਹ ਦੀ ਤਿਆਰੀ ਕਰੋ।
0: ਨਹੀਂ ਨਹੀਂ, ਉਹ ਅਚਕਨ ਨਹੀਂ ਪਸੰਦ ਆਈ ਉਹਨੂੰ।
2: ਕੀ ਨਹੀਂ ਪਸੰਦ ਆਇਆ?
0: ਅਚਕਨ ਨਹੀਂ ਪਸੰਦ ਆਈ ਉਹਨੂੰ।
2: ਤੇ ਉਹਨੂੰ ਲਹਿੰਗਾ ਪਾ ਦੋ ਪਿੰਡੀ ਦਾ।
0: ਚਲੋ ਠੀਕ ਆ, ਫਿਰ ਏਦਾਂ ਹੀ ਕਰ ਲੈਂਦੇ ਫਿਰ। ਕੇਲੇ ਦੀ ਨਿੱਕਰ ਪਾ ਦਾਂਗੇ ਉਹਨੂੰ।
2: ਕੇਲੇ ਦੀ ਨਿੱਕਰ?
0: ਹਾਂ, ਕੇਲੇ ਨੇ ਜਿਹੜੀ ਖਿੱਚ ਕੇ ਲਾਈ ਸੀ ਨਾ,
2: ਉਹ ਪਾ ਦਾਂਗੇ। ਬੀਜੀ ਦੀ ਨਿੱਕਰ ਲੈ ਲਓ।
0: ਉਹ ਕੇਲਾ ਵਾ ਦੱਸ? ਵੀਰ ਜੀ ਕੋ ਕੇਲਾ ਵਾ?
2: ਬੀਜੀ ਕੇਲਾ ਖਾਂਦਾ ਸੋ ਬੀਜੀ ਅਬ
0: ਚਲੋ ਵੀਰ ਜੀ ਨੂੰ ਪੁੱਛ ਲੈਣੇ, ਜੇ ਦੇ ਦੂਗਾ ਨਿੱਕਰ ਫਿਰ ਪਾ ਲਾਂਗੇ।
2: ਓਕੇ, ਜੇ ਵੀਰ ਜੀ ਨਹੀਂ ਕਿਹਾ ਤੇ ਫਿਰ ਡੈਡ ਦਾ ਕੱਛਾ ਲੈ ਲਓ।
0: ਠੀਕ ਆ, ਓਕੇ, ਕੀ ਸੁਣਾਓਗੇ ਫਿਰ?
2: ਇੱਕ ਬੋਲੀ।
0: ਹਾਂਜੀ,
2: ਬਾਰੀ ਬਸੀ ਕਤਲ ਮਮਾ ਬਾਬਾ ਹਸੀ ਜਾਦੇ ਤੂੰ ਸੁਣਾ ਵੀ ਨਹੀਂ ਸਕਦਾ।

0: You. Hippie!
1: Hooray!
0: Hippie!
1: Hooray!
0: Hip, hip! Hurr, hurr! ਹਾਂਜੀ ਹਾਂਜੀ ਕਿਹੜੀ ਕਿਹੜੀ ਕਿਹੜੀ ਕਿਹੜੀ ਆ?
1: ਇੱਕ ਤਾਂ ਹੈਗੀ ਆ ਬਈ, ਉਹ ਨੋਨੀ ਆਂਟੀ ਘੁੰਮੀ ਗਈ।
0: ਨੋਨੀ ਆਂਟੀ?
1: ਤੇ ਦੂਜੀ ਗੱਲ ਹੈ, ਮੈਂ ਨਾ ਕੱਲ ਡਿਜੀਟੈਕ ਚ ਸਕੂਲ ਚ ਮੈਂ ਲਰਨ ਕੀਤਾ ਸੀ ਬਈ ਹਾਊ ਟੂ ਬੀ ਸੇਫ ਔਨ ਆਨਲਾਈਨ।
0: ਓਕੇ, ਫਿਰ ਕੀ?
1: ਲਾਈਕ ਫੋਟੋਜ਼ ਜਾਂ ਪਰਸਨਲ ਸਟਫ ਨਹੀਂ ਸੈਂਡ ਕਰਨੀਆਂ ਸਟ੍ਰੇਂਜਰਸ ਨੂੰ, ਤੇ ਉਹ ਜੇ ਉਹ ਸਾਨੂੰ ਕੈਂਡੀ ਦੇਣੀ, ਉਹ ਜੇ ਉਹ ਕਹਿੰਦੇ ਤੁਸੀਂ ਇੱਥੇ ਆ ਜਾਓ ਕੋਈ ਸਕਰੀਨ ਤੇ ਵੀ ਤੁਸੀਂ ਉੱਥੇ ਆ ਜਾਓ, ਫਿਰ ਬਈ ਮੈਂ ਕੈਂਡੀ ਦੂੰ, ਫਿਰ ਉਹ ਸਾਨੂੰ ਕਿਡਨੈਪ ਕਰ ਸਕਦੇ। ਤੇ ਆਲਸੋ ਆਸਕਿੰਗ ਫੋਰ ਪਰਮਿਸ਼ਨ ਟੂ ਵਾਚ ਔਨ ਆਨਲਾਈਨ।
0: ਓਕੇ ਓਕੇ, ਇਹ ਇੰਨਾ ਕੁਛ ਹੈ, ਇਹ ਕਿੱਥੋਂ ਤੁਸੀਂ ਸਿੱਖ ਲਿਆ?
1: ਸਕੂਲ।
0: ਵੈਰੀ ਗੁੱਡ, ਇਹ ਤਾਂ ਬੜੀਆਂ ਵਧੀਆ ਵਧੀਆ ਗੱਲਾਂ ਤੁਸੀਂ ਸਿੱਖਦੇ ਹੋ, ਤੇ ਬੜੀ ਸਿਆਣੀ ਹੋ ਗਈ ਕੁੜੀ।
1: ਕਿਉਂਕਿ ਕਿਉਂਕਿ ਅਸੀਂ ਬਿਜ਼ੀ ਸੀ ਰੰਗੂ, ਅਸੀਂ ਬੋਲੀ ਨਹੀਂ ਯਾਦ ਕਰ ਸਕਦੇ, ਤਾਂ ਮੇਰੇ ਕੋਲ ਕੁਇਕ ਬੋਲੀ ਆ।
0: ਹਾਂਜੀ ਹਾਂਜੀ, ਸੁਣਾਓ ਫਿਰ।
1: ਕਦੇ ਹੂ ਕਰਕੇ, ਕਦੇ ਹਾਂ ਕਰਕੇ, ਕਿਹੜਾ ਦੇ ਦੇਣੀ ਮਟਵਾਰੇ ਲੰਬੀ
0: ਬਾਂਹ ਕਰਕੇ, ਕਿਹੜਾ ਦੇ ਦੇਣੀ ਮਟਵਾਰੇ ਲੰਬੀ ਬਾਂਹ ਕਰਕੇ,
1: ਕਿਹੜਾ ਦੇ ਦੇਣੀ ਮਟਵਾਰੇ ਲੰਬੀ
0: ਬਾਂਹ ਕਰਕੇ। ਬਲ ਬਲ ਬਲ ਬਲ ਬਲ ਚੱਕ, ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ
1: ਨਾ ਨਾ ਨਾ ਨਾ ਨਾ ਨਾ
0: ਨਾ
1: ਨਾ
0: ਨਾ ਨਾ ਨਾ ਨਾ ਨਾ ਨਾ ਨਾ ਨਾ ਨਾ। Thank you.
1: Brilliant, awesome, great, brilliant, brilliant day.
0: Wow.
1: See you tomorrow.
0: Thank you.
1: Bye-bye.
0: Thank you. Bye-bye. See, ਸਾਡੇ ਨਾਲ ਸੀ ਸਕੋਰ, ਤੇ ਹੁਣ ਨੇ ਸਾਡੇ ਨਾਲ ਸੁਖਨ ਜੀ। ਸਤਿ ਸ਼੍ਰੀ ਅਕਾਲ ਸੁਖਨ, ਕੀ ਹਾਲ ਆ? ਹੈਲੋ, ਕੀ ਹਾਲ ਚਾਲ ਨੇ? ਉਹ ਕੱਲ ਦੀ ਨਾ ਮੈਨੂੰ ਲੱਗਦਾ ਵਾ ਵੀ ਸੁਸਤੀ ਹਲੇ ਕੱਲ ਦੀ ਲੱਥੀ ਨੀ ਆ ਯਾਰ, ਇਹ ਕੀ ਚੱਕਰ ਆ? ਉਹ ਮੈਨੂੰ ਵੀ ਸੁਸਤੀ ਪੈ ਗਈ ਮੇਰੀ ਆਵਾਜ਼
1: ਨੂੰ
0: ਯਾਰ, ਮੇਰਾ ਜੀ ਕਰਦਾ ਮੈਂ ਸੋਈ ਜਾਵਾਂ। ਮੈਨੂੰ ਵੀ ਬੜੀ ਵਧੀਆ ਨੀਂਦ ਆਈ ਯਾਰ, ਤੁਸੀਂ ਛੇਤੀ ਉੱਠ ਗਏ, ਉਹ ਤੇ ਮੈਨੂੰ ਠਾ ਦੇਣਾ ਸੀ ਨਾ ਜਦੋਂ ਉੱਠੇ ਹੋ। ਹੈਂ, ਆਪ ਤੇ ਤੁਸੀਂ ਗੱਡੀ ਦੀ ਸੀਟ ਤੇ ਸੁੱਤੇ ਹੋ, ਮੈਨੂੰ ਤੁਸੀਂ ਮਾਈਕ ਦੇ ਉੱਤੇ ਸਵਾ ਤਾ ਤੁਸੀਂ। ਹੈਂ, ਕੀ ਸੁਣਾਓਗੇ ਫਿਰ ਅੱਜ? ਓਕੇ,
1: ਲੰਬੀਆਂ ਲੰਬੀਆਂ ਕਾਰਾਂ
0: ਵਿੱਚ ਫਿਰ ਨਮਰੂਤੀ ਕਾਰਾਂ।
1: ਹਾਂਜੀ,
0: ਇਹ ਤੇ ਮੈਨੂੰ ਆਉਂਦੀ ਆ। ਚੇਤਾ ਭੁੱਲ ਗਿਆ, ਉਹ ਹੁਣੇ ਮੈਨੂੰ ਆਉਂਦੀ ਸੀ, ਸੱਚੀ ਆਉਂਦੀ ਸੀ। ਉਹ ਚਾਰ ਤੁਸੀਂ ਮੈਨੂੰ ਟ੍ਰਿਕ ਕਰਤਾ, ਮੈਨੂੰ
1: ਚੇਤਾ ਭੁੱਲ ਗਿਆ।
0: ਹਾਂ, ਮੈਨੂੰ ਆਉਂਦੀ ਸੀ ਤੇ ਫਿਰ ਮੈਨੂੰ ਨੀਂਦ ਆ ਗਈ। ਹੁਣ ਫਿਰ ਤੁਸੀਂ ਹੈਲਪ ਹੀ ਕਰ ਦੋ, ਹੁਣ ਤੇ ਹੈਲਪ ਹੀ ਕਰਨੀ ਪੈਣੀ। ਹੈਲਪ ਹੀ ਕਰ ਦੋ ਥੋੜੀ ਜੀ। ਯਾਰ ਇਹ ਹੈਗੀ ਆ ਜੂਆਂ। ਯੈਸ, ਤੁਸੀਂ ਵੇਖ ਲਓ ਮੇਰੀ ਮਦਦ ਨੀ ਕੀਤੀ। ਆਲੂ ਗੋਭੀ ਮਟਰ ਪਨੀਰ ਮੇਰਾ ਵੀਰ, ਹੈਂ थैंक यू सुगर, थैंक यू
1: रेडियो हांजी 174 एम,
0: थैंक यू
1: पंगड़ा
0: पंगड़ा डिंग लंग लंग लंग लंग लंग लंग थैंक यू, थैंक यू सुगर, बाय बाय बाय बाय बाय बाय बाय AM. थैंक यू भाई सन साढ़े नाल डडवाल साहब ते हुण ने साढ़े नाल बसंत लाल, सत श्री अकाल जी, की हाल है?
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
0: ਬਹੁਤ ਵਧੀਆ ਜੀ, ਅੱਜ ਬੜੇ ਕਰੰਟ ਚ ਹੋ। ਏਦਾਂ ਨਾ ਕਹੋ, ਹੋ ਸਕਦਾ ਤੁਹਾਡੇ ਲਈ ਕੁਛ ਲੈ ਕੇ ਆਏ ਹੁਣ। ਆਹੋ
2: ਬੀਬੀ ਨਾ ਚੋਪਸਟਿਕ ਚੱਕ ਲੈਂਦੀ ਆ
0: ਘਰ ਵੇਖਿਆ ਉਹਨਾਂ ਨੇ ਕੰਨ ਚ ਮਾਰਨ ਲਈ ਰੱਖੀ
2: ਜਾਂ ਫਿਰ ਬਿਊਟੀ ਪਾਰਲਰ ਚ ਨਾ ਬਾਲ ਜਿਹੜਾ ਰੱਖ ਲੈਂਦੀ ਹੁੰਦੀ ਆ ਬਾਲ ਫਲਾਂ ਦੀ ਨਾ।
0: ਅੱਛਾ ਅੱਛਾ, ਬੜਾ ਜੂੜਾ ਜਿਹਾ ਕਰਕੇ ਵਿੱਚ ਦੇ ਦਿੰਦੀਆਂ। ਥੈਂਕ ਯੂ ਵੀ ਉਹਨਾਂ ਵੱਲੋਂ, ਥੈਂਕ ਯੂ।
2: ਇਹਨਾਂ ਦੀ ਨੀਂਦ ਮਾਰੇ ਅੱਖਾਂ ਨੀ ਖੁੱਲਦੀਆਂ ਹੁੰਦੀਆਂ, ਇੰਨੇ ਲੰਬੇ ਟੂਰ ਤੋਂ ਆ
0: ਜਾਂਦੇ
2: ਨੇ, ਲੋਕਾਂ ਕਹਿੰਦੇ ਹੁੰਦੀਆਂ ਮੈਂ ਵੀ ਜਪਾਨੀ ਹੋ ਗਈ। ਮੇਰੀ ਵੀ ਅੱਖਾਂ ਖੁੱਲਦੀਆਂ ਹੁਣ। ਉਧਰੋਂ ਉਧਰ ਆਪਣਾ ਨਾ ਭਾਬੀ ਨਾ ਆਪਣਾ ਝਾੜੂ ਦੇ ਰਹੇ ਹੁੰਦੇ ਤੇ ਜਸ਼ਨ ਆਉਂਦਾ, ਜਸ਼ਨ ਆਪਣਾ ਨਾ ਕੂੜੇ ਤੋਂ ਟੱਪ ਜਾਂਦਾ।
0: ਅੱਛਾ, ਕੂੜੇ ਤੋਂ?
2: ਹਾਂ ਭਾਬੀ ਨੇ ਜਸ਼ਨ ਆਪਣਾ ਘੋੜੇ ਤੋਂ ਟੱਪੀਦਾ ਹੁੰਦਾ, ਕਹਿੰਦੇ ਕਿਉਂ? ਕਹਿੰਦੇ ਦੋ ਵਾਰ ਵਿਆਹ ਹੁੰਦਾ ਜਿਹੜਾ ਘੋੜੇ ਟੱਪਦਾ ਨਾ, ਤੇ ਬਾਅਦ ਦੇਖਿਆ ਸੈਮੀ ਸਾਹਿਬ ਸਾਰਾ ਘੋੜਾ ਫੜ ਕੇ ਉਹਦੇ ਟੱਪੀ ਜਾਂਦੇ। ਕੁਛ ਤਾਂ ਹੋਊਗਾ ਆਪਣੇ ਆਪਣੇ ਜਸਵਾਲ ਭਾਈ ਦਾ, ਜਸਵਾਲ ਭਾਈ ਦਾ ਆਪਣਾ ਇੱਕ ਰੇੜੀ ਲੱਗ ਬੈਠੇ ਹੁੰਦੇ, ਇਹਨਾਂ ਉਹ ਬੰਨਾ ਕਰਦਾ ਯਾਰ
0: ਰੇੜੇ ਹੁੰਦੇ ਹੁੰਦੇ
2: ਆਪਣਾ ਰੇੜੀ ਲਾਗੇ ਬੈਠੇ ਹੁੰਦੇ ਬੰਦਾ ਨਾ ਦੇ ਰੱਖਦਾ ਕਦੇ ਯਾਰ ਬੰਦਾ ਕਹਿੰਦੀ ਯਾਰ ਭੁੱਖਾ ਧਿਆੜਾ ਤੈਨੂੰ ਮੈਂ ਨਾ
0: ਭੁੱਖਾ ਧਿਆੜਾ ਨੀ ਭੁੱਖਾ ਧਿਆਇਆ ਹੁੰਦਾ
2: ਬੰਦਾ ਵੀ ਦੇਖੋ ਬੰਦਾ ਵੀ ਦੇਖੋ ਧਿਆੜਾ ਹੀ ਹੋਣਾ
0: ਅੱਛਾ
2: ਫਿਰ ਆਪਣਾ ਨਾ ਕਹਿੰਦੇ ਕਹਿੰਦੇ ਚੱਲ ਮੈਨੂੰ ਨਾ ਕੁਛ ਖਾਣ ਦੇ ਰਿਹਾ ਸ਼ਾਇਦ ਮੇਰਾ ਕੋਈ ਗਾਹਕ ਨੀ ਆਇਆ ਨਾ ਚਾਹੇ ਕੋਈ ਰਹਿਮਤੀ ਹੋਈ ਜਸਵਾਲ ਭਾਈ ਦੋ ਸਮੋਸੇ ਜਸਵਾਲ ਭਾਈ ਨਾਲੇ ਉੱਠਦੇ ਕਹਿੰਦੇ ਭਾਈ ਨਾਲੇ ਐਨੀ ਬੇਕਾਰ ਆ ਸਮੋਸੇ ਦੇ ਸਾਰੇ ਨੌਕਰ ਕਹਿੰਦੇ ਮਾਲਕ ਆ ਗਿਆ ਮਾਲਕ ਆ ਗਿਆ, ਕੋਈ ਝਾੜੂ ਦੇਣ ਲੱਗਾ ਕੋਈ ਪਤਾ, ਸਾਮੀ ਸਾਹਿਬ ਕੱਪੜੇ ਸਾਫ਼ ਕਰਨੇ ਪੈਂਦੇ ਹਨਾ, ਬਾਈ 5 ਮਿੰਟ ਸਭ ਕੰਮ ਸਮਝ ਨਹੀਂ ਆਉਂਦਾ, ਕਹਿੰਦਾ ਮਾਮੇ ਮੈਂ ਤਾਂ ਕੱਪੜਾ ਲੈਣ ਆਇਆ ਜੀ, ਮੈਨੂੰ ਵੀ ਕੰਮ ਦੇ, ਮੈਨੂੰ ਵੀ ਕੰਮ ਦੇ ਲਾ ਦਾ
0: ਥੈਂਕ ਯੂ ਲਾਲ ਜੀ, ਥੈਂਕ ਯੂ ਜੀ, ਥੈਂਕ ਯੂ। ਇਹ ਸਨ ਸਾਡੇ ਨਾਲ ਬਸੰਤ ਲਾਲ ਜੀ, ਅਤੇ ਹੁਣ ਇਜਾਜ਼ਤ ਲੈਣ ਦਾ ਸਮਾਂ ਆ ਗਿਆ, ਪਰ ਉਸ ਤੋਂ ਪਹਿਲਾਂ ਇੱਕ ਜਨਮਦਿਨ ਆ ਜੀ। ਲਵਲੀਨ ਜੀ ਕਹਿੰਦੇ ਨੇ ਕਿ ਇਹਨਾਂ ਦੇ ਬੇਟੇ ਦਾ ਅੱਜ ਜਨਮਦਿਨ ਆ, ਜੈਸਨ ਰਾਜ ਸਿੰਘ ਗਿੱਲ ਦਾ ਅੱਜ ਜਨਮਦਿਨ ਹੈ। ਬਹੁਤ ਬਹੁਤ ਵਧਾਈਆਂ ਜੀ, ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤੀਆਂ ਬਖਸ਼ੇ ਸਾਰੇ ਪਰਿਵਾਰ ਨੂੰ। ਸਾਡੇ ਸਾਰੇ ਸੁਣਨ ਵਾਲਿਆਂ ਦੇ ਵੱਲੋਂ, ਸਾਡੀ ਸਾਰੀ ਟੀਮ ਦੇ ਵੱਲੋਂ ਬਹੁਤ ਬਹੁਤ ਵਧਾਈਆਂ ਜੀ। ਹੈਪੀ ਬਰਥਡੇ ਟੂ ਯੂ ਜੋਸਨ ਰਾਜ ਸਿੰਘ ਗਿੱਲ ਜੀ, ਜਨਮਦਿਨ ਮੁਬਾਰਕ। ਅਤੇ ਬਾਕੀ ਦੇ ਮੈਸੇਜ ਆਪਾਂ ਆ ਕੇ ਪੜ੍ਹਦੇ ਹਾਂ, ਕਿਉਂਕਿ ਹੁਣ ਸਮਾਂ ਹੋ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਅੱਜ ਦਾ ਇਹ ਦਿਨ ਮਿਲਿਆ, ਇਹ ਸਾਹ ਚੱਲ ਰਹੇ ਨੇ ਸ਼ੁਕਰਾਨਾ ਕਰਨ ਦੇ ਲਈ, ਚਿਹਰੇ 'ਤੇ ਇੱਕ ਮੁਸਕਰਾਹਟ, ਇੱਕ ਖੁਸ਼ੀ, ਇੱਕ ਖੁਸ਼ੀ ਕਿ ਮੈਂ ਖੁਸ਼ ਹਾਂ ਜੋ ਤੂੰ ਮੈਨੂੰ ਦਿੱਤਾ ਉਹਦੇ ਵਿੱਚ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਪੀੜ ਜੋ ਮੈਨੂੰ ਹਾਲੇ ਤੱਕ ਵੀ ਖੁੱਲ੍ਹ ਕੇ ਜੀਣ ਨਹੀਂ ਦਿੰਦੀ। ਉਦੋਂ ਮੈਂ ਲਿਬਨਾਨ ਦੇ ਵਿੱਚ ਰਹਿੰਦਾ ਸੀ, ਇੱਕ ਦਿਨ ਇੰਡੀਆ ਜਾਣ ਲੱਗਾ ਤਾਂ ਮੇਰੇ ਨਾਲ ਕੰਮ ਕਰਦਾ ਇੱਕ ਦੋਸਤ ਕਹਿਣ ਲੱਗਾ, ਤੂੰ ਮੇਰੇ ਪਿੰਡ ਵੀ ਜਾ ਆਵੀਂ, ਮੇਰੇ ਨਿੱਕੇ ਬਾਲੜੇ ਦੇ ਕੁਛ ਕੱਪੜੇ ਲੈ ਜਾ। ਅਤੇ ਇਸੇ ਬਹਾਨੇ ਮੇਰੀ ਸੁੱਖ ਸਾਂਦ ਵੀ ਕਰ ਦੱਸ ਆਵੀਂ। ਵਾਪਸ ਆਇਆ ਤਾਂ ਉਹਦੇ ਘਰ ਜਾਣਾ ਜ਼ਰੂਰੀ ਸਮਝਿਆ, ਘਰ ਦੇ ਬਾਹਰੋਂ ਹੀ ਪਤਾ ਲੱਗ ਗਿਆ ਪਰਿਵਾਰ ਕਾਫੀ ਗਰੀਬ ਹੈ। ਮੇਰੇ ਉਸ ਦੋਸਤ ਦੇ ਦੋ ਬੱਚੇ, ਇੱਕ ਬੀਵੀ ਅਤੇ ਇੱਕ ਉਸਦਾ ਬੁੱਢਾ ਪਿਓ, ਸਾਰੇ ਘਰ ਦੇ ਵਿੱਚ ਹੀ ਸੀ। ਛੋਟਾ ਬੱਚਾ ਕੋਈ 3 ਸਾਲ ਦਾ ਹੋਊਗਾ, ਮੇਰੇ ਲਾਗੇ ਆ ਕੇ ਬਹਿ ਗਿਆ। ਉਸਦੀ ਗੋਦ ਦੇ ਵਿੱਚ ਇੱਕ ਛੋਟਾ ਜਿਹਾ ਮੇਮਣਾ ਸੀ। ਮੈਂ ਪੁੱਛਿਆ ਤੇ ਦੱਸਣ ਲੱਗਾ ਇਸਦਾ ਨਾਮ ਮਿੱਠੂ ਹੈ। ਮੇਰਾ ਨਾਮ ਮਿੱਠੂ ਆ ਤੇ ਮੇਰੇ ਮੇਮਣੇ ਦਾ ਨਾਂ ਰਾਮੂ। ਇਹਦੀ ਮਾਂ ਕੁਛ ਦਿਨ ਪਹਿਲਾਂ ਮਰ ਗਈ ਸੀ ਤੇ ਹੁਣੇ ਮੇਰੇ ਨਾਲ ਹੀ ਸੌਂਦਾ, ਮੇਰੇ ਨਾਲ ਹੀ ਖੇਡਦਾ, ਹੁਣੇ ਮੇਰਾ ਪੱਕਾ ਦੋਸਤ ਬਣ ਗਿਆ। ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਇਹਦਾ। ਮੈਂ ਇਸਨੂੰ ਬਹੁਤ ਪਿਆਰ ਕਰਦਾ, ਮੈਂ ਇਹਦੀ ਮਾਂ ਵਾਂਗ ਇਹਨੂੰ ਕਦੀ ਨਹੀਂ ਮਰਨ ਦੇਵਾਂਗਾ। ਨਿੱਕੇ ਨਿੱਕੀਆਂ ਜਿਹੀਆਂ ਗੱਲਾਂ ਕਰਦਾ ਰਿਹਾ, ਫਿਰ ਪਤਾ ਨਹੀਂ ਮਨ ਦੇ ਵਿੱਚ ਕੀ ਆਇਆ, ਮੇਮਣੇ ਨੂੰ ਬੁੱਕਲ ਦੇ ਵਿੱਚ ਚੁੱਕਿਆ ਅਤੇ ਦੌੜ ਗਿਆ। ਉਹਦੇ ਨਾਲ ਹੀ ਖੇਡਦਾ, ਉਹਦੇ ਨਾਲ ਹੀ ਵਿਚਰਦਾ। ਮੈਨੂੰ ਬੜਾ ਵਧੀਆ ਲੱਗਾ, ਕੋਲ ਆਵਾਜ਼ ਮਾਰੀ ਅਤੇ 20 ਰੁਪਈਏ ਦੇ ਕੇ ਕਿਹਾ, ਜਾ ਆਪਣੇ ਲਈ ਚੀਜ਼ੀ ਲੈ ਆ ਅਤੇ ਗੱਲ ਸੁਣ, ਆਪਣੇ ਰਾਮੂ ਲਈ ਵੀ ਕੁਛ ਲੈ ਆਵੀਂ। ਉਸਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ, ਭੱਜਾ ਗਿਆ ਆਪਣੇ ਲਈ ਮਿੱਠੀਆਂ ਗੋਲੀਆਂ ਲੈ ਆਇਆ। ਕਹਿਣ ਲੱਗਾ ਮੈਂ ਮੇਮਣੇ ਲਈ ਫੁੱਲੀਆਂ ਲੈ ਕੇ ਆਇਆ। ਦੋਵੇਂ ਜਾਣੇ ਘਰ ਦੇ ਇੱਕ ਕੋਨੇ ਦੇ ਵਿੱਚ ਬਹਿ ਕੇ ਖਾਣ ਲੱਗ ਪਏ। ਇੰਨੀ ਦੇਰ ਨੂੰ ਮੈਂ ਚਾਹ ਪਾਣੀ ਪੀ ਚੁੱਕਾ ਸਾਂ, ਤੁਰਨ ਲੱਗਾ ਤਾਂ ਦੋਸਤਾ ਬਾਪੂ ਕਹਿਣ ਲੱਗਾ ਇੱਦਾਂ ਨਹੀਂ ਜਾਣ ਦੇਣਾ, ਉਹ ਪੁੱਤਰਾ ਤੈਨੂੰ ਰੋਟੀ ਖਾਧੇ ਤੋਂ ਬਿਨਾਂ ਨਹੀਂ ਜਾਣ ਦੇਣਾ, ਤੂੰ ਵੀ ਤਾਂ ਸਾਡੇ ਪੁੱਤਾਂ ਵਰਗਾ, ਸਾਡੇ ਪੁੱਤ ਦੀ ਖਬਰ ਲੈ ਕੇ ਆਇਆ, ਤੇਰੀ ਸੇਵਾ ਕੀਤੇ ਤੋਂ ਬਿਨਾਂ ਇੱਦਾਂ ਕਿੱਦਾਂ ਜਾਣ ਦੀਏ ਤੈਨੂੰ। ਉਹਨਾਂ ਨੇ ਬਦੋ ਬਦੀ ਖਿਲਾਰ ਲਿਆ। ਥੋੜ੍ਹੀ ਦੇਰ ਬਾਅਦ ਬਾਪੂ ਦੇਸੀ ਦੀ ਬੋਤਲ ਕੱਢ ਲਿਆ, 2-2 ਪੈਗ ਲਾਏ ਹੋਣੇ ਆ, ਉਸ ਤੋਂ ਅੱਗੇ ਮੈਂ ਪੀਣ ਤੋਂ ਮਨਾ ਕਰ ਦਿੱਤਾ। ਬਾਪੂ ਕਹਿਣ ਲੱਗਾ ਚੱਲ ਆ ਫਿਰ, ਉਨੀ ਦੇਰ ਖੂਹ 'ਤੇ ਗੇੜਾ ਮਾਰ ਆਉਂਦੇ ਹਾਂ, ਖੂਹ 'ਤੇ ਗੇੜਾ ਮਾਰ ਆਵਾਂਗੇ, ਇੰਨੀ ਦੇਰ ਦੇ ਵਿੱਚ ਰੋਟੀ ਬਣ ਜਾਊਗੀ, ਨਾਲੇ ਤੈਨੂੰ ਮੈਂ ਆਪਣਾ ਪਿੰਡ ਵਿਖਾ ਲਿਆਵਾਂ। ਘੁੰਮ ਫਿਰ ਕੇ ਜਦੋਂ ਵਾਪਸ ਪਰਤੇ ਤਾਂ ਸ਼ਾਇਦ ਰੋਟੀ ਬਣ ਚੁੱਕੀ ਸੀ, ਟੇਬਲ 'ਤੇ ਖਾਣਾ ਲੱਗ ਚੁੱਕਾ ਸੀ, ਇੱਕ ਖੂੰਜੇ ਫੁੱਲੀਆਂ ਖਿਲਰੀਆਂ ਪਈਆਂ,
ਤੇ ਕੋਲ ਮਿੱਠੂ ਦੀਆਂ ਗੋਲੀਆਂ ਵੀ। ਉਹ ਨਿੱਕਾ ਜਿਹਾ ਬਾਲੜਾ ਜਿਹੜਾ ਕੁਛ ਸਮਾਂ ਪਹਿਲਾਂ ਖੁਸ਼ੀ ਦੇ ਨਾਲ ਖੇਡਦਾ ਫਿਰਦਾ ਸੀ, ਪਹਿਲਾਂ ਤਾਂ ਉਹ ਕਿਤੇ ਦਿਖਿਆ ਹੀ ਨਹੀਂ। ਥੋੜ੍ਹਾ ਇੱਧਰ ਉੱਧਰ ਨਜ਼ਰ ਘੁਮਾਈ ਤਾਂ ਇੱਕ ਨੁੱਕਰ ਦੇ ਵਿੱਚ ਬੈਠਾ ਬੁਸਕਣ ਡਿਆ। ਇੱਦਾਂ ਲੱਗਦਾ ਸੀ ਕਿ ਉਹ ਕਾਫੀ ਰੋ ਹਟਿਆ, ਹੁਣ ਉਹਦੇ 'ਚ ਰੋਣ ਦੀ ਹਿੰਮਤ ਨਹੀਂ। ਮੈਂ ਸੋਚਿਆ ਐਵੇਂ ਕਿਸੇ ਨੇ ਝਿੜਕ ਦਿੱਤਾ ਹੋਣਾ। ਰੋਟੀ ਖਾਣ ਲੱਗਾ ਤਾਂ ਵੇਖਿਆ ਚੰਗੀ ਸੇਵਾ ਕੀਤੀ ਸੀ, ਮੀਟ ਬਣਿਆ ਸੀ। ਐਵੇਂ ਥੋੜ੍ਹੀ ਨਾ ਮੀਟ ਬਣਾਇਆ ਜਾਂਦਾ ਕਿਸੇ ਦੇ ਲਈ। ਮੈਂ ਹਲੇ ਦੋ ਕੁ ਬੁਰਕੀਆਂ ਖਾਧੀਆਂ ਸੀ ਅਤੇ ਫਿਰ ਬੱਚੇ 'ਤੇ ਧਿਆਨ ਪੈ ਗਿਆ। ਮੈਂ ਕਿਹਾ ਆਓ ਪੁੱਤਰਾ, ਓਏ ਆ ਰੋਟੀ ਖਾ ਲਾ। ਰੋਂਦਾ ਰੋਂਦਾ ਕਹਿਣ ਲੱਗਾ, ਮੈਂ ਨਹੀਂ ਬੋਲਣਾ ਤੇਰੇ ਨਾਲ, ਮੈਂ ਨਹੀਂ ਬੋਲਣਾ, ਤੂੰ ਮੇਰਾ ਮੇਮਣਾ ਖਾ ਗਿਆ, ਮੈਂ ਕਿਸੇ ਨਾਲ ਨਹੀਂ ਬੋਲਣਾ, ਮੈਂ ਹੁਣ ਖੇਡਣਾ ਕਿਹਦੇ ਨਾਲ ਆ, ਮੇਰਾ ਕੋਈ ਦੋਸਤ ਨਹੀਂ, ਮੇਰਾ ਕੋਈ ਆਪਣਾ ਨਹੀਂ, ਤੂੰ ਮੇਰਾ ਰਾਮੂ ਖਾ ਗਿਆ, ਤੂੰ ਮੇਰਾ ਰਾਮੂ ਖਾ ਗਿਆ। ਇਹਨਾਂ ਕਹਿ ਕੇ ਸਿਸਕੀਆਂ ਭਰਨ ਲੱਗ ਪਿਆ। ਮੈਨੂੰ ਸਾਰੀ ਗੱਲ ਸਮਝ ਆ ਚੁੱਕੀ ਸੀ, ਬੁਰਕੀ ਉੱਥੇ ਦੀ ਉੱਥੇ ਅਟਕੀ ਰਹਿ ਗਈ। ਆਪਣੇ ਆਪ ਦੇ ਉੱਤੇ ਮਸਾਂ ਕਾਬੂ ਪਾਇਆ, ਕਿਉਂਕਿ ਮੈਂ ਉਹਦੇ ਰਾਮੂ ਦੇ ਲਈ ਆਪਣੇ ਆਪ ਨੂੰ ਦੋਸ਼ੀ ਸਮਝ ਰਿਹਾ ਸੀ। ਉੱਠ ਕੇ ਕੋਲ ਗਿਆ, ਬੱਚੇ ਨੂੰ ਬੁੱਕਲ ਦੇ ਵਿੱਚ ਲਿਆ, ਚੁੰਮਿਆ, ਪਰ ਉਸ ਤੋਂ ਬਾਅਦ ਰੋਟੀ ਖਾਣ ਨੂੰ ਜੀ ਨਹੀਂ ਕੀਤਾ। ਬਥੇਰਾ ਕਹਿੰਦੇ ਰਹੇ, ਪਾਣੀ ਪੀ ਕੇ ਢਿੱਡ ਭਰਿਆ ਤਾਂ ਤੁਰਦਾ ਬਣਿਆ। ਉੱਥੇ ਤਾਂ ਦਿਲ ਹੌਲਾ ਨਹੀਂ ਕਰ ਸਕਿਆ, ਜਿੱਦਾਂ ਹੀ ਟੈਕਸੀ ਦੇ ਵਿੱਚ ਬੈਠਾ ਅਤੇ ਜਿੱਦਾਂ ਤਾਹਾਂ ਨਿਕਲ ਗਈਆਂ, ਡਰਾਈਵਰ ਪੁੱਛਣ ਲੱਗਾ, ਕੀ ਹੋਇਆ ਸਰਦਾਰ ਜੀ? ਬੋਲਿਆ ਨਹੀਂ ਗਿਆ। ਮੈਨੂੰ ਅੱਜ ਵੀ ਜਦੋਂ ਉਸ ਬੱਚੇ ਦੀ ਯਾਦ ਆ ਜਾਂਦੀ ਹੈ ਤਾਂ ਬਦੋ ਬਦੀ ਰੋਣਾ ਆ ਜਾਂਦਾ। ਉਹ ਬੱਚਾ ਮੇਰੇ ਬਾਰੇ ਕੀ ਸੋਚਦਾ ਹੋਊਗਾ? ਕਿੰਨੀ ਲਾਚਾਰੀ ਸੀ ਉਸ ਬੱਚੇ ਦੇ ਚਿਹਰੇ ਦੇ ਉੱਤੇ। ਮੈਂ ਉਹਦਾ ਮੇਮਣਾ ਖੋ ਲਿਆ। ਉਹ ਕੀ ਸੋਚਦਾ ਹੋਊਗਾ? ਮੈਂ ਉਸ ਦੀ ਮਾਂ ਤੋਂ ਬਾਅਦ ਆਪਣੇ ਦੋਸਤ ਨੂੰ ਨਹੀਂ ਬਚਾ ਸਕਿਆ। ਕੱਲ੍ਹ ਰਾਤੀ ਫਿਰ ਦੁਬਾਰਾ ਇਹ ਗੱਲ ਯਾਦ ਆ ਗਈ, ਰੋਟੀ ਅੱਜ ਵੀ ਵਿੱਚੇ ਰਹਿ ਗਈ। ਮੋਟੇ ਮੋਟੇ ਅੱਥਰੂ ਤ੍ਰਿਪ ਤ੍ਰਿਪ ਆਪੇ ਅੱਖਾਂ 'ਚੋਂ ਚੋਣ ਲੱਗ ਪਏ। ਘਰਵਾਲੀ ਨੇ ਪੁੱਛਿਆ ਅਤੇ ਉਸਨੂੰ ਸਾਰੀ ਹੱਡ ਬੀਤੀ ਸੁਣਾਈ। ਬੜਾ ਦੁੱਖ ਹੁੰਦਾ, ਬੜਾ ਦੁੱਖ ਹੁੰਦਾ ਹੈ ਜਦੋਂ ਇਸੇ ਤਰ੍ਹਾਂ ਦੇ ਨਾਲ ਇਹ ਧਰਮ ਦੇ ਠੇਕੇਦਾਰ ਇੱਕ ਦੂਸਰੇ ਧਰਮਾਂ ਦੇ ਕਤਲ ਕਰਦੇ ਨੇ, ਕਿਤੇ ਕੁਰਬਾਨੀ ਦੇ ਲਈ, ਕਿਤੇ ਬਲੀ ਦੇ ਲਈ, ਕਿਤੇ ਝਟਕੇ ਦੇ ਲਈ। ਪਤਾ ਨਹੀਂ ਕਿੰਨੇ ਦੋਸਤ ਮਾਰੇ ਜਾਂਦੇ ਨੇ, ਕਿੰਨੇ ਬਦੋਸ਼ੇ ਮਾਰੇ ਜਾਂਦੇ ਨੇ। ਉਹ ਲੋਕ ਜਿਹੜੇ ਕਹਿੰਦੇ ਨੇ ਅਸੀਂ ਕਦੀ ਕੁੱਤੇ ਨੂੰ ਵੀ ਸੋਟਾ ਨਹੀਂ ਮਾਰਿਆ, ਸ਼ਾਇਦ ਉਹ ਵੀ ਕਿਸੇ ਰਾਮੂ ਵਰਗੇ ਦੋਸਤ ਦੀ ਬੁਰਕੀ ਮੂੰਹ ਦੇ ਵਿੱਚ ਪਾ ਲੈਂਦੇ ਹੋਣ, ਕਿਉਂਕਿ ਉਹਨਾਂ ਦੇ ਧਿਆਨ ਦੇ ਵਿੱਚ ਕਦੀ ਕੋਈ ਮਿੱਠੂ ਹੀ ਨਹੀਂ ਆਇਆ। ਵੇਖਿਆ ਜਾਵੇ ਤਾਂ ਹੈ ਸਾਰਾ ਕੁਛ ਆਪਣੀ ਜੀਭ ਦੇ ਸਵਾਦ ਦੇ ਲਈ, ਹੈ ਸਾਰਾ ਕੁਛ ਸਾਡੇ ਸਵਾਰਥ ਦੇ ਲਈ, ਹੈ ਸਾਰਾ ਕੁਛ ਮੁਲਾਜ਼ੇਦਾਰੀਆਂ ਦੇ ਲਈ, ਕਿਸੇ ਨੂੰ ਖੁਸ਼ ਕਰਨ ਦੇ ਲਈ ਕਿਸੇ ਦੀ ਜਾਨ ਚੱਲੀ ਜਾਂਦੀ ਹੈ, ਪਰ ਕੀ ਫਰਕ ਪੈਂਦਾ? ਇਹ ਦੁਨੀਆਦਾਰੀ ਹੈ। ਕਿਹਨੂੰ ਪਈ ਹੈ ਸੋਚਣ ਦੀ ਕਿ ਕਿਸੇ ਨੂੰ ਖੁਸ਼ ਕਰਨਾ ਜ਼ਰੂਰੀ,
ਜਾਂ ਫਿਰ ਕਿਸੇ ਨੂੰ ਖੁਸ਼ ਕਰਨ ਦੇ ਲਈ ਕਿਸੇ ਦੀ ਜਾਨ ਲੈਣੀ, ਇੰਨਾ ਕੌਣ ਸੋਚੇ, ਕਿਉਂਕਿ ਇਹ ਦੁਨੀਆਦਾਰੀ ਆ। ਇੱਥੇ ਬੜੇ ਬੜਿਆਂ ਦੇ ਗਾਟੇ ਲਾ ਦਿੰਦੇ ਨੇ, ਕਿਉਂਕਿ ਉਹਨਾਂ ਦੇ ਕੋਲ ਕਾਰਨ ਹੁੰਦਾ, ਉਹ ਆਪਣੇ ਆਪ ਨੂੰ ਜਸਟੀਫਾਈ ਕਰਨਾ ਜਾਣਦੇ, ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਵਿੱਚ ਲੱਗੇ ਰਹਿੰਦੇ, ਜਾਂ ਫਿਰ ਉਹਨਾਂ ਨੂੰ ਇਹ ਵੀ ਸੋਚਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਸ ਤੋਂ ਪਹਿਲਾਂ ਬਹੁਤ ਆਪਣੇ ਆਪ ਨੂੰ ਸਹੀ ਸਾਬਤ ਕਰ ਚੁੱਕੇ ਹੁੰਦੇ ਆ। ਉਹਨਾਂ ਨੂੰ ਆਪਣਾ ਖੂਹ ਪੁੱਟਣ ਦੀ ਲੋੜ ਹੀ ਨਹੀਂ ਪੈਂਦੀ। ਉਹ ਤਾਂ ਉਸ ਚੱਲੀ ਆ ਰਹੀ ਰਵਾਇਤ ਦੇ ਵਿੱਚ ਐਵੇਂ ਛੋਟਾ ਜਿਹਾ ਹਿੱਸਾ ਹੀ ਬਣਦੇ ਨੇ। ਕਹਾਣੀ ਲਿਖੀ ਸੀ ਅਮਰਜੀਤ ਚੀਮਾ ਹੋਰਾਂ ਨੇ USA ਤੋਂ, ਅਤੇ ਸਾਡੇ ਨਾਲ ਸ਼ੇਅਰ ਕੀਤੀ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 6 ਅਕਤੂਬਰ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਕਰਦੇ ਹਾਂ ਸ਼ੁਰੂਆਤ।

ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਅਮਰੀਕਾ ਦੇ ਨਾਲ ਜੁੜੀ ਹੋਈ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਬਰਤਾਨੀਆ ਸਥਿਤ RAF ਫੇਅਰਫੀਲਡ 에ਅਰਬੇਸ ਤੋਂ ਅਮਰੀਕੀ ਬੰਬਰ ਜਹਾਜ਼ਾਂ ਨੂੰ ਕੁਝ ਖਤਰਾ ਸੀ ਇਸੇ ਦੇ ਚੱਲਦਿਆਂ ਹੋਇਆ ਇਹਨਾਂ ਨੂੰ ਇੱਥੋਂ ਹਟਾਇਆ ਗਿਆ ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਐਤਵਾਰ ਦੇ ਦਿਨ ਹੀ ਪੁਸ਼ਟੀ ਕੀਤੀ ਸੀ ਕਿ ਬਰਤਾਨੀਆ ਦੇ 에ਅਰਬੇਸ ਦੇ ਉੱਤੇ ਤੈਨਾਤ ਅਮਰੀਕੀ ਲੜਾਕੂ ਜਹਾਜ਼ਾਂ ਨੂੰ ਵਾਪਸ ਹਟਾਉਣ ਆਪਣੇ ਟਿਕਾਣੇ ਦੇ ਉੱਤੇ ਭੇਜਣ ਦਾ ਫੈਸਲਾ ਦੇ ਦਿੱਤਾ ਗਿਆ ਮੰਨਿਆ ਜਾ ਰਿਹਾ ਸੀ ਕਿ ਇਸ ਦੇ ਵਿੱਚ ਕਰੀਬ ਇੱਕ ਦਰਜਨ B-1 ਬੰਬਰ ਜਹਾਜ਼ ਸ਼ਾਮਲ ਸੀ ਸੋਮਵਾਰ ਦੇ ਦਿਨ ਨੈਬਰਾਸਕਾ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ 에ਅਰਬੇਸ ਦੇ ਉੱਤੇ ਲੈ ਕੇ ਖਤਰੇ ਦੀਆਂ ਕਈ ਜਾਣਕਾਰੀਆਂ ਹਾਸਲ ਹੋਈਆਂ ਸੀ ਇਸੇ ਤੋਂ ਬਾਅਦ ਉੱਥੇ ਤੈਨਾਤ ਬੰਬਰਸ ਜਹਾਜ਼ਾਂ ਨੂੰ ਜਾਂ ਫਾਈਟਰ ਜੈਟਸ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ ਟਰੰਪ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕਿਸੇ ਖਾਸ ਖਤਰੇ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਉਹਨਾਂ ਨੇ ਫੇਰ ਫੇਰ ਤੋਂ ਇਹਨਾਂ ਨੂੰ ਕਿਉਂ ਹਟਾਇਆ ਤਾਂ ਉਹਨਾਂ ਕਿਹਾ ਕਿ ਹਾਂ ਮੈਨੂੰ ਲੱਗਦਾ ਹੈ ਕਿ ਅਜਿਹਾ ਅਸੀਂ ਕਹਿ ਸਕਦੇ ਹਾਂ ਪਰ ਉਹ ਉੱਥੋਂ ਐਵੇਂ ਹੀ ਨਹੀਂ ਉਡਾਏ ਜਾ ਸਕਦੇ ਕੁਝ ਧਮਕੀਆਂ ਸੀ ਦੁਸ਼ਮਣ ਨੇ ਉਕਸਾਉਣ ਦੀ ਸਾਨੂੰ ਕੋਸ਼ਿਸ਼ ਕੀਤੀ ਕਿ ਅਸੀਂ ਫੜੇ ਜਾਵਾਂਗੇ ਅਸੀਂ ਹਾਰ ਜਾਵਾਂਗੇ ਪਰ ਟਰੰਪ ਦੇ ਮੁਤਾਬਕ ਬੰਬਰ ਨੂੰ ਬਹੁਤ ਦੂਰ ਨਹੀਂ ਲਿਜਾਇਆ ਗਿਆ ਉਹਨਾਂ ਨੂੰ ਬਸ ਇੱਕ ਦੂਸਰੀ ਥਾਂ ਸ਼ਿਫਟ ਕਰ ਦਿੱਤਾ ਗਿਆ ਟਰੰਪ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਮਰੀਕਾ ਨੂੰ ਉਸ ਖਤਰੇ ਦੇ ਪਿੱਛੇ ਮੌਜੂਦ ਲੋਕਾਂ ਦੇ ਬਾਰੇ ਵੀ ਜਾਣਕਾਰੀ ਹੈ ਉਹਨਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਕੌਣ ਲੋਕ ਨੇ ਦਰਅਸਲ 27 ਸਤੰਬਰ ਨੂੰ 에ਅਰਬੇਸ ਦੇ ਆਲੇ ਦੁਆਲੇ 3 ਸ਼ੱਕੀ ਵਾਹਨਾਂ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੂੰ ਅਲਰਟ ਦਿੱਤਾ ਗਿਆ ਸੀ ਇਸ ਘਟਨਾ ਨੇ 에ਅਰਬੇਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਵਧਾ ਦਿੱਤੀ ਸੀ ਹਾਲਾਂਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ ਤੋਂ ਇੱਕ ਬੁਲਾਰੇ ਨੇ ਸੋਮਵਾਰ ਦੇ ਦਿਨ ਫੇਅਰਫੀਲਡ 에ਅਰਬੇਸ ਦੀ ਸੁਰੱਖਿਆ ਵਧਾਏ ਜਾਣ ਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਸੀ ਉੱਥੇ ਸਾਊਦੀ ਅਰਬ ਹਮਾਇਤੀ ਯਮਨੀ ਸਰਕਾਰ ਦੇ ਜਿਹੜੀ ਫੌਜ ਆ ਉਹਨਾਂ ਨੇ ਤਾਈਜ਼ ਸੂਬੇ ਦੇ ਵਿੱਚ ਬੜਤ ਬਣਾਉਣ ਦਾ ਦਾਅਵਾ ਕਰਦਿਆਂ ਹੋਇਆਂ ਮੋਚਾ ਸ਼ਹਿਰ ਦੇ ਉੱਤੇ ਆਪਣਾ ਕੰਟਰੋਲ ਹਾਸਲ ਕਰਨ ਦਾ ਦਾਅਵਾ ਕੀਤਾ ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਯਮਨ ਦੇ ਵਿੱਚ ਜਿਹੜੇ ਇਲਾਕੇ ਨੇ ਇੱਕ ਇੱਕ ਸ਼ਹਿਰ ਨੇ ਉਹਨਾਂ ਦੇ ਉੱਤੇ ਕਦੇ ਹੂਤੀ ਬਾਗੀ ਆਪਣਾ ਦਾਅਵਾ ਠੋਕ ਦਿੰਦੇ ਨੇ ਅਤੇ ਕਦੇ ਯਮਨ ਦੀ ਸਰਕਾਰ ਕਹਿ ਦਿੰਦੀ ਹੈ ਕਿ ਉਹਨਾਂ ਨੇ ਫਿਰ ਤੋਂ ਕੰਟਰੋਲ ਹਾਸਲ ਕਰ ਲਿਆ ਸੁਰੱਖਿਆ ਬਲਾਂ ਦੇ ਮੁਤਾਬਕ ਬਾਬ ਅਲ ਮੰਦਬ ਸਟ੍ਰੇਟ ਦੇ ਕੋਲ ਵੀ ਕਈ ਅਹਿਮ ਟਿਕਾਣਿਆਂ ਦੇ ਉੱਤੇ ਯਮਨ ਦੀ ਸਰਕਾਰ ਨੇ ਵਾਪਸ ਕਬਜ਼ਾ ਲੈ ਲਿਆ ਇਸ ਦਰਮਿਆਨ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਅੰਦਰ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਨ ਦੇ ਦਾਅਵੇ ਕੀਤੇ ਨੇ ਇਹ ਖ਼ਬਰ ਅਜਿਹੇ ਸਮੇਂ ਦੇ ਵਿੱਚ ਸਾਹਮਣੇ ਆ ਰਹੀ ਹੈ ਜਦੋਂ ਯਮਨ ਦੀ ਕੌਮਾਂਤਰੀ ਪੱਧਰ ਦੇ ਉੱਤੇ ਮਾਨਤਾ ਪ੍ਰਾਪਤ ਸਰਕਾਰ ਨੇ ਹਾਲ ਹੀ ਦੇ ਵਿੱਚ ਯਮਨ ਡਾਨ ਨਾਮ ਦੇ ਸਭ ਤੋਂ ਵੱਡੇ ਪੈਮਾਨੇ ਦੇ ਉੱਤੇ ਫੌਜੀ ਮੁਹਿੰਮ ਸ਼ੁਰੂ ਕੀਤੀ ਸੀ ਇਸ ਮੁਹਿੰਮ ਦਾ ਮਕਸਦ ਸਰਕਾਰੀ ਸੰਸਥਾਵਾਂ ਨੂੰ ਇੱਕ ਵਾਰ ਫਿਰ ਤੋਂ ਸਥਾਪਿਤ ਕਰਨਾ ਹੂਤੀਆਂ ਦੇ ਹਾਲੀਆ ਕਬਜ਼ੇ ਦੇ ਵਿੱਚ ਲਏ ਇਲਾਕਿਆਂ ਨੂੰ ਵਾਪਸ ਲੈਣਾ ਅਤੇ ਹੂਤੀ ਬਾਗੀ ਅੰਦੋਲਨ ਨੂੰ ਖਤਮ ਕਰਨਾ ਸਾਊਦੀ ਅਰਬ ਦੀ ਅਗਵਾਈ ਵਾਲੀ ਜਿਹੜੀ ਯਮਨ ਦੀ ਸਰਕਾਰ ਹੈ ਉਸ ਦੀ ਤਰਫ ਤੋਂ ਫੌਜੀ ਮੁਹਿੰਮ ਦੇ ਵਿੱਚ ਸ਼ਾਮਲ ਹੋਣ ਦਾ ਖੁਦ ਵੀ ਦਾਅਵਾ ਕੀਤਾ ਗਿਆ ਸੀ ਕਿਹਾ ਗਿਆ ਸੀ ਕਿ ਗੱਠਜੋੜ ਦੀ ਤਰਫ ਤੋਂ ਯਾਨੀ ਸਾਊਦੀ ਅਰਬ ਦੀ ਸਰਕਾਰ ਅਤੇ ਯਮਨ ਦੀ ਤਰਫ ਤੋਂ ਗੱਠਜੋੜ ਕਰਕੇ ਕਰੀਬ 100 ਲੜਾਕੂ ਜਹਾਜ਼ਾਂ ਨੇ ਹਿੱਸਾ ਲਿਆ ਅਤੇ ਹੂਤੀਆਂ ਦੇ 324 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਉੱਧਰ ਯਮਨ ਦੇ ਹੂਤੀ ਬਾਗੀਆਂ ਦੀ ਤਰਫ ਤੋਂ ਲਗਾਤਾਰ ਸਾਊਦੀ ਅਰਬ ਦੇ ਉੱਤੇ ਕੀਤੇ ਜਾ ਰਹੇ ਹਮਲਿਆਂ ਤੋਂ ਬਾਅਦ ਇੱਕ ਬੈਠਕ ਹੋਈ ਸਵੇਰ ਵੇਲੇ ਤੁਹਾਨੂੰ ਖਬਰ ਸਾਂਝੀ ਕੀਤੀ ਸੀ ਕਿ ਸੋਮਵਾਰ ਦੇ ਦਿਨ ਪਾਕਿਸਤਾਨ ਸਾਊਦੀ ਅਰਬ ਅਤੇ ਤੁਰਕੀ ਦੇ ਵਿਚਕਾਰ ਇਹ ਅਹਿਮ ਬੈਠਕ ਹੋਈ ਸੀ ਮੱਕਾ ਰੱਖਿਆ ਸਮਝੌਤਾ ਜਿਸ ਨੂੰ ਮੱਕਾ ਡਿਫੈਂਸ ਪੈਕਟ ਵੀ ਕਹਿ ਲਿਆ ਜਾਂਦਾ ਇਸ ਨੂੰ ਲਾਗੂ ਕੀਤਾ ਗਿਆ ਜਿਸ ਦੇ ਤਹਿਤ ਪਾਕਿਸਤਾਨ ਅਤੇ ਤੁਰਕੀ ਦੀਆਂ ਫੌਜਾਂ ਨੂੰ ਸਾਊਦੀ ਅਰਬ ਦੇ ਵਿੱਚ ਤਾਇਨਾਤ ਕੀਤਾ ਜਾਏਗਾ ਸਾਊਦੀ ਰੱਖਿਆ ਸ਼ਹਿਜ਼ਾਦੇ ਖਾਲਿਦ ਬਿਨ ਸਲਮਾਨ ਅਲ ਸਾਊਦ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਦਾਅਵਾ ਕੀਤਾ ਸੀ ਕਿ ਮੱਕਾ ਡਿਫੈਂਸ ਅਲਾਇੰਸ ਦੇ ਅਧੀਨ ਕੰਮ ਕਰ ਰਹੀ ਇੱਕ ਰੱਖਿਆ ਕਮੇਟੀ ਨੇ ਅਹਿਮ ਮੀਟਿੰਗ ਕਰਦਿਆਂ ਮੱਕਾ ਦੇ ਵਿੱਚ ਜਾਂ ਸਾਊਦੀ ਅਰਬ ਦੇ ਵਿੱਚ ਦੂਸਰੇ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਘਿਨੌਣੇ ਹਮਲਿਆਂ ਦੇ ਖਿਲਾਫ ਭਾਗ ਲੈਣ ਦਾ ਵਾਅਦਾ ਕੀਤਾ ਕਿਹਾ ਹੈ ਕਿ ਇਸ ਕਮੇਟੀ ਨੇ ਅਗਲੇ ਦਿਨਾਂ ਦੇ ਵਿੱਚ ਇਹਨਾਂ ਹਮਲਿਆਂ ਦੇ ਖਿਲਾਫ ਪੂਰੇ ਤਰੀਕੇ ਦੇ ਨਾਲ ਜ਼ਿੰਮੇਵਾਰੀ ਲੈ ਕੇ ਕਾਰਵਾਈ ਕਰਨ ਦੀ ਗੱਲ ਕਹੀ ਹੈ ਸਾਊਦੀ ਅਰਬ ਦੇ ਉੱਤੇ ਹੂਤੀ ਬਾਗੀਆਂ ਦੇ ਹਮਲੇ ਸਾਊਦੀ ਅਰਬ ਦੇ ਇਨਫਰਾਸਟ੍ਰਕਚਰ 'ਤੇ ਹੀ ਨਹੀਂ ਬਲਕਿ ਮੱਕਾ ਵਰਗੇ ਇੱਕ ਅਹਿਮ ਪਵਿੱਤਰ ਸ਼ਹਿਰ ਦੇ ਉੱਤੇ ਵੀ ਹੋਏ ਸੀ ਜ਼ਿਕਰਯੋਗ ਹੈ ਕਿ ਅਗਸਤ ਮਹੀਨੇ 'ਚ ਪਾਕਿਸਤਾਨ ਸਾਊਦੀ ਅਰਬ ਅਤੇ ਤੁਰਕੀ ਦੇ ਵਿਚਕਾਰ 3 ਪੱਖੀ ਸਮਝੌਤਾ ਹੋਇਆ ਸੀ ਸਮਝੌਤੇ 'ਚ ਇੱਕ ਸ਼ਰਤ ਇਹ ਵੀ ਰੱਖੀ ਗਈ ਸੀ ਕਿ ਸਮਝੌਤੇ 'ਤੇ ਦਸਤਖਤ ਕਰਨ ਵਾਲੇ ਕਿਸੇ ਵੀ ਦੇਸ਼ ਦੇ ਉੱਤੇ ਹਮਲਾ ਬਾਕੀ ਦੇ ਦੇਸ਼ਾਂ ਦੀ ਤਰਫ ਤੋਂ ਵੀ ਹਮਲਾ ਮੰਨਿਆ ਜਾਏਗਾ ਯਾਨੀ ਉਹ ਦੇਸ਼ ਰਲ ਕੇ ਆਪਣੇ ਤੀਜੇ ਮੁਲਕ ਦਾ ਸਾਥ ਦੇਣਗੇ ਰਣਨੀਤਕ ਸਿਆਸੀ ਅਤੇ ਰੱਖਿਆ ਕਮੇਟੀ ਜਿਹਨੂੰ SBTC ਕਿਹਾ ਜਾ ਰਿਹਾ ਉਸ ਦੇ ਵਿੱਚ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਉੱਥੋਂ ਦੇ ਵਿਦੇਸ਼ ਮੰਤਰੀ ਸਹਾਕ ਡਾਰ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਰੱਖਿਆ ਮੰਤਰੀ ਖਵਾਜ਼ਾ ਆਸਫ ਵੀ ਸ਼ਾਮਲ ਹੋਏ ਮੱਕਾ ਸਮਝੌਤੇ ਤੋਂ ਬਾਅਦ
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਬਿਆਨ ਜਾਰੀ ਕੀਤਾ ਗਿਆ ਕਿ ਹੁਤੀ ਬਾਗੀਆਂ ਦੇ ਖਿਲਾਫ ਲਗਾਤਾਰ ਸਾਊਦੀ ਅਰਬ ਦੇ ਵਿੱਚ ਹੋ ਰਹੇ ਹਮਲਿਆਂ ਦੇ ਜਵਾਬ ਦੇ ਵਿੱਚ ਹੀ ਇਹ ਬੈਠਕ ਕੀਤੀ ਗਈ ਸੀ, ਜਿੱਥੇ ਤਿੰਨੇ ਦੇਸ਼ਾਂ ਦੇ ਵਿਦੇਸ਼ ਮੰਤਰੀ, ਰੱਖਿਆ ਮੰਤਰੀ ਤੇ ਫੌਜ ਮੁਖੀ ਸ਼ਾਮਲ ਹੋਏ ਸੀ। ਉੱਥੇ ਫਰਾਂਸ ਤੋਂ ਅਗਲੀ ਖਬਰ, ਜਿੱਥੇ ਫਰਾਂਸ ਦੇ ਵਿੱਚ ਹਾਈ ਸਕੂਲ ਦੇ ਵਿਦਿਆਰਥੀਆਂ ਦੇ ਦੁਆਰਾ ਕੀਤੇ ਜਾ ਰਹੇ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨਾਂ ਦੇ ਦਰਮਿਆਨ 1000 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਅਖਬਾਰ ਲੀ ਫੈਗਾਰੋ ਨੇ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਇਹ ਖਬਰ ਦਿੱਤੀ ਹੈ ਕਿ 715 ਪੁਲਿਸ ਅਧਿਕਾਰੀ ਤੇ ਜਨਰਮ ਯਾਨੀ ਕਿ ਉੱਥੋਂ ਦਾ ਵਿਸ਼ੇਸ਼ ਪੁਲਿਸ ਬਲ, ਇਸ ਦੇ ਨਾਲ ਹੀ 215 ਵਿਦਿਆਰਥੀ ਤੇ 85 ਸਿੱਖਿਆ ਮਹਿਕਮੇ ਦੇ ਨਾਲ ਜੁੜੇ ਹੋਏ ਕਰਮਚਾਰੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਫਰਾਂਸ ਦੇ ਵਿੱਚ ਹਾਈ ਸਕੂਲਾਂ ਦੇ ਵਿਦਿਆਰਥੀਆਂ ਦੀ ਤਰਫ ਤੋਂ ਸਤੰਬਰ ਮਹੀਨੇ ਦੇ ਅੱਧ ਤੋਂ ਹੀ ਪ੍ਰਦਰਸ਼ਨ ਕੀਤੇ ਜਾ ਰਹੇ ਸੀ। ਪ੍ਰਦਰਸ਼ਨਾਂ ਦੀ ਵਜ੍ਹਾ ਪੜ੍ਹਾਈ ਦਾ ਵੱਧ ਰਿਹਾ ਬੋਝ, ਅਧਿਆਪਕਾਂ ਦੀ ਘਾਟ, ਸਿੱਖਿਆ ਦੇ ਨਾਲ ਸੰਬੰਧਿਤ ਹੋਰ ਮੁੱਦੇ ਜਿਨ੍ਹਾਂ 'ਚ ਇਮਾਰਤਾਂ ਦੀ ਜਰਜਰ ਹਾਲਤ ਆਦਿ ਦੇ ਵਿਰੁੱਧ ਇਹ ਪ੍ਰਦਰਸ਼ਨ ਕੀਤੇ ਗਏ ਸੀ। ਕੁਝ ਮਾਮਲਿਆਂ ਦੇ ਵਿੱਚ ਇਹ ਵਿਰੋਧ ਪ੍ਰਦਰਸ਼ਨ ਅਸ਼ਾਂਤੀ ਦੇ ਵਿੱਚ ਬਦਲ ਗਏ ਤੇ ਇਸ ਦਰਮਿਆਨ ਪੁਲਿਸ ਦੀ ਤਰਫ ਤੋਂ ਕਾਰਵਾਈਆਂ ਵੱਧਦੀਆਂ ਚਿੰਤਾਵਾਂ ਦੇ ਦਰਮਿਆਨ ਇਹ ਰੈਲੀਆਂ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਫਰਾਂਸ ਦੇ ਪ੍ਰਧਾਨ ਮੰਤਰੀ ਸੈਬੇਸਟੀਅਨ ਲੋਕੇਰੂਨੂ ਨੇ ਦੇਸ਼ ਵਿਆਪੀ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਦੀ ਕੋਸ਼ਿਸ਼ ਦੇ ਵਿੱਚ ਸਕੂਲੀ ਵਿਦਿਆਰਥੀਆਂ ਦੀ ਹੜਤਾਲਾਂ ਦੀਆਂ ਸ਼ਿਕਾਇਤਾਂ ਨੂੰ ਜਾਇਜ਼ ਮੰਨਿਆ। ਦੀ ਗਾਰਡੀਅਨ ਅਖਬਾਰ ਦੀ ਇੱਕ ਰਿਪੋਰਟ ਦੇ ਮੁਤਾਬਕ ਸਰਕਾਰ ਨੇ ਮੰਤਰੀਆਂ ਨੂੰ ਵਿਦਿਆਰਥੀਆਂ ਦੀਆਂ 5 ਮੁੱਖ ਮੰਗਾਂ ਨੂੰ ਹੱਲ ਕਰਨ ਦੇ ਲਈ ਅਕਤੂਬਰ 2026 ਦੇ ਅੰਤ ਤੱਕ ਇਹਨਾਂ ਪ੍ਰਸਤਾਵਾਂ ਦੇ ਉੱਤੇ ਸਮੀਖਿਆ ਕਰਨ, ਇਹਨਾਂ ਦੇ ਉੱਤੇ ਆਪਣਾ ਜਿਹੜਾ ਇੱਕ ਪ੍ਰਪੋਜ਼ਲ ਉਹ ਤਿਆਰ ਕਰਕੇ ਸਰਕਾਰ ਨੂੰ ਦੇਣ ਦਾ ਇੱਕ ਪਲੈਨ ਬਣਾਇਆ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਰਾਂਸ ਭਰ ਦੇ ਵਿੱਚ ਹੋ ਰਹੇ ਇਹਨਾਂ ਪ੍ਰਦਰਸ਼ਨਾਂ ਦੇ ਉੱਤੇ ਥੋੜ੍ਹੀ ਠੱਲ ਪੈ ਸਕੇ। ਉੱਧਰ ਨਾਈਜੀਰੀਆ ਤੋਂ ਅਗਲੀ ਖਬਰ, ਅਫਰੀਕੀ ਮੁਲਕ ਦੇ ਦੱਖਣੀ ਹਿੱਸੇ ਦੇ ਵਿੱਚ ਓਡੋ ਨਾਮ ਦੇ ਸੂਬੇ 'ਚ 25 ਯਾਤਰੀਆਂ ਅਤੇ 7 ਕਰੂ ਮੈਂਬਰਸ ਨੂੰ ਲੈ ਕੇ ਜਾ ਰਹੀ, ਕੁੱਲ 32 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਜਿਹੜੀ ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਫੌਜੀ ਜਹਾਜ਼ ਸੀ, ਉਹ ਹਾਦਸਾਗ੍ਰਸਤ ਹੋ ਗਿਆ। ਘਟਨਾ ਤੋਂ ਬਾਅਦ ਅਧਿਕਾਰੀਆਂ ਦੀ ਤਰਫ ਤੋਂ ਵੱਡੇ ਪੱਧਰ ਦੇ ਉੱਤੇ ਤਲਾਸ਼ੀ ਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਹਾਲਾਂਕਿ ਹਾਦਸੇ ਦੇ ਵਿੱਚ ਹੋਏ ਜਾਨੀ ਨੁਕਸਾਨ ਦੇ ਬਾਰੇ ਫਿਲਹਾਲ ਤੁਰੰਤ ਟਿੱਪਣੀ ਨਹੀਂ ਕੀਤੀ ਗਈ ਹੈ। ਨਾਈਜੀਰੀਆ ਦੇ ਹਵਾਬਾਜ਼ੀ ਮੰਤਰੀ ਫੈਸਟਸ ਕਿਆਮੋ ਨੇ ਇਸ ਮਾਮਲੇ ਦੇ ਵਿੱਚ ਦੱਸਿਆ ਕਿ ਦੇਸ਼ ਦੇ ਵੱਡੇ ਆਰਥਿਕ ਸ਼ਹਿਰ ਲਾਗੋਸ ਦੇ ਇੱਕ ਰੂਟੀਨ ਮਿਸ਼ਨ ਤੋਂ ਇਹ ਜਹਾਜ਼ ਜਾ ਰਿਹਾ ਸੀ ਜਦੋਂ ਓਡੋ ਨਾਮ ਦੇ ਇਸ ਸੂਬੇ ਦੇ ਵਿੱਚ ਨਦੀ ਦੇ ਕੰਢੇ ਵਸੇ ਇੱਕ ਇਲਾਕੇ ਇਕਬ ਗੋਡਾ ਦੇ ਵਿੱਚ ਇਹ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ ਸਵੇਰ ਵੇਲੇ ਰਾਡਾਰ ਤੋਂ ਗਾਇਬ ਹੋਣ ਤੋਂ ਬਾਅਦ ਇਸ ਜਿਹੜਾ ਜਹਾਜ਼ ਸੀ ਇਸ ਦੀ ਭਾਲ ਕੀਤੀ ਜਾਣੀ ਸ਼ੁਰੂ ਹੋਈ। ਨਾਈਜੀਰੀਅਨ ਏਅਰਫੋਰਸ ਨੇ ਇਸ ਦੀ ਪਛਾਣ ATR-42 ਜਹਾਜ਼ ਦੀ ਤਰਫ ਦੇ ਤੌਰ ਦੇ ਉੱਤੇ ਕੀਤੀ ਹੈ। ਫਿਲਹਾਲ ਜਿਹੜੀ ਮੌਸਮੀ ਕਾਰਨ ਨੇ ਉਸ ਨੂੰ ਇੱਕ ਵਜ੍ਹਾ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨਾਈਜੀਰੀਅਨ ਫੌਜ ਅਤੀਤ ਦੇ ਵਿੱਚ ਵੀ ਖੁਫੀਆ ਜਾਣਕਾਰੀਆਂ, ਨਿਗਰਾਨੀ ਤੇ ਜਾਸੂਸੀ ਤੇ ਫੌਜੀ ਸਮੱਗਰੀ ਦੀ ਢੋਆ ਢੁਆਈ ਦੇ ਲਈ ATR-42 ਜਹਾਜ਼ਾਂ ਦੀ ਵਰਤੋਂ ਕਰਦੀ ਰਹੀ ਹੈ। ਉੱਥੇ ਰੂਸ ਯੂਕਰੇਨ ਦੇ ਵਿਚਕਾਰ ਪਿਛਲੇ ਕਰੀਬ 5 ਸਾਲ ਤੋਂ ਛਿੜੀ ਜੰਗ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਇਸ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੇਲੈਂਸਕੀ ਨੇ ਸੋਮਵਾਰ ਦੇ ਦਿਨ ਕਿਹਾ ਕਿ ਕਾਲੇ ਸਾਗਰ ਦੇ ਵਿੱਚ ਤੁਰਕੀ ਦੇ ਝੰਡੇ ਵਾਲਾ ਇੱਕ ਮਾਲਵਾਹਕ ਜਹਾਜ਼ ਰੂਸ ਦੇ ਡਰੋਨ ਹਮਲੇ ਤੋਂ ਬਾਅਦ ਅੱਗ ਦੀ ਲਪੇਟ ਦੇ ਵਿੱਚ ਆ ਗਿਆ, ਜਿਸ ਦੇ ਵਿੱਚ ਘੱਟੋ ਘੱਟ ਇੱਕ ਵਿਅਕਤੀ ਦੀ ਮੌਤ ਹੋਈ ਹੈ, 11 ਹੋਰ ਲੋਕਾਂ ਨੂੰ ਬਚਾ ਲਿਆ ਗਿਆ। ਇਸ ਦਰਮਿਆਨ ਜਹਾਜ਼ ਦੇ ਉੱਤੇ ਭਾਰਤ ਤੇ ਅਜ਼ਰਬਾਈਜ਼ਾਨ ਦੇ ਨਾਗਰਿਕ ਸਾਇਵਾਰ ਦੱਸੇ ਗਏ ਸੀ। ਜ਼ੇਲੈਂਸਕੀ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਇਸ ਜਲ ਖੇਤਰ ਦੇ ਵਿੱਚ ਤੁਰਕੀ ਦੇ ਝੰਡੇ ਵਾਲੇ ਤੇ ਮੱਕੀ ਤੇ ਹੋਰ ਸਮਾਨ ਲੈ ਕੇ ਜਾ ਰਹੇ ਮਾਲਵਾਹਕ ਜਹਾਜ਼ ਦੇ ਉੱਤੇ ਦੋ ਦੇ ਕਰੀਬ ਰੂਸੀ ਡਰੋਨਸ ਨੇ ਹਮਲਾ ਕੀਤਾ ਸੀ। ਜਹਾਜ਼ ਦੇ ਵਿੱਚ ਕਿਹੜੇ ਕਿਹੜੇ ਭਾਰਤੀ ਨਾਗਰਿਕ ਸੀ ਉਹਨਾਂ ਦੀ ਪਛਾਣ ਫਿਲਹਾਲ ਨਹੀਂ ਕੀਤੀ ਗਈ ਹੈ, ਪਰ ਜ਼ੇਲੈਂਸਕੀ ਨੇ ਦੱਸਿਆ ਕਿ ਜਹਾਜ਼ ਦੇ ਚਾਲਕ ਦਲ ਦੇ 11 ਮੈਂਬਰਸ ਜਿਹੜੇ ਸੀ ਉਹਨਾਂ ਨੂੰ ਬਚਾ ਲਿਆ ਗਿਆ ਹੈ। ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਈ ਪਾਰਮੇਲਿਨ ਦੇ ਵਿਚਕਾਰ ਨਵੀਂ ਦਿੱਲੀ ਦੇ ਵਿੱਚ ਮੁਲਾਕਾਤ ਹੁੰਦੀ ਹੈ। ਭਾਰਤ ਤੇ ਸਵਿਟਜ਼ਰਲੈਂਡ ਨੇ ਸੋਮਵਾਰ ਦੇ ਦਿਨ ਆਵਾਜਾਈ, ਇਮੀਗ੍ਰੇਸ਼ਨ ਤੇ ਕਈ ਹੋਰਨਾਂ ਮੁੱਦਿਆਂ ਦੇ ਉੱਤੇ ਅਹਿਮ ਹਸਤਾਖਰ ਸਮਝੌਤਿਆਂ ਦੇ ਉੱਤੇ ਅਹਿਮ ਹਸਤਾਖਰ ਕੀਤੇ ਨੇ। ਭਾਰਤੀ ਬਰਾਮਦ ਦੀ ਸਵਿਸ ਬਾਜ਼ਾਰ ਤੱਕ ਪਹੁੰਚ ਬਣਾਉਣ, ਪਰਮਾਣੂ ਊਰਜਾ ਤੇ ਰੱਖਿਆ ਖੇਤਰ 'ਚ ਸਹਿਯੋਗ ਵਧਾਉਣ ਦੇ ਮਸਲਿਆਂ 'ਤੇ ਵੀ ਸਹਿਮਤੀ ਜਤਾਈ ਗਈ ਹੈ। ਪਾਰਮੇਲਿਨ ਸੋਮਵਾਰ ਦੇ ਦਿਨ 3 ਦਿਨਾਂ ਦੌਰੇ ਦੇ ਉੱਤੇ ਨਵੀਂ ਦਿੱਲੀ ਪਹੁੰਚੇ ਸੀ, ਜੋ ਕਿ ਭਾਰਤ ਦੀ ਉਹਨਾਂ ਦੀ ਪਹਿਲੀ ਅਧਿਕਾਰਕ ਯਾਤਰਾ ਹੈ। ਹਾਲਾਂਕਿ ਇਸ ਵਾਰ ਉਹ ਦੂਜੀ ਵਾਰ ਇਸ ਸਾਲ ਭਾਰਤ ਆਏ ਨੇ। ਇਸ ਤੋਂ ਪਹਿਲਾਂ ਫਰਵਰੀ ਮਹੀਨੇ ਦੇ ਵਿੱਚ ਆਯੋਜਿਤ ਇੱਕ AI ਇੰਪੈਕਟ ਸਮਿਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹ ਭਾਰਤ ਆਏ ਸੀ।
ਆਵਾਜਾਈ ਤੇ ਇਮੀਗ੍ਰੇਸ਼ਨ ਸਮਝੌਤੇ ਤੋਂ ਇਲਾਵਾ ਦੋਵਾਂ ਧਿਰਾਂ ਨੇ 4 ਹੋਰ ਸਮਝੌਤਿਆਂ ਤੇ ਦਸਤਖਤ ਕੀਤੇ ਨੇ ਜਿਸ ਦੇ ਵਿੱਚ ਨੌਜਵਾਨ ਪੇਸ਼ੇਵਰਾਂ ਨੂੰ ਯਾਨੀ ਸਕਿਲਡ ਮਾਈਗ੍ਰੈਂਟਸ ਨੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਲਿਜਾਣ ਦੀ ਯੋਜਨਾ, ਟਰਾਂਸਪੋਰਟ ਟੈਕਨੋਲੋਜੀ, ਆਵਾਜਾਈ ਪ੍ਰਣਾਲੀ ਤੇ ਇਨਫਰਾਸਟ੍ਰਕਚਰ ਦੇ ਖੇਤਰ ਦੇ ਵਿੱਚ ਵਿਸਤਾਰ ਕਰਨ ਦੇ ਉੱਤੇ ਚਰਚਾ ਕੀਤੀ ਗਈ ਹੈ। ਮੌਜੂਦਾ ਸਮੇਂ ਦੇ ਵਿੱਚ ਇੰਜੀਨੀਅਰਿੰਗ ਸੇਵਾ, ਰਸਾਇਣ, ਮੈਡੀਸਨ ਵਰਗੇ ਖੇਤਰਾਂ ਦੇ ਵਿੱਚ

ਪੰਡੂਚੇਰੀ ਦੀਆਂ 5 ਵਿਧਾਨ ਸਭਾ ਸੀਟਾਂ ਤੇ ਆਸਾਮ ਦੀ 1 ਲੋਕ ਸਭਾ ਸੀਟ ਦੇ ਲਈ ਬਾਈ ਇਲੈਕਸ਼ਨ ਅੱਜ ਦੇ ਦਿਨ ਸਵੇਰ ਵੇਲੇ ਸ਼ੁਰੂ ਹੋ ਗਈ। ਵੈਸਟ ਬੰਗਾਲ ਦੇ ਵਿੱਚ ਨੰਦੀਗ੍ਰਾਮ ਤੇ ਰੇਜੀਨਗਰ ਵਿਧਾਨ ਸਭਾ ਹਲਕਿਆਂ 'ਚ ਜ਼ਿਮਣੀ ਚੋਣ ਹੋ ਰਹੀ ਹੈ। ਨੰਦੀਗ੍ਰਾਮ ਸੀਟ ਇਸ ਸਾਲ ਦੇ ਸ਼ੁਰੂ ਦੇ ਵਿੱਚ ਹੀ ਰਾਜ ਵਿਧਾਨ ਸਭਾ ਚੋਣਾਂ ਦੇ ਵਿੱਚ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਦੇ 2-2 ਹਲਕੇ ਜਿੱਤਣ ਤੇ ਬਾਅਦ ਦੇ ਵਿੱਚ ਆਪਣੀ ਦੂਸਰੀ ਸੀਟ ਨੂੰ ਬਰਕਰਾਰ ਰੱਖਣ ਦੇ ਚੱਕਰ ਦੇ ਵਿੱਚ ਨੰਦੀਗ੍ਰਾਮ ਨੂੰ ਖਾਲੀ ਕਰ ਦੇਣ ਦਾ ਫੈਸਲਾ ਲੈਣ ਤੋਂ ਬਾਅਦ ਇਹ ਖਾਲੀ ਹੋ ਗਈ ਸੀ ਤੇ ਇਸੇ ਕਰਕੇ ਇੱਥੋਂ ਬਾਈ ਇਲੈਕਸ਼ਨ ਹੋ ਰਹੇ ਨੇ। ਇਸ ਤੋਂ ਇਲਾਵਾ ਰੇਜੀਨਗਰ ਦੀ ਸੀਟ ਆਮ ਜਨਤਾ ਉੱਨਤ ਪਾਰਟੀ ਯਾਨੀ AGUP ਦੇ ਸੰਸਥਾਪਕ ਹਮਾਯੂ ਕਬੀਰ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ, ਜਿਨ੍ਹਾਂ ਨੇ 9 ਤੋਂ ਵੀ ਜਿੱਤ ਪ੍ਰਾਪਤ ਕੀਤੀ ਸੀ। ਤਮਿਲਨਾਡੂ ਦੇ ਵਿੱਚ ਚੇਗਲਪੱਟੂ ਜ਼ਿਲ੍ਹੇ ਦੇ ਅੰਦਰ ਮੰਦੂਰਕਤਮ ਨਾਮ ਦਾ ਜਿਹੜਾ ਹਲਕਾ ਹੈ ਐਸੀ ਹਲਕਾ ਹੈ ਅਤੇ ਤਿਰੂਪੁਰਮ ਜ਼ਿਲ੍ਹੇ ਦੇ ਵਿੱਚ ਧਾਰਪੁਰਮ ਨਾਮ ਦਾ ਜਿਹੜਾ ਐਸੀ ਹਲਕਾ ਇੱਥੇ ਵੀ ਬਾਈ ਇਲੈਕਸ਼ਨ ਹੋ ਰਹੀ ਹੈ। ਇਹ ਦੋਵੇਂ ਸੀਟਾਂ ਮਰਗਾਥਮ ਕੁਮਾਰਵੇਲ ਅਤੇ ਪੀ ਸੱਤਿਆਬਾਮਾ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈਆਂ ਸੀ। ਇਹ ਮੁਕਾਬਲਾ 5 ਪੱਖੀ ਮੁਕਾਬਲਾ ਬਣ ਗਿਆ ਜਿਸ ਦੇ ਨਾਲ ਸੱਤਾਧਾਰੀ ਗੱਠਜੋੜ ਦੇ ਅੰਦਰ ਦਰਾਰਾਂ ਵੀ ਆ ਗਈਆਂ ਨੇ। ਹਾਲਾਂਕਿ CPI ਅਤੇ CPM TVK ਸਰਕਾਰ ਦਾ ਸਮਰਥਨ ਕਰ ਰਹੇ ਨੇ, ਪਰ ਇਸ ਉਪ ਚੋਣ ਦੇ ਵਿੱਚ TVK ਦੇ ਵਿਰੁੱਧ ਵੱਖਰੇ ਤੌਰ ਦੇ ਉੱਤੇ ਚੋਣ ਲੜ ਰਹੇ ਮੰਦੂਕਤਮ ਦੇ ਵਿੱਚ CPM ਦੀ ਸੁਗੰਥੀ ਅਤੇ ਧਾਰਾਪੁਰਮ ਦੇ ਵਿੱਚ CPI ਦੇ ਲਕਸ਼ਨਮ ਵੀ ਸ਼ਾਮਲ ਨੇ। ਮੰਦੂਰਕਤਮ ਦੇ ਵਿੱਚ TVK ਦੇ ਮਹਾਗਥਮ ਕੁਮਾਰਵੇਲ ਦਾ ਮੁਕਾਬਲਾ 28 ਉਮੀਦਵਾਰਾਂ ਦੇ ਨਾਲ ਹੈ, ਜਿਸ ਦੇ ਵਿੱਚ DMK ਦੇ ਪਰਤਮਨ, AIDMK, CPM ਅਤੇ ਦੂਸਰੀਆਂ ਪਾਰਟੀਆਂ ਸ਼ਾਮਲ ਨੇ। ਉੱਧਰ ਨਗਾਓਂ ਲੋਕ ਸਭਾ ਸੀਟ ਜਿਹੜੀ ਕਿ ਇਹਨਾਂ ਵੈਸਟ ਬੰਗਾਲ ਅਤੇ ਤਮਿਲਨਾਡੂ ਦੀਆਂ 2-2 ਸੀਟਾਂ ਤੋਂ ਇਲਾਵਾ ਜਿਹੜੀ ਇੱਕ ਸੀਟ ਹੈ ਆਸਾਮ ਦੀ ਲੋਕ ਸਭਾ ਦੀ ਸੀਟ ਹੈ ਜਿਹੜੀ, ਇੱਥੋਂ ਵੀ ਸਾਲ 2019 ਦੇ ਵਿੱਚ ਕਾਂਗਰਸ ਅਤੇ 2024 ਦੇ ਵਿੱਚ ਕਾਂਗਰਸ ਦੀ ਤਰਫ ਤੋਂ ਜਿੱਤਿਆ ਗਿਆ ਸੀ। ਪ੍ਰਦੀਪ ਬਰਦਲੋਈ ਨੇ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਨੇ, ਉਸ ਤੋਂ ਬਾਅਦ ਇਹ ਸੀਟ ਵੀ ਖਾਲੀ ਹੋ ਗਈ। ਬਾਅਦ ਦੇ ਵਿੱਚ ਉਹਨਾਂ ਨੇ 2026 ਦੀਆਂ ਆਸਾਮ ਵਿਧਾਨ ਸਭਾ ਚੋਣਾਂ ਦੇ ਵਿੱਚ ਦਿਸਪੁਰ ਵਿਧਾਨ ਸਭਾ ਦੀ ਚੋਣ ਜਿੱਤੀ ਸੀ। ਭਾਜਪਾ ਨੇ ਨਗਾਓਂ ਦੇ ਸਾਬਕਾ ਡਿਪਟੀ ਕਮਿਸ਼ਨਰ ਦੇਵਾਸ਼ੀ ਸ਼ਰਮਾ ਨੂੰ ਮੈਦਾਨ 'ਚ ਉਤਾਰਿਆ, ਜਦਕਿ ਕਾਂਗਰਸ ਨੇ ਬਟਾ ਦਰੋਬਾ ਦੇ ਸਾਬਕਾ ਵਿਧਾਇਕ ਸਿਵਾਮਨੀ ਬੋਰਾ ਨੂੰ ਨਾਮਜ਼ਦ ਕੀਤਾ ਹੈ। ਚੋਣਾਂ ਦੀ ਗੱਲ ਤੁਰੀ ਹੋ ਹੈ ਤਾਂ ਅਗਲੀ ਖਬਰ ਵੀ ਚੋਣਾਂ ਦੇ ਨਾਲ ਹੀ ਜੁੜੀ ਹੋਈ, ਜਿੱਥੇ ਇੰਡੀਆ ਅਲਾਇੰਸ ਯਾਨੀ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਦੀਆਂ ਜਿੰਨੀਆਂ ਵੀ ਪਾਰਟੀਆਂ ਨੇ, ਜਿਹੜੀਆਂ ਕਿ ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਸਰਕਾਰ ਦੀਆਂ, ਉਹਨਾਂ ਦੇ ਸੰਸਦ ਮੈਂਬਰ ਅੱਜ ਦੇ ਦਿਨ ਸੰਸਦ ਕੰਪਲੈਕਸ ਦੇ ਬਾਹਰ ਚੋਣ ਪ੍ਰਕਿਰਿਆ ਅਤੇ ਚੋਣਾਂ ਦੇ ਵਿੱਚ ਬੇਨੀਮੀਆਂ, ਵੋਟਰ ਸੂਚੀਆਂ ਦੇ ਵਿੱਚ ਬੇਨੀਮੀਆਂ ਵਰਗੇ ਮੁੱਦਿਆਂ ਨੂੰ ਲੈ ਕੇ ਵਿਰੋਧ ਮਾਰਚ ਕਰਨਗੇ। ਵਿਰੋਧੀ ਪਾਰਟੀਆਂ ਵੱਲੋਂ ਇਹ ਮਾਰਚ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 11 ਵਜੇ ਸ਼ੁਰੂ ਵੀ ਕੀਤਾ ਜਾ ਚੁੱਕਿਆ। ਵਿਰੋਧੀ ਧਿਰ ਦੇਸ਼ ਵਿਆਪੀ ਅਭਿਆਨ ਨੂੰ ਜਿਹੜਾ ਉਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਰੀਆਂ ਧਿਰਾਂ ਅਤੇ ਸਾਰਿਆਂ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦੇ ਚੁੱਕੀ ਹੈ। ਵੋਟਰ ਸੂਚੀਆਂ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ SIR ਦੇ ਖਿਲਾਫ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਦੇ ਮੁੱਖ ਦਫ਼ਤਰ ਦੇ ਆਲੇ ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ SIR ਨੂੰ ਲੈ ਕੇ ਵੱਖ ਵੱਖ ਸੰਗਠਨਾਂ ਦੀ ਤਰਫ ਤੋਂ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਜਵਾਬ ਦੇ ਵਿੱਚ ਹੀ ਸ਼ੁੱਕਰਵਾਰ ਦੇ ਦਿਨ ਤੋਂ ਨਵੀਂ ਦਿੱਲੀ ਦੇ ਕਈ ਪ੍ਰਮੁੱਖ ਸਥਾਨਾਂ ਦੇ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਸੀ। SIR ਦੇ ਵਿੱਚ ਕਥਿਤ ਬੇਨੀਮੀਆਂ ਨੂੰ ਲੈ ਕੇ ਕਈ ਸੰਗਠਨ ਜਿਸ ਦੇ ਵਿੱਚ ਆਮ ਆਦਮੀ ਪਾਰਟੀ, CJP ਆਦਿ ਸ਼ਾਮਲ ਹੈ, ਕੁਝ ਖੱਬੇ ਪੱਖੀ ਪਾਰਟੀਆਂ ਅਤੇ ਸੰਗਠਨ ਜਿਹੜੇ ਨੇ ਉਹਨਾਂ ਦੀ ਤਰਫ ਤੋਂ ਵੀ ਅੰਦੋਲਨ ਕੀਤੇ ਜਾ ਰਹੇ ਨੇ। ਉੱਥੇ ਸੁਪਰੀਮ ਕੋਰਟ ਨੇ ਸੋਮਵਾਰ ਦੇ ਦਿਨ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਦੇਸ਼ ਦੇ 5 ਸ਼ਹਿਰ ਚੁਣ ਕੇ ਉੱਥੇ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ, ਜਿਸ ਦੇ ਤਹਿਤ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਸੜਕ ਦੇ ਉੱਤੇ ਫੁੱਟਪਾਥ ਹੋਵੇ ਅਤੇ ਉਹਨਾਂ ਦੇ ਉੱਤੇ ਕੋਈ ਕਬਜ਼ਾ ਨਾ ਹੋ ਸਕੇ। ਜਸਟਿਸ PS ਨਰਸਿੰਘਾ ਅਤੇ ਜਸਟਿਸ ਅਲੋਕ ਅਰਾਦੇ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਅਜਿਹੀ ਏਜੰਸੀ ਦੀ ਪਛਾਣ ਕਰਨ ਦਾ ਹੁਕਮ ਵੀ ਦਿੱਤਾ ਜੋ ਇਹਨਾਂ ਹੁਕਮਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸੰਭਾਲੇਗੀ। ਸੁਪਰੀਮ ਕੋਰਟ ਨੇ 19 ਜੂਨ ਨੂੰ ਦਿੱਤੇ ਇੱਕ ਅਹਿਮ ਫੈਸਲੇ 'ਚ ਕਿਹਾ ਸੀ ਕਿ ਤੈਅ ਕੀਤੇ ਗਏ ਫੁੱਟਪਾਥ ਦੇ ਉੱਤੇ ਤੁਰਨ ਦਾ ਅਧਿਕਾਰ ਮੌਲਿਕ ਅਧਿਕਾਰ ਹੈ। ਬੈਂਚ ਨੇ ਸੋਮਵਾਰ ਦੇ ਦਿਨ ਸੁਣਵਾਈ ਦੇ ਦਰਮਿਆਨ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਵਧੀਕ ਸੋਲੀਸਿਟਰ ਜਨਰਲ KM ਨਟਰਾਜ ਨੂੰ ਇਹ ਵੀ ਕਿਹਾ ਕਿ ਹਰ ਸੜਕ ਦੇ ਨਾਲ ਨਾਲ ਫੁੱਟਪਾਥ ਬਣਾਉਣ ਦੀ ਜ਼ਿੰਮੇਵਾਰੀ ਇਸ ਏਜੰਸੀ ਦੀ ਹੋਏਗੀ। ਇਹਨਾਂ ਦੇ ਕੋਲ ਲੋੜੀਂਦੀ ਜਗ੍ਹਾ, ਪੈਸਾ ਅਤੇ ਜ਼ਰੂਰੀ ਸਹੂਲਤਾਂ ਅਤੇ ਕਰਮਚਾਰੀ ਹੋਣੇ ਚਾਹੀਦੇ ਨੇ। ਬੈਂਚ ਨੇ ਵਧੀਕ ਸੋਲੀਸਿਟਰ ਜਨਰਲ ਨੂੰ ਕਿਹਾ ਕਿ ਇੱਕ ਕੇਂਦਰੀਕ੍ਰਿਤ ਏਜੰਸੀ ਵੀ ਹੋਏਗੀ ਜਿਸ ਦੇ ਕੋਲ ਪੈਸਾ, ਕਰਮਚਾਰੀ ਅਤੇ ਬੁਨਿਆਦੀ ਢਾਂਚਾ ਵੀ ਹੋਣਾ ਚਾਹੀਦਾ ਅਤੇ ਉਹ ਕਿਹੜੇ 5 ਸ਼ਹਿਰ ਹੋਣਗੇ ਇਹ ਅਦਾਲਤ ਨੂੰ ਕੇਂਦਰ ਸਰਕਾਰ ਦੱਸੇ ਜਿੱਥੇ ਤੁਸੀਂ ਪਾਇਲਟ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਹੋ। ਔਰ ਇਸ ਦੀ ਰਿਪੋਰਟ ਅਗਲੇ 3 ਹਫ਼ਤਿਆਂ ਦੇ ਬਾਅਦ ਬੈਂਚ ਦੀ ਸੁਣਵਾਈ ਦੇ ਕੋਲ ਫਿਰ ਤੋਂ ਦਿੱਤੀ ਜਾਵੇ। ਉੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਮੰਤਰੀ ਮੰਡਲ ਨੇ ਰਣਜੀਤ ਸਾਗਰ ਡਿਵੈਲਪਮੈਂਟ ਅਥਾਰਟੀ ਬਿੱਲ 2026 ਨੂੰ
ਮਨਜ਼ੂਰੀ ਦੇ ਦਿੱਤੀ ਹੈ। ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਹੋਈ ਮੰਤਰੀ ਮੰਡਲ ਦੀ ਬੈਠਕ ਦੇ ਦਰਮਿਆਨ ਲਿਆ ਗਿਆ। ਫੈਸਲੇ

ਦੇ ਮੁਤਾਬਕ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ ਬਿੱਲ ਯਾਨੀ ਆਰ ਡੀ ਏ ਬਿੱਲ 2026 ਰਣਜੀਤ ਸਾਗਰ ਬੰਨ ਸ਼ਾਹਪੁਰ ਕੰਢੀ ਬੰਨ ਖੇਤਰਾਂ ਨੂੰ ਯੋਜਨਾਬੱਧ ਅਤੇ ਟਿਕਾਊ ਵਿਕਾਸ ਦੇ ਲਈ ਉਤਸ਼ਾਹਿਤ ਕਰੇਗਾ ਔਰ ਇੱਕ ਨਵਾਂ ਰਾਹ ਤਿਆਰ ਕਰੇਗਾ। ਆਰ ਡੀ ਏ ਯਾਨੀ ਕਿ ਰਣਜੀਤ ਸਾਗਰ ਡਿਵੈਲਪਮੈਂਟ ਅਥਾਰਟੀ ਦੀ ਸਥਾਪਨਾ ਦਾ ਰਾਹ ਖੁੱਲ੍ਹੇਗਾ। ਆਰ ਡੀ ਏ ਦੀ ਸਥਾਪਨਾ ਸੈਰ ਸਪਾਟੇ ਅਤੇ ਦੂਸਰੇ ਕੰਮਾਂ ਦੇ ਵਿੱਚ ਵੀ ਕੀਤੀ ਜਾਏਗੀ। ਇਸੇ ਨੂੰ ਇੱਕ ਜ਼ਮੀਨ ਦੀ ਵੰਡ ਅਤੇ ਹੋਰਨਾਂ ਯੋਜਨਾਵਾਂ ਨੂੰ ਲਾਗੂ ਕਰਨ ਅਤੇ ਸੈਰ ਸਪਾਟੇ ਨੂੰ ਲਾਗੂ ਕਰਨ ਵਰਗੇ ਕਈ ਅਹਿਮ ਫੈਸਲਿਆਂ ਦੇ ਲਈ ਇਸ ਏਜੰਸੀ ਨੂੰ ਵਰਤਿਆ ਜਾਏਗਾ। ਮੰਤਰੀ ਮੰਡਲ ਦੇ ਮੁੱਖ ਜਿਹੜੇ ਇਲੈਕਸ਼ਨ ਅਧਿਕਾਰੀ ਨੇ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਡਰਾਈਵਰਾਂ ਦੇ ਨਵੇਂ ਅਹੁਦਿਆਂ ਦੇ ਲਈ ਕ੍ਰੀਏਟ ਕੀਤੇ ਜਾਣ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਹ ਅਹੁਦੇ 19 ਪੱਕੀਆਂ ਨੌਕਰੀਆਂ ਦੇ ਵਿੱਚ ਸੇਵਾਦਾਰਾਂ ਅਤੇ ਇੱਕ ਹੋਰ ਅਹੁਦੇ ਨੂੰ ਸਰੈਂਡਰ ਕਰਕੇ ਉਹ ਜਿਹੜੀ ਸਥਾਈ ਨਿਯੁਕਤੀ ਸੀ ਉਸਨੂੰ ਸਰੈਂਡਰ ਕਰਕੇ ਇੱਕ ਨਵਾਂ ਅਹੁਦਾ ਜਿਹੜਾ ਕ੍ਰੀਏਟ ਕੀਤਾ ਗਿਆ। ਇਸ ਦਾ ਕਦਮ ਪੰਜਾਬ ਦੇ CEO ਦੇ ਦਫ਼ਤਰਾਂ ਦੇ ਵਿੱਚ ਕੰਮਕਾਜ ਨੂੰ ਹੋਰ ਬਿਹਤਰ ਬਣਾਉਣਾ ਹੈ। ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਪੰਜਾਬ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਐਜੂਕੇਸ਼ਨ ਸੁਸਾਇਟੀ ਯਾਨੀ ਪਿਕਟਸ ਦੇ ਅਧੀਨ ਕੰਟਰੈਕਟ ਦੇ ਉੱਤੇ ਕੰਮ ਕਰ ਰਹੇ ਗੈਰ ਜਿਹੜੇ ਸਿੱਖਿਆ ਦੇ ਨਾਲ ਜੁੜੇ ਹੋਏ ਸਟਾਫ ਮੈਂਬਰ ਨੇ ਉਹਨਾਂ ਦੀਆਂ ਸੇਵਾਵਾਂ ਦੇ ਵਿੱਚ ਵਾਧੇ ਦਾ ਐਲਾਨ ਵੀ ਕੀਤਾ ਹੈ। ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਵਿੱਚ ਪੁਲਿਸ ਦੀ ਤਰਫ ਤੋਂ ਇੱਕ ਚੋਰੀ ਕੀਤੀ ਕਾਰ ਦਾ ਪਿੱਛਾ ਕਰਨ ਤੋਂ ਬਾਅਦ ਇਸ ਮਾਮਲੇ ਦੇ ਕਈ ਹੈਰਾਨਜਨਕ ਮੋੜ ਦਿਖਦੇ ਸਾਹਮਣੇ ਆਏ ਔਰ ਇਸ ਦੇ ਵਿੱਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੈਲਬਨ ਦੇ ਸਾਊਥ ਈਸਟ ਦੇ ਵਿੱਚ ਜਿਹੜਾ ਅੱਜ ਤੜਕੇ ਸਵੇਰੇ 5:30 ਦੇ ਆਸ ਪਾਸ ਬ੍ਰਾਈਟਨ ਈਸਟ ਨਾਮ ਦਾ ਇਲਾਕਾ ਉੱਥੇ ਘਰ ਦੇ ਵਿੱਚ ਸੰਨ ਲਗਾਈ ਗਈ ਸੀ। ਘਰ ਦੇ ਵਿੱਚੋਂ ਕੁਝ ਸਮਾਨ ਚੁੱਕਿਆ ਗਿਆ ਸੀ ਔਰ ਘਰ 'ਚ ਹਮਲਾ ਕਰਨ ਵਾਲੇ ਵਿਅਕਤੀਆਂ ਦੀ ਤਰਫ ਤੋਂ 2 ਵਾਹਨ ਵੀ ਚੋਰੀ ਕਰ ਲਏ ਗਏ ਸੀ, ਇੱਕ ਔਡੀ ਅਤੇ ਇੱਕ ਨਿਸਾਨ 4-wheel ਡਰਾਈਵ। ਇਸ ਦਰਮਿਆਨ ਪੁਲਿਸ ਨੂੰ ਸੂਚਨਾ ਮਿਲਦੀ ਹੈ, ਈਸਟ ਲਿੰਕ ਦੇ ਉੱਤੇ ਪੁਲਿਸ ਦੀ ਤਰਫ ਤੋਂ ਕੁਝ ਲੋਕਾਂ ਨੂੰ ਟਰੈਕ ਵੀ ਕੀਤਾ ਜਾਂਦਾ। ਇੱਕ ਕਾਰ ਦੇ ਵਿੱਚੋਂ 6 ਲੋਕ ਗ੍ਰਿਫਤਾਰ ਕੀਤੇ ਗਏ ਨੇ। ਹਾਲਾਂਕਿ ਇਹਨਾਂ ਨੂੰ ਗ੍ਰਿਫਤਾਰ ਕਰਦਿਆਂ ਹੋਇਆਂ ਪੁਲਿਸ ਨੂੰ ਇੱਕ ਲੰਮੀ ਦੌੜ ਜ਼ਰੂਰ ਲਗਵਾਉਣੀ ਪਈ ਸੀ। ਔਡੀ ਜਿਹੜੀ ਹੈ ਉਸਨੂੰ ਕਰੈਸ਼ ਤੋਂ ਬਾਅਦ ਇੱਕ ਕਰੈਸ਼ ਦੇ ਵਿੱਚ ਵੀ ਸ਼ਾਮਲ ਹੁੰਦਾ ਦੇਖਿਆ ਗਿਆ। ਐਂਡੇਵਰ ਹਿੱਲ ਦੇ ਵਿੱਚ ਇੱਕ ਕਰੈਸ਼ ਤੋਂ ਬਾਅਦ ਉੱਥੇ ਛੱਡ ਦਿੱਤਾ ਗਿਆ। ਉੱਥੇ ਹੀ ਕੁਇਨਜ਼ਲੈਂਡ ਤੋਂ ਅਗਲੀ ਖਬਰ, ਜਿੱਥੇ ਜੰਗਲਾਂ ਝਾੜੀਆਂ ਦੀਆਂ ਅੱਗਾਂ ਭਿਆਨਕ ਤਰੀਕੇ ਦੇ ਨਾਲ ਇਸ ਸਾਲ ਵੱਧ ਸਕਦੀਆਂ ਨੇ। ਇਸ ਦਾ ਇੱਕ ਜਿਹੜਾ ਅੰਦਾਜ਼ਾ ਉਹ ਅੱਜ ਦੇ ਦਿਨ ਤੋਂ ਹੀ ਲੱਗ ਗਿਆ। ਅੱਜ ਜੰਗਲਾਂ ਝਾੜੀਆਂ ਦੀ ਲੱਗੀ ਇੱਕ ਅੱਗ ਦੀ ਘਟਨਾ ਕੁਇਨਜ਼ਲੈਂਡ ਦੇ ਵਿੱਚ ਸਾਹਮਣੇ ਆਉਂਦੀ ਹੈ, ਜਿੱਥੇ ਵੱਡੀ ਪੱਧਰ ਦੇ ਉੱਤੇ ਅੱਗ ਜਿਹੜੀ ਹੈ ਡਾਰਲਿੰਗ ਡਾਊਨਸ ਦੇ ਇਲਾਕੇ ਦੇ ਵਿੱਚ ਹੋਈ ਹੈ। ਹਾਲਾਂਕਿ ਇੱਥੇ ਜਿਹੜੇ ਇਲਾਕੇ ਦੇ ਵਿੱਚ ਬਾਰਿਸ਼ਾਂ ਵੀ ਪਿਛਲੇ ਦਿਨਾਂ ਦੇ ਦਰਮਿਆਨ ਪੈ ਕੇ ਹਟੀਆਂ ਨੇ, ਪਰ ਫਿਰ ਵੀ ਕੁਇਨਜ਼ਲੈਂਡ ਦੇ ਅਲੱਗ ਅਲੱਗ ਹਿੱਸਿਆਂ ਬ੍ਰਿਸਬੇਨ, ਗੋਲਡ ਕੋਸਟ ਆਦਿ ਦੇ ਵਿੱਚ ਜੰਗਲਾਂ ਝਾੜੀਆਂ ਦੀਆਂ ਅੱਗਾਂ ਇਸ ਸਾਲ ਵੱਧ ਲੱਗਣਗੀਆਂ। ਇਸ ਕਿਸਮ ਦੇ ਅੰਦਾਜ਼ੇ ਹੁਣੇ ਤੋਂ ਲੱਗਣੇ ਸ਼ੁਰੂ ਹੋ ਗਏ ਨੇ। ਦੱਸ ਦਈਏ ਕਿ ਮੌਜੂਦਾ ਸਮੇਂ ਦੇ ਵਿੱਚ ਲੱਗੀ ਅੱਗ 1700 ਹੈਕਟੇਅਰ ਦੇ ਰਕਬੇ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਕ ਕਰ ਚੁੱਕੀ ਹੈ। ਉੱਥੇ ਸਾਊਥ ਮੈਲਬਨ ਦੇ ਵਿੱਚ ਇੱਕ ਟ੍ਰੈਮ ਦੇ ਅੰਦਰ ਸਫ਼ਰ ਕਰ ਰਹੀ ਮਹਿਲਾ ਦੀ ਗਰਦਨ ਦੇ ਵਿੱਚ ਚਾਕੂ ਮਾਰਿਆ ਗਿਆ। ਹਾਲਾਂਕਿ ਮਹਿਲਾ ਕਿਸ ਮੂਲ ਦੀ ਸੀ ਇਹ ਜਿਹੜਾ ਹੈ ਇਸ ਦੇ ਬਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਕਿ ਪ੍ਰਵਾਸੀ ਮੂਲ ਦੀ ਮਹਿਲਾ ਸੀ ਜਾਂ ਨਹੀਂ। ਪਰ ਈਸਟਰਨ ਰੋਡ ਦੇ ਉੱਤੇ ਕਿੰਗਜ਼ਵੇ ਦੇ ਕੋਲ ਜਿਹੜਾ ਇੱਕ ਘਟਨਾ ਅੱਜ ਦੇ ਦਿਨ ਦੁਪਹਿਰ ਵੇਲੇ ਵਾਪਰਦੀ ਹੈ। ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਪਹਿਲਾਂ ਫਰਾਰ ਹੋ ਗਿਆ ਸੀ, ਬਾਅਦ ਦੇ ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। 51 ਸਾਲ ਦੀ ਜਿਹੜੀ ਮਹਿਲਾ ਸੀ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਹਾਲਾਂਕਿ ਜ਼ਿੰਦਗੀ ਮੌਤ ਦਾ ਖਤਰਾ ਨਹੀਂ ਹੈ, ਪਰ ਫਿਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ 37 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਪੁੱਛ ਪੜਤਾਲ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Star Studio 18 and Panorama Studios Production present.
2: Nahi beti ke liye justice chahiye.
3: Mujhe justice nahi, badla chahiye.
1: Drishyam The Conclusion starring Ajay Devgan, Tabu, Shreya Saran, Jaydeep Alawat and many more.
4: Is baar khatra kab, kaise aur kahan se aayega, batana mushkil hai.
1: The end we've been waiting for. Drishyam The Conclusion in cinema 2nd October.
4: Kyunki kahani abhi khatam nahi hui hai. Aakhri hissa baki hai.
1: Overseas released by Zee Studios.
5: ਚਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: लग गया ना पता फिर केड़ा रेडियो बजदा। हां जी हां जी हां जी हां जी
1: हां जी हां जी हां जी रेडियो हां जी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हां जी 1674 में दोस्तों प्रोग्राम ਤੁਹਾਡੇ ਲਈ ਲੈ ਕੇ ਆਈ ਦਾ ਵਾਤਾਵਰਣ ਦੇ ਸੰਬੰਧ ਵਿੱਚ ਤੇ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਹਮੇਸ਼ਾ ਜੁੜਦੇ ਨੇ ਟੋਰੋਂਟੋ ਤੋਂ ਤੇ ਸਾਨੂੰ ਦੱਸਦੇ ਨੇ ਕਿ ਕੀ ਆਪਾਂ ਆਪਣੇ ਕਲਾਈਮੇਟ ਨੂੰ ਲੈ ਕੇ ਕਰ ਸਕਦੇ ਹਾਂ ਤੇ ਆਓ ਫਿਰ ਅੱਜ ਦੇ ਇਸ ਅੰਕ ਦੇ ਵਿੱਚ ਵੇਖਦੇ ਹਾਂ ਕਿ ਕੀ ਸਾਨੂੰ ਸਿੱਖਣ ਕਰਨ ਨੂੰ ਮਿਲਦਾ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
3: ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਤੁਹਾਡੀ ਟੀਮ ਨੂੰ ਤੇ ਖਾਸ ਕਰਕੇ ਸੁਣਨ ਵਾਲਿਆਂ ਨੂੰ ਨਮਸਕਾਰ ਆਦਾਬ
2: ਜੀ। ਹੋਰ ਸੁਣਾਓ, ਕਿਵੇਂ ਤੁਹਾਡਾ ਦੇਸ਼, ਕਿਵੇਂ ਮੌਸਮ, ਕੀ ਚੱਲ ਰਿਹਾ?
3: ਬਹੁਤ ਅੱਛਾ ਜੀ ਮੌਸਮ, ਸਾਡੇ ਹੁਣ ਬਦਲਣਾ ਸ਼ੁਰੂ ਹੋ ਗਿਆ ਹੌਲੀ ਹੌਲੀ, ਠੰਡ ਆ ਰਹੀ ਹੈ ਤੇ ਅਸੀਂ ਆਪਣੇ ਫਰਨਸ ਵਗੈਰਾ ਆਨ ਕਰ ਰਹੇ ਹਾਂ ਹੌਲੀ ਹੌਲੀ।
2: ਗੁੱਡ ਗੁੱਡ ਗੁੱਡ। ਚਲੋ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਕੀ ਨਵਾਂ ਲੈ ਕੇ ਆਇਓ?
3: ਹਾਂਜੀ, ਮੈਂ ਸੋਚ ਰਿਹਾ ਸੀ ਕਿ ਆਪਾਂ ਕਾਫੀ ਬੜੀਆਂ ਦੁਰਘਟਨਾਵਾਂ ਜਿਹੜੀਆਂ ਹੋਈਆਂ ਉਹਦੇ ਬਾਰੇ ਗੱਲ ਕਰ ਰਹੇ ਸੀ ਤੇ ਫਿਰ ਮੁੜ ਕੇ ਬਈ ਜੇ ਜਲਵਾਯੂ ਤਬਦੀਲੀ ਜਿਹੜੀ ਹੈ ਜਾਂ ਆਲਮੀ ਤਪਸ਼ ਹੈ ਇੰਨੀ ਖਤਰਨਾਕ ਹੈ ਤਾਂ ਫਿਰ ਬੰਦੇ ਦੇ ਮਨ ਚ ਸਵਾਲ ਉੱਠਦਾ ਵੀ ਮੈਂ ਕੀ ਕਰ ਸਕਦਾ ਨਾ, ਤੇ ਅਸੀਂ ਕੀ ਕਰ ਸਕਦੇ ਹਾਂ ਬਈ। ਇੱਕ ਤਾਂ ਸਰਕਾਰਾਂ ਨੇ ਕਰਨਾ ਹੈ, ਕੰਪਨੀਆਂ ਨੇ ਕਰਨਾ ਜਿਹਨਾਂ ਦੇ ਮਿਸ਼ਨਸ ਨੇ, ਤੇ ਪਰ ਮੈਂ ਕੀ ਕਰ ਸਕਦਾ? ਸੋ ਆਖਿਰਕਾਰ ਤੇ ਇਹੀ ਗੱਲ ਜਿਹੜੀ ਮੈਟਰ ਕਰਦੀ ਹੈ ਵੀ ਅਸੀਂ ਕੀ ਕਰ ਸਕਦੇ ਹਾਂ। ਤੇ ਮੈਂ ਉਹਦੇ ਬਾਰੇ ਸੋਚ ਰਿਹਾ ਸੀ ਵੀ ਅਸੀਂ ਜਿਹੜੀਆਂ ਚੀਜ਼ਾਂ ਬਿਨਾਂ ਤੁਹਾਡੇ ਬਹੁਤੇ ਖਰਚੇ ਤੋਂ ਜਾਂ ਤੁਹਾਡੇ ਲਾਈਫ ਸਟਾਈਲ ਤੇ ਅਸਰ ਪਾਇਆ ਕੀ ਕਰ ਸਕਦੇ ਹਾਂ, ਕਿਉਂਕਿ ਸਾਰਾ ਸਾਡੀ ਕੰਜ਼ਮਪਸ਼ਨ ਨਾਲ ਜੁੜਿਆ ਹੋਇਆ, ਜਿਹੜਾ ਸਾਡਾ ਮਿਸ਼ਨਸ ਨੇ। ਤੇ ਜਿਹੜੀ ਸਭ ਤੋਂ ਜਿਹੜੀ ਜ਼ਿਆਦਾ ਇਹਨੂੰ ਡੈਮੇਜ ਕਰਦੀ ਹੈ ਉਹ ਕਾਰਬਨ ਡਾਈਆਕਸਾਈਡ ਹੈ, ਜਿਹੜੀ ਜਿੱਥੇ ਵੀ ਧੂੰਆਂ ਬਲਦਾ ਨਿਕਲਦੀ ਹੈ, ਤੇ ਉਹਦੇ ਨਾਲ ਨਾਲ ਜਿਹੜੀ ਇੱਕ ਮੀਥੇਨ ਗੈਸ ਹੈ, ਭਾਵੇਂ ਕਿ ਉਹਦੀ ਕੁਆਂਟਿਟੀ ਬੜੀ ਘੱਟ ਹੁੰਦੀ ਹੈ ਪਰ ਉਹ ਸਾਡੀ ਜਲਵਾਯੂ ਤਬਦੀਲੀ ਲਈ ਸਭ ਤੋਂ ਵੱਧ ਖਤਰਨਾਕ ਹੈ ਬਈ। ਉਹਦਾ ਜਿਹੜਾ ਡੈਮੇਜ ਹੁੰਦਾ ਉਹ ਕਾਰਬਨ ਡਾਈਆਕਸਾਈਡ ਨਾਲੋਂ 90 ਗੁਣਾ ਵੱਧ, 90% ਨਹੀਂ 90 ਗੁਣਾ, ਸੋ 9000% ਵੱਧ ਹੁੰਦਾ ਬਈ। ਜੇ 1 ਗ੍ਰਾਮ ਕਾਰਬਨ ਡਾਈਆਕਸਾਈਡ ਹੋਵੇ ਤੇ 1 ਗ੍ਰਾਮ ਮੀਥੇਨ ਹੋਵੇ, ਤੇ ਸੋਰੀ ਉਹਦੇ ਬਾਰੇ ਮਤਲਬ ਜਿਹੜਾ ਅਸੀਂ ਮੀਥੇਨ ਬੜੀਆਂ ਥਾਵਾਂ ਤੋਂ ਨਿਕਲਦੀ ਹੈ, ਜਿਹੜੀਆਂ ਕੋਲੇ ਦੀਆਂ ਖਾਣਾਂ ਨੇ ਜਿਹੜੀਆਂ ਬੰਦ ਪਈਆਂ ਉਹਨਾਂ ਚੋਂ ਨਿਕਲਦੀ ਹੈ, ਫਿਰ ਮੀਥੇਨ ਜਿਹੜੀਆਂ ਤੁਹਾਡੇ ਓਇਲ ਦੇ ਜਿੱਥੇ ਤੇਲ ਕੱਢਦੇ ਆ ਉਹਦੇ ਜਿਹੜੇ ਬਿੱਲ ਹੁੰਦੇ ਨੇ ਪੁਰਾਣੇ ਖੂਹ ਉਹ ਬੰਦ ਪਏ ਉਹਨਾਂ ਚੋਂ ਨਿਕਲਦੀ ਹੈ, ਤੇ ਜਿਹੜੇ ਸਾਡੇ ਪੁਰਾਣੇ ਆਹ ਗਾਰਬੇਜ ਜਿੱਥੇ ਫੀ ਜਾਂਦਾ ਡੰਪ ਬਣਦੇ ਨੇ ਉਹਨਾਂ ਚੋਂ ਨਿਕਲਦੀ ਹੈ। ਜਿਵੇਂ ਤੁਸੀਂ ਜਿਹੜਾ ਦਿੱਲੀ ਜਦੋਂ ਆਪਾਂ ਏਅਰਪੋਰਟ ਤੋਂ ਪੰਜਾਬ ਨੂੰ ਜਾਂਦੇ ਹਾਂ ਉੱਥੇ ਇੱਕ ਹਮੇਸ਼ਾ ਹੀ ਪਿਛਲੇ 20 ਸਾਲਾਂ ਤੋਂ ਇੱਕ ਡੰਪ ਹੈ ਤੇ ਉਹ ਚੋਂ ਅੱਗ ਨਿਕਲਦੀ ਰਹਿੰਦੀ ਹੈ, ਸ਼ਾਇਦ ਉਹ ਕਹਿ ਰਹੇ ਸੀ ਹੁਣ ਰਿਮੂਵ ਕਰ ਰਿਹਾ ਪਿਛਲੇ ਕੁਝ ਮਹੀਨੇ ਪਹਿਲਾਂ, ਤੇ ਉਹ ਜਿਹੜੀ ਅੱਗ ਨਿਕਲਦੀ ਹੈ ਡੰਪ ਦੇ ਵਿੱਚੋਂ ਗਾਰਬੇਜ ਤੋਂ ਉਹਨੂੰ ਉਹ ਮੀਥੇਨ ਗੈਸ ਨੂੰ ਅੱਗ ਲੱਗੀ ਹੁੰਦੀ ਹੈ। ਸੋ ਜਿਹੜੀ ਮੀਥੇਨ ਹੈ ਤੇ ਇੱਕ ਜਿਹੜਾ ਸਾਡਾ ਸੰਬੰਧ ਹੈ ਸਾਡੇ ਰੋਜ਼ਾਨਾ ਜ਼ਿੰਦਗੀ ਦਾ ਮੀਥੇਨ ਗੈਸ ਦੇ ਨਾਲ ਉਹ ਹੈਗਾ ਜਿਹੜੀ ਸਾਡੀ ਕਿਚਨ ਦਾ ਵੇਸਟ ਹੁੰਦਾ, ਫੂਡ ਵੇਸਟ ਜਿਹਨੂੰ ਆਪਾਂ ਕਹਿੰਦੇ ਹਾਂ, ਬਚੀਆਂ ਸਬਜ਼ੀਆਂ ਜਿਹੜੇ ਪੁਰਾਣੀਆਂ ਖਰਾਬ ਹੋਈਆਂ ਚੀਜ਼ਾਂ ਖਾਣ ਵਾਲੀਆਂ, ਚੀਜ਼ ਦਾਲ ਰੋਟੀ ਮੀਟ ਬਚਿਆ ਹੋਇਆ ਮੀਟ ਸਾਰਾ ਜਿਹੜਾ ਇਹ ਜਿਹੜਾ ਫੂਡ ਹੈ ਜਿਹੜਾ ਫੂਡ ਹੈ, ਤੇ ਜੇ ਅਸੀਂ ਉਹ ਫੂਡ ਨੂੰ ਗਰਭ ਚ ਪਾ ਦਿੰਦੇ ਜਿਹੜਾ ਕਿ ਆਮ ਤੌਰ ਤੇ ਲੋਕ ਕਰਦੇ ਸੀ ਜਾਂ ਹਾਲੇ ਵੀ ਕਰਦੇ ਨੇ ਬਹੁਤੇ ਥਾਂ ਤੇ, ਤੇ ਉਹ ਫਿਰ ਜਦੋਂ ਉਹ ਗਰਭ ਚਲਾ ਜਾਂਦਾ ਤੇ ਉਹਦੇ ਉੱਪਰ ਉਹ ਮਿੱਟੀ ਪਾ ਕੇ ਉਹਨੂੰ ਦੱਬ ਦਿੰਦੇ ਨੇ, ਕਿਉਂਕਿ ਉੱਥੇ ਫਿਰ ਆਕਸੀਜਨ ਨਹੀਂ ਹੁੰਦੀ, ਕਿਉਂਕਿ ਜੇ ਉਹਨੇ ਫੜਨਾ ਹੈ ਤਾਂ ਫੜਨ ਲਈ ਤੁਹਾਨੂੰ ਆਕਸੀਜਨ ਦਾ ਰਿਐਕਸ਼ਨ ਚਾਹੀਦਾ, ਤੇ ਫਿਰ ਜਿਹੜਾ ਉਹ ਜਿਹੜਾ ਫੂਡ ਹੈ ਉਹ ਜਦੋਂ ਥੱਲੇ ਗਲਦਾ ਹੈ ਤੇ ਉਹਦੇ ਵਿੱਚੋਂ ਮੀਥੇਨ ਪੈਦਾ ਹੁੰਦੀ ਹੈ, ਕਿਉਂਕਿ ਉਹਨਾਂ ਕਾਰਬਨ ਡਾਈਆਕਸਾਈਡ ਨਹੀਂ ਬਣਦੀ, ਤੇ ਕਿਉਂਕਿ ਉੱਥੇ ਉਹਨੂੰ ਆਕਸੀਜਨ ਚਾਹੀਦੀ ਹੈ ਨਾ, CO2 ਜਿਹੜਾ O2 ਹੈ ਉਹ ਆਕਸੀਜਨ ਹੈ, ਤੇ ਥੱਲੇ ਚਲੋ ਮਿੱਟੀ ਦੇ ਥੱਲੇ ਦੱਬਿਆ ਜਾਵੇ ਉੱਥੇ ਆਕਸੀਜਨ ਤਾਂ ਹੈ ਨਹੀਂ। ਤੇ ਸੋ ਜੇ ਅਸੀਂ ਜਿਹੜਾ ਸਾਡਾ ਖਾਣਾ ਹੈ, ਵੱਖ ਵੱਖ ਸ਼ਹਿਰਾਂ 'ਚ ਵੱਖ ਵੱਖ ਪੋਲਿਸੀਜ਼ ਹੋਣਗੀਆਂ, ਕਿਵੇਂ ਤੁਹਾਡੇ ਕਿਵੇਂ ਹੁੰਦਾ ਉਹ ਤੁਸੀਂ ਪਤਾ ਕਰੋਗੇ। ਜਿੱਦਾਂ ਸਾਡੇ ਇੱਥੇ ਕੈਨੇਡਾ ਦੇ ਵਿੱਚ ਹੈ ਵੀ ਅਸੀਂ ਹਰ ਹਫ਼ਤੇ ਜਦੋਂ ਆਪਣਾ ਗਾਰਬੇਜ ਬਾਹਰ ਰੱਖੀਦਾ ਤੇ ਇੱਕ ਸਾਨੂੰ ਉਹਨੂੰ ਗ੍ਰੀਨ ਬਿਨ ਕਹਿੰਦੇ ਅਸੀਂ ਉਹ ਹਰੇ ਰੰਗ ਦਾ ਹੁੰਦਾ ਤੇ ਉਹਦੇ ਵਿੱਚ ਅਸੀਂ ਆਪਣਾ ਕਿਚਨ ਦਾ ਜਿਹੜਾ ਵੇਸਟ ਹੈ ਸਾਰਾ ਖਾਣੇ ਦਾ ਵੇਸਟ ਉਹ ਉਹ ਚ ਪਾ ਦੇਈਦਾ ਉਹ ਫਿਰ ਸਿਟੀ ਵਾਲੇ ਲਿਜਾ ਕੇ ਉਹਨੂੰ ਉਹ ਗਾਰਬੇਜ ਚ ਨਹੀਂ ਪਾਉਂਦੇ ਉਹਨੂੰ ਕੰਪੋਸਟ ਕਰਦੇ ਉਹਦਾ ਢੇਰ ਬਣਾਉਂਦੇ ਜਿਹਨੂੰ ਆਪਾਂ ਕਹਿੰਦਾ ਉਹ ਚ ਵਾਰਮ ਛੱਡ ਕੇ ਉਹ ਚ ਹੋਰ ਬੈਕਟੀਰੀਆ ਪਾ ਕੇ ਤੇ ਉਹਨੂੰ ਬਣਾ ਕੇ ਫਿਰ ਜਿਹੜੇ ਸਿਟੀ ਦੇ ਆਪਣੇ ਪਲਾਂਟ ਲੱਗੇ ਹੋਏ ਨੇ ਬੂਟੇ ਲੱਗੇ ਹੋਏ ਨੇ ਸਿਟੀ ਦੇ ਆਪਣੇ ਗਾਰਡਨਸ ਨੇ ਉੱਥੇ ਵਰਤਦੇ ਆ ਉਹ ਵੇਚਦੇ ਵੀ ਆ ਤੁਸੀਂ ਵੀ ਜਾ ਕੇ ਲਿਆ ਸਕਦੇ ਹੋ ਤੋਂ ਜਿਹੜੀ ਢੇਰ ਬਣਿਆ ਹੋਇਆ ਖਾਦ ਬਣੀ ਹੋਈ ਹੈ ਤੇ ਜੇ ਅਸੀਂ ਆਪਣੇ ਮੰਨ ਲਓ ਆਪਾਂ ਇਹ ਦੱਸਣ ਲਈ ਵੀ ਇਹ ਕਿੰਨਾ ਖਤਰਨਾਕ ਹੈ ਉਹਨੂੰ ਗਰਭ ਚ ਪਾਉਣਾ ਜੇ ਅਸੀਂ 5 ਕਿਲੋ ਆਪਣੀ ਕਿਚਨ ਦਾ ਜਿਹੜਾ ਪੁਰਾਣਾ ਫੂਡ ਹੈ ਉਹ ਅਸੀਂ ਉਹਨੂੰ ਕੰਪੋਸਟ ਨਾ ਪਾਈਏ ਅਸੀਂ ਉਹਨੂੰ ਧਰਤੀ ਚ ਦੱਬ ਦਈਏ ਤੇ ਉਹਦੇ ਚ ਮੀਥੇਨ ਬਣੇ ਜਿੰਨਾ 5 ਕਿਲੋ ਸਾਡਾ ਪੁਰਾਣਾ ਫੂਡ ਖਰਾਬ ਹੋਣ ਚ ਮੀਥੇਨ ਬਣ ਕੇ ਜਿੰਨਾ ਨੁਕਸਾਨ ਉਹਨੇ ਸਾਡੇ ਕਲਾਈਮੇਟ ਨੂੰ ਕਰਨਾ ਜਿੰਨਾ ਨੁਕਸਾਨ ਉਹਨੇ ਸਾਡੇ ਜਲਵਾਯੂ ਤਬਦੀਲੀ ਨੂੰ ਕਰਨਾ ਉਹ ਓਨਾ ਹੀ ਆ ਜਿੰਨਾ ਇੱਕ ਐਵਰੇਜ ਕਾਰ 100 ਕਿਲੋਮੀਟਰ ਚੱਲਣ ਤੋਂ ਬਾਅਦ ਕਰਦੀ ਹੈ
2: ਜੀ
3: 5 ਕਿਲੋ ਹਾਂ ਹੁਣ ਦੇਖੋ ਆਪਣੇ ਪਿੰਡ ਘਰਾਂ ਦੇ ਵਿੱਚ ਖਾਸ ਕਰਕੇ ਆਪਾਂ ਜਿਹੜੇ ਇੰਡੀਆ ਪਾਕਿਸਤਾਨ ਵਗੈਰਾ ਤੋਂ ਆਏ ਬੰਗਲਾਦੇਸ਼ ਤੋਂ ਤੇ ਸਾਡੇ ਤਾਂ ਘਰਾਂ ਦੇ ਵਿੱਚ ਅਸੀਂ ਸਾਰਾ ਕੁਛ ਸਕਰੈਚ ਤੋਂ ਬਣਾਉਂਦੇ ਹਾਂ ਨਾ ਸਾਡੇ ਅਸੀਂ ਕੋਈ ਫੈਕਟਰੀ ਦੀ ਬਣੀ ਹੋਈ ਚੀਜ਼ ਨਹੀਂ ਹੈ ਰੋਟੀ ਤੁਸੀਂ ਆਟੇ ਤੋਂ ਬਣਾਉਂਦੇ ਹੋ ਤੁਹਾਡੇ ਮਿਲਕ ਬਹੁਤ ਦੁੱਧ ਵਰਤ ਹੁੰਦਾ ਹੈ ਦਹੀਂ ਦੇ ਰੂਪ 'ਚ ਸੋ ਸਬਜ਼ੀਆਂ ਅਸੀਂ ਬਹੁਤ ਬਣਾਉਂਦੇ ਹਾਂ ਅਤੇ ਸਬਜ਼ੀਆਂ ਜਿਹੜੀਆਂ ਤੁਸੀਂ ਗੋਭੀ ਬਣਾਈ ਉਹ 'ਚੋਂ ਅੱਧਾ ਕਿਲੋ ਅੱਧਾ ਭਾਰਤ ਜਿਹੜਾ ਗੋਭੀ ਦੇ ਡੰਡਲ ਨਿਕਲ ਜਾਂਦੇ ਆ ਸੋ ਸਾਡੇ ਕਿਚਨ ਦਾ ਵੇਸਟ ਬਹੁਤ ਜ਼ਿਆਦਾ ਹੁੰਦਾ ਹੈ ਨਾ ਅਤੇ ਸਬਜ਼ੀਆਂ ਦੇ ਛਿਲਕੇ ਨੇ ਜਿਹੜੇ ਬਚੀਆਂ ਹੋਈਆਂ ਕੋਈ ਬਚ ਗਈ ਕੋਈ ਜੂਠੀ ਛੱਡੀ ਜਿਹੜੀ ਹੈ ਤੇ ਸੋ 5 ਕਿਲੋ ਤਾਂ ਸਾਡੇ ਬੜਾ ਆਮ ਹੀ ਹੋ ਜਾਂਦਾ ਆਮ ਘਰ ਦੇ ਵਿੱਚ ਇਹ ਤੁਹਾਡਾ ਤੁਸੀਂ ਕਹਿ ਲਓ ਵੀ ਜੇ 4 ਬੈਗ ਵੀ ਹੋ ਗਏ 5 ਬੈਗ ਵੀ ਹੋ ਗਏ ਤੁਹਾਡਾ 20-25 ਕਿਲੋ ਤੱਕ ਕਿਚਨ ਦਾ ਵੇਸਟ ਹੋ ਜਾਂਦਾ ਜਿਹਦੇ ਘਰ 'ਚ 5-6 ਫੈਮਿਲੀ ਮੈਂਬਰ ਰਹਿੰਦੇ ਨੇ ਬੱਚੇ ਨੇ ਬਜ਼ੁਰਗ ਨੇ ਸੋ ਤੁਸੀਂ ਵੇਖ ਲਓ ਵੀ ਜੇ ਤੁਸੀਂ ਉਹਨੂੰ ਗਾਰਬੇਜ ਜਾਣ ਤੋਂ ਰੋਕ ਲਓ ਤੇ 25 ਕਿਲੋ ਨੂੰ ਤੇ ਤੁਸੀਂ ਉਹਨੂੰ ਕੰਪੋਸਟ ਡਾਇਵਰਟ ਕਰ ਦਿਓ ਜਿੱਥੇ ਵੀ ਤੁਹਾਡੇ ਅਵੇਲੇਬਲ ਹੈ ਤੇ ਉਹ 500 ਕਿਲੋਮੀਟਰ ਇਹ ਆਪਾਂ 1 ਹਫ਼ਤੇ ਦੀ ਗੱਲ ਕਰ ਰਹੇ ਹਾਂ ਤਾਂ 500 ਕਿਲੋਮੀਟਰ ਜਿਹੜੀ ਕਾਰ ਚੱਲਣ ਦਾ ਡੈਮੇਜ ਹੈ ਉਹਦੇ ਬਰਾਬਰ ਦਾ ਡੈਮੇਜ ਤੁਸੀਂ ਰੋਕ ਲਿਆ ਤੇ ਆਮ ਤੌਰ 'ਤੇ ਅਸੀਂ ਆਪਣੀ ਕਾਰ ਨੂੰ 500 ਕਿਲੋਮੀਟਰ ਨਹੀਂ ਚਲਾਉਂਦੇ ਸੋ ਜੇ ਤੁਹਾਡੇ ਕੋਲ ਡੀਜ਼ਲ ਵਾਲੀ ਪੈਟਰੋਲ ਵਾਲੀ ਕਾਰ ਹੈ ਤੇ ਤੁਸੀਂ ਉਹਨੂੰ ਸੋਚ ਰਹੇ ਹੋ ਇਲੈਕਟ੍ਰਿਕ ਲੈਣ ਬਾਰੇ ਔਰ ਸੋਚਣਾ ਚਾਹੀਦਾ ਪਰ ਕਾਰ ਲੈਣਾ ਵੱਡੀ ਚੀਜ਼ ਹੈ ਟਾਈਮ ਲੱਗਦਾ ਰਕਮ ਵੱਡੀ ਚਾਹੀਦੀ ਹੈ ਪਰ ਜੇ ਤੁਸੀਂ ਆਪਣੇ ਕਿਚਨ ਵੇਸਟ ਨੂੰ ਹੀ ਗਾਰਬੇਜ ਜਾਣ ਤੋਂ ਰੋਕ ਕੇ ਤੁਸੀਂ ਉਹਨੂੰ ਕੰਪੋਸਟ ਲੈ ਜਾਓ ਤੇ ਤੁਸੀਂ ਆਪਣੀ ਕਾਰ ਵੱਲੋਂ ਵਾਤਾਵਰਣ ਦੇ ਕੀਤੇ ਨੁਕਸਾਨ ਤੋਂ ਕਈ ਗੁਣਾ ਵੱਧ ਤੁਸੀਂ ਉਹਦਾ ਫਾਇਦਾ ਕਰ ਸਕਦੇ
2: ਗੁੱਡ
3: ਨਾ ਹਾਂ ਤੁਸੀਂ ਜੇ ਸੋਚ ਲਓ ਵੀ ਜੇ ਤੁਹਾਡੇ ਕੋਲ ਇੱਕ ਆਪਸ਼ਨ ਆ ਵੀ ਤੁਸੀਂ ਕਿਚਨ ਦੇ ਵੇਸਟ ਨੂੰ ਕਰਨਾ ਜਿੱਥੇ ਤੁਹਾਡਾ ਕੋਲ ਬੜਾ ਪੈਸਾ ਨਹੀਂ ਲੱਗਦਾ ਤੇ ਜਦੋਂ ਸਿਟੀ ਵਾਲੇ ਲੈ ਕੇ ਜਾਂਦੇ ਨੇ ਫਿਰ ਤਾਂ ਕੁਛ ਵੀ ਨਹੀਂ ਲੱਗਦਾ ਜੇ ਤੁਸੀਂ ਆਪਣੇ ਘਰ ਦੇ ਪਿੱਛੇ ਕੰਪੋਸਟ ਬਣਾਉਣਾ ਆ ਤੁਹਾਨੂੰ ਉਹ ਜਿਹੜਾ ਪਲਾਸਟਿਕ ਦੇ ਹੁੰਦੇ ਉਹ ਲੈਣਾ ਪਏਗਾ ਤੇ ਸੋ ਇੱਕ ਪਾਸੇ ਤੁਸੀਂ ਵਾਤਾਵਰਨ ਨੂੰ ਬਚਾਉਣ ਲਈ ਆਪਣੇ ਘਰ ਦਾ 20-25 ਕਿਲੋ ਜਿਹੜਾ ਤੁਹਾਡਾ ਹਫ਼ਤੇ ਦਾ ਫੂਡ ਵੇਸਟ ਹੈ ਉਹਨੂੰ ਡਾਇਵਰਟ ਕਰ ਦਿਓ ਤੇ ਜਾਂ ਤੁਸੀਂ ਜਿਹੜੀ ਕਾਰ ਹੈ ਜਿਹੜੀ 500 ਕਿਲੋਮੀਟਰ ਚੱਲਣੀ ਸੀ ਉਹਨੂੰ ਇਲੈਕਟ੍ਰਿਕ ਕਰ ਲਓ ਨਾ ਤੇ ਸੋ ਕਈ ਵਾਰੀ ਅਸੀਂ ਨਾ ਬਾਈ ਜੀ ਇਸ ਤਰ੍ਹਾਂ ਹੁੰਦਾ ਜਦੋਂ ਅਸੀਂ ਗੱਲਾਂ ਕਰਦੇ ਹਾਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ ਕਿੰਨੇ ਲੱਖ ਮਿਲੀਅਨ ਬਿਲੀਅਨ ਟਨ ਤੇ ਕਈ ਵਾਰੀ ਸਾਨੂੰ ਫਿਰ ਉਹਦਾ ਨਾ ਨੁਕਸਾਨ ਹੋ ਜਾਂਦਾ ਕਿ ਅਸੀਂ ਸੋਚਦੇ ਵੀ ਇਹ ਤਾਂ ਸਾਡੀ ਵਿੱਤ ਤੋਂ ਬਾਹਰ ਹੈ ਇਹ ਮੇਰੇ ਮੈਂ ਨਹੀਂ ਕਰ ਸਕਦਾ ਇੱਕ ਸਧਾਰਨ ਬੰਦਾ ਇਹਦੇ ਬਾਰੇ ਤਾਂ ਸਰਕਾਰਾਂ ਜਾਂ ਵੱਡੀਆਂ ਕੰਪਨੀਆਂ ਹੀ ਕਰ ਸਕਦੀਆਂ ਨੇ ਤੇ ਉਹਦਾ ਨੁਕਸਾਨ ਹੁੰਦਾ ਤੇ ਇਹ ਸਾਰਾ ਕੁਛ ਜਿਹੜਾ ਜੁੜਿਆ ਹੋਇਆ ਇਹਦੇ ਵਿੱਚ ਜਿਹੜੀ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਜਿਉਂਦੇ ਹਾਂ ਉਹਦੇ ਨਾਲ ਜਿਹੜੇ ਜੁੜੇ ਹੋਏ ਨੇ ਸਿੰਪਲ ਸਟੈਪ ਨੇ ਜਿਵੇਂ ਕਿਚਨ ਦਾ ਤੇ ਉਹਦਾ ਵੀ ਬੜਾ ਵੱਡਾ ਹਿੱਸਾ
2: ਸੋ ਆਪਾਂ ਵੀ ਆਪੋ ਆਪਣੇ ਪੱਧਰ ਦੇ ਉੱਤੇ ਘਰੋ ਘਰੀ ਬਥੇਰਾ ਕੁਛ ਕਰ ਸਕਦੇ ਹੁੰਦੇ ਹਾਂ ਕੌਂਸਲਾਂ ਦੇ ਵੱਲੋਂ ਸਾਨੂੰ ਉਹ ਸਾਰੀਆਂ ਸੁਵਿਧਾਵਾਂ ਦਿੱਤੀਆਂ ਵੀ ਜਾਂਦੀਆਂ ਨੇ ਪਰ ਆਪਾਂ ਸਿਰਫ ਆਪਣਾ ਥੋੜ੍ਹਾ ਸਮਾਂ ਬਿਤਾਉਂਦੇ ਹਾਂ ਬਚਾਉਂਦੇ ਹਾਂ ਜਾਂ ਫਿਰ ਅਣਗਹਿਲੀ ਕਰਦੇ ਹਾਂ ਜਾਂ ਫਿਰ ਇੱਦਾਂ ਕਹਿ ਲਓ ਵੀ ਲੈਕ ਆਫ ਨੌਲੇਜ ਸਾਨੂੰ ਪਤਾ ਹੀ ਨਹੀਂ ਹੈ ਕਿ ਆਪਾਂ ਇਹ ਵੀ ਕਰ ਸਕਦੇ ਹਾਂ ਜਾਂ ਇਹ ਆਪਾਂ ਕਿਉਂ ਕਰ ਰਹੇ ਹਾਂ ਸੋ ਜਿੱਦਾਂ ਤੁਸੀਂ ਦੱਸਿਆ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਹਰਾ ਬਿੰਨ ਜਿਹੜਾ ਉਹ ਮਿਲਦਾ ਨਾਲ ਉਹਦੇ ਵਿੱਚ ਤੁਸੀਂ ਗ੍ਰੀਨ ਵੱਖਰਾ ਪਾਉਣਾ ਹੁੰਦਾ ਅਤੇ ਜਿਹੜੇ ਪਾਸੇ ਤੁਸੀਂ ਇਸ਼ਾਰਾ ਕੀਤਾ ਕਿ ਹੁਣ ਜਿਹੜਾ ਸਾਡੇ ਘਰ ਦਾ ਗਿੱਲਾ ਕੂੜਾ ਵਾ, ਕੋਈ ਸਬਜ਼ੀਆਂ ਦੇ ਛਿਲਕੇ ਨੇ, ਫਲਾਂ ਫਰੂਟਾਂ ਦੇ ਕੋਈ ਛਿਲਕੇ ਨੇ, ਜਾਂ ਫਿਰ ਹੋਰ ਜੋ ਵੀ ਆਪਾਂ ਖਾਂਦੇ ਪੀਂਦੇ ਹਾਂ ਜਿਹੜਾ ਕਿ ਕੱਚਾ ਵਾ ਅਤੇ ਗਿੱਲਾ ਵਾ, ਇਹ ਨਹੀਂ ਕਿ ਬਣੀ ਸਬਜ਼ੀ ਬਣੇ ਛੋਲੇ ਵਿੱਚ ਪਾ ਦਈਏ, ਉਹ ਸਾਰਾ ਜਿਹੜਾ ਵਾ ਹਰਿਆ ਸਮਾਨ ਆ ਉਹਦਾ ਆਪਾਂ ਫਿਰ ਖਾਦ ਬਣਾ ਸਕਦੇ ਹਾਂ। ਸੋ ਉਹਦੇ ਨਾਲ ਵੀ ਤਾਂ ਸਾਡਾ ਖਰਚਾ ਬਚਦਾ। ਮੈਂ ਖੁਦ ਇਹ ਐਕਸਪੀਰੀਅੰਸ ਕੀਤਾ ਜੀ, ਜਿਹੜਾ ਆਪਾਂ ਆਪ ਘਰ ਜਿਹੜਾ ਸਬਜ਼ੀਆਂ ਦਾ ਆਪਾਂ ਜਾਂ ਫਿਰ ਹੋਰ ਜਿਹੜੀਆਂ ਅਖਬਾਰਾਂ ਹੋ ਗਈਆਂ, ਗੱਤੇ ਹੋ ਗਏ, ਇਹ ਸਾਰਾ ਕੁਛ ਜਿਹੜਾ ਜਾਂ ਫਿਰ ਪੱਤੇ ਪੁੱਤੇ, ਉਹ ਸਾਰਾ ਕੁਛ ਐਵੇਂ ਡੰਪ ਦੇ ਵਿੱਚ ਸੁੱਟਣ ਦੇ ਨਾਲੋਂ ਜਦੋਂ ਆਪਾਂ ਉਹਦੀ ਖਾਦ ਬਣਾਉਂਦੇ ਹਾਂ ਆਪਾਂ, ਤਾਂ ਲਗਭਗ ਮੈਂ ਇਹ ਵੇਖਿਆ ਕਿ 3 ਗੁਣਾ ਸਾਡਾ ਜਿਹੜਾ ਵੇਸਟ ਵਾਲਾ ਬਿਨ ਆ ਜਿਹ 'ਚ ਆਪਾਂ ਗਾਰਬੇਜ ਸੁੱਟਦੇ ਹਾਂ ਉਹ ਖਾਲੀ ਜਾਣ ਲੱਗ ਪਿਆ। ਯਾਨੀ ਕਿ ਇੰਨਾ ਜ਼ਿਆਦਾ ਉਹਦੇ ਵਿੱਚ ਇਹ ਰਸੋਈ ਵਾਲਾ ਸਮਾਨ ਜਾ ਰਿਹਾ ਸੀ ਜਿਹੜਾ ਕਿ ਹੁਣ ਖਾਦ ਦੇ ਵਿੱਚ ਕਨਵਰਟ ਹੋ ਗਿਆ, ਜਾਂ ਤੁਸੀਂ ਕੰਪੋਸਟਿੰਗ ਦੇ ਵਿੱਚ ਕਰ ਸਕਦੇ ਹੋ। ਅਤੇ ਉਹਦੇ ਨਾਲ ਜਿਹੜੀ ਇਹ ਨਹੀਂ ਕਿ ਵਾਤਾਵਰਣ ਦਾ ਚਲੋ ਜਿਹੜਾ ਤੁਸੀਂ ਫਾਇਦਾ ਦੱਸ ਰਹੇ ਹੋ, ਉਸ ਤੋਂ ਬਲਹਿਦਾ ਜਿਹੜੀ ਘਰੇਲੂ ਤੁਹਾਡੀ ਖਾਦ ਬਣ ਜਾਂਦੀ ਆ ਉਹ ਤੁਹਾਨੂੰ ਬਾਜ਼ਾਰੋਂ ਲਿਆਉਣੀ ਨਹੀਂ ਪੈਂਦੀ। ਅਤੇ ਖਾਦਾਂ ਤਾਂ ਇੱਥੇ ਆਪਾਂ ਵੇਖੀਏ ਕਿ ਸਾਨੂੰ ਹਰ ਹਫ਼ਤੇ ਹਰ 2 ਹਫ਼ਤੇ ਬਾਅਦ ਕੁਛ ਨਾ ਕੁਛ ਪਾਉਣਾ ਹੀ ਪੈਂਦਾ, ਮਿੱਟੀ ਦੇ ਵਿੱਚ ਉੱਦਾਂ ਤਾਂ ਕੁਛ ਨਿਕਲਦਾ ਵੀ ਨਹੀਂ ਆ। ਸੋ ਇਹ ਵੀ ਇੱਕ ਵੱਡਾ ਫਾਇਦਾ।
3: ਹਾਂਜੀ ਹਾਂਜੀ ਬਿਲਕੁਲ, ਤੁਸੀਂ ਜਿਵੇਂ ਠੀਕ ਕਿਹਾ, ਅਤੇ ਕਈ ਵਾਰੀ ਅਸੀਂ ਛੋਟੀਆਂ ਗੱਲਾਂ ਨੂੰ ਉਨੀ ਮਹੱਤਤਾ ਨਹੀਂ ਦਿੰਦੇ, ਅਤੇ ਇਹ ਸਾਨੂੰ ਕਰਨਾ ਚਾਹੀਦਾ। ਜਿਵੇਂ ਤੁਸੀਂ ਦੱਸਿਆ ਵੀ ਸਿਟੀ ਵਾਲੇ ਲਿਜਾਂਦੇ ਨੇ, ਉਹ ਤਾਂ ਸਾਡਾ ਕੋਈ ਧੇਲਾ ਵੀ ਨਹੀਂ ਲੱਗਦਾ, ਅਤੇ ਸਾਡੇ ਵੀ ਇੱਥੇ ਲੈ ਕੇ ਜਾਂਦੇ ਨੇ, ਪਰ ਇਹਦੇ ਬਾਵਜੂਦ ਵੀ ਸਰਕਾਰਾਂ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਸਾਡੀ ਸਟੀਟ 'ਤੇ ਕੋਈ, ਮੈਂ ਕਹਾਂਗਾ ਵੀ ਕੋਈ 20% ਘਰ ਨੇ ਜਿਹੜੇ ਹਾਲੇ ਵੀ ਗ੍ਰੀਨ ਬਿਨ ਨਹੀਂ ਬਾਹਰ ਰੱਖਦੇ, ਉਹਨਾਂ ਦੇ ਜਿਸ ਦਿਨ ਹੁੰਦਾ ਉਹ ਨਹੀਂ, ਇਕੱਲਾ ਗਾਰਬੇਜ ਹੀ ਪਿਆ ਹੁੰਦਾ। ਅਤੇ ਤੁਸੀਂ ਗਾਰਬੇਜ ਦੀ ਗੱਲ ਕੀਤੀ, ਸਾਡੇ ਵੀ ਜਿਹੜਾ ਸਾਡੇ ਗਾਰਬੇਜ ਸਾਡੇ ਜਿਹੜਾ ਗ੍ਰੀਨ ਬਿਨ ਹੈ ਉਹ ਹਰ ਹਫ਼ਤੇ ਜਾਂਦਾ, ਅਤੇ 1 ਹਫ਼ਤੇ ਉਹ ਰੀਸਾਈਕਲਿੰਗ ਵਾਲਾ ਲੈ ਕੇ ਜਾਂਦੇ, ਉਹਦੀ ਫਿਰ ਉਹਨੂੰ ਬਲੂ ਬਿਨ ਕਹਿੰਦੇ ਆ, ਅਤੇ ਇਹ ਫਿਰ 1 ਹਫ਼ਤੇ ਉਹ ਗਾਰਬੇਜ ਲੈ ਕੇ ਜਾਂਦੇ ਆ। ਸੋ ਸਾਡਾ ਜਿਹੜਾ ਗਾਰਬੇਜ ਵਾਲਾ ਜਿਹੜਾ 15 ਦਿਨ ਵੱਲ ਜਾਂਦਾ ਉਹ ਤਕਰੀਬਨ ਖਾਲੀ ਹੁੰਦਾ, ਉਹ 'ਚ ਹੋ ਸਕਦਾ ਛੋਟਾ ਜਿਹਾ ਕਿਤੇ ਕੋਈ ਮਾੜਾ ਮੋਟੀ ਚੀਜ਼ ਹੋਵੇ, ਅਦਰਵਾਈਜ਼ ਉਹ ਖਾਲੀ ਰਹਿੰਦਾ। ਸੋ ਇਹਦਾ ਮਤਲਬ ਬਹੁਤੀਆਂ ਚੀਜ਼ਾਂ ਜਿਹੜੀਆਂ ਸਾਡੇ ਘਰਾਂ 'ਚ ਨੇ ਉਹਨੂੰ ਅਸੀਂ ਗ੍ਰੀਨ ਬਿਨ ਜਾਂ ਬਲੂ ਬਿਨ 'ਚ ਰੀਸਾਈਕਲ ਕਰਕੇ ਜਾਂ ਕੰਪੋਸਟ 'ਚ ਪਾ ਸਕਦੇ ਹਾਂ, ਅਤੇ ਉਹਦਾ ਬੜਾ ਵੱਡਾ ਫਰਕ ਪੈਂਦਾ। ਅਤੇ ਸੋ ਤੁਸੀਂ ਇਹੀ ਨਹੀਂ ਤੁਸੀਂ ਆਪ ਕਰੋ, ਤੁਸੀਂ ਇਹ ਗੱਲ ਆਪਣੇ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ, ਪਰਿਵਾਰ ਵਾਲੇ ਨੇ, ਤੁਹਾਡੇ ਗੁਆਂਢੀ ਨੇ, ਤੁਹਾਡੇ ਦੋਸਤ ਨੇ, ਤੁਸੀਂ ਉਹਨਾਂ ਨਾਲ ਵੀ ਗਾਹੇ ਵਗਾਹੇ ਗੱਲ ਕਰਕੇ ਵੀ ਤੁਹਾਨੂੰ ਇਹ ਕਰਨਾ ਚਾਹੀਦਾ, ਔਰ ਇਹਦੇ 'ਤੇ ਕੋਈ ਮੁੱਲ ਨਹੀਂ ਲੱਗਦਾ। ਸਿਰਫ ਤੁਸੀਂ ਧਿਆਨ ਹੀ ਰੱਖਣਾ ਵੀ ਕਿਹੜੀ ਚੀਜ਼ ਨੂੰ ਗਾਰਬੇਜ 'ਚ ਪਾਉਣਾ ਅਤੇ ਕਿਹੜੀ ਚੀਜ਼ ਨੂੰ ਹੋਰ ਪਾਸੇ ਰੱਖਣਾ, ਤਾਂ ਕਿ ਉਹ ਜਿਹੜੀ ਆ ਆਪਣੀ ਪ੍ਰੋਪਰ ਥਾਂ 'ਤੇ ਜਾ ਸਕੇ। ਸੋ ਇਹ ਜਿਹੜਾ ਸਾਨੂੰ, ਹਾਂ ਮੈਂ ਤੈਨੂੰ ਥੋੜ੍ਹੀ ਮਿਸਾਲ ਦਿੰਦਾ ਵੀ ਮੈਂ ਮੇਰਾ ਆਫਿਸ ਹੈ ਜੀ ਉਹ 20 ਸਾਲ ਹੋ ਗਏ, ਹਾਂ 20 ਸਾਲ ਹੋ ਗਏ ਮੇਰਾ ਆਫਿਸ ਨੂੰ, ਮੇਰਾ ਲਾਇਰ ਦਾ ਆਫਿਸ ਹੈ, ਅਤੇ ਕਿਉਂਕਿ ਕਮਰਸ਼ੀਅਲ ਬਿਲਡਿੰਗਾਂ 'ਚ ਇਹ ਜਿਹੜਾ ਗ੍ਰੀਨ ਹੁੰਦਾ ਬਿਨ ਨਹੀਂ ਹੁੰਦਾ, ਅਤੇ ਮੈਂ ਉੱਥੇ ਗ੍ਰੀਨ ਬਿਨ ਲਾਇਆ ਹੋਇਆ, ਸਾਡੇ 10-12 ਇੰਪਲੋਈ ਨੇ, ਅਤੇ ਮੈਂ ਉਹਨੂੰ ਕੱਢ ਕੇ ਲਿਆ ਕੇ ਹਰ ਹਫ਼ਤੇ ਆਪਣੇ ਘਰ ਲਿਆਉਣਾ, ਘਰ ਲਿਆ ਕੇ ਮੈਂ ਜਿਹੜਾ ਸਾਡੇ ਗ੍ਰੀਨ ਬਿਨ ਆ ਮੈਂ ਉਹਦੇ 'ਚ ਪਾ ਦਿੰਦਾ, ਅਤੇ ਮੈਨੂੰ ਇਹ ਕੰਮ ਕਰਦੇ ਨੂੰ 20 ਸਾਲ ਹੋ ਗਏ। ਸੋ ਤੁਸੀਂ ਵੀ ਜਿਹੜਾ ਇਹ ਆਪਣਾ ਠੀਕ ਕਰਨ ਤੋਂ ਬਾਅਦ ਹੁਣ ਤੁਸੀਂ ਇਮੈਜਿਨ ਕਰੋ ਵੀ ਜੇ ਤੁਸੀਂ ਆਪਣੇ ਇੱਕ ਰਿਸ਼ਤੇਦਾਰ ਨੂੰ ਵੀ ਲਾ ਦਿੱਤਾ, ਅਤੇ ਉਹਦਾ 20 ਕਿਲੋ ਗ੍ਰੀਨ ਬਿਨ ਜਿਹੜਾ ਸੀ ਬਣਨ ਜਾਣ ਲੱਗ ਪਿਆ ਗਾਰਬੇਜ ਤੋਂ ਬਜਾਏ, ਤੁਸੀਂ ਉਹਨਾਂ ਦੀ 400 ਕਿਲੋਮੀਟਰ ਦੀ ਕਾਰ ਨਾਲ ਨੁਕਸਾਨ ਹੁੰਦਾ ਉਹ ਬਚਾ ਲਿਆ। ਜੇ ਉਹ ਕਾਰ ਚਲਾਉਂਦੇ ਆ 400 ਕਿਲੋਮੀਟਰ, ਤੁਸੀਂ ਇਹ ਮੰਨ ਲਓ ਵੀ ਉਹਨਾਂ ਦੀ ਕਾਰ ਜਿਹੜੀ ਆ ਹੁਣ ਉਹ ਇਲੈਕਟ੍ਰਿਕ ਬਣ ਗਈ, ਕਿਉਂਕਿ ਤੁਸੀਂ ਉਹਨਾਂ ਦਾ ਬਚਾਅ ਪਹਿਲਾਂ ਹੀ ਕਰ ਲਿਆ ਇਲੈਕਟ੍ਰਿਕ ਕਾਰ ਲੈਣ ਤੋਂ ਪਹਿਲਾਂ ਹੀ। ਸੋ ਇਹ ਜਿਹੜਾ ਸਾਨੂੰ ਇਹਦੇ ਵਿੱਚ, ਅਤੇ ਤੁਸੀਂ ਆਪਣੇ ਜਿਹੜੇ ਤੁਹਾਡੇ ਆਂਢੀ ਗੁਆਂਢੀ ਨਹੀਂ ਰੱਖਦੇ ਉਹਨਾਂ ਨਾਲ ਗੱਲ ਚਲਾ ਸਕਦੇ ਹੋ, ਤੁਸੀਂ ਜੇ ਤੁਹਾਨੂੰ ਲੱਗਦਾ ਵੀ ਹਾਲੇ ਬਹੁਤ ਲੋਕ ਨੇ ਜਿਹੜੇ ਨਹੀਂ ਇਹਦੇ ਬਾਰੇ ਤੁਹਾਡੇ ਸ਼ਹਿਰ ਦੇ ਵਿੱਚ ਨਹੀਂ ਰੱਖਦੇ, ਤੁਸੀਂ ਆਪਣੇ ਜਿਹੜੇ ਸਿਟੀ ਵਾਲੇ ਨੇ ਉਹਨਾਂ ਨੂੰ ਲਿਖੋ ਵੀ ਮੈਨੂੰ, ਮੈਂ ਦੇਖਿਆ ਵੀ ਆਪਣੀ ਸਟਰੀਟ 'ਤੇ ਜਾਂ ਆਪਣੇ ਸ਼ਹਿਰ 'ਚ ਬਹੁਤੇ ਲੋਕ ਗ੍ਰੀਨ ਬਿਨ ਨਹੀਂ ਵਰਤਦੇ, ਉਹਨਾਂ ਨੂੰ ਕਹੋ ਉਹ ਆਪਣੀਆਂ ਪੋਲਿਸੀਆਂ ਬਦਲਣ, ਜਿਵੇਂ ਕਿ ਉਹ ਦੇਖਣ ਜਿੱਥੇ ਵੀ ਕੈਨੇਡਾ ਦੇ ਕਈ ਸ਼ਹਿਰਾਂ 'ਚ ਆ ਉਹ ਰੈਂਡਮ ਆਉਂਦੇ ਨੇ, ਉਹ ਦੇਖਦੇ ਆ ਵੀ ਤੁਸੀਂ ਆਪਣਾ ਗ੍ਰੀਨ ਬਿਨ ਬਾਹਰ ਰੱਖਿਆ ਕਿ ਨਹੀਂ ਰੱਖਿਆ, ਜੇ ਨਹੀਂ ਰੱਖਿਆ ਤਾਂ ਫਿਰ ਤੁਹਾਡੇ ਗਾਰਬੇਜ 'ਚ ਦੇਖਦੇ ਆ ਵੀ ਤੁਸੀਂ ਉਹ ਕਿਚਨ ਦਾ ਵੇਸਟ ਉਹਦੇ ਵਿੱਚ ਤਾਂ ਨਹੀਂ ਪਾਇਆ, ਜੇ ਤੁਸੀਂ ਉਹ 'ਚ ਪਾਇਆ ਹੋਇਆ ਤਾਂ ਉਹ ਤੁਹਾਨੂੰ 1 ਜਾਂ 2 ਵਾਰਨਿੰਗ ਦਿੰਦੇ ਆ, ਅਤੇ ਉਹ ਤੋਂ ਬਾਅਦ ਫਿਰ ਤੁਹਾਨੂੰ ਉਹ ਜੁਰਮਾਨਾ ਕਰ ਦਿੰਦੇ ਆ
2: ਓਕੇ
3: ਵੀ ਤੁਸੀਂ ਇਹਨੂੰ ਨਹੀਂ ਵਰਤਿਆ। ਸੋ ਤੁਸੀਂ ਵੀ ਇੱਦਾਂ ਦਾ ਜਿਹੜਾ ਆ ਤੁਸੀਂ ਆਪਣੇ ਸਿਟੀ ਦੇ ਕੌਂਸਲਰ ਦੇ ਨਾਲ ਜਾਂ ਜੋ ਵੀ ਤੁਹਾਡਾ ਉਹ ਹੈ ਉਹਦੇ ਨਾਲ ਮਿਲ ਕੇ ਉਹਨਾਂ ਨੂੰ ਕਹੋ ਵੀ ਇਹ ਸਿਰਫ ਇੰਨਾ ਹੀ ਨਹੀਂ ਕਿ ਉਹਨਾਂ ਨੇ ਗ੍ਰੀਨ ਬਿਨ ਦੇਣਾ, ਉਹਨਾਂ ਨੇ ਸਗੋਂ ਆਪਣੇ ਸੋਸ਼ਲ ਮੀਡੀਆ ਰਾਹੀਂ ਹੋਰ ਜਿਹੜੇ ਟੂਲਸ ਨੇ ਐਡਵੋਕੇਸੀ ਦੇ ਲੋਕਾਂ ਤੱਕ ਪਹੁੰਚ ਕੇ ਵੀ ਇਹ ਕਿੰਨਾ ਜ਼ਰੂਰੀ ਹੈ ਤੇ ਕਿੰਨਾ ਆਸਾਨ ਹੈ ਇਹਨੂੰ ਕਰਨਾ, ਉਹ ਉਹਨੂੰ ਸਿਟੀ ਨੂੰ ਕਹੋ ਵੀ ਉਹਨੂੰ ਹੋਰ ਜ਼ਿਆਦਾ ਇਹਨੂੰ ਕਾਪੁਸ਼ ਕਰਨ।
2: ਨਹੀਂ ਇਹ ਕਰ ਰਹੇ ਨੇ ਔਲਰੇਡੀ ਆਸਟ੍ਰੇਲੀਆ ਦੇ ਵਿੱਚ ਜਾਂ ਫਿਰ ਅਲੱਗ ਅਲੱਗ ਜਿਹੜੀਆਂ ਕੌਂਸਲ ਨੇ ਕਾਫੀ ਇਸ ਚੀਜ਼ ਨੂੰ ਲੈ ਕੇ ਕਾਫੀ ਸਤਰਕ ਨੇ। ਹੋਰ ਵੀ ਕਈ ਤਰ੍ਹਾਂ ਦੇ ਮਾਪਦੰਡ, ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾਂਦੇ ਨੇ ਇੱਥੇ ਕੌਂਸਲਾਂ ਦੇ ਵੱਲੋਂ, ਪਰ ਇਹ ਹੈ ਕਿ ਆਪਾਂ ਬਹੁਤਾ ਧਿਆਨ ਨਹੀਂ ਦਿੰਦੇ। ਜਿੱਦਾਂ ਤੁਸੀਂ ਦੱਸਿਆ ਕਿ ਆਪਾਂ ਆਪਣਾ ਜਿਹੜਾ ਕਿਚਨ ਦਾ ਵੇਸਟ ਆ, ਜਿਹੜਾ ਖਾਦ ਬਣ ਸਕਦਾ ਉਹ ਵੀ ਸਾਰਾ ਆਪਾਂ ਜਿਹੜਾ ਰੈੱਡ ਬਿਨ ਦੇ ਵਿੱਚ ਪਾ ਦਿੰਦੇ। ਸਾਡੇ ਇੱਥੇ ਰੈੱਡ ਬਿਨ ਜਾਂਦਾ, ਵੈਸੇ ਹਰ ਇੱਕ ਕੌਂਸਲ ਦੇ ਰੰਗ ਅਲੱਗ ਅਲੱਗ ਹੋ ਸਕਦੇ ਨੇ, ਜ਼ਿਆਦਾਤਰ ਜਿਹੜਾ ਵਾ ਉਹ ਰੈੱਡ ਆ, ਯਾਨੀ ਕਿ ਜਿਹਦੇ ਵਿੱਚ ਗਾਰਬੇਜ ਵੇਸਟ ਆਪਾਂ ਪਾਉਂਦੇ ਜਿਹੜਾ ਵੇਸਟੇਜ ਦੇ ਵਿੱਚ ਜਾਣਾ। ਸੋ ਹੈ ਸਾਰਾ ਕੁਛ ਹੀ ਆ, ਪਰ ਉਹੀ ਆ ਕਿ ਜੇਕਰ ਕਿਸੇ ਨੂੰ ਕਿਸੇ ਹੱਦ ਤੱਕ ਪਤਾ ਆ ਜਾਂ ਨਹੀਂ ਪਤਾ, ਅਤੇ ਜੇਕਰ ਆਪਾਂ ਛੇਤੀ ਤੋਂ ਛੇਤੀ ਆਪਾਂ ਪਤਾ ਲਾ ਲਈਏ ਅਤੇ ਉਹਦੇ ਨਾਲ ਵਾਤਾਵਰਨ ਦਾ ਵੀ ਫਾਇਦਾ ਆ ਅਤੇ ਸਾਡਾ ਖਰਚਾ ਵੀ ਘੱਟਦਾ, ਅਤੇ ਥੋੜ੍ਹਾ ਜਿਹਾ ਆਪਾਂ ਇਹ ਵੀ ਵੇਖੀਏ ਜਦੋਂ ਆਪਾਂ ਕਰਨ ਲੱਗ ਪੈਂਦੇ ਹਾਂ ਫਿਰ ਉਹ ਆਪਣੇ ਆਪ ਨੂੰ ਸਰੂਰ ਜਿਹਾ ਆਉਣ ਲੱਗ ਪੈਂਦਾ, ਫਿਰ ਉਹ ਤੁਸੀਂ ਆਪ ਹੀ ਮਹਿਸੂਸ ਕਰਦੇ ਹੋ ਵੀ ਯਾਰ ਆਹ ਤਾਂ ਮੈਨੂੰ ਪਤਾ ਨਹੀਂ, ਮੈਂ ਤਾਂ ਬਹੁਤ ਸੋਹਣਾ ਕੰਮ ਸ਼ੁਰੂ ਕਰ ਲਿਆ। ਸੋ ਇੱਦਾਂ ਦੀ ਇੱਕ ਫੀਲਿੰਗ ਵੀ ਜ਼ਰੂਰ ਤੁਹਾਨੂੰ ਆਉਂਦੀ ਹੈ ਫਿਰ।
3: ਬਿਲਕੁਲ ਜੀ ਬਿਲਕੁਲ, ਕੋਈ ਦੇਖੋ ਜਿਹੜਾ ਮਨੁੱਖੀ ਮਨ ਹੈ ਨਾ ਉਹਨੂੰ ਪਤਾ ਹੈ ਵੀ ਮੈਂ ਚੰਗਾ ਕੰਮ ਕਿਹੜਾ ਕਰਦਾ ਤੇ ਮਾੜਾ ਕੰਮ ਕਿਹੜਾ ਕਰਦਾ, ਤੇ ਜਦੋਂ ਅਸੀਂ ਚੰਗਾ ਕੰਮ ਕਰਦੇ ਹਾਂ ਤਾਂ ਸਾਨੂੰ ਉਹਨੂੰ ਖੁਸ਼ੀ ਮਿਲਦੀ ਆ ਨਾ। ਅਸੀਂ ਨਹੀਂ ਤਾਂ ਖੁਸ਼ੀ ਲੈਣ ਲਈ ਪੈਸੇ ਖਰਚਦੇ ਹਾਂ, ਰੈਸਟੋਰੈਂਟ 'ਚ ਖਾਣਾ ਖਾਣ ਜਾਂਦੇ ਹਾਂ, ਫਿਲਮਾਂ ਦੇਖਣ ਜਾਂਦੇ ਹਾਂ, ਵੈਕੇਸ਼ਨ ਕਰਦੇ ਹਾਂ, ਅਸੀਂ ਉਹ ਸਾਰੇ ਕੰਮ ਕਰਦੇ ਹਾਂ ਖੁਸ਼ ਹੋਣ ਲਈ। ਪਰ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ, ਤੁਹਾਡਾ ਆਂਢੀ ਗੁਆਂਢੀ ਤੁਹਾਡੀ ਸਿਫਤ ਕਰਦਾ, ਤੁਹਾਡਾ ਦੋਸਤ ਤੁਹਾਡੀ ਸਿਫਤ ਕਰਦਾ ਵੀ ਅੱਛਾ ਵੀ ਤੂੰ ਕਰਦਾ ਮੈਂ ਤਾਂ ਨਹੀਂ ਕਰਦਾ, ਤੇ ਤੁਹਾਨੂੰ ਉਹਦੇ 'ਤੇ ਆਪਣੇ ਆਪ 'ਤੇ ਮਾਣ ਮਹਿਸੂਸ ਹੁੰਦਾ, ਔਰ ਤੁਹਾਨੂੰ ਹੋਣਾ ਵੀ ਚਾਹੀਦਾ ਕਿਉਂਕਿ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਬੜੇ ਜ਼ਿੰਮੇਦਾਰਾਨਾ ਤਰੀਕੇ ਦੇ ਨਾਲ ਇਸ ਧਰਤੀ 'ਤੇ ਰਹੀਏ, ਇਸ ਧਰਤੀ ਨੂੰ ਜਿੰਨਾ ਵੀ ਘੱਟ ਤੋਂ ਘੱਟ ਨੁਕਸਾਨ ਕਰਦੇ ਕਰ ਸਕੀਏ, ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੇ ਲਈ ਇੱਥੇ ਕੁਛ ਬਚ ਸਕੇ।
2: ਜੀ ਨਹੀਂ, ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਇਹ ਵਡਮੁੱਲੀ ਇਨਫੋਰਮੇਸ਼ਨ ਦੇਣ ਦੇ ਲਈ ਅਤੇ ਹਲੂਣਾ ਦੇਣ ਦੇ ਲਈ, ਯਾਦ ਕਰਵਾਉਣ ਦੇ ਲਈ। ਧੰਨਵਾਦ ਤੁਹਾਡਾ ਸਮਾਂ ਦੇ ਲਈ।
3: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ
2: ਜੀ, ਬਹੁਤ ਸ਼ੁਕਰੀਆ ਜੀ। ਅਤੇ ਸੰਦੀਪ ਜੀ ਤੁਹਾਡਾ ਵੀ ਸ਼ੁਕਰੀਆ ਐਪਰੀਸ਼ੀਏਟ ਕਰਨ ਦੇ ਲਈ, ਕਹਿੰਦੇ ਬਹੁਤ ਸੋਹਣੀ ਗੱਲਬਾਤ। ਵੀ ਫੇਸ ਲੋਟ ਆਫ ਪ੍ਰੋਬਲਮ ਬਟ ਸਮ ਹਾਊਸਿਸ ਹੋਲਡ ਪੁੱਟ ਗ੍ਰੀਨ ਵੇਸਟ ਔਰ ਗਾਰਬੇਜ ਇਨ ਰੀਸਾਈਕਲ। ਅਤੇ ਖਿਆਲ ਕਰੋ ਜੀ ਆਪਣਾ, ਆਪਣੇ ਘਰਾਂ ਦੇ ਵਿੱਚ ਜੋ ਕੁਛ ਵੀ ਤੁਸੀਂ ਕਰ ਸਕਦੇ ਹੋ ਇਸ ਵਾਤਾਵਰਨ ਦੇ ਲਈ ਉਹ ਤੁਸੀਂ ਜ਼ਰੂਰ ਕਰੋ। ਜੇਕਰ ਕੰਪੋਸਟ ਬਣਾਉਣ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਤੁਸੀਂ ਇਸ ਤੋਂ ਬਲਾਇਦਾ ਵੀ ਸਾਨੂੰ ਮੈਸੇਜ ਕਰ ਸਕਦੇ ਹੋ। ਕੁਇਕਲੀ ਆਪਾਂ ਜੇ ਮੋਟਾ ਜਿਹਾ ਦੱਸੀਏ ਤਾਂ ਕੁਛ ਨਹੀਂ, ਇੱਕ ਤੁਸੀਂ ਬਿਨ ਲੈਣਾ ਵਾ ਜੇ ਤਾਂ ਰੈਡੀਮੇਡ ਵੀ ਮਿਲ ਜਾਂਦੇ ਨੇ, ਨਹੀਂ ਤਾਂ ਫਿਰ ਕੋਈ ਵੀ ਬਾਲਟੀ ਵਗੈਰਾ ਲੈ ਕੇ ਵੱਡੀ ਉਹਦੇ ਵਿੱਚ ਵੀ ਤੁਸੀਂ ਛੇਕ ਮਾਰ ਕੇ ਜਿਹਦੇ 'ਚੋਂ ਕਿ ਹਵਾ ਪਾਸ ਹੁੰਦੀ ਰਹੇ, ਅਤੇ ਜਿੱਦਾਂ ਗਮਲੇ ਦੇ ਵਿੱਚ ਹੁੰਦਾ ਵਾ ਥੱਲੇ ਵੀ ਉੱਦਾਂ ਦੇ ਛੇਕ ਮਾਰਨੇ ਵੀ ਪਾਣੀ ਐਕਸੈਸ ਵਾਲਾ ਜਿਹੜਾ ਥਾਂ ਨੂੰ ਨਿਕਲ ਜਾਵੇ। ਬਸ ਇਹੋ ਬਾਲਟੀ ਤੁਹਾਨੂੰ ਚਾਹੀਦੀ ਆ ਢੱਕਣ ਉਹਦਾ, ਅਤੇ ਜੇ ਤੁਹਾਨੂੰ ਰੈਡੀਮੇਡ ਜੇ ਤੁਸੀਂ ਲੈਣਾ ਵਾ ਅਤੇ ਉਹਦੇ ਪੈਸੇ ਖਰਚ ਸਕਦੇ ਹੋ ਤਾਂ ਫਿਰ ਉਹ ਬਹੁਤ ਵਧੀਆ। ਸੋ ਹੁਣ ਇਹਦੇ ਵਿੱਚ ਜਿੰਨੇ ਵੀ ਤੁਹਾਡੀਆਂ ਸਬਜ਼ੀਆਂ ਨੇ, ਫਲਾਂ ਦੇ ਛਿਲਕੇ ਨੇ, ਜਿੰਨਾ ਵੀ ਤੁਹਾਡਾ ਹੋਰ ਹਰਿਆ ਸਮਾਨ ਜਿੰਨਾ ਵੀ ਬਚਿਆ ਵਾ ਕੱਚਾ, ਚਾਹ ਪੱਤੀ ਵੀ ਤੁਸੀਂ ਇਹ 'ਚ ਪਾ ਸਕਦੇ ਹੋ, ਇਹਦੇ ਵਿੱਚ ਤੁਸੀਂ ਕੌਫੀ ਪਾ ਸਕਦੇ ਹੋ, ਅੰਡੇ ਪਾ ਸਕਦੇ ਹੋ।

0: ਜਿਹੜੇ ਵੀ ਸੁੱਕੇ ਪੱਤੇ ਨੇ, ਬਰਾਊਨ ਕਹਿ ਦਿੰਦੇ ਹਾਂ ਆਪਾਂ ਇਹਨੂੰ, ਸੋ ਸਿੱਧਾ ਸੌਖਾ ਯਾਦ ਰੱਖਣ ਦੇ ਲਈ ਬਰਾਊਨ ਦੇ ਵਿੱਚ ਫਿਰ ਤੁਹਾਡੇ ਗੱਤੇ ਵੀ ਆ ਜਾਂਦੇ, ਅਖਬਾਰਾਂ ਵੀ ਆ ਜਾਂਦੀਆਂ, ਬਸ ਉਹਨੂੰ ਵੀ ਛੋਟਾ ਛੋਟਾ ਜਿਹਾ ਬਰੀਕ ਉਹਨੂੰ ਸ਼ਰੈਡ ਕਰ ਲਓ ਅਤੇ ਉਹ ਦੋ ਹਿੱਸੇ ਥੱਲੇ ਪਾ ਕੇ ਫਿਰ ਉੱਤੇ ਇੱਕ ਹਿੱਸਾ ਜਿਹੜਾ ਵਾ ਉਹ ਤੁਸੀਂ ਆਪਣੀਆਂ ਸਬਜ਼ੀਆਂ ਫਲਾਂ ਦੇ ਛਿਲਕੇ ਫਿਰ ਉਹਦੇ ਉੱਤੇ ਤੁਸੀਂ ਜਿਹੜਾ ਦੋ ਹਿੱਸੇ ਸੁੱਕੇ ਦੇ ਬਰਾਊਨ ਦੇ ਅਤੇ ਇੱਕ ਦੋ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਤੁਸੀਂ ਐਡ ਕਰਨੀਆਂ ਜਿਹਦੇ ਨਾਲ ਕਿ ਛੇਤੀ ਉਹ ਗੰਡੋਏ ਜੇ ਬਣਨੇ ਸ਼ੁਰੂ ਹੋ ਜਾਂਦੇ ਆ। ਉਹ ਚਾਹੇ ਤੁਸੀਂ ਦਹੀਂ ਦਾ ਜਿਹੜਾ ਪਾਣੀ ਉਹ ਵੀ ਵਰਤ ਸਕਦੇ ਹੋ ਜਾਂ ਫਿਰ ਗੁੜ ਘੋਲ ਕੇ ਤੁਸੀਂ ਪਾ ਸਕਦੇ ਹੋ ਜਾਂ ਇਹ ਦੋਵੇਂ ਚੀਜ਼ਾਂ। ਅਤੇ ਪੁਰਾਣੀ ਜਿਹੜੇ ਗਮਲੇ ਦੇ ਵਿੱਚੋਂ ਜਾਂ ਫਿਰ ਗਾਰਡਨ ਦੇ ਵਿੱਚੋਂ ਮਿੱਟੀ ਜਿਹੜੀ ਪਹਿਲੀ ਆ ਉਹ ਤੁਸੀਂ ਹਰ ਇੱਕ ਲੇਅਰ ਦੇ ਵਿੱਚ ਥੋੜ੍ਹੀ ਥੋੜ੍ਹੀ ਜਿਹੀ ਐਡ ਕਰੀ ਜਾਣੀ ਆ। ਉਹਦੇ ਨਾਲ ਫਿਰ ਇਹ ਹੁੰਦਾ ਵਾ ਵੀ ਜਿਹੜਾ ਪਹਿਲੇ ਬਣੇ ਜਿਹੜੇ ਕਹਿ ਲਓ ਜੀਵਾਣੂ ਨੇ ਉਹ ਨਾਲ ਦੀ ਨਾਲ ਉਹਦੇ ਵਿੱਚ ਮਿਕਸ ਹੋ ਜਾਂਦੇ ਆ ਅਤੇ ਉਹਦੇ ਨਾਲ ਛੇਤੀ ਜਿਹੜਾ ਆਪਣਾ ਕੰਪੋਸਟ ਹੈ ਉਹ ਬਣ ਜਾਂਦਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਹਰ ਰੋਜ਼ ਸੁੱਕਾ ਲਾਗੇ ਰੱਖ ਛੱਡੋ, ਗਿੱਲਾ ਜਿੰਨਾ ਪਾਇਆ ਉਹ ਤੋਂ ਦੂਣਾ ਜਿਹੜਾ ਸੁੱਕਾ ਨਾਲ ਪਾਤਾ ਫਿਰ ਉਹਨੂੰ ਢੱਕਤਾ ਅਤੇ ਇਸ ਤਰੀਕੇ ਦੇ ਨਾਲ ਤੁਸੀਂ ਲਗਭਗ 2 ਤੋਂ 3 ਮਹੀਨੇ ਲੱਗਦੇ, ਡਿਪੈਂਡ ਔਨ ਹੁਣ ਗਰਮੀ ਆ ਜਾਣੀ ਹੈ ਅਤੇ ਛੇਤੀ ਬਣ ਜਾਣ ਅਤੇ ਉਹਨੂੰ ਤੁਸੀਂ ਵਿੱਚ ਵਿੱਚ ਕਰਕੇ ਅਤੇ ਹਿਲਾਉਂਦੇ ਰਹੋ ਅਤੇ ਤੁਹਾਡੀ 3 ਕੁ ਮਹੀਨੇ ਦੇ ਵਿੱਚ ਵਧੀਆ ਖਾਦ ਬਣ ਕੇ ਕੰਪੋਸਟ ਬਣ ਕੇ ਤੁਹਾਡੀ ਤਿਆਰ ਹੋ ਜੂਗੀ, ਘਰ ਦੇ ਵਿੱਚ ਤਿਆਰ ਕੀਤੀ। ਸੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਕਰ ਸਕਦੇ ਹੋ, ਜੇਕਰ ਕਿਸੇ 'ਤੇ ਸਵਾਲ ਹੋਣ ਤਾਂ ਉਹ ਤੁਸੀਂ ਪੁੱਛ ਸਕਦੇ ਹੋ। ਹਰ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਥੇ ਵੀ ਕਿਤੇ ਕਹੋਗੇ ਉਹਦੇ ਉੱਤੇ ਹੋਰ ਵਧੇਰੇ ਚਾਨਣ ਪਾ ਲਾਂਗੇ। ਸੋ ਇੱਕ ਚੀਜ਼ ਦਾ ਜਿਹੜਾ ਧਿਆਨ ਤੁਸੀਂ ਇਹ ਰੱਖਣਾ ਵੀ ਜੇ ਬਹੁਤ ਗਿੱਲਾ ਗਿੱਲਾ ਜਾਂ ਮੱਛਰ ਜਿਹਾ ਲੱਗੇ ਆਵੇ ਜਾਂ ਫਿਰ ਤੁਹਾਨੂੰ ਲੱਗਦਾ ਹੋਵੇ ਵੀ ਬਦਬੂ ਆਉਣ ਲੱਗ ਪਈ, ਬੋਹ ਆਉਣ ਲੱਗ ਪਈ ਹੈ, ਤਾਂ ਇਹਦਾ ਮਤਲਬ ਕਿ ਸੁੱਕਾ ਤੁਸੀਂ ਘੱਟ ਪਾਇਆ ਵਾ, ਉਹ ਤੁਸੀਂ ਵਧਾ ਦਿਉ, ਫਿਰ ਲਾ ਦਿਉ ਅਤੇ ਉਹਦੇ ਨਾਲ ਇਹ ਸਮੱਸਿਆ ਤੁਹਾਡੀ ਹੱਲ ਹੋ ਜਾਊਗੀ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਆਸ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਊਗਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਆਪਣਾ ਖਿਆਲ ਰੱਖੋ, ਆਪਣੇ ਵਾਤਾਵਰਣ ਦਾ, ਪਰਿਵਾਰ ਦਾ ਖਿਆਲ ਰੱਖੋ, ਦਿਓ ਜਲ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
4: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਜ਼ਰ ਲਿਸਨਰਸ।

0: ਸੁਣਿਓ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186, 189, 492, 492 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

रेडियो हाँ जी 1674 एम दे उत्ते तुहाडा सारयां दा स्वागत जी। इनसाइट रिपोर्ट दे विच जिया नूं आखदे आ दो तीन अलग अलग रिपोर्टां तुहाडे तक लैके आए हैं। पहली रिपोर्ट जिहड़ी हैगी है बगैर समां गवाया बोत्सवाना तों अफ्रीकन कंट्री तों। वैसे दूसरी रिपोर्ट भी अफ्रीकन कंट्री दे नाल ही जुड़ी हुई है पर वो एक होर तरीके की रिपोर्ट हैगी है। सो इनसाइट रिपोर्ट दे विच पहली रिपोर्ट जिहड़ी बोत्सवाना तों उत्थे पता चलिया है कि 23 हाथियां की हत्या की गई है। 23 हाथियों का कतल किया गया क्योंकि बोत्सवाना दे विच जिहड़े इंडिपेंडेंस डे है बोत्सवाना का वो मनाने दे लई बोत्सवाना एक लैंडलॉक्ड कंट्री है अफ्रीका दे विच पै जांदी है और 70% बोत्सवाना का जिहड़ा जमीनी हिस्सा हैगा वो रेतीला साउथ अफ्रीका का बिल्कुल गुआंढ लगता हैगा बोत्सवाना नूं और इत्थे स्वाना नाम की एक लैंग्वेज जिहड़ी है ज़्यादातर हिस्से दे विच बोली जाती है। सारे ही स्वाना नहीं बोलते है अलग अलग लैंग्वेजेज़ है ने स्वाना है कलंगा है सान अलग अलग भाषावान ने। 86% इस मुल्क की पॉपुलेशन क्रिश्चैनिटी है बाकी 7-8% नो रिलीजन यानी किसी भी धर्म के यकीन नहीं रखते है। आज़ादी इस मुल्क ने 30 सितंबर हासिल की बरतानिया जिन्होंने दुनिया के बाकी हिस्सों पर कब्जा किया इतने भी कब्जा किया होया सी। और आबादी के मामले के दूसरे अफ्रीकी मुल्कों वर्गा नहीं है बोत्सवाना क्योंकि ज़्यादातर हिस्सा रेतीला इस करके इतने जिहड़ा बोत्सवाना का पॉपुलेशन है वह इन्नी ज़्यादा नहीं हैगी दुनिया का 130-140 नंबर के उत्ते मुल्क आता होगा आबादी के मामले के पर एग्रीकल्चर के उत्ते बहुत ज़्यादा डिपेंड रेंदे है अज की तरीक दे विच। हालांकि इतने जिहड़ियां क्रॉप्स ने वो टिपिकल क्रॉप्स ने उत्थे दे मिलेट जिहड़े अलग अलग किस्म के होंदे ने वो उगांदे ने वो सोरगम करके एक दो अलग अलग रंग का एक मिलेट हुंदा हुंदा वैसे इंडियन मिलेट भी उहनू कह लैंदे आपां जवार भी मान लैंदे उहनू उत्थे सोरगम कहिंदे ने। कोपीज करके हुंदा एक खेतीबाड़ी दे विच इह वी एक मैनू पता नहीं हुण कोपीज की हुंदा बट मैनू जो पता लग्गिया मैं वो तुहानू दसदा। मुकदी जी गल इह हैगी है कि यह मुल्क कोई अड्डा तगड़ा मुल्क नहीं है अड्डा अमीर मुल्क नहीं है दखनी हिस्से च पैंदा है। आबादी इत्थे इंसानां दी बेशक घट हो सकदी हाथियां दी बहुत ज़्यादा है। इनफैक्ट हाथियां दी आबादी दे मामले दे विच देश दुनिया दा सब तो वड्डा देश है। पिछले हफ्ते इत्थे बरतानिया तो आज़ादी दी 60वीं वरेगंढ मनाई जानी सी मनाई गई इनफैक्ट तो पूरे देश दे विच अलग अलग समारोह अलग अलग प्रोग्राम होए ने उत्थे होस्ट किए गए ने और इस दरम्यान जिहड़ा उत्थे दा सैर सपाटा मंत्रालय सी उन्होंने एक लाइसेंस जारी किया जिस दे विच 23 हाथियां ते दूसरे जंगली जानवरों के शिकार की इजाजत दी गई सी। हुण बोत्सवाना दी एक एलीफेंट प्रोटेक्शन अथॉरिटी भी है छोटी जी है कोई एड्डी बड़ी लॉबी नहीं हैगी उन्हां दी कोई बहुत ज़्यादा इंप्रेसिव लॉबी नहीं हैगी पर उन्होंने पहले ही गल कही सी कि इन्ने बड़ी गिनती दे विच हाथियों नूं मारन दी लोड़ नहीं हैगी। इनफैक्ट उन्होंने एक किस्म की चेतावनी भी दी सी कि जे इंडिपेंडेंस डे दे प्रोग्राम दे विच हाथियों नूं मारदी है सरकार तां एक गलत सुनेहा चल जूगा। इहदा मतलब यह है कि देश के दूसरे लोग भी हाथी जिहड़े ने उह मार सकदे ने इस करके मारे। हुण सवाल यह उठता है कि यह हाथी क्यों मारे गए सरकार ने यह इजाजत क्यों दी क्योंकि सरकार ने एक बहुत बड़ी दावत देनी सी बहुत बड़ा डिनर प्रोग्राम आयोजित करना सी सरकारी जिस सरकारी मेहमान आने सी सरकार दे नाल जुड़े हुए मंत्री संतरी सीगे ते होर देश दे कुछ कुछ चुनिंदा वैसे तो अमीर मुल्क नहीं हैगा पर कुछ कुछ चुनिंदा लोगों नूं उत्थे सदना सी उन्हां लोगों नूं जदों सदना सी तां उन्हां दे अगे जिहड़ा मास परोसिया जाना सी उह हाथी दा मास सीगा। सो हुण और वैसे भी हाथी का मास तो उन्होंने चलो देता पर बोत्सवाना वर्गे मुल्क ने जिहड़े अफ्रीकन मुल्क ने उत्थे बहुत सारिया जानवरों के नाल जुड़िया हुई डिजीज़ अक्सर लगिया रहिंदिया ने फुट एंड माउथ जिहड़ी डिजीज़ हैगी है वह कहिंदे ने कि हाथी का मास खाण दे नाल बहुत ज़्यादा फैलती है पर हाथियों का बोत्सवाना दे सभ्याचार दे विच एक बहुत बड़ा हिस्सा है। तुसीं जे मैं सौखा करके समझावां तो जिवें भारत दे विच गऊ दा एक बहुत बड़ा हिस्सा हैगा पर गऊ दे मास नूं एवें सरकार परोसदी नहीं हैगी भारत दे विच। हाँ ये जरूर है कि सभ्याचार दे विच साडे हिस्सा जरूर है भारत दे पर नाल नाल धार्मिक महत्वता भी हैगी है उसकी इंपोर्टेंस भी है गऊ दे मास की। बोत्सवाना दे विच हाथी की कोई धार्मिक इंपोर्टेंस नहीं हैगी एक तो क्रिश्चियन कंट्री है जिदा दसिया तो जिहड़े 7-8% बचदे लोग हैगे ने ज़्यादातर वो किसी धर्म च यकीन ही नहीं करते सो देर इज़ नो रिलीजियस वैल्यू ऑफ
ਐਲੀਫੈਂਟਸ, ਬਟ ਯੈਸ ਕਲਚਰਲ ਵੈਲਿਊਜ਼ ਜ਼ਰੂਰ ਹੈਗੀਆਂ ਨੇ। ਬੋਤਸਵਾਨਾ ਸਰਕਾਰ ਨੇ, ਉੱਥੋਂ ਦਾ ਕੈਪੀਟਲ ਸਿਟੀ ਹੈ ਗੈਬਰੋਨ, ਉੱਥੇ ਇੱਕ ਕਾਰਨੀਵਲ ਆਯੋਜਿਤ ਕੀਤਾ ਪੂਰਾ ਦਿਨ, ਇਨਫੈਕਟ ਕੁਛ ਦਿਨ ਪਹਿਲਾਂ ਤੋਂ ਹੀ ਚੱਲਦਾ ਰਿਹਾ ਸੀਗਾ, ਅਤੇ ਦੇਸ਼ ਦੇ 8 ਜ਼ਿਲ੍ਹਿਆਂ ਦੇ ਵਿੱਚ 23 ਹਾਥੀ ਮਾਰਨ ਦਾ ਅਲੱਗ ਅਲੱਗ ਫੈਸਲਾ ਲਿਆ ਗਿਆ ਸੀ। ਹਾਲਾਂਕਿ ਇਹ ਨਹੀਂ ਪਤਾ ਲੱਗਿਆ ਹੈਗਾ, ਹੁਣ ਹਾਲੇ ਵੀ ਨਹੀਂ ਮੈਨੂੰ ਪਤਾ ਹੈਗਾ, ਆਈ ਟਰਾਈਡ ਟੂ ਫਾਇੰਡ ਇਟ ਆਊਟ ਕਿ ਕਿੰਨੇ ਹਾਥੀ ਉੱਥੇ ਮਾਰੇ ਗਏ, ਕਿੰਨੇ, ਪਰ ਉਹਦੀਆਂ ਕੁਛ ਵੀਡੀਓਜ਼ ਆਈ ਹੈਵ ਸੀਨ ਦੈਟ। ਹੁਣ ਬੋਤਸਵਾਨਾ ਦੇ ਆਲੇ ਦੁਆਲੇ ਜਿਹੜੀਆਂ ਕੰਟਰੀਜ਼ ਨੇ, ਨਮੀਬੀਆ, ਜ਼ਾਂਬੀਆ, ਜ਼ਿੰਬਾਵੇ, ਇਹਨਾਂ ਦੀਆਂ ਕੈਪੀਟਲ, ਇਹਨਾਂ ਦੀਆਂ ਜਿਹੜੀਆਂ ਸਰਹੱਦਾਂ ਨੇ, ਇਹਨਾਂ ਦੀਆਂ ਜਿਹੜੀਆਂ ਬਾਰਡਰਸ ਨੇ, ਉਹ ਬੋਤਸਵਾਨਾ ਦੇ ਨਾਲ ਲੱਗਦੀਆਂ ਨੇ। ਔਰ ਇਹ ਕੰਟਰੀਜ਼ ਨੇ ਵੀ ਸਵਾਲ ਚੁੱਕੇ ਹੈਗੇ ਨੇ, ਕਿਉਂਕਿ ਕਹਿੰਦੇ ਨੇ ਕਿ ਇਸ ਕਿਸਮ ਦੇ ਨਾਲ ਜਿਹੜਾ ਜਿਹੜੇ ਹਾਥੀ ਮਾਰੇ ਗਏ ਨੇ, ਮਾਰ ਕੇ ਉਹਨਾਂ ਦਾ ਜਿਹੜਾ ਮਾਸ ਬਣਾਇਆ ਗਿਆ, ਔਰ ਉਹ ਤੋਂ ਬਾਅਦ ਜਿਹੜੇ ਕੁਛ ਬਜ਼ੁਰਗ ਵੀ ਸੀਗੇ ਉੱਥੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਲੋਕ, ਜਾਂ ਇਨਫੈਕਟ ਕੁਛ ਪ੍ਰੈਗਨੈਂਟ ਲੇਡੀਜ਼, ਉਹਨਾਂ ਨੂੰ ਇਹ ਪਰੇਸ਼ਾਨ ਕਰ ਸਕਦਾ ਹਾਥੀ ਦਾ ਮਾਸ। ਇੱਦਾਂ ਨਹੀਂ ਕਿ ਇਨਸਾਨ ਅੱਗੇ ਖਾ ਲੈਂਦਾ ਹੁੰਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ, ਪਰ ਆਪਣੇ ਕੋਲ ਇਹਦੇ ਵੀ ਕੋਈ ਸਬੂਤ ਹੈ ਨਹੀਂ ਨਾ ਕਿ ਕਿਹਨੂੰ ਕਿਹਨੂੰ ਮਾਰ ਕੇ ਆਪਾਂ ਕੀ ਖਾਂਦੇ ਹੁੰਦੇ ਸੀ। ਸੋ ਔਰ ਵੈਸੇ ਵੀ ਹਾਥੀ ਦੇ ਮਾਸ ਨੂੰ ਵੈਸੇ ਤਾਂ ਖਾਣਾ ਮਤਲਬ ਕੋਈ ਲੌਜਿਕ ਹੀ ਨਹੀਂ ਬਣਦਾ ਹੈਗਾ, ਪਰ ਉਹਨਾਂ ਨੇ ਉਸ ਵੱਡੇ ਲੈਵਲ ਦੇ ਉੱਤੇ ਜਦੋਂ ਪ੍ਰੋਗਰਾਮ ਆਯੋਜਿਤ ਕੀਤਾ ਸੀ ਤਾਂ ਉਹਦੇ 'ਚ ਸਫਾਈ ਕਿੰਨੀ ਕੁ ਰੱਖੀ ਹੋਣੀ ਆ, ਉਹਦੇ 'ਚ ਹਾਈਜੀਨ ਕਿੰਨਾ ਕੁ ਰੱਖਿਆ ਹੋਣਾ, ਮਤਲਬ ਵੈਸੇ ਹੀ ਜਾਨਵਰ ਦਾ ਮਾਸ ਖਾਣ ਵੇਲੇ ਇੱਕ ਖਾਸ ਕਿਸਮ ਦੀ ਹਾਈਜੀਨ ਦੀ ਲੋੜ ਪੈਂਦੀ ਹੈਗੀ ਹੈ। ਹਾਥੀ ਦਾ ਮਾਸ ਤਾਂ ਆਏ ਨੈਵਰ ਹਰਟ ਅਬਾਊਟ ਇਟ। ਸੋ ਇਹ ਬੋਤਸਵਾਨਾ ਮੈਂ ਉਦੋਂ ਪਹਿਲੀ ਵਾਰ ਸੁਣਿਆ ਸੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ, ਸਾਡੇ ਆਂਢ ਗੁਆਂਢ ਦੇ ਵਿੱਚੋਂ ਇੱਕ ਬੰਦਾ ਚਲਾ ਗਿਆ ਬੋਤਸਵਾਨਾ, ਕਹਿੰਦੇ ਜੀ ਅਮੀਰ ਮੁਲਕ ਹੈ। ਉਸ ਟਾਈਮ ਦੇ ਉੱਤੇ ਹੁੰਦਾ ਹੋਊਗਾ 90ਵਿਆਂ ਦੇ ਦਹਾਕੇ ਦੇ ਵਿੱਚ, ਆਈ ਡੋਂਟ ਨੋ ਕਿ ਉਸ ਤੋਂ ਬਾਅਦ ਇਹ ਗਰੀਬ ਹੋਇਆ ਜਾਂ ਕਿੱਦਾਂ ਹੋਇਆ। ਆਜ਼ਾਦੀ ਉਹ ਬਹੁਤ ਲੇਟ ਮਿਲੀ ਹੈਗੀ ਹੈ ਬੋਤਸਵਾਨਾ ਨੂੰ, ਮੋਟੇ ਤੌਰ ਦੇ ਉੱਤੇ ਆਫਟਰ ਇੰਡੀਪੈਂਡੈਂਸ ਬੋਤਸਵਾਨਾ ਉਨਾ ਗਰੋ ਕਰ ਵੀ ਨਹੀਂ ਸਕਿਆ ਹੈਗਾ, ਕੁਛ ਇਹਦੀ ਫਿਜ਼ੀਕਲ ਲਿਮਿਟੇਸ਼ਨਸ ਵੀ ਹੈਗੀਆਂ ਨੇ, ਦੈਟ ਕੁਡ ਬੀ ਵਨ ਰੀਜ਼ਨ। ਪਰਲਸ ਕੁਛ ਬੋਤਸਵਾਨਾ, ਕਿਉਂਕਿ ਅਫਰੀਕਾ ਦੇ ਵਿੱਚ ਪੂਰੇ ਦੇ ਪੂਰੇ ਕੰਟੀਨੈਂਟ ਦੇ ਵਿੱਚ ਇੱਕ ਸਾਊਥ ਅਫਰੀਕਾ ਹੀ ਇੱਕ ਮੁਲਕ ਹੈਗਾ ਜਿਹੜਾ ਲੈ ਦੇ ਕੇ ਮਾੜਾ ਮੋਟਾ ਅਮੀਰ ਹੈਗਾ। ਹੁਣ ਅੱਜ ਦੀ ਤਰੀਕ ਦੇ ਵਿੱਚ ਨਾਈਜੀਰੀਆ, ਮਰੱਕੋ ਵਰਗੇ ਮੁਲਕ ਬੇਸ਼ੱਕ ਅਮੀਰ ਹੋ ਰਹੇ ਹੋਣ, ਬਟ ਬੋਤਸਵਾਨਾ ਐਡਾ ਕੋਈ ਬਹੁਤਾ, ਹਾਂ ਮਤਲਬ ਪੀਸਫੁਲ ਕੰਟਰੀ ਹੈ, ਉਨੇ ਵੀ ਜਿਵੇਂ ਅਫਰੀਕਨ ਕੰਟਰੀਜ਼ ਦੇ ਵਿੱਚ ਕਤਲੇਆਮ ਲੱਗੇ ਰਹਿੰਦੇ ਨੇ, ਉਨੇ ਵੀ ਨਹੀਂ ਹੈਗੇ। ਇਨਫੈਕਟ ਬੈਟਰ ਦੈਨ ਇੰਡੀਆ ਤੁਸੀਂ ਕਹਿ ਸਕਦੇ ਹੋ। ਗਲੋਬਲ ਪੀਸ ਇੰਡੈਕਸ ਦੇ ਵਿੱਚ ਬੋਤਸਵਾਨਾ ਜਿਹੜਾ ਉਹ 5ਵੇਂ ਨੰਬਰ ਦੇ ਉੱਤੇ ਆਉਂਦਾ ਹੈਗਾ, ਔਰ ਇੰਡੀਆ ਬਹੁਤ ਪਿੱਛੇ ਹੈਗਾ ਇਸ ਪੀਸ ਇੰਡੈਕਸ ਦੇ ਵਿੱਚ। ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਵੀ ਬੋਤਸਵਾਨਾ ਦਾ ਕੋਈ ਸਕੋਰ ਬਹੁਤ ਮਾੜਾ ਨਹੀਂ ਹੈਗਾ, ਠੀਕ ਹੈ ਉੱਥੇ ਹਿਊਮਨ ਰਾਈਟਸ ਠੀਕ ਨੇ, ਪੋਲੀਟੀਕਲ ਜਿਹੜੀ ਇੰਟਰਫੇਰੈਂਸ ਹੈ ਆਮ ਲੋਕਾਂ ਦੇ ਮਾਮਲੇ 'ਚ ਇੰਨੀ ਜ਼ਿਆਦਾ ਨਹੀਂ ਹੈਗੀ। ਔਰ ਅਫਰੀਕਾ ਦੇ ਵਿੱਚ ਜੇ ਦੂਸਰੇ ਦੇਸ਼ਾਂ ਦੇ ਨਾਲ ਪੂਰੇ ਅਫਰੀਕਨ ਕੰਟੀਨੈਂਟ 'ਚ ਜੇ ਤੁਲਨਾ ਕਰੀਏ ਤਾਂ ਕਰਪਸ਼ਨ ਵੀ ਘੱਟ ਹੈਗੀ ਹੈ ਬੋਤਸਵਾਨਾ ਦੇ ਵਿੱਚ। ਸੋ ਉਸ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਇੱਥੇ ਠੀਕ ਹੈਗੀਆਂ ਨੇ, ਔਰ ਬੜੀ ਵਧੀਆ ਇੱਕ ਉੱਥੇ ਦੀ ਜਿਹੜੀ ਤਰੱਕੀ ਹੈਗੀ ਉਹ ਪਿਛਲੇ ਕੁਝ ਸਮੇਂ ਦੇ ਵਿੱਚ ਹੋਈ ਹੈਗੀ ਹੈ। ਖਾਸ ਤੌਰ ਦੇ ਉੱਤੇ ਦੁਨੀਆ ਦੇ ਜਿਹੜੇ ਗਰੀਬ ਮੁਲਕਾਂ ਦੇ ਨਾਲ ਜੇ ਤੁਲਨਾ ਕਰਨੀ ਹੋਵੇ ਤਾਂ ਬੋਤਸਵਾਨਾ ਦਾ ਜਿਹੜਾ ਇੰਨਾ ਜ਼ਿਆਦਾ ਜਿਹੜਾ ਉਹ ਹੈ ਗਿਰਾਵਟ ਨਹੀਂ ਹੋਈ ਹੈਗੀ, ਇਨਫੈਕਟ ਤਰੱਕੀ ਹੀ ਹੋਈ ਹੈ ਉੱਥੇ ਦੀ ਬੋਤਸਵਾਨਾ ਦੇ ਵਿੱਚ। ਇੰਨੀ ਕਦੇ ਹੋਈ ਨਹੀਂ ਹੈਗੀ, ਆਪਾਂ ਬੋਤਸਵਾਨਾ ਦੀ ਗੱਲ ਕਦੇ ਕੀਤੀ ਵੀ ਨਹੀਂ ਹੈਗੀ, ਪਾਸਟ ਦੇ ਵਿੱਚ ਵੀ ਨਹੀਂ ਕੀਤੀ ਹੈਗੀ। ਦੁਨੀਆ 'ਚ ਜੇ ਯੂਨਾਈਟਿਡ ਨੇਸ਼ਨ ਦੇ ਅਕੋਰਡਿੰਗ ਚੱਲੀਏ ਤਾਂ 193 ਮੁਲਕਾਂ ਦੀ ਗੱਲ ਕਦੇ ਚੱਜ ਦੇ ਨਾਲ ਕੀਤੀ ਨਹੀਂ, ਲੈ ਦੇ ਕੇ ਉਹੀ 8-10-15 ਮੁਲਕ ਹੈਗੇ ਨੇ, ਉਹਨਾਂ ਦੀ ਵਾਰ ਵਾਰ ਉਹਨਾਂ ਕੰਟਰੀਜ਼ ਦੀ ਗੱਲ ਹੁੰਦੀ ਰਹਿੰਦੀ ਹੈ। ਐਨੀਵੇਜ਼ ਦੇ ਵਾਜ਼ ਅ ਰੀਜ਼ਨ। ਸੋ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਇਹਦੀ ਵੀ ਗੱਲ ਕਰ ਲਈਏ। ਡਾਇਮੰਡ ਮਾਈਨਿੰਗ ਬਹੁਤ ਜ਼ਿਆਦਾ ਇੱਥੇ ਹੁੰਦੀ ਹੈਗੀ ਹੈ, ਇਨਫੈਕਟ ਪਿਛਲੇ 20-25 ਸਾਲਾਂ ਦੇ ਵਿੱਚ ਇੱਥੇ ਦੀ ਗੌਰਮੈਂਟ ਨੇ ਇੱਕ ਖਾਸ ਗੱਲ ਕੀਤੀ ਹੈ ਜੋ ਮੇਰੇ ਖਿਆਲ ਦੇ ਨਾਲ ਦੂਸਰੀਆਂ ਕੰਟਰੀਜ਼ ਨੂੰ ਵੀ ਕਰਨੀ ਚਾਹੀਦੀ ਹੈ, ਲੈਟਿਨ ਏਸ਼ੀਅਨ ਕੰਟਰੀਜ਼ ਨੂੰ ਵੀ ਕਰਨੀ ਚਾਹੀਦੀ ਹੈ। ਉਹ ਹੈ ਕਿ ਮਿਡਲ ਇਨਕਮ ਜਿਹੜੀ ਹੈਗੀ ਹੈ, ਜਿਹੜੇ ਦਰਮਿਆਨੀ ਆਮਦਨੀ ਵਾਲੇ ਲੋਕ ਨੇ, ਉਹਨਾਂ ਦੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਪਰ ਕੈਪੀਟਾ ਗਰੋਥ ਜਿਹੜੀ ਇੱਥੇ GDP ਦੀ ਹੋਈ ਹੈ, ਇੱਕ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ, ਆਜ਼ਾਦੀ ਤੋਂ ਪਹਿਲਾਂ $439 ਪਰ ਕੈਪੀਟਾ GDP ਸੀਗੀ ਇੱਥੇ ਦੀ, 2018 'ਚ $15,000 ਹੋ ਗਈ ਹੈ, US ਡਾਲਰ 'ਚ ਗੱਲ ਕਰ ਰਹੇ ਹਾਂ। ਸੋ ਮੈਸਿਵ ਇਨਕਰੀਜ਼, ਮੈਸਿਵ, ਇਸੇ ਕਰਕੇ ਦੂਸਰੇ ਮੁਲਕਾਂ ਦੇ ਮੁਕਾਬਲੇ ਬੋਤਸਵਾਨਾ ਬੈਟਰ ਕਰ ਰਿਹਾ ਹੈਗਾ। ਸੋ ਟੂਰਿਜ਼ਮ ਦੇ ਮਾਮਲੇ ਦੇ ਵਿੱਚ ਚੰਗਾ ਕਰ ਰਹੇ ਨੇ, ਇਨਫਰਾਸਟ੍ਰਕਚਰ ਦੇ ਮਾਮਲੇ 'ਚ ਚੰਗਾ ਕਰ ਰਹੇ ਹੈ। ਇਨਫੈਕਟ ਕਿੰਨੇ ਕੁ ਅਫਰੀਕਨ ਕੰਟਰੀਜ਼ ਨੇ ਜਿਨ੍ਹਾਂ ਦੀਆਂ ਆਪਣੀਆਂ ਸਰਕਾਰ ਦੀ ਤਰਫ ਤੋਂ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਏਅਰਲਾਈਨ,
ਏਅਰ ਬੋਟਸਵਾਨਾ ਉੱਥੋਂ ਦੀ ਸਰਕਾਰ ਦੇ ਦੁਆਰਾ ਚਲਾਈ ਜਾ ਰਹੀ ਹੈ। ਇੱਥੇ ਤਾਂ ਇੰਡੀਆ ਵਰਗੇ ਮੁਲਕਾਂ ਦੀਆਂ ਸਰਕਾਰਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚ ਰਹੀਆਂ ਹੈਗੀਆਂ ਨੇ। ਦੈਟਸ ਰੀਅਲੀ ਅ ਨਾਈਸ ਥਿੰਗ। ਇਨਫੈਕਟ ਬੋਟਸਵਾਨਾ ਰੇਲਵੇਜ਼ ਜਿਹੜੀ ਹੈ, ਦੇਸ਼ ਦਾ ਰੇਲ ਨੈਟਵਰਕ ਜਿਹੜਾ, ਉਹ ਸਰਕਾਰ ਆਪਣੇ ਕੰਟਰੋਲ ਦੇ ਵਿੱਚ ਰੱਖਦੀ ਹੈ। ਨੋਟ ਲਾਈਕ ਅਦਰ ਅਫਰੀਕਨ ਕੰਟਰੀਜ਼, ਉੱਥੇ ਪ੍ਰਾਈਵੇਟ ਨਹੀਂ ਹੈਗੇ। ਅਤੇ ਜੇ ਤੁਸੀਂ ਉੱਥੇ ਦੀ ਐਥਨੀਸਿਟੀ ਦੀ ਗੱਲ ਕਰੋ ਤਾਂ ਜ਼ਿਆਦਾਤਰ ਜਿਹੜੇ ਸਵਾਨਾ ਕਿਸਮ ਦੇ ਲੋਕ ਹੈਗੇ ਨੇ, ਜਿੱਤੋਂ ਬੋਤਸਵਾਨਾ ਨਾਮ ਪਿਆ ਸੀਗਾ, ਜਿਹੜੇ ਭਾਸ਼ਾ ਵੀ ਉਹੀ ਬੋਲਦੇ ਨੇ, ਉਹ 78-79% ਉਹ ਲੋਕ ਨੇ। ਦੂਜੇ ਨੰਬਰ 'ਤੇ ਕਲੰਗਾ ਲੋਕ ਆਉਂਦੇ ਹੈਗੇ ਨੇ। ਇਹ ਉੱਥੇ ਦਾ ਇੱਕ ਐਥਨਿਕ ਗਰੁੱਪ ਹੈ। ਜ਼ਿਆਦਾਤਰ ਕਲੰਗਾ ਲੋਕ ਵੈਸੇ ਤੁਹਾਨੂੰ ਜ਼ਿੰਬਾਵੇ ਦੇ ਵਿੱਚ ਦੇਖਣ ਨੂੰ ਮਿਲਣਗੇ, ਪਰ ਬੋਤਸਵਾਨਾ ਦੇ ਵਿੱਚ ਵੀ ਹੈਗੇ ਨੇ। ਫਿਰ ਬੁਸ਼ਮੈਨ ਲੋਕ ਨੇ, ਜਿਨ੍ਹਾਂ ਨੂੰ ਸੈਨ ਕਹਿ ਲਿਆ ਜਾਂਦਾ, ਯਾਨੀ ਕਿ ਜੰਗਲਾਂ ਝਾੜੀਆਂ ਦੇ ਵਿੱਚ ਜਿਹੜੇ ਲੋਕ। ਪਰ ਪਿਛਲੇ ਇੱਕ ਲੰਮੇ ਅਰਸੇ ਦੇ ਵਿੱਚ ਇੱਥੇ ਜਿਹੜੇ ਮਾਈਗ੍ਰੈਂਟ ਗਰੁੱਪ ਨੇ, ਉਹਨਾਂ ਨੇ ਵੀ ਆਪਣੀ ਆਬਾਦੀ ਬਹੁਤ ਜ਼ਿਆਦਾ ਵਧਾਈ ਹੈ। ਇੰਡੀਅਨਸ ਬਹੁਤ ਜ਼ਿਆਦਾ ਆਏ ਹੈਗੇ ਨੇ ਇੱਥੇ ਪਿਛਲੇ ਕੁਛ ਅਰਸੇ ਦੇ ਵਿੱਚ, ਅਤੇ ਹੋਰ ਵੀ ਲੋਕ ਆਏ ਹੈਗੇ ਨੇ, ਜਿਵੇਂ ਆਲੇ ਦੁਆਲੇ ਦੇ ਜ਼ਿੰਬਾਬਵੇ, ਨਮੀਬੀਆ ਵਗੈਰਾ ਤੋਂ ਲੋਕ ਆਏ ਹੈਗੇ ਨੇ। ਐਨੀਵੇਜ਼, ਇਹ ਬੋਤਸਵਾਨਾ ਦੀ ਗੱਲ ਸੀਗੀ। ਅੱਜ ਜਿਹੜੀਆਂ ਦੋ ਮੇਨ ਰਿਪੋਰਟਾਂ ਕੱਢਣੀਆਂ ਨੇ, ਮੈਂ ਫਟਾਫਟ ਕੱਢਤੀਆਂ। ਇਨਸਾਈਟ ਰਿਪੋਰਟ ਦੇ ਵਿੱਚ ਜਿਹੜੀਆਂ ਦੋ ਰਿਪੋਰਟਸ ਕੱਢਣੀਆਂ ਨੇ, ਉਹ ਹੈਗੀਆਂ ਨੇ ਇੱਕ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਦੇ ਨਾਲ ਜੁੜੀ ਹੋਈ। ਯੂਰਪੀ ਕੰਟਰੀਜ਼ ਦੀ ਤਰਫ ਤੋਂ ਕੁਛ ਇੱਕ ਐਸਾ ਕਦਮ ਚੁੱਕਿਆ ਜਾ ਰਿਹਾ ਜਿਹਦਾ ਆਸਟ੍ਰੇਲੀਆ ਦੇ ਵਿੱਚ ਉਹਦਾ ਇੱਕ ਛੋਟਾ ਜਿਹਾ ਸੈਂਪਲ ਆਪਾਂ ਨੂੰ ਦੇਖਣ ਨੂੰ ਵੀ ਮਿਲਦਾ। ਇਹ ਤੁਸੀਂ ਕਹਿ ਸਕਦੇ ਹੋ ਕਿ ਆਸਟ੍ਰੇਲੀਆ ਤੋਂ ਸਿੱਖਿਆ ਇਹਨਾਂ ਮੁਲਕਾਂ ਨੇ, ਉਹ ਕੀ ਹੈ ਮਾਈਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਇੱਕ। ਅਤੇ ਦੂਸਰਾ ਜਿਹੜਾ ਹੈਗਾ ਅਮੈਰੀਕਾ ਦੇ ਵਿੱਚ ਬੌਂਡ ਮਾਰਕੀਟ ਜਿਹੜੀ ਹੈ ਉਹਦਾ ਇੱਕ ਵੱਡਾ ਖੇਡ ਖੇਡਿਆ ਜਾ ਰਿਹਾ। ਅਮੈਰੀਕਾ ਇੱਕ ਪਾਸੇ ਜੰਗਾਂ ਲੜ ਲੜ ਕੇ ਅੱਕ ਚੁੱਕਿਆ, ਥੱਕ ਚੁੱਕਿਆ, ਖਰਚੇ ਦੇ ਵਿੱਚ, ਕਰਜ਼ੇ ਦੇ ਵਿੱਚ ਦੱਬ ਚੁੱਕਿਆ। ਸੋ ਹੁਣ ਕਰਜ਼ੇ ਤੋਂ ਬਾਹਰ ਨਿਕਲਣ ਦੇ ਲਈ ਕੀ ਕਰਨਾ ਪੈ ਰਿਹਾ ਅਮੈਰੀਕਾ ਨੂੰ, ਉਹ ਖਬਰ ਤੁਹਾਡੇ ਨਾਲ, ਉਹਦੀ ਇਨਸਾਈਟ ਰਿਪੋਰਟ ਇੱਕ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਦੇਖੋ, ਮੈਡ ਸੰਧੂ ਦਾ ਕਤਲ ਹੋ ਗਿਆ, ਕਮਲ ਭਾਬੀ ਇਹ ਵੋ, ਇੰਨੇ ਸਾਡੇ ਕੋਲ ਟਾਈਮ ਹੈ ਨਹੀਂ, ਇਹ ਖਬਰਾਂ ਦੇ ਵਿੱਚ ਦੱਸ ਦਈਆਂ ਨੇ। ਰਾਜਾ ਬੜਿੰਗ ਕੀ ਕਰੂਗਾ, ਇਹ ਵੋ, ਫਿਰ ਕੀ ਹੋਊਗਾ, ਪ੍ਰਗਟ ਸਿੰਘ ਦਾ ਅਗਲਾ ਕੀ ਵਿਜ਼ਨ ਹੈ। ਆਲ ਦੈਟ ਸਟੱਫ ਹੈਜ਼ ਬੀਨ ਡਨ ਬਰੋ। ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇਨਸਾਈਟ ਰਿਪੋਰਟ ਵਰਗੇ ਇੱਕ ਪ੍ਰੋਗਰਾਮ ਦੇ ਵਿੱਚ, ਇੰਨੇ ਇੰਪੋਰਟੈਂਟ ਸ਼ੋਅ ਦੇ ਵਿੱਚ ਉਹ ਗੱਲਾਂ ਕਰੀਏ। ਆਪਾਂ ਬੜੀਆਂ ਇੰਪੋਰਟੈਂਟ ਗੱਲਾਂ ਇਸ ਸ਼ੋਅ ਦੇ ਵਿੱਚ ਰੱਖਦੇ ਹੈਗੇ। ਸੋ ਉਹੋ ਜਿਹੀਆਂ ਤਾਂ ਖਬਰਾਂ ਆਪਾਂ ਖਬਰਾਂ ਦੇ ਵਿੱਚ ਹੀ ਕੱਢ ਦਿੱਤੀਆਂ ਨੇ। ਦਿਸ ਇਜ਼ ਦੀ ਡਿਫਰੈਂਸ ਜਿਹੜੇ ਪੋਡਕਾਸਟਿੰਗ ਦਾ ਹੁੰਦਾ ਹੈਗਾ, ਇੰਨਾ ਕੁ ਫਰਕ ਜਿਹੜਾ ਤੁਹਾਨੂੰ ਸਮਝਣਾ ਜ਼ਰੂਰੀ ਹੈਗਾ। ਬਟ ਐਨੀਵੇਜ਼, ਲੈਟਸ ਕਮ ਟੂ ਆਵਰ ਸੈਕਿੰਡ ਰਿਪੋਰਟ। ਅਸਲ 'ਚ ਮੈਂ ਯੂਰਪ ਦੀ ਰਿਪੋਰਟ ਸ਼ੇਅਰ ਕਰਨ ਤੋਂ ਪਹਿਲਾਂ ਨਾ ਅਮੈਰੀਕਾ ਤੋਂ ਇੱਕ ਨਿਊਜ਼ ਸਾਹਮਣੇ ਆਈ ਸੀਗੀ, ਉਹ ਇਹ ਸੀਗੀ ਕਿ ਅਮੈਰੀਕਾ 'ਚ ਜਿਹੜੇ ਇੰਡੀਅਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ, ਉਹਨਾਂ ਨੂੰ ਹੁਣ 22 ਅਕਤੂਬਰ ਨੂੰ ਇੱਕ ਸਪੈਸ਼ਲ ਜਹਾਜ਼ ਦੇ ਨਾਲ, ਅੱਗੇ ਵੀ ਭੇਜਿਆ ਸੀ ਨਾ ਤੁਹਾਡੇ ਯਾਦ ਹੋਣਾ, ਬੇੜੀਆਂ ਬੁੜੀਆਂ, ਹੁਣ ਤਾਂ ਨਹੀਂ ਉਹਨਾਂ, ਪਰ ਹੁਣ ਵੀ ਇੰਡੀਅਨਸ ਨੂੰ ਇੱਕ ਪੂਰਾ ਦਾ ਪੂਰਾ ਜਹਾਜ਼ ਭਰ ਕੇ ਭੇਜਿਆ ਜਾਣਾ। ਅਮੈਰੀਕਾ ਨੇ ਡਿਪੋਰਟ ਕਰਨੇ ਨੇ ਇਹ ਬੰਦੇ। ਅਮੈਰੀਕਾ ਕਹਿ ਰਿਹਾ ਹੈ ਕਿ ਜਿਹੜਾ 2024 'ਚ ਉਹਨਾਂ ਨੇ 1,60,000 ਬੰਦਿਆਂ ਨੂੰ ਡਿਪੋਰਟ ਕੀਤਾ ਸੀ, ਔਰ ਇੰਡੀਆ ਦੇ ਬਹੁਤ ਜ਼ਿਆਦਾ ਲੋਕ ਸੀਗੇ ਇੰਡੀਆ 'ਚ, ਇੰਡੀਆ ਦੇ ਬਹੁਤ ਵੱਡੇ ਨੰਬਰ ਸੀ। ਇਸ ਵਾਰ ਵੀ ਲਗਭਗ ਇੰਨੇ ਹੀ ਲੋਕ ਜਿਹੜੇ ਨੇ 2026 'ਚ, ਇਸ ਪੂਰੇ ਸਾਲ ਦੇ ਵਿੱਚ 1.5 ਲੱਖ ਦੇ ਕਰੀਬ ਲੋਕ ਭੇਜਦੇ ਨੇ। ਔਰ DHS ਜਿਹੜਾ ਕਿ ਉੱਥੋਂ ਦਾ ਡਿਪਾਰਟਮੈਂਟ ਆਫ ਹੋਮ ਸਿਕਿਉਰਿਟੀ ਹੈਗਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਸਾਲ ਇੰਡੀਆ ਦੇ ਨਾਲ ਨਾਲ ਕੋਲੰਬੀਆ, ਇਕੁਆਡੋਰ, ਪੀਰੂ, ਮਿਸਰ, ਮਾਰਟੀਨੀਆ, ਸੈਨੇਗਲ, ਉਜ਼ਬੇਕਿਸਤਾਨ ਅਤੇ ਚਾਈਨਾ ਵਰਗੇ, ਚਾਈਨਾ ਨੂੰ ਛੱਡ ਦਈਏ ਤਾਂ ਬਾਕੀ ਮੁਲਕਾਂ ਦੇ ਤਾਂ ਤੁਸੀਂ ਦੇਖੋ ਵੀ ਰਲਾ ਕੇ ਇੰਡੀਆ ਦੇ ਨਾਲ ਬੇਇੱਜ਼ਤੀ ਹੋ ਕੀਤੀ ਹੈਗੀ। ਬਟ ਐਨੀਵੇਜ਼, ਕਮਿੰਗ ਟੂ ਦਿਸ ਇੰਪੋਰਟੈਂਟ ਨਿਊਜ਼, ਹੁਣ ਡਿਪੋਰਟੇਸ਼ਨ ਸੈਂਟਰ। ਡਿਪੋਰਟੇਸ਼ਨ ਸੈਂਟਰ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਨੇ ਕਿਸੇ ਵੀ ਕੰਟਰੀ ਦੇ ਲਈ, ਉਹ ਖਾਸ ਤੌਰ 'ਤੇ ਆਫਸ਼ੋਰ ਹੋਣ ਤਾਂ ਮੈਂਟੇਨ ਕਰਨੇ ਬੜੇ ਮੁਸ਼ਕਲ ਹੁੰਦੇ ਨੇ। ਡਿਪੋਰਟੇਸ਼ਨ ਸੈਂਟਰ ਯਾਨੀ ਕਿ ਉਹ ਪ੍ਰਵਾਸੀ ਜਿਹੜੇ ਤੁਹਾਡੇ ਕੰਮ ਦੇ ਨਹੀਂ ਹੈਗੇ, ਉਹ ਪ੍ਰਵਾਸੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਤੁਹਾਡੇ ਦੇਸ਼ ਦੇ ਵਿੱਚ, ਉਹ ਪ੍ਰਵਾਸੀ ਜਿਨ੍ਹਾਂ ਨੇ ਕੋਈ ਨਾ ਕੋਈ ਅਪਰਾਧ ਕੀਤਾ ਹੈ ਗਲਤ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਨਹੀਂ, ਤੁਹਾਡੇ ਕਿਸੇ ਵੀ ਦੇਸ਼ ਦੇ ਵਿੱਚ ਐਂਟਰ ਹੁੰਦੇ ਨੇ, ਤਾਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ। ਹੁਣ ਡਿਪੋਰਟ ਹੋਣ ਤੋਂ ਬਾਅਦ ਜਿਹੜੇ ਨੇ ਉਹ ਕਿੱਥੇ ਭੇਜੇ ਜਾਂਦੇ ਨੇ, ਉਹ ਭੇਜੇ ਜਾਂਦੇ ਨੇ ਡਿਪੋਰਟੇਸ਼ਨ ਸੈਂਟਰ ਦੇ ਵਿੱਚ। ਅਤੇ ਉਹ ਸੈਂਟਰ ਕਿੱਥੇ ਨੇ, ਉਹ ਸੈਂਟਰ ਜਿਵੇਂ ਆਸਟ੍ਰੇਲੀਆ ਦੇ ਤਾਂ ਡਿਪੋਰਟੇਸ਼ਨ ਸੈਂਟਰ ਵੈਸੇ ਤਾਂ ਬਹੁਤ ਥੋੜ੍ਹੀ ਗਿਣਤੀ 'ਚ ਨੇ ਆਸਟ੍ਰੇਲੀਆ ਦੇ ਅੰਦਰ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਸਟ੍ਰੇਲੀਆ ਦੇ ਡਿਪੋਰਟੇਸ਼ਨ ਸੈਂਟਰ ਜਿਹੜੇ ਨੇ ਆਫਸ਼ੋਰ ਨੇ, ਜਿਵੇਂ ਪਾਪੂਆ ਨਿਊ ਗਿਨੀ ਦੇ ਵਿੱਚ ਹੈਗਾ। ਹੁਣ ਉਹ ਉੱਥੇ ਪਾਪੂਆ ਨਿਊ ਗਿਨੀ ਦੇ ਵਿੱਚ ਉੱਥੋਂ ਦੀ ਸਰਕਾਰ ਹੈ, PNG ਦੀ ਸਰਕਾਰ ਹੈ, ਇੱਕ ਅਲੱਗ ਕੰਟਰੀ ਹੈ, ਇੱਕ ਇੰਡੀਪੈਂਡੈਂਟ ਕੰਟਰੀ ਹੈ, ਪਰ ਆਸਟ੍ਰੇਲੀਆ ਨੇ ਆਪਣਾ ਇੱਕ ਡਿਪੋਰਟੇਸ਼ਨ ਸੈਂਟਰ ਉੱਥੇ ਬਣਾ ਕੇ ਰੱਖਿਆ। ਹੁਣ ਇਹ ਜਿਹੜੇ ਇੰਡੀਆ ਆਸਟ੍ਰੇਲੀਆ ਵਾਲਾ ਇਹ ਜਿਹੜਾ ਕੰਸੈਪਟ ਹੈ, ਇਹ ਯੂਰਪੀਅਨ ਕੰਟਰੀਜ਼ ਨੂੰ ਬੜਾ ਪਸੰਦ ਆ ਗਿਆ। ਯੂਰਪੀਅਨ ਕੰਟਰੀਜ਼ ਨੇ ਕੀ ਕਿਹਾ ਕਿ ਬ੍ਰਸਲਸ ਦੇ ਵਿੱਚ, ਬ੍ਰਸਲਸ ਜਿਹੜਾ ਹੈ ਉੱਥੇ ਦੀ
ਬੈਲਜੀਅਮ ਦਾ ਸ਼ਾਇਦ ਵੱਡਾ ਸ਼ਹਿਰ ਹੈਗਾ, ਅਤੇ ਉੱਥੇ ਇਹ ਸਾਰੇ ਕੰਟਰੀਜ਼ ਇਕੱਠੇ ਹੋਏ ਨੇ, ਆਸਟਰੀਆ, ਡੈਨਮਾਰਕ, ਨੈਦਰਲੈਂਡਸ, ਗ੍ਰੀਸ, ਜਰਮਨੀ, ਔਰ ਇਹਨਾਂ ਪੰਜਾਂ ਦੇਸ਼ਾਂ ਦਾ ਇੱਕ ਗਰੁੱਪ ਬਣਿਆ। ਇਹਨਾਂ ਨੇ ਇੱਕ ਪੋਲਿਸੀ ਤਿਆਰ ਕੀਤੀ ਹੈ, ANT1 ਨਾਮ ਦਾ ਇੱਕ TV ਚੈਨਲ ਦੇ ਉੱਤੇ ਇਸ ਪੋਲਿਸੀ ਨੂੰ ਅਨਾਊਂਸ ਕੀਤਾ। ਔਰ ਪੋਲਿਸੀ ਇਹ ਹੈਗੀ ਹੈ ਕਿ 2027 ਦੇ ਵਿੱਚ ਇੱਕ ਰਿਟਰਨ ਹੱਬ, ਵੈਸੇ ਤਾਂ ਇਹਨੂੰ ਰਿਟਰਨ ਹੱਬ ਦਾ ਇਹਨਾਂ ਨੇ ਨਾਮ ਦਿੱਤਾ, ਪਰ ਇਹ ਬੇਸਿਕਲੀ ਕੀ ਹੈ, ਇਹ ਇੱਕ ਡਿਪੋਰਟੇਸ਼ਨ ਸੈਂਟਰ ਹੋਏਗਾ। ਸੋ ਇਹਨਾਂ ਕੰਟਰੀਜ਼ ਦੇ ਵਿੱਚੋਂ, ਯਾਨੀ ਗ੍ਰੀਸ, ਜਰਮਨੀ, ਆਸਟਰੀਆ, ਡੈਨਮਾਰਕ ਅਤੇ ਨੈਦਰਲੈਂਡ, ਇਹਨਾਂ ਪੰਜਾਂ ਕੰਟਰੀਜ਼ ਦੇ ਵਿੱਚੋਂ ਜਿਹੜੇ ਲੋਕ ਹੈਗੇ ਨੇ, ਇਹਨਾਂ ਪੰਜਾਂ ਕੰਟਰੀਜ਼ ਦੇ ਜਿਹੜੇ ਪ੍ਰਵਾਸੀ ਹੈਗੇ ਨੇ, ਉਹਨਾਂ ਨੂੰ ਅਲੱਗ ਕਿਤੇ ਕਿਸੇ ਤਰੀਕੇ ਦੇ ਨਾਲ ਰੱਖਿਆ ਜਾਏਗਾ, ਅਤੇ ਔਰ ਉਹ ਇਹ ਮੁਲਕ ਨਹੀਂ ਹੋਣਗੇ। ਹੁਣ ਇੱਥੇ EU ਯਾਨੀ ਯੂਰਪੀ ਯੂਨੀਅਨ ਦੀ ਤਰਫ ਤੋਂ ਇਹ ਗੱਲ ਆਈ ਹੈ ਕਿ ਉਹ ਵੀ ਆਪਣਾ ਆਪਣਾ ਇੱਕ ਡਿਟੈਂਸ਼ਨ ਸੈਂਟਰ ਜਾਂ ਡਿਪੋਰਟੇਸ਼ਨ ਸੈਂਟਰ ਜਾਂ ਰਿਟਰਨ ਹੱਬ, ਜੋ ਮਰਜ਼ੀ ਤੁਸੀਂ ਕਹਿ ਲਓ, ਉਹ ਵੀ ਆਪਣਾ ਇੱਕ ਖੋਲ੍ਹਣਾ ਚਾਹੁੰਦੇ ਨੇ, ਇੱਕ ਇਹੋ ਜਿਹਾ ਬਣਾਉਣਾ ਚਾਹੁੰਦੇ ਨੇ। ਬ੍ਰਿਟੇਨ ਨੇ ਇੱਕ ਇਹੋ ਜਿਹੀ ਸ਼ੁਰੂਆਤ ਕੀਤੀ ਸੀ, ਬ੍ਰਿਟੇਨ ਦੇ ਵਿੱਚ ਬੋਰਿਸ ਜੌਨਸਨ ਦੀ ਸਰਕਾਰ ਸੀਗੀ, ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ। ਬਾਅਦ ਦੇ ਵਿੱਚ ਰਿਸ਼ੀ ਸੁਨਕ ਦੀ ਵੀ ਗੌਰਮੈਂਟ ਆਈ, ਰਿਸ਼ੀ ਸੁਨਕ ਵੀ ਉੱਥੇ ਦੇ ਪ੍ਰਾਈਮ ਮਿਨਿਸਟਰ ਬਣੇ ਸੀ। ਇਨਫੈਕਟ ਉਹਨਾਂ ਦਿਨਾਂ ਦੇ ਵਿੱਚ ਆਪਾਂ ਇੱਕ ਪੋਡਕਾਸਟ, ਇਨਸਾਈਟ ਰਿਪੋਰਟ ਦਾ, ਉਦੋਂ ਨਿਊਜ਼ ਐਂਡ ਵੀਜ਼ ਚੱਲਦਾ ਸੀ, ਉਹ 'ਚ ਵੀ ਇਹ ਗੱਲ ਕੀਤੀ ਸੀ।

ਗੈਰ ਕਾਨੂੰਨੀ ਕਹਿਤਾ ਬਾਅਦ ਦੇ ਵਿੱਚ ਫਿਰ ਇਹਦਾ ਮਤਲਬ ਇਹ ਖਤਮ ਹੀ ਹੋ ਗਈ ਸੀ ਕਿ ਸਕੀਮ ਪਰ ਬ੍ਰਿਟਿਸ਼ ਗੌਰਮੈਂਟ ਨੇ ਰਵਾਂਡਾ ਦੀ ਗੌਰਮੈਂਟ ਦੇ ਨਾਲ ਰਲ ਕੇ ਇੱਕ ਡੀਲ ਵੀ ਕਰ ਲਈ ਸੀਗੀ ਕਿ ਦੇਖੋ ਜੀ ਸਾਡੇ ਜਿਹੜੇ ਇਲੀਗਲ ਲੋਕ ਨੇ ਅੱਗੇ ਵੀ ਬ੍ਰਿਟੇਨ ਨੇ ਇਹੀ ਕੀਤਾ ਸੀ ਆਸਟ੍ਰੇਲੀਆ ਲਿਆ ਕੇ ਛੱਡੇ ਸੀ ਕਿ ਆਪਣੇ ਇਲੀਗਲ ਲੋਕ ਆਪਣੇ ਕੈਦੀ ਆਪਣੇ ਇਹ ਬ੍ਰਿਟੇਨ ਦੇ ਵਿੱਚ ਇਹ ਤਾਂ ਚਲੋ ਹਿਸਟਰੀ ਰਹੀ ਹੈਗੀ ਹੈ ਬਟ ਐਤਕੀ ਹੁਣ ਮਾਡਰਨ ਐਰਾ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ 715 million pounds ਖਰਚ ਕਰਾਂਗੇ ਔਰ 715 million pounds ਲਗਭਗ $966 million ਬਣ ਗਏ $835 million ਬਣ ਗਏ ਅਤੇ ਲਗਭਗ 1,000 million Australian dollars ਬਣ ਗਏ ਤੋ ਇਸ ਭਾਰੀ ਭਰਕਮ ਰਕਮ ਨੂੰ ਖਰਚਣਾ ਸੀਗਾ ਔਰ ਖਰਚ ਕਾਫੀ ਰਕਮ ਖਰਚ ਵੀ ਦਿੱਤੀ ਸੀ ਇਨਫੈਕਟ ਉੱਥੇ ਉਹਨਾਂ ਨੇ ਡਿਪੋਰਟੇਸ਼ਨ ਸੈਂਟਰ ਬਣਾ ਵੀ ਦਿੱਤਾ ਸੀ ਉਹ ਕੇਸ ਚਲੋ ਬਾਅਦ ਦੇ ਵਿੱਚ ਸੁਪਰੀਮ ਕੋਰਟ 'ਚ ਲੱਗ ਗਿਆ ਸੀਗਾ ਔਰ ਕਹਿੰਦੇ ਸੀਗੇ ਕਿ ਉਹ ਲੋਕ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਚਲੇ ਜਾਣ ਰਵਾਂਡਾ 'ਚ ਨਹੀਂ ਤਾਂ ਫਿਰ ਅਸੀਂ ਤੁਹਾਨੂੰ ਡਿਪੋਰਟੇਸ਼ਨ ਸੈਂਟਰ 'ਚ ਭੇਜਾਂਗੇ ਰਵਾਂਡਾ ਦੀ ਗੌਰਮੈਂਟ ਨੂੰ ਕਿਹਾ ਕਿ ਦੈਟਸ ਓਕੇ ਸਾਡੇ ਕ੍ਰਿਮੀਨਲ ਨੇ ਜਾਂ ਸਾਡੇ ਇਲੀਗਲ ਤਰੀਕੇ ਦੇ ਨਾਲ ਰਹਿ ਰਹੇ ਲੋਕ ਨੇ ਤੁਸੀਂ ਆਪਣੇ ਦੇਸ਼ ਦੇ ਵਿੱਚ ਇਹਨਾਂ ਨੂੰ ਆਣ ਦਿਉ ਅਤੇ ਜਿਹੜੇ ਇੱਥੋਂ ਆਉਣਗੇ ਅਤੇ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਆਹ ਬੰਦਾ ਆ ਰਿਹਾ ਆਹ ਪਾਸਪੋਰਟ ਹੋਲਡਰ ਹੈ ਅਤੇ ਤੁਸੀਂ ਉਹਨਾਂ ਨੂੰ ਲੈਟ ਦੈਮ ਲਿਵ ਕਿਉਂਕਿ ਇਨੀਸ਼ੀਅਲੀ ਤਾਂ ਵਾਲੰਟੀਅਰ ਤਰੀਕੇ ਦੇ ਨਾਲ ਹੀ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਚਲੇ ਜਾਓ ਤੁਹਾਨੂੰ ਕਿਸੇ ਜੇਲ੍ਹ ਵਰਗੀ ਜਗ੍ਹਾ ਦੇ ਵਿੱਚ ਕੈਦ ਕਰਕੇ ਨਹੀਂ ਰੱਖਿਆ ਜਾਊਗਾ ਕਿਸੇ ਡਿਪੋਰਟੇਸ਼ਨ ਸੈਂਟਰ 'ਚ ਨਹੀਂ ਰੱਖਿਆ ਜਾਊਗਾ ਬਟ ਯੂ ਕੈਨ ਫਰੀਲੀ ਰੋਮ ਅਰਾਊਂਡ ਇਨ ਰਵਾਂਡਾ ਜਾਓ ਚਾਰ ਲੋਕ ਗਏ ਸੀਗੇ ਔਰ ਮਿਲੀਅਨਸ ਆਫ ਪਾਊਂਡ ਜਿਹੜੇ ਸੀਗੇ ਬ੍ਰਿਟਿਸ਼ ਗੌਰਮੈਂਟ ਨੇ ਰਵਾਂਡਾ ਨੂੰ ਦੇਤੇ ਸੀਗੇ ਖੈਰ ਉਹ ਤੋਂ ਬਾਅਦ ਉਹ ਕੇਸ ਲੱਗਿਆ ਸੁਪਰੀਮ ਕੋਰਟ ਦੇ ਵਿੱਚ ਉੱਥੇ ਦੀ ਅਤੇ ਉਹ ਕੇਸ ਬਾਅਦ ਦੇ ਵਿੱਚ ਸਰਕਾਰ ਨੂੰ ਮਨਾ ਹੀ ਕਰਤਾ ਸੁਪਰੀਮ ਕੋਰਟ ਨੇ ਸੋ ਵਾਲੰਟਰੀਲੀ ਤਾਂ ਕੋਈ ਵੀ ਨਹੀਂ ਗਿਆ ਇਨਫੈਕਟ ਸਰਕਾਰ ਵੀ ਜ਼ਬਰਨ ਕਿਸੇ ਨੂੰ ਭੇਜ ਨਹੀਂ ਸਕੀ ਹੈਗੀ ਫਿਰ ਇਟਲੀ ਦੀ ਗੱਲ ਆਉਂਦੀ ਹੈ ਇਟਲੀ ਦੇ ਵਿੱਚ ਮੈਂ ਤੁਹਾਨੂੰ ਬੜੀ ਵਾਰ ਦੱਸਿਆ ਕਿ ਜਾਰਜੀਆ ਮੈਲੂਨੀ ਜਿਹੜੀ ਹੈਗੀ ਉਹ ਤਾਂ ਮਾਈਗ੍ਰੈਂਟਸ ਨੂੰ ਧੱਕਣਾ ਹੀ ਚਾਹੁੰਦੀ ਹੈ ਭੇਜਣਾ ਹੀ ਚਾਹੁੰਦੀ ਹੈ ਜਾਰਜੀਆ ਮੈਲੂਨੀ ਦੀ ਜਿਹੜੀ ਗੌਰਮੈਂਟ ਆ ਉਹ ਤਾਂ ਵੈਰੀ ਵੈਰੀ ਡੋਗਮੈਟਿਕ ਵੈਰੀ ਕੰਜ਼ਰਵੇਟਿਵ ਗੌਰਮੈਂਟ ਅਤੇ ਉਹਨਾਂ ਨੇ ਅਲਬੇਨੀਆ ਦੇ ਵਿੱਚ ਇੱਕ ਬਣਾਇਆ ਸੀਗਾ ਇਟਲੀ ਦਾ ਇਸੇ ਤਰੀਕੇ ਦਾ ਡਿਪੋਰਟੇਸ਼ਨ ਸੈਂਟਰ ਇਨਫੈਕਟ ਉੱਥੇ ਕੈਂਪ ਕਹਿੰਦੇ ਸੀਗੇ ਉਹਨੂੰ ਕਿ ਡਿਪੋਰਟੇਸ਼ਨ ਕੈਂਪ ਵੀ ਨਹੀਂ ਸੀ ਕਹਿੰਦੇ ਇੱਕ ਬੱਸ ਕੈਂਪ ਕਹਿ ਦਿੰਦੇ ਸੀਗੇ ਕਿ ਉੱਥੇ ਕੈਂਪ ਦੇ ਵਿੱਚ ਭੇਜਣਾ ਹੈਗਾ ਬਾਅਦ ਦੇ ਵਿੱਚ ਇਟਲੀ ਦੇ ਵਿੱਚ ਵੀ ਇਹ ਕੇਸ ਲੱਗਿਆ ਅਤੇ ਇਟਲੀ ਦੇ ਵਿੱਚ ਵੀ ਇਹ ਰੋਕ ਲਗਾ ਦਿੱਤੀ ਗਈ ਅਤੇ ਕਿਹਾ ਗਿਆ ਅਸਲ ਦੇ ਵਿੱਚ ਉਹ ਕੈਂਪ ਨਾਜ਼ੀ ਕੈਂਪਾਂ ਦੇ ਨਾਲ ਉਹਨਾਂ ਦੀ ਤੁਲਨਾ ਹੋਣ ਲੱਗ ਪਈ ਜਿਹੜਾ ਨਾਜ਼ੀ ਕੈਂਪ ਹੁੰਦੇ ਸੀ ਨਾ ਸੈਕਿੰਡ ਵਰਲਡ ਵਾਰ ਵੇਲੇ ਹਿਟਲਰ ਨੇ ਬਣਾਏ ਹੋਏ ਸੀ ਕੈਂਪ ਕਿ ਫੜ ਫੜ ਕੇ ਯਹੂਦੀਆਂ ਨੂੰ ਲਿਆਓ ਇੱਥੇ ਕੈਂਪਾਂ 'ਚ ਰੱਖੋ ਅਤੇ ਫਿਰ ਉਹਨਾਂ ਨੂੰ ਕੈਂਪਾਂ ਦੇ ਵਿੱਚ ਹੀ ਪੜਤਾੜਿਆ ਜਾਂਦਾ ਸੀ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਸੀ ਉਸੇ ਤਰੀਕੇ ਦੇ ਨਾਲ ਇਟਲੀ ਨੇ ਆਪਣੇ ਕੈਂਪ ਖੋਲ੍ਹੇ ਸੀਗੇ ਅਤੇ ਪਹਿਲਾਂ ਪ੍ਰਵਾਸੀਆਂ ਨੂੰ ਉੱਥੇ ਭੇਜਿਆ ਗਿਆ ਜਿਹੜੇ ਇਲੀਗਲ ਸੀਗੇ ਬਾਅਦ ਦੇ ਵਿੱਚ ਫਿਰ ਉਹ ਰੋਕ ਦਿੱਤਾ ਗਿਆ ਅਤੇ ਹੁਣ ਇਟਲੀ ਉਹਨਾਂ ਦੇ ਵਿੱਚੋਂ ਸਿਰਫ ਇੱਕ ਕੈਂਪ ਦਾ ਇਸਤੇਮਾਲ ਕਰ ਰਿਹਾ ਕਹਿੰਦੇ ਕਿ ਠੀਕ ਹੈ ਚਲੋ ਜਨਾਨੀਆਂ ਨੂੰ ਨਹੀਂ ਭੇਜਦੇ ਹੈਗੇ ਅਦਾਲਤ ਦੇ ਨਤੀਜੇ ਤੋਂ ਬਾਅਦ ਪਰ ਬੰਦੇ ਬੰਦੇ ਚਲੇ ਜਾਓ ਅਤੇ ਔਰ ਉਹ ਬੰਦਿਆਂ ਨੂੰ ਭੇਜਿਆ ਜਾਊਗਾ ਜਿਨ੍ਹਾਂ ਨੂੰ ਜਿਹੜੇ ਇਟਲੀ 'ਚ ਰਹਿ ਰਹੇ ਨੇ ਔਰ ਇਟਲੀ ਦੀ ਗੌਰਮੈਂਟ ਉਹਨਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਰਹੀ ਹੈ ਕਿ ਨਹੀਂ ਤੁਸੀਂ ਨਹੀਂ ਰਹਿ ਸਕਦੇ ਹੈਗੇ ਯੂ ਕਾਂਟ ਅਪਲਾਈ ਫੋਰ ਦੀ ਪਰਮਾਨੈਂਟ ਰੈਜ਼ੀਡੈਂਸੀ ਜੋ ਵੀ ਹੈਗੀ ਇਟਲੀ ਦਾ ਉੱਥੇ ਸਿਸਟਮ ਹੋਊਗਾ ਮਾਰਚ 2025 ਦੇ ਵਿੱਚ ਡਿਪੋਰਟੇਸ਼ਨ ਸੈਂਟਰ 'ਚ ਉਹਨੂੰ ਬਦਲ ਦਿੱਤਾ ਗਿਆ ਇਹਨਾਂ ਨੇ ਅਤੇ 500 ਲੋਕ ਹੁਣ ਤੱਕ ਉੱਥੇ ਭੇਜੇ ਗਏ ਨੇ ਬਟ ਇਟਲੀ ਨੂੰ ਵੀ ਇਹਦੇ 'ਤੇ ਖਰਚਾ ਕਰਨਾ ਪੈ ਰਿਹਾ ਅਲਬੇਨੀਆ ਦੇ ਵਿੱਚ ਜਿਹੜਾ ਖੋਲ੍ਹਿਆ ਕੈਂਪ ਖੋਲ੍ਹਿਆ ਜਾਂ ਡਿਪੋਰਟੇਸ਼ਨ ਸੈਂਟਰ ਖੋਲ੍ਹਿਆ ਕਹਿੰਦੇ ਨੇ ਕਿ 2028 ਤੱਕ ਇਟਲੀ ਨੇ ਵੀ ਇਹਦੇ 'ਤੇ €670 million ਖਰਚਦੇ ਨੇ ਹੈਗੇ ਨੇ ਇਨਫੈਕਟ ਹੋਰ ਜੇ ਦੂਸਰੀਆਂ ਕੰਟਰੀਜ਼ ਦੀ ਗੱਲ ਕਰੀਏ ਡੈਨਮਾਰਕ ਨੇ 2021 ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀਗਾ ਤਾਂ ਕਿ ਜਿਹੜੇ ਸ਼ਰਨ ਚਾਹਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ EU ਤੋਂ ਬਾਹਰ ਕਿਸੇ ਤੀਸਰੇ ਦੇਸ਼ ਦੇ ਵਿੱਚ ਭੇਜਿਆ ਜਾ ਸਕੇ ਸੋ ਡੈਨਮਾਰਕ ਨੇ ਵੀ ਰਵਾਂਡਾ ਦੇ ਨਾਲ ਇੱਕ ਰਿਸੈਪਸ਼ਨ ਸੈਂਟਰ ਬਣਾਉਣ ਦੀ ਗੱਲ ਕੀਤੀ ਸੀਗੀ ਬਾਅਦ ਦੇ ਵਿੱਚ ਯੂਰਪੀ ਕਮਿਸ਼ਨ ਨੇ ਹੀ ਕਹਿਤਾ ਸੀਗਾ ਯੂਰਪੀ ਕਮਿਸ਼ਨ ਦਾ ਜਿਹੜਾ ਇੱਕ ਹਿਊਮਨ ਰਾਈਟ ਦਾ ਜਿਹੜਾ ਔਰਗਨਾਈਜੇਸ਼ਨ ਉਹਨਾਂ ਨੇ ਹੀ ਮਨਾ ਕਰਤਾ ਸੀ ਕਿ ਨਾ ਨਾ ਆਹ ਨਾ ਕੰਮ ਕਰਿਓ ਤੁਸੀਂ ਹਾਲਾਂਕਿ ਇੰਗਲੈਂਡ ਨੂੰ ਨਹੀਂ ਉਹ ਕੁਛ ਕਹਿ ਸਕੇ ਹੈਗੇ ਬਟ ਹਾਂ ਇਹ ਮਨਾ ਕਰਤਾ ਸੀਗਾ ਔਰ 2023 ਦੀ ਸ਼ੁਰੂਆਤ 'ਚ ਹੀ ਡੈਨਮਾਰਕ ਦੀ ਸਰਕਾਰ ਨੇ ਰਵਾਂਡਾ ਦੇ ਨਾਲ ਆਪਣੀ ਗੱਲਬਾਤ ਵੀ ਰੋਕਤੀ ਸੀ ਹਾਲਾਂਕਿ ਜਿੰਨੇ ਲੌਜਿਸਟਿਕਸ ਦੇ ਉੱਤੇ ਇਮਾਰਤ ਦੇ ਉੱਤੇ ਜਿਹੜਾ ਵੀ ਖਰਚਾ ਹੋਇਆ ਉਹ ਹੋਇਆ ਪਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੋਈ ਹੋਰ ਨਵਾਂ ਖਰਚਾ ਨਹੀਂ ਕੀਤਾ ਹੁਣ ਹੁੰਦਾ ਕੀ ਹੈ ਕਿ ਜਿਹੜੀਆਂ ਕੰਟਰੀਜ਼ ਨੇ ਇਹ ਓਵਰਸੀਜ਼ ਡਿਪੋਰਟੇਸ਼ਨ ਸੈਂਟਰ ਦੇ ਉੱਤੇ ਖਰਚਾ ਬਹੁਤ ਕਰ ਦਿੰਦੀਆਂ ਨੇ ਔਰ ਇੰਨੀ ਲੋੜ ਹੁੰਦੀ ਨਹੀਂ ਹੈਗੀ ਜੇ ਉਹਨਾਂ ਦੇ ਵਿੱਚੋਂ ਕਿਉਂਕਿ ਇਹ ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟਸ ਦੇ ਤਹਿਤ ਆ ਜਾਂਦਾ ਕਿ ਇੱਕ ਤੁਹਾਡੇ ਦੇਸ਼ ਦੇ ਵਿੱਚ ਆਇਆ ਕੋਈ ਬੰਦਾ ਉਹਨੂੰ ਜਬਰਨ ਤੁਸੀਂ ਉੱਥੋਂ ਕੱਢ ਨਹੀਂ

ਸਕਦੇ ਹੈਗੇ, ਪਰ ਆਸਟ੍ਰੇਲੀਆ ਦੇ ਕੋਲ ਤਾਂ ਆਪਣੇ ਕਾਨੂੰਨ ਹੈਗੇ ਨੇ। ਆਸਟ੍ਰੇਲੀਆ ਨੇ ਇੱਕ ਵੱਡੀ ਰਕਮ ਖਰਚ ਵੀ ਕਰ ਦਿੱਤੀ ਹੈ। ਕਹਿੰਦੇ ਨੇ ਕਿ ਜਦੋਂ ਪੀਟਰ ਡਟਨ ਸਾਹਿਬ ਨੇ 2012 'ਚ ਪੋਲਿਸੀ ਲਿਆਂਦੀ ਸੀਗੀ ਕਿ ਕਿਸ਼ਤੀਆਂ ਵਾਲਿਆਂ ਨੂੰ ਪੱਕੀ ਇੱਥੇ PR ਨਹੀਂ ਦੇਣੀ ਹੈਗੀ, ਉਦੋਂ ਉਹਨਾਂ ਨੇ ਆਸਟ੍ਰੇਲੀਅਨ ਗੌਰਮੈਂਟ ਨੇ ਆਪਣੇ ਡਿਟੈਂਸ਼ਨ ਸੈਂਟਰ ਬਣਾਏ ਸੀ ਨਾਉਰੂ ਦੇ ਵਿੱਚ ਜਾਂ ਮਾਨਸ ਆਈਲੈਂਡ, ਪਾਪੂਆ ਨਿਊ ਗਿਨੀ ਦੇ ਵਿੱਚ ਹੀ ਪੈ ਜਾਂਦੇ ਨੇ। ਸੋ ਉਦੋਂ ਥਰਡ ਪਾਰਟੀ ਕੰਟਰੈਕਟਰ ਨੂੰ ਕੰਟਰੈਕਟ ਦੇ ਕੇ $13 billion 2012 'ਚ ਖਰਚੇ ਸੀਗੇ ਆਸਟ੍ਰੇਲੀਆ ਨੇ, $13 billion। ਔਰ ਅੱਜ ਦੀ ਤਰੀਕ ਦੇ ਵਿੱਚ ਵੀ ਆਸਟ੍ਰੇਲੀਅਨ ਗੌਰਮੈਂਟ ਜਿਹੜੇ ਆਫਸ਼ੋਰ ਡਿਟੈਂਸ਼ਨ ਸੈਂਟਰ ਨੇ ਉਹਨਾਂ ਦੇ ਉੱਤੇ ਸਾਲਾਨਾ $1 billion ਖਰਚ ਦਿੰਦੀ ਹੈ। ਕਿਉਂ ਖਰਚਦੀ ਹੈ? ਕਿਉਂਕਿ ਉੱਥੇ ਜਿਹੜੀ ਬਿਜਲੀ ਹੋਰ ਪਾਣੀ ਪੂਣੀ ਦੇ ਜਿਹੜੇ ਬਿੱਲ ਹੁੰਦੇ ਨੇ ਉਸ ਕੰਟਰੀ ਦੇ ਵਿੱਚ ਉਸ ਡਿਟੈਂਸ਼ਨ ਸੈਂਟਰ ਦੇ, ਅਤੇ ਉੱਥੇ ਜਿਹੜਾ ਸਟਾਫ ਰੱਖਣਾ ਹੁੰਦਾ ਉਹ ਸਾਰਾ ਖਰਚਾ ਫਿਰ ਆਸਟ੍ਰੇਲੀਆ ਨੇ ਹੀ ਝੱਲਣਾ ਹੁੰਦਾ। ਆਸਟ੍ਰੇਲੀਆ ਨੇ ਹੁਣ ਤੱਕ ਕਹਿੰਦੇ ਨੇ ਕਿ $1 billion ਤਾਂ ਹਰ ਸਾਲ ਖਰਚ ਹੀ ਰਹੇ ਨੇ। ਫੋਰ ਐਨ ਐਗਜ਼ਾਮਪਲ, ਆਸਟ੍ਰੇਲੀਅਨ ਗੌਰਮੈਂਟ ਨੇ ਹੁਣ ਖਰਚ ਨੂੰ ਕਟੌਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਗਜ਼ਾਮਪਲ ਕੀ ਹੈ ਕਿ ਉੱਥੇ ਬਿਜਲੀ ਬੰਦ ਕਰ ਦਿੰਦੇ ਨੇ ਆਪਣੀ ਮਰਜ਼ੀ ਦੇ ਨਾਲ, ਨਾਉਰੂ ਨੂੰ ਕਹਿੰਦੇ ਆ ਦੇਖੋ ਜੀ ਅਸੀਂ ਨਹੀਂ ਇੰਨਾ ਖਰਚਾ ਦੇ ਸਕਦੇ ਹੈਗੇ, ਜੇ ਤੁਸੀਂ ਸਪਲਾਈ ਕੱਟ ਕਰਨੀ ਹੈ ਕੱਟ ਕਰ ਦਿਓ। ਸੋ ਗੈਰ ਮਨੁੱਖੀ ਤਸ਼ੱਦਦ ਤਾਂ ਹੁੰਦਾ ਹੀ ਹੈ ਉੱਥੇ ਰਹਿਣ ਵਾਲੇ ਲੋਕਾਂ ਦੇ ਨਾਲ, ਪਰ ਆਸਟ੍ਰੇਲੀਆ ਨੇ ਇਹ ਗੱਲ ਕਹੀ ਹੈ ਕਿ ਹੁਣ ਅਸੀਂ ਉਹੀ ਖਰਚਾ ਜਿਹੜਾ ਸਾਲਾਨਾ ਘਟਾ ਕੇ, ਕਿੱਥੇ ਬਿਲੀਅਨਸ ਆਫ ਡਾਲਰ ਸਾਰੇ ਆਫਸ਼ੋਰ ਡਿਟੈਂਸ਼ਨ ਸੈਂਟਰ ਦਾ ਹੁੰਦਾ ਸੀ, ਇਕੱਲੇ ਨਾਉਰੂ 'ਚ ਹੀ ਹੁਣ ਸਿਰਫ $9 million ਦਾ ਸਾਲਾਨਾ ਖਰਚਾ ਰਹਿ ਗਿਆ। ਔਰ ਸਿਰਫ ਇਸ ਕਰਕੇ ਕਹਿ ਰਹੇ, ਹਾਲਾਂਕਿ $9 million ਵੀ ਬਹੁਤ ਵੱਡੀ ਰਕਮ ਹੈ, ਬਟ ਕਿੱਥੇ $1 billion ਅਤੇ ਕਿੱਥੇ ਉਹਦੀ ਤੁਲਨਾ $9 million ਦੇ ਨਾਲ, $90 lakh ਦੇ ਨਾਲ, ਅਤੇ ਕਿੱਥੇ $1 billion। ਹੁਣ ਉਹਦੇ 'ਚ ਦੂਸਰੀ ਚੀਜ਼ ਇਹ ਵੀ ਹੈਗੀ ਹੈ ਕਿ ਇਹ $90 lakh ਵੀ ਅਜਿਹਾ ਹੀ ਲੱਗਦਾ ਹੋਊਗਾ ਤੁਹਾਨੂੰ ਕਿ ਨਾਉਰੂ ਵਰਗੇ ਗਰੀਬ ਮੁਲਕ ਨੂੰ $90 lakh। ਇਹਦੇ ਅਲੱਗ ਅਲੱਗ ਰੀਜ਼ਨ ਨੇ। ਇੱਥੇ ਦੇਖੋ ਭ੍ਰਿਸ਼ਟਾਚਾਰ ਵੀ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਇਹਨਾਂ ਨੇ ਕੰਟਰੈਕਟਰਸ ਨੂੰ ਦੇਣੇ ਨੇ, ਸਭ ਕੰਟਰੈਕਟਰਸ ਨੂੰ ਦੇਣੇ ਨੇ, ਬੜੇ ਲੋਕਾਂ ਤੱਕ ਚੜ੍ਹਦੇ ਹੈਗੇ ਨੇ। ਆਸਟ੍ਰੇਲੀਆ ਜ਼ਾਹਰ ਜੀ ਗੱਲ ਹੈ ਕਿ ਆਪਣੇ ਆਫਸ਼ੋਰ ਡਿਟੈਂਸ਼ਨ ਸੈਂਟਰਸ ਦੇ ਉੱਤੇ ਇੱਕ ਬਹੁਤ ਮੋਟਾ ਖਰਚਾ ਕਰ ਦਿੰਦਾ ਸਾਲ ਭਰ ਦੇ ਵਿੱਚ, ਅਤੇ ਦੈਟਸ ਨੋਟ ਅ ਰਾਈਟ ਥਿੰਗ। ਜੇ ਤੁਸੀਂ ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਦੀ ਆਪਣੀ ਵੈਬਸਾਈਟ 'ਤੇ ਜਾ ਕੇ ਦੇਖੋ ਜਿੱਥੇ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰਸ ਦੇ ਬਾਰੇ ਦੱਸਿਆ ਗਿਆ, ਯਾਨੀ ਕਿ ਦੇਸ਼ ਤੋਂ ਬਾਹਰ ਜਿਹੜੇ ਹੈਗੇ ਨੇ, ਤਾਂ ਉਹ 'ਚ ਪੂਰੀ ਵਿਸਥਾਰ ਦੇ ਵਿੱਚ ਦੱਸਿਆ ਗਿਆ ਹੈਗਾ ਕਿ 2023 ਤੋਂ ਲੈ ਕੇ 2025 ਤੱਕ ਸਰਕਾਰ ਨੇ ਜਿਹੜਾ ਨਾਉਰੂ ਦਾ ਡਿਟੈਂਸ਼ਨ ਸੈਂਟਰ ਹੈ ਉਹਦੇ ਕੰਟਰੈਕਟਰ ਨੂੰ ਹੀ $390 million ਦੇ ਦਿੱਤਾ ਹੈ, ਅਤੇ ਮੋਟਾ ਮੋਟਾ ਜਿਹਾ ਅਗਲੇ 10-15 ਸਾਲਾਂ ਦੇ ਵਿੱਚ ਹੋਰ ਜ਼ਿਆਦਾ ਖਰਚ ਕਰ ਦੇਣਾ। ਹਾਂ, ਜੇ ਕੋਈ ਗੌਰਮੈਂਟ ਇਹੋ ਜਿਹੀ ਆ ਜਾਵੇ ਕਿ ਜਿਹੜਾ ਆਪਣਾ ਰਿਫਿਊਜੀ ਰੀਸੈਟਲਮੈਂਟ ਪ੍ਰੋਗਰਾਮ ਹੈ ਜਾਂ ਇਲੀਗਲ ਮਾਈਗ੍ਰੈਂਟਸ ਦਾ ਡਿਪੋਰਟੇਸ਼ਨ ਪ੍ਰੋਗਰਾਮ ਹੈ, ਉਸ ਦੇ ਵਿੱਚ ਉਹ ਥੋੜ੍ਹੀ ਸਖਤੀ ਦਿਖਾ ਦੇਣ ਕਿ ਦੇਖੋ ਜੀ ਅਸੀਂ ਭੇਜਣੇ ਨੇ ਭੇਜਤੇ, ਜਿਹਨੂੰ ਕੱਢਣਾ ਅਸੀਂ ਕੱਢਤਾ, ਦੈਟਸ ਇਟ, ਨਾ ਕੋਈ ਖਰਚਾ ਅਸੀਂ ਝੱਲ ਸਕਦੇ ਹਾਂ ਨਾ ਚੱਕ ਸਕਦੇ ਹਾਂ, ਫਿਰ ਡੈਫੀਨੇਟਲੀ ਕਹਾਣੀ ਕੁਛ ਹੋਰ ਹੋ ਸਕਦੀ ਹੈ। ਪਰ ਹਾਲ ਫਿਲਹਾਲ ਇਹ ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਨੇ, ਆਸਟ੍ਰੇਲੀਆ ਹੈਜ਼ ਸਪੈਂਟ, ਐਂਡ ਦੈਟਸ ਨੋਟ ਦੀ ਓਨਲੀ ਥਿੰਗ, ਨਾਉਰੂ ਜਾਂ ਉਹ ਸਿਰਫ ਉੱਥੇ ਤੱਕ ਨਹੀਂ ਹੈਗਾ, ਆਸਟ੍ਰੇਲੀਆ ਦਾ ਇੱਕ ਡਿਟੈਂਸ਼ਨ ਸੈਂਟਰ ਕੰਬੋਡੀਆ ਦੇ ਨਾਲ ਵੀ ਡੀਲ ਹੋਈ ਹੋਈ ਹੈ। ਔਰ ਉਹ ਡੀਲ ਇਹ ਹੈਗੀ ਹੈ ਕਿ ਕੁਛ ਰਿਫਿਊਜੀ ਤੁਸੀਂ ਸਾਡੇ ਤੋਂ ਲੈ ਲਓ, ਅਸੀਂ ਤੁਹਾਨੂੰ ਰਕਮ ਦੇ ਦਾਂਗੇ। ਜਿਹੜੀ ਇਹ ਮੈਂ ਤੁਹਾਨੂੰ ਦੱਸ ਰਿਹਾ ਸੀ, ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਜਿਹੜੀ ਹੈਗੀ ਹੈ, ਉਹਨਾਂ ਦੀ ਵੈਬਸਾਈਟ 'ਤੇ ਜਾਇਓ, refugeecouncil.org.au। ਉੱਥੇ ਇੱਕ ਉਹ ਹੋਣਾ ਆਫਸ਼ੋਰ ਪ੍ਰੋਸੈਸਿੰਗ ਸਟੈਟਿਸਟਿਕਸ, ਉਸ ਸੈਗਮੈਂਟ ਦੇ ਵਿੱਚ ਜਦੋਂ ਤੁਸੀਂ ਜਾਓਗੇ ਉਸ ਵੈਬਸਾਈਟ 'ਤੇ, ਤਾਂ ਕੋਸਟ ਵਾਲੇ ਕੋਲਮ 'ਤੇ ਕਲਿੱਕ ਕਰਿਓ ਅਤੇ ਤੁਹਾਨੂੰ ਪੂਰੇ ਖਰਚੇ ਪਤਾ ਚੱਲ ਜਾਣਗੇ। ਜਿਹੜੀ ਉਹ ਕੰਬੋਡੀਆ ਵਾਲੀ ਡੀਲ ਆਸਟ੍ਰੇਲੀਆ ਨੇ ਕੀਤੀ ਹੈ ਨਾ, ਉਹ ਨਿਰਾ ਹੀ, ਮਤਲਬ ਪਤਾ ਨਹੀਂ, ਆਈ ਡੋਂਟ ਨੋ ਕਿਹੜੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਡੀਲ ਕਰਦੇ ਨੇ, 7 refugee ਭੇਜੇ ਨੇ ਹੁਣ ਤੱਕ ਆਸਟ੍ਰੇਲੀਆ ਨੇ, 7 refugee। ਔਰ ਕੰਬੋਡੀਆ ਨੂੰ ਦਿੱਤੇ ਕਿੰਨੇ ਸੀ? $40 million। ਕਹਿੰਦੇ ਕਿ ਰਿਫਿਊਜੀ ਨੇ ਸਾਡੇ, ਇਹਨਾਂ ਨੂੰ ਤੁਸੀਂ ਰੱਖੋ ਅਤੇ ਖਰਚਾ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਕੰਬੋਡੀਆ ਨੇ ਕਿੰਨਾ ਮੰਗਿਆ? $40 million। ਐਂਡ ਆਸਟ੍ਰੇਲੀਆ ਹੈਜ਼ ਗਿਵਨ ਦੈਟ, ਇਹ ਡੀਲ ਹੋ ਵੀ ਗਈ ਹੈ। ਇੱਦਾਂ ਹੀ ਕੁਛ ਜਿਹੜੇ ਉਹ NZYK ਵਾਲੇ ਜਿਹੜੇ ਸੀਗੇ ਲੋਕ, ਅੱਗੇ ਨਿਊਜ਼ੀਲੈਂਡ ਦੀ ਗੌਰਮੈਂਟ ਨੇ ਜਿਹੜੀ ਜਸਿੰਟਾ ਆਰਡਨ ਹੁੰਦੀ ਸੀਗੀ, ਉਹਨਾਂ ਨੇ ਅੜ ਗਈ ਸੀ ਨਾ ਉਹ ਸਕੌਟ ਮੋਰਿਸਨ ਦੇ ਨਾਲ, ਕਹਿੰਦੇ ਕਿ ਅਸੀਂ ਨਹੀਂ ਲੈਣੇ ਹੈਗੇ ਜਿਹੜੇ ਅਪਰਾਧੀ ਹੈਗੇ ਨੇ ਅਤੇ ਨਿਊਜ਼ੀਲੈਂਡ ਦੇ ਨਾਗਰਿਕ ਨੇ, ਅਤੇ ਤੁਸੀਂ ਕੱਢਣੇ ਨੇ ਕੱਢ ਦਿਉ, ਪਰ ਅਸੀਂ ਆਪਣੇ ਮੁਲਕ 'ਚ ਨਹੀਂ ਲੈਣੇ। ਉਹ ਅੜ ਗਏ ਸੀਗੇ, ਅਤੇ ਉਸ ਕਿਸਮ ਦੇ ਕੁਛ ਕੁ ਲੋਕ ਸੀਗੇ, ਉਹਨਾਂ ਦਾ ਗਰੁੱਪ ਸੀਗਾ, ਉਹਨਾਂ ਨੂੰ ਨਾਉਰੂ 'ਚ ਭੇਜਣ ਦਾ ਉਸ ਵਕਤ ਸਰਕਾਰ ਨੇ ਲਗਭਗ $70 million ਖਰਚਾ ਜਿਹੜਾ ਚੁੱਕਿਆ ਸੀਗਾ।
ਸਿਰਫ ਉਹ ਨਾ ਕੁਛ ਕੁ ਲੋਕਾਂ ਨੂੰ ਨਾਉਰੂ ਦੇ ਵਿੱਚ ਰੱਖਣਾ ਵੈਸੇ ਪੀ ਐਨ ਜੀ ਦੇ ਵਿੱਚ ਜਾਂ ਕੋਲੰਬੀਆ ਦੇ ਵਿੱਚ ਜਾਂ ਹੋਰ ਕਿੱਥੇ ਕਿੱਥੇ ਜਿਹੜੇ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰ ਹੈਗੇ ਨੇ ਉਹਨਾਂ ਦੇ ਜਿਹੜੇ ਖਰਚਿਆਂ ਦਾ ਇੱਕ ਵੇਰਵਾ ਜੇ ਉਹ ਸਰਕਾਰ ਤੋਂ ਤੁਸੀਂ ਮੰਗੋ ਫਰੀਡਮ ਆਫ ਇਨਫੋਰਮੇਸ਼ਨ ਦੇ ਤਹਿਤ ਆਮ ਮੇਰੇ ਵਰਗੇ ਬੰਦੇ ਨੂੰ ਤਾਂ ਸ਼ਾਇਦ ਮਿਲੇ ਹੀ ਨਾ ਕਿਉਂਕਿ ਉਹਨੂੰ ਬੜਾ ਸਪੈਸੀਫਿਕ ਤੁਹਾਨੂੰ ਰੱਖਣਾ ਪੈਣਾ ਤੁਹਾਨੂੰ ਪੁੱਛਣਾ ਪੈਣਾ ਇਕੱਲੇ ਇਕੱਲੇ ਖਰਚਿਆਂ ਦੇ ਬਾਰੇ ਬਟ ਡਿਟੈਂਸ਼ਨ ਸੈਂਟਰ ਤਾਂ ਦੇਸ਼ ਦੇ ਅੰਦਰ ਵੀ ਹੈਗੇ ਨੇ ਆਫਸ਼ੋਰ ਇਸ ਕਰਕੇ ਚਰਚਾ 'ਚ ਆ ਜਾਂਦੇ ਨੇ ਕਿਉਂਕਿ ਉੱਥੇ ਦਾ ਖਰਚਾ ਬੇਲੋੜਾ ਹੁੰਦਾ ਦੈਟਸ ਵਨ ਥਿੰਗ ਲੈਟਸ ਸੀ ਟਾਈਮ ਕਿੰਨਾ ਹੈਗਾ ਹਾਂ ਹੈਗਾ ਥੋੜ੍ਹਾ ਜਿਹਾ ਟਾਈਮ ਹੁਣ ਤੁਹਾਨੂੰ ਦੱਸਦੇ ਹਾਂ ਤੀਸਰੀ ਖਬਰ ਇਨਸਾਈਟ ਰਿਪੋਰਟ ਦੀ ਔਰ ਅਮਰੀਕੀ ਬੌਂਡਸ ਦਾ ਇੱਕ ਖੇਡ ਜਿਹੜਾ ਚੱਲ ਰਿਹਾ ਅੱਗੇ ਇੱਕ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਡੋਨਲਡ ਟਰੰਪ ਦੇ ਬਾਰੇ ਡੋਨਲਡ ਟਰੰਪ ਦਾ ਇਹ ਬਿਆਨ ਆਇਆ ਸੀਗਾ ਕਿ ਜਿਹੜੀ ਅਮੈਰੀਕਾ ਹੀ ਨਹੀਂ ਬਲਕਿ ਪੂਰੀ ਦੁਨੀਆ ਦਾ ਬਾਜ਼ਾਰ ਹੈਗਾ ਉਹ ਬੌਂਡ ਮਾਰਕੀਟ ਕੰਟਰੋਲ ਕਰਦਾ ਅੱਗੇ ਇੱਕ ਐਪੀਸੋਡ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਬੌਂਡ ਮਾਰਕੀਟ ਕਿੱਦਾਂ ਕੰਮ ਕਰਦੀ ਹੈ ਬੌਂਡ ਕੀ ਚੀਜ਼ ਹੈਗੇ ਨੇ ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਦੱਸ ਦਿੰਦੇ ਹਾਂ ਪਰ ਉਹਨਾਂ ਇਹ ਥੋੜ੍ਹੀ ਜਿਹੀ ਅਲੱਗ ਇੱਕ ਰਿਪੋਰਟ ਹੈਗੀ ਹੈ ਯੂ ਐਸ ਟ੍ਰੈਜਰੀ ਬੌਂਡਸ ਦੀ ਯੀਲਡ ਜਿਹੜੀ ਆ ਉਹ ਪਿਛਲੇ ਹਫ਼ਤੇ 25 ਸਾਲਾਂ ਦੇ ਰਿਕਾਰਡ ਹਾਈਐਸਟ ਲੈਵਲ ਦੇ ਉੱਤੇ ਚਲੀ ਗਈ ਹੈ 5.56% 10 ਸਾਲਾਂ ਦਾ ਬੌਂਡ ਯੀਲਡ 5.22% ਹੋ ਗਿਆ 2 ਸਾਲਾਂ ਦਾ 4.86% ਹੋ ਗਿਆ ਇਹ ਮੈਂ ਸਿਰਫ ਇਸ ਕਰਕੇ ਦੱਸ ਰਿਹਾ ਨੰਬਰਸ ਨੇ ਕਿਵੇਂ ਨੇ ਕਿਵੇਂ ਸਮਝਣਾ ਉਹ ਮੈਂ ਹੁਣ ਦੱਸਦਾ ਤੁਹਾਨੂੰ ਬੌਂਡ ਯੀਲਡ ਜਿਹੜਾ ਹੁੰਦਾ ਉਹ ਇੱਕ ਖਾਸ ਮਿਆਦ ਦੇ ਲਈ ਸਰਕਾਰ ਵੱਲੋਂ ਜਿਹੜਾ ਨਿਵੇਸ਼ਕਾਂ ਨੂੰ ਦਿੱਤਾ ਜਾਣ ਵਾਲਾ ਇੱਕ ਰਿਟਰਨ ਹੁੰਦਾ ਨਿਵੇਸ਼ਕ ਯਾਨੀ ਕਿ ਇਨਵੈਸਟਰ ਸਰਕਾਰ ਨੂੰ ਭਾਰੀ ਭਰਕਮ ਰਕਮ ਦਿੰਦੇ ਨੇ ਕਰਜ਼ੇ ਦੇ ਰੂਪ ਦੇ ਵਿੱਚ ਅਤੇ ਸਰਕਾਰ ਉਸ ਕਰਜ਼ੇ ਦੇ ਲਈ ਉਹਨਾਂ ਇਨਵੈਸਟਰਸ ਨੂੰ ਬੌਂਡ ਯੀਲਡ ਦਿੰਦੀ ਹੈ ਯਾਨੀ ਕਿ ਉਸ ਕਰਜ਼ੇ ਦੇ ਵਿੱਚ ਵਿਆਜ ਇੱਕ ਦਿੰਦੀ ਹੈ ਉਹਨੂੰ ਰਿਟਰਨ ਜਿਹੜਾ ਹੈਗਾ ਬੌਂਡ ਹੋਲਡਰਸ ਨੂੰ ਸਲਾਨਾ ਜਿਹੜਾ ਵਿਆਜ ਜਿਹੜਾ ਦਿੱਤਾ ਜਾਂਦਾ ਜਿਹੜਾ ਵਿਆਜ ਉਹਨੂੰ ਮਿਲਦਾ ਹੈ ਉਹਨੂੰ ਬੌਂਡ ਯੀਲਡ ਕਹਿ ਲੈਂਦੇ ਹਾਂ ਕਿ ਫਰਜ਼ ਕਰੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 10 ਸਾਲਾਂ ਦਾ ਬੌਂਡ ਯੀਲਡ ਜਿਹੜਾ 5.22% ਤੁਹਾਨੂੰ ਮਿਲੂਗਾ ਜੇ ਤੁਸੀਂ ਇੱਕ ਬਹੁਤ ਭਾਰੀ ਭਰਕਮ ਰਕਮ ਯਾਨੀ ਫਰਜ਼ ਕਰੋ ਕਿ $50 million ਤੁਸੀਂ ਆਸਟ੍ਰੇਲੀਅਨ ਗੌਰਮੈਂਟ ਨੂੰ ਦੇਣੇ ਆ ਅਤੇ ਆਸਟ੍ਰੇਲੀਅਨ ਗੌਰਮੈਂਟ ਦਾ ਜਿਹੜਾ ਬੌਂਡ ਹੈ ਜਿਹਨੂੰ ਗੌਰਮੈਂਟ ਬੌਂਡਸ ਕਹਿ ਲੈਂਦੇ ਹਾਂ ਉਹਦੇ ਵਿੱਚ ਤੁਸੀਂ ਇਨਵੈਸਟ ਕਰਨੇ ਆ ਤਾਂ 10 ਸਾਲਾਂ ਦੇ ਲਈ ਆਸਟ੍ਰੇਲੀਅਨ ਗੌਰਮੈਂਟ ਤੁਹਾਨੂੰ 5.5% ਦਾ ਵਿਆਜ ਜਿਹੜਾ ਦੇਵੇਗੀ ਉਹ ਜਿਹੜਾ ਰਿਟਰਨ ਮਿਲਦਾ ਉਹਨੂੰ ਕਹਿੰਦੇ ਬੌਂਡ ਯੀਲਡ ਅਤੇ ਇਹ ਜਿਹੜੀ ਵਿਆਜ ਦਰ ਹੈ ਕਿ 5.2% ਹੈ 5.5% ਹੈ 6% ਹੈ 7.5% ਹੈ ਇਹਨੂੰ ਕਿਹਾ ਜਾਂਦਾ ਕੂਪਨ ਰੇਟ ਇਹਨੂੰ ਇੰਟਰਸਟ ਰੇਟ ਨਹੀਂ ਕਹਿੰਦੇ ਹੈਗੇ ਕੂਪਨ ਰੇਟ ਕਿਹਾ ਜਾਂਦਾ ਕਿਉਂਕਿ ਸਰਕਾਰ ਉਹ ਇੰਟਰਸਟ ਬੇਸਿਕਲੀ ਇਨਵੈਸਟਰਸ ਨੂੰ ਦੇ ਰਹੀ ਹੈ ਆਮ ਉਹਨਾਂ ਲੋਕਾਂ ਨੂੰ ਦੇ ਰਹੀ ਹੈ ਹੁਣ ਅਮਰੀਕੀ ਸਰਕਾਰ ਨੇ ਜਿਹੜਾ ਬੌਂਡ ਯੀਲਡ ਹੈ ਉਹ ਵਧਾ ਦਿੱਤਾ ਲੰਮੀ ਸਮੇਂ ਦੇ ਮਿਆਦ ਦਾ ਕਰਜ਼ਾ ਇਕੱਠਾ ਕਰਨ ਦੇ ਲਈ ਲੰਮੀ ਸਮੇਂ ਦਾ ਮਤਲਬ ਕੀ ਹੁੰਦਾ ਬੌਂਡ 10 ਸਾਲਾਂ ਦਾ ਵੀ ਹੁੰਦਾ 2 ਸਾਲ ਦਾ ਵੀ ਹੁੰਦਾ 5 ਸਾਲ ਦਾ ਵੀ ਹੁੰਦਾ 50 ਸਾਲ ਦਾ ਵੀ ਹੁੰਦਾ ਡਿਪੈਂਡ ਕਰਦਾ ਹੈਗਾ ਕਿ ਕਿੰਨੀ ਦੇਰ ਦਾ ਬੌਂਡ ਹੈਗਾ ਹੁਣ ਇਹਨੂੰ 2 ਤਰੀਕਿਆਂ ਦੇ ਨਾਲ ਸਮਝ ਸਕਦੇ ਹੋ ਤੁਸੀਂ ਬੌਂਡ ਦੀ ਕੀਮਤ ਉਹਦੀ ਰਿਟਰਨ ਤੋਂ ਹਮੇਸ਼ਾ ਉਲਟੀ ਦਿਸ਼ਾ ਦੇ ਵਿੱਚ ਚੱਲਦੀ ਹੈ ਜਿਵੇਂ ਜਿਵੇਂ ਬਾਜ਼ਾਰ ਦੇ ਵਿੱਚ ਬੌਂਡ ਦੀ ਕੀਮਤ ਡਿੱਗਦੀ ਹੈ ਯੀਲਡ ਵੱਧ ਜਾਂਦਾ ਯਾਨੀ ਕਿ ਬੌਂਡ ਦੀ ਕੀਮਤ ਸਰਕਾਰ ਕਹਿ ਦੇਵੇ ਕਿ ਅਸੀਂ ਤੁਹਾਡੇ ਤੋਂ ਬੌਂਡ ਲੈ ਤੁਹਾਡੇ ਮਤਲਬ ਇਨਵੈਸਟਰਸ ਨੂੰ ਕਹਿ ਦੇਵੇ ਆਮ ਲੋਕਾਂ ਨੂੰ ਕਹੇ ਕਿ ਸਾਨੂੰ ਤੁਸੀਂ ਕਰਜ਼ਾ ਦਿਉ ਅਮਰੀਕੀ ਸਰਕਾਰ ਨੇ ਹੁਣ ਕਰਜ਼ਾ ਚੱਕਣਾ ਅਤੇ ਉਹਨਾਂ ਨੇ ਇਨਵੈਸਟਰਸ ਤੋਂ ਪੈਸਾ ਲੈਣਾ ਅਤੇ ਉਹਨਾਂ ਨੇ ਉਹਦੇ 'ਚ ਇੰਟਰਸਟ ਰੇਟ ਵਧਾ ਤੇ ਯਾਨੀ ਯੀਲਡ ਵੱਧ ਗਿਆ ਅਤੇ ਸਰਕਾਰ ਨੇ ਕਰਜ਼ਾ ਉਹਦੇ 'ਚ ਕੀ ਹੁੰਦਾ ਕਿ ਉਹਦੇ 'ਚ ਸ਼ੇਅਰ ਬਾਜ਼ਾਰ ਇੰਪੈਕਟ ਪਏਗਾ ਅਮੈਰੀਕੀ ਬੌਂਡ ਜਿਹੜੇ ਨੇ ਉਹ ਦੁਨੀਆ ਦੇ ਸਭ ਤੋਂ ਸਿਕਿਓਰ ਬੌਂਡ ਮੰਨੇ ਜਾਂਦੇ ਨੇ ਪਰ ਉਹ ਦੁਨੀਆ ਭਰ ਦੀ ਜਿਹੜੀ ਸ਼ੇਅਰ ਮਾਰਕੀਟ ਆ ਉਹਨੂੰ ਇੰਪੈਕਟ ਕਰ ਦਿੰਦੇ ਨੇ 10 ਸਾਲ ਦਾ ਬੌਂਡ ਯੀਲਡ ਜਿਹੜਾ ਹੁੰਦਾ ਉਹ ਇੱਕ ਪੂਰੀ ਦੁਨੀਆ ਦੀ ਇਕੋਨਮੀ ਦਾ ਇੱਕ ਗਲੋਬਲ ਬੈਂਚ ਮਾਰਕ ਮੰਨ ਸਕਦੇ ਹੋ ਵੀ ਜਿਵੇਂ ਦੁਨੀਆ ਭਰ ਦੇ ਵਿੱਚ ਰਿਜ਼ਰਵ ਬੈਂਕਸ ਹੈਗੇ ਨੇ ਆਸਟ੍ਰੇਲੀਆ 'ਚ RBA ਇੰਡੀਆ 'ਚ RBI ਹੈ ਅਮੈਰੀਕਾ 'ਚ ਫੈਡਰਲ ਬੈਂਕ ਹੈ ਹਰ ਇੱਕ ਕੰਟਰੀ ਦੇ ਵਿੱਚ ਹੈਗੇ ਨੇ ਸੋ ਜਿਹੜੇ ਹੋਮ ਲੋਨ ਕਾਰ ਲੋਨ ਉਹ ਦੁਨੀਆ ਭਰ ਦੇ ਵਿੱਚ ਜਿਹੜੇ ਕਾਰਪੋਰੇਟ ਕਰਜ਼ੇ ਹੁੰਦੇ ਨੇ ਉਹਨਾਂ ਦੀਆਂ ਜਿਹੜੀਆਂ ਵਿਆਜ ਦਰਾਂ ਹੁੰਦੀਆਂ ਨੇ ਉਹ ਇਸੇ ਯੀਲਡ ਤੋਂ ਤੈਅ ਹੁੰਦੀਆਂ ਨੇ ਕਿ ਸਰਕਾਰ ਦੇ ਕੋਲ 10 ਸਾਲ ਵਾਲੇ ਬੌਂਡ ਕਿੰਨੇ ਲੋਕਾਂ ਨੇ ਦਿੱਤੇ ਹੋਏ ਨੇ ਸਰਕਾਰ ਦੇ ਕੋਲ ਜਿਹੜੀ ਪੈਸਾ ਹੈ ਜਿਹੜਾ ਇਨਵੈਸਟਰਸ ਨੇ ਪੈਸਾ ਦੇ ਰੱਖਿਆ ਬੌਂਡ ਮਾਰਕੀਟ 'ਚੋਂ ਪੈਸਾ ਆਇਆ 10 ਸਾਲ ਵਾਲਾ ਜਿਹੜਾ ਬੌਂਡ ਹੈਗਾ ਕਰਜ਼ਦਾਰਾਂ ਨੇ ਕੀਤਾ ਕਰਜ਼ਦਾਰਾਂ ਨੇ ਨਹੀਂ ਜਿਹੜਾ ਨਿਵੇਸ਼ਕਾਂ ਨੇ ਕੀਤਾ ਉਹ ਕਿੰਨੀ ਦੇਰ ਦੇ ਲਈ ਵਾਅਦਾ ਕੀਤਾ ਫੋਰ ਐਗਜ਼ਾਮਪਲ ਆਸਟ੍ਰੇਲੀਆ ਦੀ ਗੌਰਮੈਂਟ ਦੇ ਨਾਲ ਕਿੰਨੇ ਇਨਵੈਸਟਰਸ ਨੇ ਵਾਅਦਾ ਕੀਤਾ ਕਿ ਉਹ ਅਗਲੇ 10 ਸਾਲ ਦੇ ਲਈ ਪੈਸਾ ਗੌਰਮੈਂਟ ਨੂੰ ਦੇ ਕੇ ਰੱਖਣਗੇ ਬੌਂਡਸ ਦੇ ਰੂਪ ਦੇ ਵਿੱਚ ਉਹ ਰਕਮ ਜਿਹੜੀ ਉਹ ਤੈਅ ਕਰਦੀ ਹੈ ਕਿ ਇੰਟਰਸਟ ਰੇਟਸ ਕਿੰਨੇ ਹੋਣਗੇ
20 ਸਾਲ ਤੇ 30 ਸਾਲ ਵਾਲਾ ਜਿਹੜਾ ਬੌਂਡ ਯੀਲਡ ਹੁੰਦਾ ਇਹ ਲੰਬੇ ਅਰਜ਼ੇ ਦੇ ਲਈ ਕਰਜ਼ ਜਿਹੜੇ ਨੇ ਇਨਵੈਸਟਰਸ ਦਿੰਦੇ ਨੇ ਸਰਕਾਰ ਨੂੰ ਇਹਦੇ ਨਾਲ ਸਰਕਾਰ ਜਿਵੇਂ ਪੈਨਸ਼ਨ ਫੰਡਸ ਹੁੰਦੇ ਨੇ ਆਸਟ੍ਰੇਲੀਆ 'ਚ ਸੁਪਰ ਐਨੂਏਸ਼ਨ ਜਾਂ ਹੋਰ ਉਹ ਕਿਵੇਂ ਦੇਣੇ ਹੈਗੇ ਨੇ ਜਾਂ ਜਿਵੇਂ ਇੰਡੀਆ ਦੇ ਵਿੱਚ ਸਰਕਾਰਾਂ ਗ੍ਰੈਟੀਟਿਊਡ ਦਿੰਦੀਆਂ ਨੇ ਪੈਨਸ਼ਨਰਸ ਨੂੰ ਜਾਂ ਇੰਸ਼ੋਰੈਂਸ ਕੰਪਨੀਆਂ ਜਿਵੇਂ ਚੱਲਦੀਆਂ ਜਾਂ ਫਿਰ ਇਨਫੈਕਟ ਵੱਡੇ ਟਾਈਮ ਦੇ ਜਿਹੜੇ ਇਨਵੈਸਟਮੈਂਟ ਪ੍ਰੋਜੈਕਟਸ ਹੁੰਦੇ ਨੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਉਹ ਸਾਰੇ ਇਹਦੇ ਨਾਲ ਤੈਅ ਹੁੰਦੇ ਨੇ 30 ਸਾਲ ਵਾਲਾ ਜਿਹੜਾ ਯੀਲਡ ਆ ਬਹੁਤ ਤੇਜ਼ੀ ਦੇ ਨਾਲ ਵੱਧਦਾ ਯਾਨੀ ਕਿ ਜੇ ਇਨਵੈਸਟਰਸ ਨੇ ਸਰਕਾਰ ਨੂੰ ਇਹ ਦੇਣਾ ਪ੍ਰਵਾਨ ਕਰ ਲਿਆ ਕਿ ਠੀਕ ਹੈ ਅਸੀਂ ਤੁਹਾਨੂੰ ਕਰਜ਼ਾ ਦੇਵਾਂਗੇ 30 ਸਾਲ ਅਸੀਂ ਤੁਹਾਡੇ ਤੋਂ ਨਹੀਂ ਮੰਗਦੇ ਹੈਗੇ ਪਰ ਉਹ ਜਿਹੜਾ 30 ਸਾਲ ਵਾਲਾ ਕਰਜ਼ ਹੁੰਦਾ ਉਹ ਸਰਕਾਰ ਦੇ ਲਈ ਬੜੇ ਫਾਇਦੇ ਦੀ ਚੀਜ਼ ਹੁੰਦੀ ਹੈ ਕਿਉਂਕਿ ਅੱਛਾ ਉਹਦੇ 'ਚ ਜੇ ਸਰਕਾਰ ਦੇ ਲਈ ਫਾਇਦੇ ਦੀ ਚੀਜ਼ ਹੈ ਕਿ ਇੰਨੇ ਲੰਮੇ ਟਾਈਮ ਤੱਕ ਵਰਤਣਾ ਨਹੀਂ ਹੈਗਾ ਤਾਂ ਇਨਵੈਸਟਰਸ ਨੂੰ ਵੀ ਕੋਈ ਫਾਇਦਾ ਮਿਲਣਾ ਚਾਹੀਦਾ ਹੈਗਾ ਇਨਵੈਸਟਰਸ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਹਾਂ ਜੇ ਲੰਮੇ ਟਾਈਮ ਦੇ ਲਈ ਮੈਂ ਬੌਂਡ ਦੇ ਰਿਹਾ ਗਵਰਨਮੈਂਟ ਨੂੰ ਤਾਂ ਮੇਰੀ ਸਿਕਿਉਰਿਟੀ ਕੀ ਹੈ ਸਿਕਿਉਰਿਟੀ ਤਾਂ ਨਹੀਂ ਮੇਰਾ ਯੀਲਡ ਕੀ ਹੈ ਜਿੰਨੇ ਲੰਮੇ ਟਾਈਮ ਦਾ ਬੌਂਡ ਓਨਾ ਜ਼ਿਆਦਾ ਯੀਲਡ ਅਤੇ ਜਿੰਨਾ ਜ਼ਿਆਦਾ ਯੀਲਡ ਓਨੇ ਜ਼ਿਆਦਾ ਸਿਕਿਉਰ ਜਿਹੜੀ ਮਾਰਕੀਟ ਆ ਉਹ ਕਰੈਸ਼ ਹੋਣ ਦੇ ਖਤਰੇ ਬਣੇ ਰਹਿੰਦੇ ਹੈਗੇ ਨੇ ਫੋਰ ਐਗਜ਼ਾਮਪਲ ਅਮੈਰੀਕੀ ਬੌਂਡਸ ਜਿਹੜੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਇੱਦਾਂ ਰਹੇ ਨੇ ਕਿ 10 ਸਾਲ ਦੀ ਜਿਹੜੀ ਯੀਲਡ ਹੈ ਉਹ 5.3% ਰਹੀ ਹੈ 20 ਸਾਲਾਂ ਦੀ 5.5 ਅਤੇ 30 ਸਾਲ ਵਾਲੀ 5.6 ਹਾਲਾਂਕਿ ਉਹ ਹੁਣ ਵਧਾਉਣਾ ਚਾਹੁੰਦੇ ਨੇ ਟਰੰਪ ਸਾਹਿਬ ਔਰ ਇਹੀ ਖਬਰ ਹੈ ਉਹਨਾਂ ਨੇ ਕਿਹਾ ਕਿ ਅਸੀਂ ਜੇ ਲੌਂਗ ਟਰਮ ਦੇ ਜੇ ਤੁਸੀਂ ਬੌਂਡ ਸਾਨੂੰ ਦਿਉਂਗੇ ਤਾਂ ਅਸੀਂ ਤੁਹਾਡਾ ਯੀਲਡ ਵਧਾ ਦਾਂਗੇ ਇਨਫੈਕਟ 6% ਤੋਂ ਵੀ ਪਾੜ ਲੈ ਜਾਂਗੇ ਜੋ ਕਿ ਅਮੈਰੀਕਾ 'ਚ ਅੱਜ ਤੱਕ ਕਦੇ ਪੋਸੀਬਲ ਨਹੀਂ ਹੋਇਆ ਅੱਜ ਤੱਕ ਜਦੋਂ ਤੋਂ ਅਮੈਰੀਕਾ ਨੇ ਬੌਂਡ ਦੇਣੇ ਸ਼ੁਰੂ ਕੀਤੇ ਨੇ ਅੱਜ ਤੱਕ ਮਤਲਬ ਅਮੈਰ੿ੀਕਾ ਦੇ 21ਵੀਂ ਸਦੀ ਦੇ ਇਤਿਹਾਸ ਦੇ ਵਿੱਚ ਤਾਂ ਕਦੇ ਵੀ ਨਹੀਂ ਹੋਇਆ ਹੈਗਾ ਔਰ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਫੋਰਨ ਮਾਰਕੀਟ ਹੈ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਕਮਜ਼ੋਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਦੇ ਵਿੱਚ ਜਿਹੜੀਆਂ ਨੇ ਉਹ ਜਿਹੜੀਆਂ ਬਹੁਤ ਉਹ ਕਰੈਸ਼ ਹੋਣ ਲੱਗ ਪੈਂਦੀ ਹੈਗੀ ਹੈ ਔਰ ਉਹਦੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਬਾਜ਼ਾਰ ਹਿੱਲ ਕੇ ਰਹਿ ਜਾਂਦਾ ਹੁਣ ਅਮੈਰੀਕਾ ਕੀ ਕਰ ਰਿਹਾ ਅਟਰੈਕਟ ਕਰ ਰਿਹਾ ਇਨਵੈਸਟਰਸ ਨੂੰ ਔਰ ਇਨਵੈਸਟਰ ਇੱਦਾਂ ਨਹੀਂ ਹੁੰਦਾ ਕਿ ਉਹ ਅਮੈਰੀਕਾ ਦੇ ਹੀ ਹੋਣ ਉਹ ਬਾਹਰਲੇ ਵੀ ਹੋ ਸਕਦੇ ਨੇ ਆਸਟ੍ਰੇਲੀਅਨ ਵੀ ਹੋ ਸਕਦੇ ਨੇ ਚਾਈਨੀਜ਼ ਵੀ ਹੋ ਸਕਦੇ ਨੇ ਇੰਡੀਅਨ ਵੀ ਹੋ ਸਕਦੇ ਨੇ ਉਹਨਾਂ ਨੂੰ ਇਨਵੈਸਟਰਸ ਨੂੰ ਅਟਰੈਕਟ ਕਰ ਰਿਹਾ ਕਿ ਆਓ ਸਾਡੇ ਕੋਲੋਂ ਹਾਈ ਯੀਲਡ ਦੇ ਉੱਤੇ ਤੁਸੀਂ ਬੌਂਡ ਲੈ ਲਓ ਅਤੇ ਔਰ ਇਹ ਦੂਸਰੇ ਦੇਸ਼ਾਂ ਦੇ ਲਈ ਸੰਕਟ ਹੋਊਗਾ ਵੈਸੇ ਦੇਖੋ ਅਮੈਰੀਕਾ ਦੇ ਕੋਲ ਪੈਸਾ ਬਚਿਆ ਨਹੀਂ ਹੈਗਾ ਇਹ ਗੱਲ ਤਾਂ ਠੀਕ ਹੈ ਇਹ ਤਾਂ ਗੱਲ ਸੱਚੀ ਹੈਗੀ ਹੈ ਕਿ ਉੱਥੇ ਪੈਸੇ ਦੀ ਇਸ ਵਕਤ ਬਹੁਤ ਵੱਡੀ ਕਮੀ ਹੈਗੀ ਹੈ ਔਰ OECD ਕੰਟਰੀਜ਼ ਨੇ ਜਿਹੜੀਆਂ ਵਿਕਸਿਤ ਮੁਲਕ ਨੇ ਉਹਦੇ 'ਚ ਕਰਜ਼ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ ਇਨਫੈਕਟ ਹਾਲਾਂਕਿ ਇੱਦਾਂ ਨਹੀਂ ਹੈਗਾ ਕਿ ਸਿਰਫ ਅਮੈਰੀਕਾ 'ਤੇ ਹੀ ਵੱਧ ਰਿਹਾ ਹੈਗਾ ਅਮੈਰੀਕਾ ਦੇ ਉੱਤੇ ਕਰਜ਼ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰਜ਼ ਚੁੱਕਣ ਵਾਲੇ ਦੇਸ਼ਾਂ ਦੇ ਵਿੱਚੋਂ ਅਮੈਰੀਕਾ ਇੱਕ ਹੈਗਾ ਉਹਨਾਂ ਦੀ ਜਿਹੜੀ ਡੈਟ ਟੂ GDP ਰੇਸ਼ੋ ਹੁੰਦੀ ਹੈ ਡੈਟ ਮਤਲਬ ਕਰਜ਼ਾ ਡੈਟ ਟੂ GDP ਰੇਸ਼ੋ ਹੈ 126% ਹੈ ਔਰ ਫਰਾਂਸ ਦੀ 117% ਹੈ ਹਾਲਾਂਕਿ G7 ਕੰਟਰੀ 'ਚ ਇਟਲੀ ਦੀ ਸਭ ਤੋਂ ਜ਼ਿਆਦਾ ਇਟਲੀ ਦੀ ਡੈਟ ਟੂ GDP ਰੇਸ਼ੋ ਹੈ ਜਿਹੜੀ ਉਹ 149% ਹੈ ਸੋ ਇਸ ਕਰਕੇ ਇਹ ਜਿਹੜਾ ਅਮੈਰੀਕਾ ਦਾ ਕਰਜ਼ ਹੈਗਾ ਉਹ ਇੰਡੀਆ ਨੂੰ ਅਤੇ ਆਸਟ੍ਰੇਲੀਆ ਨੂੰ ਅਤੇ ਬਾਕੀ ਕੰਟਰੀਜ਼ ਨੂੰ ਖਤਰੇ ਦੇ ਵਿੱਚ ਤਾਂ ਪਾ ਸਕਦਾ ਔਨ ਦੀ ਅਦਰ ਹੈਂਡ ਜੇ ਤੁਸੀਂ ਇੰਡੀਆ ਦੀ ਡੈਟ ਟੂ GDP ਦੇਖੋ ਉਹ ਓਨੀ ਜ਼ਿਆਦਾ ਨਹੀਂ ਹੈਗੀ ਹਾਲਾਂਕਿ ਕਰਜ਼ਾ ਬਹੁਤ ਹੈਗਾ ਜੇ ਉਹਨੂੰ ਤੁਸੀਂ ਰੁਪਏ ਨੂੰ ਡਾਲਰ 'ਚ ਕਨਵਰਟ ਕਰੋਗੇ ਤਾਂ ਉਹ ਭਾਰਤ ਦੇ ਉੱਤੇ ਭਾਰੀ ਪੈ ਜਾਂਦਾ ਭਾਰਤ ਨੇ 207 ਲੱਖ ਕਰੋੜ ਦਾ ਕਰਜ਼ ਚੁੱਕ ਰੱਖਿਆ ਹੈਗਾ 2026 ਤੱਕ ਦੀ ਗੱਲ ਕਰ ਰਹੇ ਹਾਂ ਪਰ ਵੈਸੇ ਜਿਹੜਾ ਇਹ ਭਾਰਤ ਦੀ GDP ਦਾ 58% ਬਣਦਾ ਇਸ ਫਾਈਨੈਂਸ਼ੀਅਲ ਕਰੰਟ ਫਾਈਨੈਂਸ਼ੀਅਲ ਈਅਰ 'ਚ 2025-26 ਦਾ ਜੇ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਆਸਟ੍ਰੇਲੀਆ ਦਾ 18% ਹੀ ਹੈਗਾ ਸੋ ਅਮੈਰੀਕਾ ਇਟਲੀ ਫਰਾਂਸ ਜਾਪਾਨ ਇੰਡੀਆ ਇਹਨਾਂ ਦੇ ਮੁਕਾਬਲੇ ਆਸਟ੍ਰੇਲੀਆ ਦਾ ਡੈਟ ਟੂ GDP ਇੰਨਾ ਜ਼ਿਆਦਾ ਨਹੀਂ ਹੈਗਾ ਇਹੀ ਕੁਛ ਕਾਰਨ ਨੇ ਇਹਨਾਂ ਕਾਰਨਾਂ ਕਰਕੇ ਸਮਝਣਾ ਬਹੁਤ ਜ਼ਰੂਰੀ ਹੁੰਦਾ ਕਿ ਆਸਟ੍ਰੇਲੀਆ ਇਕਨੋਮਿਕਲੀ ਇਹਨਾਂ ਕੰਟਰੀਜ਼ ਤੋਂ ਬਹੁਤ ਵਧੀਆ ਸਿਚੁਏਸ਼ਨ ਦੇ ਵਿੱਚ ਬੈਠਾ ਹੁਣ ਤੁਸੀਂ ਇਹ ਵੀ ਗੱਲ ਸਮਝੋਗੇ ਕਿ ਕਿਉਂ ਜਿਹੜੇ ਫੋਰਨ ਇਨਵੈਸਟਰਸ ਜਿਹੜੇ ਆਸਟ੍ਰੇਲੀਆ ਤੋਂ ਇਨਵੈਸਟ ਕਰਵਾਉਣਾ ਚਾਹੁੰਦੇ ਨੇ ਦੂਸਰੇ ਦੇਸ਼ਾਂ ਦੇ ਵਿੱਚੋਂ ਕਿਉਂ ਇੱਥੇ ਜ਼ਿਆਦਾ ਆਉਂਦੇ ਨੇ ਕਿਉਂ ਇੱਥੇ ਆਉਂਦੇ ਨੇ ਅਤੇ ਕਹਿੰਦੇ ਨੇ ਕਿ ਆਓ ਜੀ ਦੁਬਈ 'ਚ ਪਲਾਟ ਲੈ ਲਓ ਆਓ ਜੀ ਇੰਡੋਨੇਸ਼ੀਆ ਦੇ ਵਿੱਚ ਬੀਚ ਹਾਊਸ ਘਰ ਲੈ ਲਓ ਆਓ ਜੀ ਇੰਡੀਆ ਦੇ ਵਿੱਚ ਜ਼ਮੀਨਾਂ ਲੈ ਲਓ ਐਗਰੀਕਲਚਰ ਜ਼ਮੀਨਾਂ ਲੈ ਲਓ ਕਿਉਂ
ਕਿਉਂਕਿ ਇਕਨੋਮਿਕਲੀ ਆਸਟ੍ਰੇਲੀਆ ਅੱਜ ਦੀ ਤਰੀਕ ਦੇ ਵਿੱਚ ਬੇਸ਼ੱਕ ਹੈਂਡ ਟੂ ਮਾਊਥ ਚੱਲ ਰਿਹਾ ਹੋਵੇ, ਬਟ ਜਿਸ ਦਿਨ ਹਾਲਾਤ ਸੁਧਰਨ ਲੱਗੇ ਨਾ, ਇੱਕ ਗੱਲ ਧਿਆਨ ਰੱਖਿਓ, ਦੁਨੀਆ ਭਰ 'ਚ ਹੀ ਹਾਲਾਤ ਖਰਾਬ ਨੇ ਅੱਜ ਦੀ ਤਰੀਕ 'ਚ, ਇਕਨੋਮਿਕਲੀ ਪੂਰੀ ਦੁਨੀਆ ਦਾ ਬੇੜਾ ਗਰਕ ਹੋ ਚੁੱਕਿਆ, ਇਨਕਲੂਡਿੰਗ ਆਸਟ੍ਰੇਲੀਆ। ਬਟ ਦੀ ਮੂਵਮੈਂਟ ਇਹ ਪੈਸੇ ਦਾ ਜਿਹੜਾ ਫੇਰ ਤੁਰਨ ਲੱਗਿਆ ਨਾ, ਜਿੱਦਾਂ ਹੀ ਫਿਊਲ ਮਾਰਕੀਟ ਠੀਕ ਹੋ ਗਈ, ਜਿੱਦਾਂ ਹੀ ਬੌਂਡ ਮਾਰਕੀਟ ਦੇ ਵਿੱਚ ਪੈਸਾ ਇਨਵੈਸਟਰਸ ਬਾਹਰ ਖਿੱਚਣ ਲੱਗ ਪਏ, ਅਤੇ ਜਿੱਦਾਂ ਹੀ ਇੰਟਰਸਟ ਰੇਟਸ ਜਿਹੜੀਆਂ ਨੇ ਨੋਰਮਲ ਹੋ ਗਈਆਂ, ਤਾਂ ਆਸਟ੍ਰੇਲੀਆ ਵਿਲ ਬੀ ਦੀ ਕੰਟਰੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਪੋਜ਼ਿਟਿਵਲੀ ਗਰੋ ਕਰੇਗੀ। ਹਾਲਾਂਕਿ ਆਪਾਂ ਅੱਜ ਅਕਤੂਬਰ ਦੇ ਵਿੱਚ ਬੈਠੇ ਗੱਲ ਕਰ ਰਹੇ ਹਾਂ, ਅਕਤੂਬਰ 2027 ਤੋਂ ਪਹਿਲਾਂ ਇੱਦਾਂ ਹੁੰਦਾ ਨਜ਼ਰ ਨਹੀਂ ਆ ਰਿਹਾ। ਸੋ 27 ਤੋਂ ਬਾਅਦ ਹੀ ਸ਼ਾਇਦ, ਅਗਲੇ ਸਾਲ ਦੇ ਕ੍ਰਿਸਮਿਸ ਤੋਂ ਬਾਅਦ ਹਾਲਾਤ ਸੁਧਰਨ ਲੱਗਣਗੇ ਆਸਟ੍ਰੇਲੀਆ 'ਚ। ਉਦੋਂ ਤੱਕ ਜਿਹੜੇ ਬਚੇ ਰਹਿ ਗਏ, ਟਿਕੇ ਰਹਿ ਗਏ, ਟਿਕੇ ਰਹਿ ਗਏ, ਉਦੋਂ ਤੱਕ ਦੀ ਇੱਕ ਕੱਢਣਾ ਟਾਈਮ ਜਿਹੜਾ ਉਹ ਬੜਾ ਮੁਸ਼ਕਿਲ ਹੈਗਾ ਹੈ। ਪਰ ਬੌਂਡ ਯੀਲਡ ਦੇ ਬਾਰੇ ਜਿਹੜੀ ਮੈਂ ਹੋਰ ਵੀ ਥੋੜ੍ਹੀ ਡਿਟੇਲ ਦੇ ਵਿੱਚ ਗੱਲ ਕਰਨੀ ਚਾਹੁੰਦਾ ਸੀਗਾ, ਮੋਟੀ ਮੋਟੀ ਜੀ ਤੁਹਾਨੂੰ ਦੱਸ ਦਿੰਦਾ, ਕਿਉਂਕਿ ਟਾਈਮ ਥੋੜ੍ਹਾ ਜਿਹਾ ਘੱਟ ਹੈ। ਸਰਕਾਰ ਜਦੋਂ ਬੌਂਡ ਜਾਰੀ ਕਰਦੀ ਹੈ, ਉਹ ਪਹਿਲਾਂ ਹੀ ਤੈਅ ਕਰ ਦਿੰਦੀ ਹੈ ਕਿ ਉਹਦੇ 'ਤੇ ਕਿੰਨਾ ਵਿਆਜ ਦਊਗੀ, ਔਰ ਜਿਹਨੂੰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹਨੂੰ ਕੂਪਨ ਰੇਟ ਕਹਿ ਲਿਆ ਜਾਂਦਾ ਹੈ, ਉਹਨੂੰ ਇੰਟਰਸਟ ਰੇਟ ਨਹੀਂ ਕਹਿੰਦੇ, ਕੂਪਨ ਰੇਟ ਕਹਿ ਲੈਂਦੇ। ਪਰ ਜਿਹੜੇ ਸਰਕਾਰੀ ਬੌਂਡ ਜਾਰੀ ਹੋਣ ਤੋਂ ਬਾਅਦ ਜਿਹੜੇ ਖੁੱਲ੍ਹਾ ਬਾਜ਼ਾਰ ਹੈ, ਸੈਕੰਡਰੀ ਮਾਰਕੀਟ ਜਿਹਨੂੰ ਕਹਿੰਦੇ, ਉਹਦੇ 'ਚ ਲਗਾਤਾਰ ਖਰੀਦੇ ਅਤੇ ਵੇਚੇ ਜਾ ਸਕਦੇ ਨੇ। ਸੋ ਬੌਂਡ ਦੀ ਕੀਮਤ ਉਹਦੇ ਅਕੋਰਡਿੰਗ ਜਿਹੜੀ ਉਹ ਬਦਲਦੀ ਰਹਿੰਦੀ ਹੈਗੀ ਹੈ, ਅਤੇ ਉਹਨੂੰ ਹੀ ਯੀਲਡ ਕਹਿੰਦੇ ਹੈਗੇ ਨੇ, ਕਿਉਂਕਿ ਉਹਦੀ ਮੰਗ ਦੇ ਵਿੱਚ ਬਦਲਾਅ ਹੁੰਦਾ ਰਹਿੰਦਾ। ਉਦਾਹਰਣ ਦੇ ਤੌਰ ਦੇ ਉੱਤੇ ਸੌਖਾ ਕਰਕੇ ਹੋਰ ਦੱਸਦਾ ਤੁਹਾਨੂੰ, ਅਮੈਰੀਕਨ ਬਾਜ਼ਾਰ ਦੇ ਵਿੱਚ $10 ਦੇ ਕੂਪਨ ਵਾਲੇ $100 ਦੇ ਬੌਂਡ ਜਿਹੜੇ ਨੇ, ਕੂਪਨ ਰੇਟ ਯਾਨੀ ਕਿ ਵਿਆਜ, ਵੀ $100 ਦੇ ਬੌਂਡ ਦੇ ਉੱਤੇ $10 ਤੁਹਾਨੂੰ ਮਿਲਣਗੇ, ਉਹਦੇ 'ਤੇ ਨਿਵੇਸ਼ਕ ਨੂੰ $110 ਮਿਲਣੇ ਨੇ, ਯਾਨੀ ਕਿ 100 ਦਾ 110 ਮਿਲਣਾ। ਪਰ ਜੇ ਮਹਿੰਗਾਈ ਵੱਧਦੀ ਹੈ ਤਾਂ ਬੌਂਡ ਹੋਲਡਰ ਨੂੰ ਸੈਕੰਡਰੀ ਮਾਰਕੀਟ 'ਚ ਇਹਨੂੰ ਵੇਚਣਾ ਪੈ ਸਕਦਾ, ਕਿਉਂਕਿ ਮਹਿੰਗਾਈ ਵਧੀ ਹੋਈ ਹੈ, ਤਾਂ ਇਸ ਕਰਕੇ ਉਹ ਜਿਹੜਾ $10 ਆ ਉਹਦੀ ਕੀਮਤ ਘੱਟ ਵੀ ਸਕਦੀ ਹੈ, ਉਹ $8 ਵੀ ਹੋ ਸਕਦੀ ਹੈ। ਸੋ ਬੌਂਡ ਹੋਲਡਰ ਇਹਦਾ ਵੇਚ ਕੇ ਪੈਸਾ ਕਿਤੇ ਹੋਰ ਜੇ ਲਗਾਉਣਾ ਚਾਹੇ, ਜਿੱਥੋਂ ਉਹਨੂੰ ਜ਼ਿਆਦਾ ਰਿਟਰਨ ਮਿਲਦੀ ਹੈ, ਤਾਂ ਉੱਥੋਂ ਉਹ ਲੈ ਲੈਂਦੇ ਨੇ, ਅਤੇ ਇਸੇ ਹੀ ਕਰਕੇ ਬਾਜ਼ਾਰ ਦੇ ਵਿੱਚੋਂ ਇਨਵੈਸਟਰਸ ਆਪਣਾ ਪੈਸਾ ਕੱਢਣ ਲੱਗ ਜਾਂਦੇ ਨੇ। ਹੁਣ ਜਦੋਂ ਬਾਜ਼ਾਰ 'ਚੋਂ ਇਨਵੈਸਟਰਸ ਪੈਸਾ ਕੱਢਣਗੇ ਤਾਂ ਸਟਾਕ ਮਾਰਕੀਟਸ ਕ੍ਰੈਸ਼ ਹੋਣਗੀਆਂ। ਸੋ ਇਹੀ ਇੰਡੀਆ ਦੇ ਨਾਲ ਹੋਇਆ ਹੈਗਾ। ਇੰਡੀਆ ਦੇ ਵਿੱਚ ਪਿਛਲੇ ਕੁਛ ਅਰਸੇ ਦੇ ਵਿੱਚ ਬਹੁਤ ਵੱਡੀ ਰਕਮ ਜਿਹੜੀ ਹੈ ਬਾਜ਼ਾਰ ਦੇ ਵਿੱਚੋਂ ਵਿਦਡਰਾਅ ਕੀਤੀ ਗਈ ਹੈ ਇਨਵੈਸਟਰਸ ਦੇ ਦੁਆਰਾ। ਹੁਣ ਉਹ ਇਨਵੈਸਟਰ ਇੰਡੀਆ ਦੇ ਵੀ ਹੋ ਸਕਦੇ ਨੇ, ਬਾਹਰਲੇ ਵੀ ਹੋ ਸਕਦੇ ਨੇ, ਉਹ ਨਹੀਂ ਯਕੀਨ ਕਰ ਰਹੇ ਹੈਗੇ ਕਿ ਇੰਡੀਆ ਦੀ ਮਾਰਕੀਟ ਦੇ ਵਿੱਚ। ਔਨ ਦੀ ਅਦਰ ਹੈਂਡ, ਮੈਂ ਬਾਰ ਬਾਰ ਇਹਨਾਂ ਦਾ ਕੰਪੈਰੀਜ਼ਨ ਅਮੈਰੀਕਾ ਦਾ ਕਿਉਂ ਇੰਡੀਆ ਆਸਟ੍ਰੇਲੀਆ ਦੇ ਨਾਲ ਕਰਦਾ, ਤਾਂ ਕਿ ਤੁਹਾਨੂੰ ਸਮਝ ਲੱਗ ਸਕੇ, ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇੰਡੀਆ 'ਚ ਇਨਵੈਸਟ ਕਰੋ, ਇੰਡੀਆ 'ਚ ਇਨਵੈਸਟ ਕਰੋ, ਨੋਟ ਅ ਗੁੱਡ ਸਿਚੁਏਸ਼ਨ ਐਟ ਦਿਸ ਸਟੇਜ। ਇਸ ਐਟ ਦਿਸ ਸਟੇਜ ਤਾਂ ਕਿਸੇ ਵੀ ਕੰਟਰੀ 'ਚ ਇਨਵੈਸਟ ਕਰਨਾ ਕੋਈ ਚੰਗੀ ਸਿਚੁਏਸ਼ਨ ਨਹੀਂ ਹੈਗੀ। ਤੁਸੀਂ ਜਿੱਥੇ ਬੈਠੇ ਹੋ ਉੱਥੇ ਕਰ ਸਕਦੇ ਹੋ, ਕਿਉਂਕਿ ਉੱਥੇ ਦੇ ਤੁਹਾਨੂੰ ਭਾਅ ਭੇਤ ਹੋ ਸਕਦੇ ਨੇ, ਪਰ ਦੂਸਰੇ ਮੁਲਕਾਂ 'ਚ ਜਾ ਕੇ ਇਨਵੈਸਟ ਬਿਲਕੁਲ ਵੀ ਨਾ ਕਰੋ, ਸਪੈਸ਼ਲੀ ਸ਼ੇਅਰ ਮਾਰਕੀਟ ਦੇ ਵਿੱਚ ਤਾਂ ਬਿਲਕੁਲ ਵੀ ਨਾ ਕਰੋ, ਬੌਂਡ ਮਾਰਕੀਟ 'ਚ ਤਾਂ ਬਿਲਕੁਲ ਵੀ ਨਾ ਕਰੋ, ETF 'ਚ ਤਾਂ ਬਿਲਕੁਲ ਵੀ ਨਾ ਕਰੋ। ਸੋ ਫੋਰ ਐਗਜ਼ਾਮਪਲ, ਜੇ ਹੁਣ ਉਹੀ ਜਿਹੜਾ $100 ਵਾਲਾ ਜਿਹੜਾ ਬੌਂਡ ਜਿਹਦੇ $10 ਮਿਲ ਰਹੇ ਨੇ, ਮਾਰਕੀਟ ਦੇ ਵਿੱਚ ਹੇਰ ਫੇਰ ਹੁੰਦਾ ਤਾਂ ਉਹ ਤਾਂ $90 ਰਹਿ ਗਏ ਨਾ, ਹਾਲਾਂਕਿ ਕੂਪਨ ਰੇਟ ਤਾਂ ਉਹੀ ਰਹਿਣੀ ਹੈਗੀ ਹੈ, ਸਰਕਾਰ ਨੇ ਤਾਂ ਇਹੀ ਕਹਿਣਾ, ਪਰ ਤੁਸੀਂ ਆਪਣਾ ਪੈਸਾ ਕਿਤੇ ਹੋਰ ਇਨਵੈਸਟ ਕਰਕੇ ਉਹ ਗਵਾ ਲਿਆ ਨਾ। ਸੋ ਇਹ ਚੀਜ਼ ਹੈਗੀ ਹੈ, ਇੰਡੀਅਨ ਗੌਰਮੈਂਟ ਨੇ ਬਹੁਤ ਵੱਡੀ ਰਕਮ ਜਿਹੜੀ ਹੈ ਮੰਗੀ ਵੀ ਹੈ ਪਿਛਲੇ, ਹੋ ਸਕਦਾ ਕਿ ਤੁਸੀਂ ਬਤੌਰ NRI ਤੁਸੀਂ ਭਾਰਤ ਦੇ ਵਿੱਚ ਆਪਣੇ ਖਾਤਿਆਂ ਦੇ ਅੰਦਰ ਜਿਹੜੇ ਤੁਹਾਡੇ NRI ਅਕਾਊਂਟ ਹੋਣਗੇ ਉਹ 'ਚ ਵੱਡੀ ਵੱਡੀ ਰਕਮ ਭੇਜਤੀ ਹੋਵੇ, ਕਿਉਂਕਿ ਇੰਡੀਅਨ ਗੌਰਮੈਂਟ ਨੇ ਪਿੱਛੇ ਜੇ ਕਿਹਾ ਸੀ ਨਾ ਮੋਦੀ ਸਾਹਿਬ ਨੇ ਕਿ ਫੋਰੈਕਸ ਸਾਡੇ ਕੋਲ ਘੱਟ ਗਿਆ, ਵਿਦੇਸ਼ੋਂ ਮੇਂ ਸਫ਼ਰ ਮਤ ਕਰੋ, ਗੋਲਡ ਮੇਂ ਇਨਵੈਸਟ ਮਤ ਕਰੋ, ਹੈ ਜੀ ਤੇਲ ਮਤ ਇਤਨਾ ਖਾਓ ਪੀਓ, ਇਹ ਉਹ ਸਾਰੀਆਂ ਚੀਜ਼ਾਂ। ਫੋਰੈਕਸ ਘੱਟ ਰਿਹਾ ਸੀਗਾ, ਫੋਰੈਕਸ ਵਧਾਉਣ ਦੇ ਲਈ ਉਹਨਾਂ ਨੇ ਕੀ ਕੀਤਾ ਇੰਡੀਅਨ ਗੌਰਮੈਂਟ ਨੇ, ਕਿ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਕੰਟਰੀਜ਼ ਆ, ਵੱਡੇ ਵੱਡੇ ਬੈਂਕਾਂ ਨੂੰ, ICICI, HDFC, ਇਹਨਾਂ 'ਚ ਜਿਹੜੇ NRI ਅਕਾਊਂਟ ਸੀ, ਉਹਨਾਂ ਬੈਂਕਾਂ ਨੂੰ ਕਹਿਤਾ ਕਿ ਆਪਣੇ NRI ਕਸਟਮਰਸ ਤੱਕ ਟੈਪ ਕਰੋ, ਉਹਨਾਂ ਨੂੰ ਕਹੋ ਕਿ ਪੈਸਾ ਇਨਵੈਸਟ ਕਰਨ। ਸੋ ਉਹਨਾਂ ਲੋਕਾਂ ਨੇ ਡਾਲਰਸ ਦੇ ਰੂਪ ਦੇ ਵਿੱਚ ਪੈਸੇ ਇਨਵੈਸਟ ਕੀਤੇ, ਲਾਲਚ ਇਹ ਦਿੱਤਾ ਗਿਆ ਕਿ ਡਾਲਰਸ ਦਾ ਇਨਵੈਸਟਮੈਂਟ ਡਾਲਰਸ ਦੇ ਵਿੱਚ ਹੀ ਤੁਹਾਨੂੰ ਰਿਟਰਨ ਮਿਲੂਗਾ, ਯਾਨੀ ਕਿ ਜਿਹੜਾ ਇੰਟਰਸਟ ਹੈ ਜੋ ਇੰਡੀਅਨ ਗੌਰਮੈਂਟ ਦੇ ਰਹੀ ਸੀ 6% 6.25% ਜੋ ਵੀ ਹੋਊਗਾ ਅਲੱਗ ਅਲੱਗ ਬੈਂਕਾਂ ਦਾ, ਉਹ ਤੁਹਾਨੂੰ ਡਾਲਰਸ ਮਿਲੂਗਾ। ਸੋ ਇੰਡੀਅਨ ਲੋਕ ਖੁਸ਼ ਵੀ ਜੇ $1,000 ਇੱਥੇ ਮੈਂ ਆਸਟ੍ਰੇਲੀਅਨ ਬੈਂਕ 'ਚ ਰੱਖਦਾ, ਇੱਥੇ 2.5-3% ਕਿੰਨਾ ਕੁ ਮਿਲਦਾ ਹੈਗਾ ਇੰਟਰਸਟ, ਇੰਨਾ ਕੁ ਮਿਲਦਾ 3-3.5, ਇੰਡੀਆ 'ਚ ਡਬਲ ਮਿਲਣਾ ਹੈਗਾ, ਇੰਡੀਆ 'ਚ ਇਨਵੈਸਟ ਕਰ ਦਿਉ, ਉਹ ਇਟਸ ਨੋਟ ਰੋਂਗ। ਐਟ ਦੀ ਸੇਮ ਟਾਈਮ ਮੈਂ ਤੁਹਾਨੂੰ ਕਹਿ ਦਵਾਂ ਕਿ ਉਹ ਜਿਹੜਾ ਤੁਹਾਡਾ ਬੈਂਕਾਂ 'ਚ ਪੈਸਾ ਰੱਖਿਆ ਫੋਰੈਕਸ ਦੇ ਰੂਪ ਦੇ ਵਿੱਚ ਬੈਂਕ ਯੂਜ਼ ਕਰਨਗੇ, ਇਟਸ ਨੋਟ ਰੋਂਗ, ਪਰ ਉਹਨੂੰ ਹੁਣ ਵਿਦਡਰਾਅ ਕਰਵਾਉਣ ਲੱਗ ਪਏ ਨੇ।
ਉਸ ਰਕਮ ਨੂੰ ਲੋਕ ਉੱਥੋਂ ਕਢਵਾਉਣ ਲੱਗ ਪਏ ਨੇ। ਇੰਟਰਸਟ ਜਿਹੜਾ ਲੈਣਾ ਸੀਗਾ ਉਹ ਹੁਣ ਅਗਲੇ ਇੱਕ ਸਾਲ ਦੇ ਵਿੱਚ ਮਾਰਕੀਟ ਕਰੈਸ਼ ਹੁੰਦੀ ਕਿਵੇਂ ਦੇਖਿਓ ਉੱਥੇ ਦੀ ਇੰਡੀਆ ਦੀ। ਸੋ ਇਸ ਕਰਕੇ ਉੱਥੇ ਜਿਹੜਾ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਬੌਂਡਸ ਦੇ ਵਿੱਚ ਇਨਵੈਸਟ ਕਰਨਾ ਉਹਦੇ 'ਚ ਥੋੜ੍ਹਾ ਜਿਹਾ ਦੇਖਿਓ। ਬਾਕੀ ਰੀਅਲ ਇਸਟੇਟ ਮੈਂ ਕਹਿ ਨਹੀਂ ਸਕਦਾ ਓਵਰਸੀਜ਼ ਦੀ ਕਿ ਇੰਡੋਨੇਸ਼ੀਆ ਦੀ ਕਿਵੇਂ ਬਦਲੂਗੀ। ਵੀਅਤਨਾਮ ਦੇ ਵਿੱਚ ਕਹਿ ਰਹੇ ਨੇ ਕਿ ਰੀਅਲ ਇਸਟੇਟ ਬੜੇ ਤਰੱਕੀ ਦੇ ਨਾਲ ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈਗੀ। ਬਟ ਅਗੇਨ ਯੂ ਆਰ ਨੋਟ ਇਨ ਵੀਅਤਨਾਮ, ਵੀਅਤਨਾਮ ਦੇ ਹਾਲਾਤ ਵੀ ਨਹੀਂ ਪਤਾ ਹੈਗੇ। ਵੀਅਤਨਾਮ ਦੇ ਵਿੱਚ ਇੱਕ ਸਥਿਰ ਸਰਕਾਰ ਵੀ ਨਹੀਂ ਰਹਿ ਸਕਦੀ ਫਿਊਚਰ ਦੇ ਵਿੱਚ, ਪੋਸੀਬਲ ਨਹੀਂ ਹੈਗਾ ਵੀਅਤਨਾਮ ਦੇ ਵਿੱਚ ਨਹੀਂ ਰਹਿਣੀ ਹੈਗੀ ਉੱਥੇ। ਸੋ ਇਹ ਥੋੜ੍ਹਾ ਜਿਹਾ ਚੀਜ਼ਾਂ ਦੇਖਣੀਆਂ ਹੋਣਗੀਆਂ। ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਫਾਇਦਾ ਜ਼ਰੂਰ ਤੁਹਾਨੂੰ ਮਿਲੂਗਾ ਜੇ ਤੁਸੀਂ ਆਸਟ੍ਰੇਲੀਆ 'ਚ ਇਨਵੈਸਟ ਕਰਕੇ ਰੱਖਿਆ ਹੈਗਾ। ਆਸਟ੍ਰੇਲੀਆ ਦੀ ਰੇਟਿੰਗ ਵੀ ਵਧੀ ਹੈਗੀ ਹੈ, ਟ੍ਰਿਪਲ ਏ ਦੀ ਕ੍ਰੈਡਿਟ ਏਜੰਸੀ ਆਸਟ੍ਰੇਲੀਆ ਨੂੰ ਰੇਟਿੰਗ ਦਿੰਦੀਆਂ ਨੇ। ਨੋਟ ਲਾਈਕ ਅਮੈਰੀਕਾ, ਨੋਟ ਲਾਈਕ ਫਰਾਂਸ, ਇਟਲੀ ਜਾਂ ਜਪੈਨ ਜਾਂ ਇੰਡੀਆ ਵਰਗੀਆਂ ਇਕੋਨਮੀਜ਼ ਜਿੱਥੇ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈਗਾ। ਐਨੀਵੇਜ਼ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਹੋਪਫੁਲੀ ਕਿ ਸੌਖੀਆਂ ਕਰਕੇ ਇਹ ਚੀਜ਼ਾਂ ਸਮਝ ਆਈਆਂ ਹੋਣਗੀਆਂ। ਅਤੇ ਇਨਸਾਈਟ ਰਿਪੋਰਟ ਦੇ ਵਿੱਚ ਇਹੀ ਅੱਡ ਅੱਡ ਰਿਪੋਰਟਾਂ ਦੇ ਉੱਤੇ ਆਪਾਂ ਅੱਜ ਦੇ ਦਿਨ ਗੱਲ ਕਰਨੀ ਸੀਗੀ। ਥੈਂਕ ਯੂ ਸੋ ਮੱਚ, ਟੇਕ ਕੇਅਰ। ਗੌਤਮ ਕਪਿਲ ਵੱਲੋਂ ਇੰਨਾ ਹੀ। ਰੇਡੀਓ ਹਾਂਜੀ 1674 AM ਸੁਣਦੇ ਰਹੋ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियाँ बने और भी रोशन शान के साथ।
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 492 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: this autumn, laugh out loud with Ayushman Khurana and Saad Ali Khan in Urda Teer.
1: Ek Pakistani jasoos Hindustan jayega.
2: Desh bhakti to yaad aage.
3: Desh kaun sa hai? Ye bhool gaya.
0: A spy mission gone wrong with hilarious moments.
4: Woh ye border chal rahi hai?
0: Nahi ji, ye to Urda Teer chal raha hai. From October 9th at cinemas near you.
5: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi man, I'm Saikom Mirbai from Manipur, Commonwealth champion, gold medalist. Sunte rahiye radio, Hanji.
3: Bale bale bale.
2: Bale bale bale.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ, ਚਿਹਰੇ 'ਤੇ ਹੋਵੋਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਅਤੇ ਅੱਜ ਤਾਂ ਹੋਰ ਵੀ ਜ਼ਰੂਰੀ ਆ। ਅੱਜ ਨਵਾਂ ਵਰ੍ਹਾ ਮਿਲਿਆ ਸਾਨੂੰ, ਅਤੇ ਆਓ ਖਿੜੇ ਮੱਥੇ ਇਹਨੂੰ ਜੀ ਆਇਆ ਆਖਦੇ ਹਾਂ। ਕੋਈ ਨਵਾਂ ਪ੍ਰਾਹੁਣਾ ਆਵੇ ਨਾ, ਜਾਂ ਫਿਰ ਪੁਰਾਣਾ ਹੀ ਆਇਆ ਹੋਵੇ ਚਿਰਾਂ ਬਾਅਦ, ਕਿਸੇ ਨਵੇਂ ਸ਼ਖਸ ਨੂੰ ਮਿਲੀਏ, ਖੁਸ਼ੀ ਦੇ ਨਾਲ ਮਿਲੀਏ, ਖੇੜੇ ਮੱਥੇ ਮਿਲੀਏ, ਤੇ ਉਹ ਬੜਾ ਸੋਹਣਾ ਉਹਦੇ ਨਾਲ ਨਾਤਾ ਬਣ ਜਾਂਦਾ, ਉਹ ਲੰਮਾ ਚੱਲਦਾ, ਫਿਰ ਉਹ ਸਾਥ ਬੜਾ ਲਾਭ ਵੀ ਦੇ ਕੇ ਜਾਂਦਾ। ਤੇ ਜੇ ਪਹਿਲੇ ਦਿਨ ਹੀ ਮੱਥੇ 'ਤੇ ਤਿਊੜੀਆਂ ਰੱਖੀਏ, ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਾਤਾ ਖਤਮ ਹੋ ਜਾਂਦਾ। ਇਸ ਕਰਕੇ ਚਿਹਰੇ 'ਤੇ ਖੁਸ਼ੀ ਰੱਖਿਓ। ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਮੁਸਕਰਾਉਂਦੇ ਰਹੋ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਨੌਜਵਾਨ ਆਪਣੇ ਗੁਰੂ ਦੀ ਭਾਲ ਦੇ ਵਿੱਚ ਚੱਲਿਆ ਗਿਆ। ਮਨ ਦੇ ਵਿੱਚ ਕੁਛ ਸਵਾਲ ਸੀ, ਦੁਨੀਆਦਾਰੀ ਤੋਂ ਮਨ ਟੁੱਟਾ ਸੀ, ਲੱਭਦਾ ਲਭਾਉਂਦਾ ਦੂਰ ਦਰੇਡੇ ਬੜੇ ਔਖੇ ਸੌਖੇ ਰਾਵਾਂ ਨੂੰ ਪਾਰ ਕਰਦਾ, ਜਿਹੜੇ ਗੁਰੂ ਦੀ ਭਾਲ ਦੇ ਵਿੱਚ ਗਿਆ ਸੀ। ਕਿਸੇ ਨੇ ਕਿਹਾ ਇਸ ਪਹਾੜੀ ਤੋਂ ਪਰਲੇ ਪਾਸੇ। ਮਨ ਦੇ ਵਿੱਚ ਤੇ ਸੋਚਦਾ ਅੱਗੇ ਬਥੇਰੀਆਂ ਪਹਾੜੀਆਂ ਪਾਰ ਕਰ ਲਈਆਂ, ਬੜਾ ਲੰਮਾ ਰਾਹ ਚੱਲ ਰਿਹਾ, ਪਤਾ ਨਹੀਂ ਅੱਗੇ ਵੀ ਕੁਛ ਹੋਣਾ ਜਾਂ ਨਹੀਂ ਹੋਣਾ। ਪਰ ਫਿਰ ਹਿੰਮਤ ਕਰਕੇ ਪਹਾੜੀ ਚੜ੍ਹੀ ਗਿਆ, ਪਰਲੇ ਪਾਸੇ ਜਾ ਨਹੀਂ ਪਹੁੰਚਿਆ। ਜਾ ਕੇ ਨਮਸਕਾਰ ਕੀਤੀ, ਆਪਣਾ ਮਨੋਰਥ ਦੱਸਿਆ, ਮੈਂ ਜੀ ਤੁਹਾਡੇ ਚਰਨਾਂ 'ਚ ਰਹਿਣਾ ਚਾਹੁੰਦਾ, ਤੁਹਾਡਾ ਚੇਲਾ ਬਣਨਾ ਚਾਹੁੰਦਾ। ਗੁਰੂ ਨੇ ਕਿਹਾ ਘਰ ਬਾਹਰ ਛੱਡ ਕੇ ਕਿਉਂ ਆਇਆ? ਕਹਿਣ ਲੱਗਾ ਜੀ ਜਿਹੜਾ ਵੀ ਸਾਥ ਬਣਦਾ ਉਹ ਟੁੱਟ ਜਾਂਦਾ। ਜੇ ਮੈਂ ਕਿਸੇ ਦੇ ਨਾਲ ਕੋਈ ਗੂੜੀ ਯਾਰੀ ਪਾਉਣਾ, ਉਹ ਯਾਰੀ ਮਤਲਬ ਦੀ ਸਾਬਤ ਹੁੰਦੀ ਹੈ, ਉਹ ਲੋਕ ਮਤਲਬ ਕੱਢਦੇ ਨੇ, ਪਾਸੇ ਹੋ ਜਾਂਦੇ ਨੇ। ਇਸੇ ਤਰ੍ਹਾਂ ਰਿਸ਼ਤੇਦਾਰੀਆਂ, ਮੈਂ ਤੇ ਭੈਣ ਭਰਾਵਾਂ 'ਚੋਂ ਵੀ ਇਹੋ ਵੇਖਿਆ। ਗੱਲ ਕਦੀ ਮੇਰਾ ਮਨ ਹੀ ਚੁੱਕਿਆ ਗਿਆ, ਮੈਂ ਰਹਿਣਾ ਹੀ ਨਹੀਂ ਚਾਹੁੰਦਾ ਘਰ, ਮੈਂ ਇਸ ਦੁਨੀਆਦਾਰੀ ਤੋਂ ਅੱਕ ਕੇ ਤੁਹਾਡੇ ਕੋਲ ਆਇਆ। ਗੁਰੂ ਨੇ ਹੱਸ ਕੇ ਕਿਹਾ ਬੜੀ ਸੋਹਣੀ ਗੱਲ ਹੈ, ਪਰ ਇਸ ਤੋਂ ਪਹਿਲਾਂ ਕੁਛ ਇੱਕ ਸੱਚ ਤੇਰੇ ਜੀ ਜਾਣ ਲੈਣੇ ਬੜੇ ਜ਼ਰੂਰੀ ਨੇ। ਜਿਹੜੀ ਵਜ੍ਹਾ ਕਰਕੇ ਤੇਰਾ ਦਿਲ ਟੁੱਟਾ, ਉਸ ਚੀਜ਼ ਦੀ ਵਜ੍ਹਾ ਨਹੀਂ ਜਾਣਨਾ ਚਾਹੇਗਾ? ਅਤੇ ਵਜ੍ਹਾ ਜਾਣਨ ਦੇ ਲਈ ਤੈਨੂੰ ਇੱਕ ਛੋਟੀ ਜਿਹੀ ਕਹਾਣੀ ਦੱਸਦਾ। ਇੱਕ ਵਾਰੀ ਇੱਕ ਵਿਅਕਤੀ ਦੂਰ ਦਰੇਡੇ ਕਿਸੇ ਐਸੇ ਰਾਹ ਦੇ ਵਿੱਚ ਫਸ ਗਿਆ ਜਿੱਥੇ ਉਹ ਸਿਰਫ ਜਿਉਂਦਾ ਸੀ। ਸੋਕਾ ਹੋਣ ਦੇ ਕਰਕੇ ਉਹਨੂੰ ਪਾਣੀ ਤੱਕ ਨਹੀਂ ਸੀ ਲੱਭ ਰਿਹਾ। ਪਾਣੀ ਦੀ ਭਾਲ ਦੇ ਵਿੱਚ ਕਦੀ ਇੱਧਰ ਭੱਜਦਾ, ਕਦੀ ਉੱਧਰ ਭੱਜਦਾ। ਇੱਕ ਛੋਟੀ ਜਿਹੀ ਪਹਾੜੀ, ਇੱਕ ਦਿਨ ਉਹਦੇ ਨਾਲ ਢੋਲ ਆ ਕੇ ਬੈਠਾ, ਆਪਣੇ ਆਖਰੀ ਸਾਹ ਗਿਣੀ ਜਾਵੇ, ਹਾਲੇ ਮਰਨ ਵਾਲੀ ਕੋਈ ਗੱਲ ਨਹੀਂ ਸੀ, ਪਰ ਉਹਨੂੰ ਲੱਗਦਾ ਸੀ ਕਿ ਜਿੱਦਾਂ ਹੁਣ ਮੈਨੂੰ ਪਾਣੀ ਮਿਲਣਾ ਹੀ ਨਹੀਂ, ਉਮੀਦ ਛੱਡ ਬੈਠਾ ਸੀ। ਅਚਾਨਕ ਉੱਪਰ ਨੂੰ ਧਿਆਨ ਗਿਆ, ਮਨ ਦੇ ਵਿੱਚ ਵਿਚਾਰ ਲਿਆਂਦਾ, ਰੱਬਾ ਜੇ ਤੂੰ ਮੇਰੀ ਜਾਨ ਬਚਾਉਣੀ ਆ, ਮੇਰੇ ਚਾਰ ਸਾਲ ਲਿਖੇ ਨੇ ਤੇ ਮੀਂਹ ਪਾ ਦੇ, ਇੱਦਾਂ ਧਿਆਈ ਮਾਰ ਦੇਣਾ। ਮੀਂਹ ਤਾਂ ਨਹੀਂ ਪਿਆ, ਪਰ ਕੁਛ ਪਲ ਬਾਅਦ ਜਦੋਂ ਉਹਨੇ ਆਪਣਾ ਹੱਥ ਜ਼ਮੀਨ ਦੇ ਉੱਤੇ ਧਰ ਕੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਕੀ ਮਹਿਸੂਸ ਕਰਦਾ ਕਿ ਉੱਥੇ ਥੋੜ੍ਹੀ ਜਿਹੀ ਨਮੀ ਹੈਗੀ ਆ, ਪੱਥਰ ਦੇ ਲਾਗੇ ਥੋੜ੍ਹੀ ਜਿਹੀ ਨਮੀ। ਉਹਦੇ ਮਨ ਦੇ ਵਿੱਚ ਜਿੱਦਾਂ ਚਾਅ ਚੜ੍ਹ ਗਿਆ ਹੋਵੇ। ਉੱਥੋਂ ਉਹਨੇ ਹੌਲੀ ਹੌਲੀ ਰੇਤ ਪੁੱਟਣੀ ਸ਼ੁਰੂ ਕੀਤੀ,
ਪੁੜਦਿਆਂ ਪੁੜਦਿਆਂ ਥੋੜ੍ਹਾ ਹੇਠਾਂ ਗਿਆ ਤਾਂ ਵਾਕਈ ਉਹਨੂੰ ਪਾਣੀ ਲੱਭ ਗਿਆ। ਉਹ ਜਿਹੜਾ ਥੋੜ੍ਹਾ ਜਿਹਾ ਪਾਣੀ ਲੱਭਾ ਉਹਨੇ ਜਿੱਦਾਂ ਉਹਨੂੰ ਇੱਕ ਇੱਕ ਨਵੀਂ ਜ਼ਿੰਦਗੀ ਦੇ ਦਿੱਤੀ। ਹੁਣ ਉਹਦਾ ਯਕੀਨ ਬਣ ਚੁੱਕਾ ਸੀ ਕਿ ਮੈਂ ਇਸ ਪਹਾੜੀ ਦੇ ਆਲੇ ਦੁਆਲੇ ਉਹ ਕਿਤੇ ਨਾ ਕਿਤੋਂ ਕੱਢ ਕੇ ਪਾਣੀ ਪੀ ਲੈਣਾ, ਆਪਣੀ ਪਿਆਸ ਬੁਝਾ ਲੈਣੀ। ਇੱਕ ਉਮੀਦ ਦੀ ਕਿਰਨ ਜਾ ਕੇ ਕੁਛ ਦਿਨ ਉਸ ਟੋਏ ਦੇ ਵਿੱਚੋਂ ਪਾਣੀ ਪੀਂਦਾ ਰਿਹਾ, ਪਰ ਉਸ ਤੋਂ ਬਾਅਦ ਪਿਆਸ ਲੱਗੀ ਅਤੇ ਉਸ ਟੋਏ ਨੇ ਪਾਣੀ ਨਹੀਂ ਦਿੱਤਾ। ਪਰ ਉਹਨੂੰ ਪਤਾ ਲੱਗ ਗਿਆ ਸੀ ਕਿ ਪਾਣੀ ਇੱਥੇ ਹੈਗਾ ਜ਼ਰੂਰ ਹੈ, ਕੋਈ ਦੋ ਚਾਰ ਫੁੱਟ ਹਟਵਾਂ। ਫਿਰ ਉਹਨੇ ਟੋਇਆ ਪੁੱਟਿਆ, ਉਹਦੇ ਵਿੱਚੋਂ ਪਾਣੀ ਨਿਕਲਿਆ। ਦੋ ਚਾਰ ਦਿਨ ਉਹਦੇ ਵਿੱਚੋਂ ਪਾਣੀ ਪੀਤਾ, ਫਿਰ ਅੱਗੇ ਚੱਲ ਕੇ ਟੋਇਆ ਪੁੱਟ ਲਿਆ। ਹੌਲੀ ਹੌਲੀ ਉਸ ਛੋਟੀ ਜਿਹੀ ਪਹਾੜੀ ਦੇ ਆਲੇ ਦੁਆਲੇ ਉਹਨੇ ਕਈ ਟੋਏ ਪੁੱਟ ਲਏ, ਕਈਆਂ 'ਚੋਂ ਪਾਣੀ ਪੀ ਲਿਆ। ਇੱਕ ਦਿਨ ਉਹ ਦੂਸਰੇ ਕਿਨਾਰੇ ਦੇ ਉੱਤੇ ਪਹੁੰਚ ਗਿਆ। ਉੱਥੇ ਜਾ ਕੇ ਸੋਚਦਾ ਹੁਣ ਤੇ ਇੱਥੋਂ ਅੱਗੇ ਖਤਮ ਕਹਾਣੀ, ਹੁਣ ਤੇ ਫਿਰ ਮੈਨੂੰ ਪਾਣੀ ਨਹੀਂ ਲੱਭਣਾ। ਫਿਰ ਦਿਲ ਛੱਡ ਪੈਂਦਾ। ਬੈਠੇ ਬੈਠੇ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਮੈਂ ਕਿਉਂ ਨਾ ਫਿਰ ਵਾਪਸ ਜਾ ਕੇ ਉਸੇ ਜਗ੍ਹਾ ਦੇ ਉੱਤੇ ਵੇਖਾਂ ਜਿੱਥੋਂ ਮੈਂ ਸ਼ੁਰੂ ਕੀਤਾ ਸੀ। ਅਤੇ ਉਹਦੇ ਮਨ ਦਾ ਫੁਰਨਾ ਸਹੀ ਨਿਕਲਿਆ। ਜਿੱਥੇ ਉਹਨੇ ਪਹਿਲਾਂ ਟੋਆ ਪੁੱਟਿਆ ਸੀ, ਅੱਜ ਕੀ ਵੇਖਦਾ ਕਿ ਉੱਥੇ ਫਿਰ ਪਾਣੀ ਭਰ ਆਇਆ। ਇਸੇ ਤਰ੍ਹਾਂ ਦੇ ਨਾਲ ਵਿਰਲਾ ਵਾਂਝਾ, ਕਦੀ ਇਸ ਟੋਏ ਝਾਤੀ ਮਾਰ, ਕਦੀ ਉਸ ਟੋਏ ਝਾਤੀ ਮਾਰ, ਫਿਰ ਕਿਤੇ ਨਾ ਕਿਤੇ ਉਹਨੂੰ ਪਾਣੀ ਲੱਭ ਹੀ ਜਾਂਦਾ, ਆਪਣੀ ਪਿਆਸ ਫਿਰ ਉਹ ਬੁਝਾ ਹੀ ਲੈਂਦਾ। ਖਾਣ ਪੀਣ ਦਾ ਉਹਦਾ ਆਸ ਪਾਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੁੱਖਾਂ ਤੋਂ ਸਰ ਜਾਂਦਾ। ਅਤੇ ਹੁਣ ਉਹਦਾ ਬੜਾ ਸੋਹਣਾ ਇਸੇ ਤਰ੍ਹਾਂ ਦੇ ਨਾਲ ਜੀਵਨ ਨਿਰਵਾਹ ਚੱਲ ਰਿਹਾ ਸੀ। ਇੱਕ ਦਿਨ ਅਚਾਨਕ ਪਿੱਛੋਂ ਕੋਈ ਸੱਜਣ ਆਇਆ, ਉਹ ਵੀ ਉਹਦੇ ਵਾਂਗੂ ਭੁੱਲ ਭੁਲੇਖੇ ਕਿਤੇ ਉਸ ਰਾਹ ਆ ਗਿਆ। ਲੱਭਦਾ ਲਭਾਉਂਦਾ ਜਦੋਂ ਉਹਦੇ ਕੋਲ ਆ ਕੇ ਇਹਨੇ ਵੀ ਪਾਣੀ ਪੁੱਛਿਆ, ਪਾਣੀ ਦਾ ਟੋਇਆ ਤਾਂ ਦੱਸ ਦਿੱਤਾ, ਪਰ ਨਾਲ ਉਹਨੇ ਸਾਰੇ ਦੁੱਖੜੇ ਵੀ ਸੁਣਾ ਦਿੱਤੇ। ਮੈਨੂੰ ਪਤਾ ਜਿਹੜੇ ਹਾਲਾਤਾਂ ਦੇ ਵਿੱਚ ਮੈਂ ਇੱਥੇ ਦਿਨ ਕੱਟੇ ਨੇ, ਮੈਂ ਜਿੰਨਾ ਔਖਾ ਰਿਹਾ ਵਾਂ ਤੇਰੇ ਕੋਲ ਨਹੀਂ ਰਹਿ ਜਾਣਾ। ਦੂਸਰਾ ਬੰਦਾ ਕੁਛ ਚੜ੍ਹਦੀ ਕਲਾ ਵਾਲਾ ਸੀ, ਕਹਿਣ ਲੱਗਾ ਇਸ ਪਹਾੜੀ ਨੂੰ ਪਾਰ ਕਰਕੇ ਜੇ ਆਪਾਂ ਪਰਲੇ ਪਾਸੇ ਚਲੇ ਜਾਈਏ ਕਿ ਉੱਥੇ ਪਾਣੀ ਮਿਲਣ ਦੀ ਆਸ ਹੈਗੀ। ਵੈਸੇ ਉਹਨੇ ਇੱਦਾਂ ਕਦੀ ਸੋਚਿਆ ਹੀ ਨਹੀਂ ਸੀ ਅਤੇ ਨਾ ਹੀ ਉਹਨੇ ਇਸ ਚੀਜ਼ ਦੇ ਉੱਤੇ ਹਾਮੀ ਭਰੀ। ਉਲਟਾ ਉਹਨੂੰ ਡਰਾਉਣ ਲੱਗਾ, ਇੱਥੇ ਤਾਂ ਕੋਈ ਚਾਰ ਲੱਪ ਪਾਣੀ ਦੇ ਭਰਾ ਲੱਭਦੇ ਨੇ, ਉੱਧਰ ਪਰਲੇ ਪਾਸੇ ਜਾ ਕੇ ਪਤਾ ਨਹੀਂ ਕਿਹੜੀ ਮੌਤ ਮਰਨਾ, ਇੱਥੇ ਟਿਕੇ ਰਹਿੰਦੇ ਹਾਂ, ਇੱਕ ਦੂਸਰੇ ਦਾ ਸਾਥ ਆ, ਔਖੇ ਸੌਖੇ ਗੁਜ਼ਾਰਾ ਚੱਲ ਰਿਹਾ, ਕੋਈ ਨਾ ਕੋਈ ਹੱਲ ਹੋ ਜਾਊਗਾ। ਪਰ ਦੂਸਰਾ ਨੌਜਵਾਨ ਜਿੱਦ ਦੇ ਉੱਤੇ ਅੜਿਆ ਰਿਹਾ, ਔਖੇ ਸੌਖੇ ਹੋ ਕੇ ਉਹਨੇ ਆਪ ਵੀ ਪਹਾੜੀ ਪਾਰ ਕੀਤੀ ਅਤੇ ਨਾਲ ਦੂਸਰੇ ਨੂੰ ਵੀ ਕਰਵਾ ਲਈ। ਪਰਲੇ ਪਾਸੇ ਜਾ ਕੇ ਕੀ ਵੇਖਦੇ ਨੇ, ਉੱਧਰ ਪਾਣੀ ਪਾਣੀ ਆ, ਇੱਕ ਵਿਸ਼ਾਲ ਸਮੁੰਦਰ ਵਗਦਾ। ਥੋੜ੍ਹੇ ਚਿਰ ਬਾਅਦ ਹੀ ਉਹਨਾਂ ਨੇ ਅਹਿਸਾਸ ਕੀਤਾ ਕਿ ਉਹ ਜਿਹੜਾ ਉਹ ਨਿੱਕੇ ਨਿੱਕੇ ਟੋਇਆਂ ਦੇ ਵਿੱਚੋਂ ਕੋਈ ਲੱਪ ਪਾਣੀ ਨਿਕਲਦਾ ਸੀ, ਕਿਤੇ ਉਹ ਨਿਕਲਦਾ ਸੀ ਕਿਤੇ ਉਹ ਨਹੀਂ ਸੀ ਨਿਕਲਦਾ, ਉਹ ਸਾਰਾ ਸ਼ਾਇਦ ਉਸੇ ਸਮੁੰਦਰ ਦੇ ਪਾਣੀ ਕਰਕੇ ਹੀ। ਉਹ ਪਰਲੇ ਪਾਸਿਓਂ ਥੋੜ੍ਹਾ ਬਹੁਤਾ ਰਿਸ ਕੇ ਜਿੰਨਾ ਇੱਧਰ ਪਹੁੰਚਦਾ ਸੀ ਉਨੇ ਦੇ ਨਾਲ ਹੀ ਉਹਨਾਂ ਨੇ ਆਪਣਾ ਗੁਜ਼ਾਰਾ ਕਰਨਾ ਸੀ। ਪਰ ਉਹਨੇ ਪਹਾੜੀ ਨਹੀਂ ਪਾਰ ਕੀਤੀ, ਹਿੰਮਤ ਨਹੀਂ ਕੀਤੀ, ਇਸ ਕਰਕੇ ਉਹਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੋਇਆ ਕਿ ਪਰਲੇ ਪਾਸੇ ਤਾਂ ਮੇਰੀ ਇਹ ਸਾਰੀ ਸਮੱਸਿਆ ਜਾਂਦੀ ਰਹਿਣੀ। ਹੁਣ ਤੂੰ ਦੱਸ, ਤੂੰ ਇਸ ਕਹਾਣੀ 'ਚੋਂ ਕੀ ਸਿੱਖਿਆ? ਨੌਜਵਾਨ ਕਹਿਣ ਲੱਗਾ, ਜੀ ਹਿੰਮਤ ਕਰਨੀ ਚਾਹੀਦੀ ਹੈ। ਜਿਸ ਤਰੀਕੇ ਦੇ ਨਾਲ ਮੈਂ ਪਹਾੜੀ ਪਾਰ ਕਰਕੇ ਆ ਗਿਆ, ਇੱਦਾਂ ਸਾਨੂੰ ਔਖੇ ਰਾਹਾਂ ਤੋਂ ਨਹੀਂ ਭੱਜਣਾ ਚਾਹੀਦਾ। ਗੁਰੂ ਨੇ ਕਿਹਾ, ਹਾਂ ਬਿਲਕੁਲ ਠੀਕ, ਪਰ ਜਿਹੜੇ ਪੱਖ ਰਹਿ ਗਏ ਨੇ ਉਹ ਤੈਨੂੰ ਮੈਂ ਦੱਸ ਦੇਣਾ। ਜਿਹੜੇ ਉਹ ਟੋਏ ਨੇ ਨਾ, ਕਦੀ ਕਿਸੇ 'ਚੋਂ ਪਾਣੀ ਨਿਕਲ ਆਇਆ, ਕਦੀ ਕਿਸੇ 'ਚੋਂ ਨਹੀਂ, ਅੱਜ ਨਿਕਲਿਆ ਕੱਲ੍ਹ ਨਹੀਂ, ਅਤੇ ਫਿਰ ਦੁਬਾਰਾ ਤੋਂ ਜਦੋਂ ਘੁੰਮ ਕੇ ਆਇਆ ਤਾਂ ਫਿਰ ਪਾਣੀ ਭਰਿਆ।
ਇਹ ਬੇਸਿਕਲੀ ਅਸਲ ਦੇ ਵਿੱਚ ਤੇਰੀਆਂ ਸਾਂਝਾਂ ਨੇ, ਤੇਰੀਆਂ ਸ਼ਕੀਰੀਆਂ ਨੇ, ਤੇਰੇ ਰਿਸ਼ਤੇ ਨਾਤੇ ਨੇ, ਚਾਹੇ ਉਹ ਖੂਨ ਦੇ ਹੋਣ, ਚਾਹੇ ਤੂੰ ਆਪ ਬਣਾਏ ਹੋਣ, ਜਿਹੜੇ ਯਾਰਾਂ ਦੋਸਤਾਂ ਦੇ ਪਰਿਵਾਰ ਦੇ ਬਾਰੇ ਤੂੰ, ਰਿਸ਼ਤੇਦਾਰਾਂ ਦੇ ਬਾਰੇ ਤੂੰ ਗੱਲਾਂ ਕਰਦਾ, ਇਹ ਉਹੀ ਟੋਏ ਨੇ। ਜਿੰਨਾ ਚਿਰ ਕਿਸੇ ਟੋਏ ਦੇ ਵਿੱਚੋਂ ਕੋਈ ਲੱਪ ਪਾਣੀ ਨਿਕਲਦਾ, ਉਹਨਾਂ ਚਿਰ ਆਪਾਂ ਬੜੇ ਸਵਾਦ ਦੇ ਨਾਲ, ਬੜੇ ਰਸ ਦੇ ਨਾਲ ਪੀਂਦੇ ਹਾਂ। ਪਰ ਜਿਸ ਦਿਨ ਉਸ ਟੋਏ ਦੇ ਵਿੱਚੋਂ ਪਾਣੀ ਨਹੀਂ ਨਿਕਲਦਾ, ਯਾਨੀ ਕਿ ਗਰਜਾਂ ਖਤਮ ਹੋ ਜਾਂਦੀਆਂ ਨੇ, ਉਸ ਦਿਨ ਆਪਾਂ ਉਸ ਟੋਏ ਨੂੰ ਕੋਸਦੇ ਹਾਂ, ਮਿੱਟੀ ਪਾ ਕੇ ਗਾਂਹ ਲੰਘ ਜਾਂਦੇ ਹਾਂ। ਰੱਬ ਵੇਖ ਕਿੱਡਾ ਡਾਢਾ, ਉਹ ਇੱਕ ਨਵੇਂ ਟੋਏ ਦੇ ਵਿੱਚੋਂ ਤੁਹਾਨੂੰ ਪਾਣੀ ਦੇ ਦਿੰਦਾ, ਕਿਸੇ ਹੋਰ ਜੀ ਦੇ ਵਿੱਚੋਂ ਉਹ ਦੋਸਤੀ ਦੇ ਦਿੰਦਾ, ਇੱਕ ਆਸ ਦੀ ਕਿਰਨ ਦੇ ਦਿੰਦਾ, ਅਸੀਂ ਉਹਦੇ ਵਿੱਚੋਂ ਪਾਣੀ ਪੀਣਾ ਸ਼ੁਰੂ ਕਰ ਦਿੰਦੇ। ਇਸੇ ਤਰ੍ਹਾਂ ਤੀਸਰਾ, ਚੌਥਾ, ਪਤਾ ਨਹੀਂ ਜ਼ਿੰਦਗੀ ਦੇ ਵਿੱਚ ਹਰ ਰੋਜ਼ ਕਿੰਨੇ ਟੋਏ ਪੁੱਟਦੇ ਹਾਂ ਆਪਾਂ, ਕਿੰਨੀਆਂ ਆਪਾਂ ਸਾਂਝਾਂ ਬਣਾਉਂਦੇ ਹਾਂ, ਉਹਨਾਂ ਸਾਰੀਆਂ ਸਾਂਝਾਂ ਤੋਂ ਆਪਾਂ ਲਾਹਾ ਲੈਂਦੇ ਹਾਂ ਅਤੇ ਫਿਰ ਉਹਦੇ ਵਿੱਚ ਮਿੱਟੀ ਪਾ ਕੇ ਗਾਂਹ ਤੁਰ ਪੈਂਦੇ ਹਾਂ, ਉਹਨੂੰ ਕੋਸਦੇ ਹਾਂ ਕਿ ਇਹਦੇ ਵਿੱਚ ਹੁਣ ਪਾਣੀ ਨਹੀਂ ਰਿਹਾ। ਇਹ ਆਪਾਂ ਭੁੱਲ ਜਾਂਦੇ ਹਾਂ ਕਿ ਇੱਕ ਦਿਨ ਉਸ ਟੋਏ ਨੇ, ਉਸ ਸਾਂਝ ਨੇ ਸਾਡੀ ਪਿਆਸ ਬੁਝਾਈ ਸੀ, ਤਾਂ ਹੀ ਤਾਂ ਸਾਡੀ ਸਾਂਝ ਬਣੀ। ਅਤੇ ਫਿਰ ਜਦੋਂ ਲੋੜ ਪੈਂਦੀ ਆ, ਹੋਰ ਸਾਰੇ ਟੋਏ ਜਾ ਸਾਥ ਛੱਡ ਜਾਂਦੇ ਆ ਅਤੇ ਵਾਪਸ ਫਿਰ ਉਸੇ ਜਗ੍ਹਾ ਤੋਂ, ਉਸੇ ਟੋਏ 'ਚੋਂ ਮਿੱਟੀ ਪੁੱਟਣੀ ਸ਼ੁਰੂ ਕਰ ਦਿੰਦੇ ਹਾਂ। ਫਿਰ ਭਾਵੇਂ ਕਿੰਨੀਆਂ ਵੀ ਔਖੀਆਂ ਸੌਖੀਆਂ ਸਾਡੀਆਂ ਕੌੜੀਆਂ ਮਿੱਠੀਆਂ ਸਾਂਝਾਂ ਹੋਣ, ਯਾਦਾਂ ਹੋਣ, ਕਿੰਨਾ ਵੀ ਉਹਦੇ ਨਾਲ ਗੁੱਸਾ ਗਿਲਾ ਹੋਵੇ, ਉਹ ਸਾਰਾ ਕੁਛ ਭੁੱਲ ਭੁਲਾ ਕੇ ਅਸੀਂ ਫਿਰ ਮਾਫ਼ੀ ਮੰਗਦੇ ਹਾਂ, ਫਿਰ ਥੱਲੇ ਲੱਗ ਕੇ ਉਸ ਬੰਦੇ ਨਾਲ ਸਾਂਝ ਦੁਬਾਰਾ ਵਧਾ ਲੈਂਦੇ ਹਾਂ। ਬੱਲੇ ਬੱਲੇ ਜਾਈਏ ਰੱਬ ਦੇ ਉਹਨਾਂ ਜੀਆਂ ਦੀ, ਉਹ ਸਾਨੂੰ ਫਿਰ ਗੱਲ ਨਾ ਲਾ ਲੈਂਦੇ, ਕਿਉਂਕਿ ਉਹਨਾਂ ਦੀ ਵੀ ਕੋਈ ਔਕਾਤ ਨਹੀਂ ਉਹ ਤੁਹਾਡੇ ਨਾਲ ਮਿਲਣ ਜਾਂ ਨਾ ਮਿਲਣ, ਉਹ ਵੀ ਕਿਸੇ ਦੇ ਹੁਕਮ ਦੇ ਵਿੱਚ ਬੱਧੇ ਆ। ਜਿੰਨਾ ਕੁ ਪਾਣੀ ਉਹ 'ਚ ਇਕੱਠਾ ਹੋਇਆ ਹੁੰਦਾ ਉਹ ਫਿਰ ਇਜਾਜ਼ਤ ਦਿੰਦੇ ਆ ਪੀਣ ਦੀ। ਅਤੇ ਕਮਾਲ ਦੀ ਗੱਲ ਦੱਸਾਂ, ਸਿਰਫ ਤੈਨੂੰ ਟੋਏ ਨਹੀਂ ਲੱਭਦੇ, ਬੜਿਆਂ ਦੇ ਲਈ ਤੂੰ ਵੀ ਇੱਕ ਟੋਇਆ, ਤੇਰੇ ਵਿੱਚੋਂ ਵੀ ਬੜਿਆਂ ਨੇ ਪਾਣੀ ਪੀਤਾ। ਅਤੇ ਦੁਨੀਆਦਾਰੀ ਇਸੇ ਤਰ੍ਹਾਂ ਦੇ ਨਾਲ ਚੱਲਦੀ ਰਹਿੰਦੀ ਹੈ, ਕਦੀ ਕਿਸੇ ਨੇ ਕਿਸੇ 'ਚੋਂ ਪਾਣੀ ਪੀ ਲਿਆ, ਕਿਸੇ ਨੇ ਕਿਸੇ 'ਚੋਂ ਪੀ ਲਿਆ, ਕਿਸੇ ਨੇ ਕਿਸੇ ਦੀ ਪਿਆਸ ਬੁਝਾ ਦਿੱਤੀ, ਕਿਸੇ ਦੇ ਕੰਮ ਆ ਗਿਆ, ਦੂਸਰੇ ਨੇ ਦੂਸਰੇ ਦੀ ਬੁਝਾ ਦਿੱਤੀ। ਪਰ ਟੋਏ ਨੂੰ ਕੋਈ ਪਤਾ ਥੋੜ੍ਹੀ ਹੁੰਦਾ ਉਹਦੇ ਵਿੱਚੋਂ ਕਿਹੜਾ ਕਿੰਨੀ ਪਿਆਸ ਬੁਝਾ ਰਿਹਾ। ਅਤੇ ਫਿਰ ਗੁਰੂ ਜੀ ਇਹਦਾ ਹੱਲ ਕੀ? ਹੱਲ ਉਹੀ ਜਿਹੜਾ ਤੂੰ ਪਹਿਲਾਂ ਦੱਸਦਾ ਸੀ। ਆਪਾਂ ਇਹਨਾਂ ਨਿੱਕੇ ਨਿੱਕੇ ਟੋਇਆਂ ਦੇ ਵੱਲ, ਇਹਨਾਂ ਦੇ ਆਲੇ ਦੁਆਲੇ ਭੱਜੇ ਫਿਰਦੇ ਹਾਂ। ਜੇ ਪਹਾੜੀ ਪਾਰ ਕਰਕੇ ਕਿਤੇ ਦੂਸਰੇ ਪਾਸੇ ਸਮੁੰਦਰ ਵੱਲ ਚਲੇ ਜਾਈਏ ਨਾ, ਤਾਂ ਸਾਰੀਆਂ ਕਿਲਤਾਂ ਹੀ ਸਾਡੀਆਂ ਖਤਮ ਹੋ ਜਾਣ। ਨਾ ਪਿਆਸ ਦੀ ਚਿੰਤਾ ਰਹੇ, ਨਾ ਕਿਸੇ ਦੇ ਨਾਲ ਰਿਸ਼ਤਾ ਨਾਤਾ ਟੁੱਟਣ ਦੀ। ਉਹ ਵਿਸ਼ਾਲ ਸਮੁੰਦਰ ਆ ਗੁਰੂ, ਜਿਹਦੇ ਲੜ ਲੱਗ ਕੇ ਤੁਹਾਡੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ। ਪਰ ਉਹਦੇ ਲਈ ਤੁਹਾਨੂੰ ਪਹਾੜੀ ਪਾਰ ਕਰਨੀ ਪੈਂਦੀ, ਜਿੱਦਾਂ ਤੂੰ ਅੱਜ ਕਰਕੇ ਆਇਆ, ਅਤੇ ਬਾਕੀ ਸਾਰੇ ਵੀ ਕੋਸ਼ਿਸ਼ ਕਰਿਓ ਇਹ ਪਹਾੜੀ ਪਾਰ ਕਰਨ ਦੀ। ਕਦੋਂ ਤੱਕ ਇਹਨਾਂ ਨਿੱਕੇ ਨਿੱਕੇ ਟੋਇਆਂ 'ਚੋਂ ਪਾਣੀ ਪੀਂਦੇ ਰਹਾਂਗੇ? ਕਦੋਂ ਤੱਕ ਤੁਸੀਂ ਆਪ ਟੋਏ ਬਣੇ ਰਹੋਗੇ, ਕਿਸੇ ਦੂਸਰੇ ਟੋਏ 'ਤੇ ਆਸ ਰੱਖੋਗੇ? ਕੋਸ਼ਿਸ਼ ਕਰੀਏ ਗੁਰੂ ਦੇ ਲੜ ਲੱਗਣ ਦੀ। ਅੱਜ ਨਵੇਂ ਵਰ੍ਹੇ ਦੇ ਵਿੱਚ ਆਪਾਂ ਕੁਛ ਨਵਾਂ ਸਿੱਖਦੇ ਹਾਂ, ਕੁਛ ਨਵਾਂ ਧਾਰਦੇ ਹਾਂ, ਅੱਗੇ ਵੱਧਦੇ ਹਾਂ, ਇੱਕ ਇੱਕ ਕਦਮ ਕਰਕੇ ਇਹ ਪਹਾੜੀ ਚੜ੍ਹਨ ਦੀ ਕੋਸ਼ਿਸ਼ ਕਰੀਏ। ਕਿਉਂਕਿ ਪਰਲੇ ਪਾਸੇ ਸਾਨੂੰ ਕਿਸੇ ਕਿਸਮ ਦੀ ਭੁੱਖ ਦੀ ਪਿਆਸ ਦੀ ਕੋਈ ਚਿੰਤਾ ਨਹੀਂ ਰਹਿਣੀ। ਉੱਥੇ ਕਿਸੇ ਟੋਏ ਨੇ ਮਾਣ ਨਹੀਂ ਕਰਨਾ, ਉੱਥੇ ਨਾ ਤੁਸੀਂ ਟੋਏ ਰਹਿਣਾ ਅਤੇ ਨਾ ਅੱਗੇ ਕੋਈ ਟੋਇਆ, ਉੱਥੇ ਤਾਂ ਵਿਸ਼ਾਲ ਸਮੁੰਦਰ ਹੈ। ਜਦੋਂ ਆਪਾਂ ਗੁਰੂ ਦੇ ਲੜ ਲੱਗ ਜਾਂਦੇ ਹਾਂ, ਉੱਥੋਂ ਜਿੰਨਾ ਮਰਜ਼ੀ ਪੀ ਜਾਓ ਤੁਸੀਂ, ਜਿੰਨੀਆਂ ਮਰਜ਼ੀ ਆਪਣੀਆਂ ਆਸਾਂ ਮੁਰਾਦਾਂ ਪੂਰੀਆਂ ਕਰੀ ਜਾਓ, ਉਹ ਪਾਣੀ ਕਿਤੇ ਮੁੱਕਣਾ, ਅਤੇ ਹਰ ਰੋਜ਼ ਨਵਾਂ ਟੋਆ ਪੁੱਟਣ ਦੀ ਵੀ ਲੋੜ ਨਹੀਂ। ਸੋ ਫਿਰ ਨਵੇਂ ਵਰ੍ਹੇ ਦੇ ਵਿੱਚ ਕੁਛ ਇੱਕ ਆਪਾਂ ਰੈਜ਼ੋਲਿਊਸ਼ਨ ਲੈ ਕੇ ਚੱਲਦੇ ਹੁੰਦੇ ਹਾਂ, ਅਤੇ ਆਪਾਂ ਇਹ ਵੀ ਸ਼ਾਮਿਲ ਕਰ ਲਈਏ
ਕਿ ਆਪਾਂ ਇੱਕ ਇੱਕ ਕਦਮ ਆਪਣੇ ਗੁਰੂ ਵੱਲ ਵਧਣ ਦੀ ਕੋਸ਼ਿਸ਼ ਕਰਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗੇ ਸੀ ਨੀ ਘੁੰਗਰੂ ਤੇਰਿਆਂ ਪੈਰਾਂ ਦੇ, ਕਿ ਗੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗੈਰਾਂ ਦੇ, ਸਾਡੀ ਝਾਂਜਰ ਵਿਹੜੇ ਗੈਰਾਂ ਦੇ।
1: Star Studio 18 and Panorama Studios Production presents
2: Ne bete ke liye justice chahiye
3: Mujhe justice nahi badla chahiye
1: Drishyam the conclusion starring Ajay Devgan Tabu Shreya Saran Jaydeep Alawat and many more
4: Is baar khatra kab kaise aur kahan se aayega batana mushkil hai
1: The end we've been waiting for Drishyam the conclusion in cinema 2nd October
4: Kyunki kahani abhi khatam nahi hui hai Aakhri hissa baki hai
1: Overseas release by Zee Studios.
5: Satyakal, main hoon Jimmy Shergill, se tum sun rahe ho Radio Hanji 1674 AM.

0: ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੇ ਹਾਥੇ।
1: ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗਤਿਨ ਲਿਵ ਲਾਗੀ।
0: ਕਈ ਕੋਟ ਪ੍ਰਭ ਕੋ ਖੋਜਨ ਤੇ, ਆਤੁ ਮੈਂ ਪਾਰ ਬ੍ਰਹਮ ਨਹਮ ਤੇ।
1: ਕਈ ਕੋਟ ਦਰਸ਼ਨ ਪ੍ਰਾਪਿ, ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ।
0: ਕਈ ਕੋਟ ਮਾ ਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ।
1: ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧੰਨ ਧੰਨ।
0: ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਮੰਡ।
1: ਕਈ ਕੋਟ ਹੋਏ ਅਵਤਾਰ, ਕਈ ਜੋਤ ਕੀਨੋ ਵਿਸਥਾਰ।
0: ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ।
1: ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਮਾ ਹੈ ਸਮਾਤ।
0: ਤਾਕਾ ਅੰਤ ਨ ਜਾਣੇ ਕੋਈ, ਆਪੇ ਆਪ ਨਾਨਕ ਪ੍ਰਭ ਸੋਏ।
1: ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ।
0: ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੇ ਇਕੋ ਨੇਤਰੇ।
1: ਕਈ ਕੋਟ ਨਾਮ ਰਸ ਪੀਵੈ, ਅਮਰ ਭਏ ਸਦ ਸਦ ਹੀ ਜੀਵੈ।
0: ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸਹਿ ਸਮਾਵੈ।
1: ਆਪਣੇ ਜਨ ਕੋ ਸਾਥ ਸਾਥ ਸਮਾਰੇ, ਨਾਨਕ ਕੋਈ ਪਰਮੇਸ਼ਰ ਕੇ ਪਿਆਰੇ।
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਅੱਠ ਦਸ ਸਲੋਕ।
1: ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰ ਨੈ, ਜਲ ਥਲ ਮਹੀਲ ਸੋਏ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਕਰਨ ਕਰਾਵਨ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ।
1: ਕਿਨ ਮੈ ਥਾਪੋ ਥਾਪ ਨਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ।
0: ਹੁਕਮੈ ਧਾਰ ਅਤਰ ਰਹਾਵੈ, ਹੁਕਮੈ ਉਪਜੈ ਹੁਕਮ ਸਮਾਵੈ।
1: ਹੁਕਮੈ ਊਚ ਨੀਚ ਵਿਵਹਾਰ, ਹੁਕਮੈ ਅਨਕ ਰੰਗ ਪ੍ਰਕਾਰ।
0: ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ।
1: ਪ੍ਰਭਾਵੈ ਮਨ ਨਤ ਪਾਵੈ, ਪ੍ਰਭਾਵੈ ਤਾਂ ਪਾਥਰ ਤਰਾਵੈ।
0: ਪ੍ਰਭਾਵੈ ਬਿਨ ਸਾਸ ਤੇ ਰਾਖੈ, ਪ੍ਰਭਾਵੈ ਤਾਂ ਹਰ ਗੁਣ ਪਾਖੈ।
1: ਪ੍ਰਭਾਵੈ ਤਾਂ ਪਥ ਤੁਧਾਰੈ, ਆਪ ਕਰੈ ਆਪਨ ਵਿਚਾਰੈ।
0: ਦੁਹਸਰਿਆ ਕਾ ਸੁਆਮੀ, ਖੀਲੈ ਵਿਖਸੈ ਅੰਤਰ ਜਾਮੀ।
1: ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ।
0: ਹੋ ਮਾਨਕ ਤੇ ਕਿਆ ਹੋਇਆਵੈ, ਜੋ ਤਿਸ ਭਾਵੈ ਸੋਈ ਕਰਾਵੈ।
1: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ।
0: ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ।
1: ਭਰਮੇ ਭੂਲਾ ਦਹਿ ਦਿਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰਾਵੈ।
0: ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾਨਾ ਮਿਲੇ।
1: ਖਿਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ।
0: ਜਾ ਕਾ ਦਿਸ ਕਛੂ ਨਾ ਆਵੈ, ਤਿਸ ਤਤਕਾਲ ਦਾ ਦਸ ਪਲਟਾਵੈ।
1: ਜਾ ਕੋ ਆਪਣੀ ਕਰੈ ਬਖਸ਼ੀਸ਼, ਤਾ ਕਾ ਲੇਖਾ ਨਾ ਗਨੈ ਜਗਦੀਸ਼।
0: ਜੀਓ ਪਿੰਡ ਸਭ ਤਿਸ ਕੀ ਰਾਸ, ਘੜ ਘੜ ਪੂਰਨ ਬ੍ਰਹਮ ਪ੍ਰਗਾਸ।
1: ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਬਡਾਈ।
0: ਇਸ ਕਾ ਬਲ ਨਾ ਇਸ ਹਾਥ, ਕਰਮ ਕਰਮ ਸਰਵ ਕੋ ਨਾਥ।
1: ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਫੁਨਥੀਓ।
0: ਕਬਹੂ ਊਚ ਨੀਚ ਮੈਂ ਬਸੈ, ਕਬੂ ਸੋਕ ਹਰ ਖਰੰਗ ਹਸੈ।
1: ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਉਬ ਆਕਾਸ਼ ਪਿਆਲ।
0: ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ।
1: ਕਬਹੂ ਨਿਤ ਕਰੈ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ।
0: ਕਬਹੂ ਮਹਾਕ੍ਰੋਧ ਬਿਕਰਾਲ, ਕਬਹੂ ਸਰਬ ਕਿਹੋ ਤਰਵਾਲ।
1: ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਭੇਖਾਰੀ ਨੀਚ ਕਾ ਸਾਜਾ।
0: ਕਬਹੂ ਆਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ।
1: ਜਿਉਂ ਪ੍ਰਭ ਰਾਖੈ ਤਿਵੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ।
0: ਕਬਹੂ ਹੋਏ ਪੰਡਿਤ ਕਰੇ ਵਖਿਆਨ, ਕਬਹੂ ਮੋਹਨਧਾਰੀ ਲਾਵੈ ਧਿਆਨ।
1: ਕਬਹੂ ਤਟ ਤੀਰਥ ਇਸ਼ਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ।
0: ਕਬਹੂ ਕੀਟ ਹਸ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ।
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜਿਉਂ ਪ੍ਰਭ ਭਾਵੈ ਤਿਵੈ ਨਚਾਵੈ।
0: ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ।
1: ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਸਥਾਨ ਤੇ ਬਹੁਰ ਨ ਆਵੈ।
0: ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼।
1: ਮਨ ਤਨ ਨਾਮਰ ਤੇ ਕਰੰਗ, ਸਦਾ ਵਸੈ ਪਾਰ ਬ੍ਰਹਮ ਕੈ ਸੰਗ।
0: ਜੋ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ।
1: ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ।
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਅੱਠ ਗਿਆਰਾਂ ਸਲੋਕ।
1: ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ। ਬੜੇ ਬੜੇ ਅਹੰਕਾਰੀਆਂ, ਨਾਨਕ ਗਰਭ ਗਲੇ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰ ਪਾਤੀ ਹੋ ਸਵਾਨ।
1: ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ।
0: ਆਪਸ ਕੋ ਕਰਮੰਤ ਕਹਾਵੈ, ਜਨਮ ਮਰੇ ਬੋ ਜੋਨ ਭਰਮਾਵੈ।
1: ਧਨ ਭੂਮਗਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ।
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆ ਗੈ ਸੁਖ ਪਾਵੈ।
1: ਧਨਵੰਤਾ ਹੋਏ ਕਰ ਗੁਰਬਾਵੈ, ਤਿਰਨ ਸਮਾਨ ਕੱਛ ਸੰਗ ਨ ਜਾਵੈ।
0: ਬਹੁ ਲਸਕਰ ਮਾਨਕ ਉਪਰ ਕਰੇ ਆਸ, ਪਲ ਪੀਤਰਤਾ ਕਾ ਹੋਏ ਬਿਨਾਸ।
1: ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ।
0: ਕਿਸੇ ਨਾ ਬਦੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ।
1: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ, ਸੋ ਜਾਨ ਨਾਨਕ ਦਰ ਗੈ ਪਰਵਾਨ।
0: ਕੋਟ ਕਰਮ ਕਰੇ ਹੋ ਤਾਰੈ, ਸਰਮ ਪਾਵੈ ਸਗਲੇ ਬਿਰਥਾਰੈ।
1: ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ।
0: ਅਨਕ ਯਤਨ ਕਰਾ ਤੁਮ ਨੀ ਦਰਵੈ, ਹਰ ਦਰ ਗੈ ਕੋ ਕੈਸੈ ਗਵੈ।
1: ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ।
0: ਸਰਬ ਕਿਰਿਅਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ।
1: ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਾਂ ਵਿਸ ਕੋ ਸੁਖ ਨਾਹੀ ਕੋਏ।
0: ਜਾਵੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਦਾ।
1: ਜਬ ਤਾਰੈ ਕੋ ਬੈਰੀ ਮੀ, ਤਬ ਲਗ ਨਿਹਚਲ ਨਾਹੀ ਚੀਤ।
0: ਜਬ ਲਗ ਮੋਹ ਮਗਨ ਸੁਮਾਏ, ਤਬ ਲਗ ਧਰਮ ਲੈ ਦੇ ਸਜਾਏ।
1: ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹੋਂ ਛੂਟੈ।
0: ਸੈਸ ਕਟੇਲਾ ਕੋਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ।
1: ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ।
0: ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਤ ਬਿਤੈ ਸਭ ਕਾਜੈ।
1: ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੈ ਪ੍ਰਾਪਤ ਹੋਏ।
0: ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ।
1: ਕਰਨ ਕਰਾਵਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ।

0: और जैसी दुष्ट करे तैसा होए आपे आप आप प्रभ सोए
1: जो किच कीनो सो अपने रंग सब ते दूर सब हु कै संग
0: पूजा देख करै विवेक आपै एक आपै अनेक
1: मरण बिन सह आवै न जाए नानक सद ही रहया समाए
0: आप उपदेश है समझे आप आपे रचिया सब कै साथ
1: आप कीनो आपन विस्तार सब का छुसका ओ हो करने हार
0: उसते बिन कहो किच होए थान तनंतर एक सोए
1: अपने चले तब करने हार कौत करे रंग अपार
0: मन में आप मन अपने माहे नानक कीमत कह न जाए
1: सत सत सत प्रभु स्वामी गुर प्रसाद किने विख्यानी
0: सच सच सच सब की ना कोड मदे किने विरले चीना
1: भला भला भला तेरा रूप अत सुंदर पार अनूप
0: निर्मल निर्मल निर्मल तेरी बाणी घट घट सुनी स्वर्ण बखानी
1: पवित्र पवित्र पवित्र पुनीत नाम जपै नानक मन प्रीत
0: मनी सुख अमृत पब नाम भग जना कै मन विश्राम अठ बारह श्लोक
1: संत शरण जो जन परै सो जन उधरन हार संत की निंदा नानका बहुर बहुर अवतार सत नाम श्री वाहिगुरु अष्टपदी
0: संत के दुखन हार जा कटै संत के दुखन जमते नहीं छुटै
1: संत के दुखन सुख सब जाए संत के दुखन नरक में पाए
0: संत के दुखन मत होए मलीन संत के दुखन सुबाते ही
1: संत के हते को रखे न कोए संत के दुखन थान भ्रष्ट होए
0: संत कृपाल कृपा जे करै नानक संत संग निंदक बीतरै
1: संत के दुखन ते मुख पावै संतन कै दुखन कागजों लवै
0: संतन कै दुखन सर्व जोन पाए संत के दुखन त्रिगत जोन करमाए
1: संतन कै दुखन तृष्णा में जलै संत के दुखन सब को छलै
0: संत के दुखन ते सब जाए संत के दुखन नीच नीचाए
1: संत दुखी का थाउ को नाहे नानक संत पावै ता ओए भीगत पाहे
0: संत का निंदक महा अतताई संत का निंदक खिंटिक न पाई
1: संत का निंदक महा त्यारा संत का निंदक परमेश्वर मारा
0: संत का निंदक राज तेहीन संत का निंदक दुखी आर दीन
1: संत के निंदको सर्व रोग संत के निंदको सदा बिजोग
0: संत की निंदा दुख में दुख नानक संत भावे ता उसका भी होए मोख
1: संत का दुखी सदा पवित्र संत का दुखी किसै कान हिमित
0: संत का दुखी को डान लागे संत को दुखी को सब त्याग
1: संत का दुखी महा अहंकारी संत का दुखी सदा बिकारी
0: संत का दुखी जन्म मरे संत के दुख ना सुख ते टरे
1: संत के दुखी को ना ही ठाओ नानक संत पावे ता ले मिलाए
0: संत का दुखी अज भी ते टूटे संत का दुखी किते काज ना पहुंचे
1: संत के दुखी को ध्यान परमाइया संत का दुखी उजड़ पाइए
0: संत का दुखी अंतर ते थोथा जो सास बिना मृतक की लोथा
1: संत के दुखी की जड़ किछ नाहे आपन बीजा पे ही खाहे
0: संत के दुखी को अवर ना रखन हार नानक संत भावे ता ले उबार
1: संत का दुखी बिल लाए जो जल बिहोन मछली तड़फड़ाए
0: संत का दुखी भूखा नहीं राजा है जो पावक इधर नहीं त्रापे
1: संत का दुखी छुटा की ला जो बुआर तिल खेत माहे बहिला
0: संत का दुखी तरम ते रहत संत का दुखी सद मिठिया कहत
1: किरत निंद का तुर ही पाया नानक जो तिस पावे सोई थिया
0: संत का दुखी बिगरूप हो जाए संत के दुखी को दरगह मिला सजाए
1: संत का दुखी सदा सहकाइए संत का दुखी मां नाम रहना जीवाइए
0: संत के दुखी की पूजे ना आसा संत का दुखी उठ चले निराशा
1: संत के दुख ना तृष्णा कोई जैसा पावे तैसा कोई होए
0: पया कितन मेटै कोई नानक जाने सच्चा सोए
1: सब कर तिसके ओ हो करने हार सदा सदा तिसको नमस्कार
0: सब की उस्तत करो दिन रात तिसे त्या वो सास गिरा
1: सब कछ वरत है तिसका किया जैसा करे तैसा को थिया
0: अपना खेल अब करने हार दूसर कौन कहे विचार
1: जिसनो कृपा करे तिस अपन नाम दे बडभागी नानक जन से
0: सुखमनि सुख अमृत प्रभ नाम भगत जना कै मन विश्राम अठ तेरह श्लोक
1: तजो सियानप सुरजन हो सिमरो हर हर राए एक आस हर मन रखो नानक दुख भरम पौ जाए सत नाम श्री वाहिगुरु अष्टपदी
0: मन की टेक विधि सब जान देवन को एक है भगवान
1: जिस कह दिया रह अगाए बहुर न तृष्णा लागे आए
0: मारे राखे एक आप मन कै कुछ नाही हा
1: तिसका हुक्म बूढ़ सो खोए तिसका नाम रख कंठ परोए
0: सिमर सिमर सिमर पर सोए नानक बिघ न लागे कोए
1: उस्तत मन में कर निरंकार कर मन मेरे सत व्यवहार
0: निर्मल रसना अमृत पियो सदा सुहेला कर ले जियो
1: नैनो पिव ठाकुर कारंग साध संग बिन सह सब संग
0: चरण चलो मार गोविंद मिटे पाप जपिए हर बिंद
1: हर हर कर्म सरवन हर कथा हर दरगह नानक उजल मथा
0: वडबागी ते जन जग माहे सदा सदा हर की गुण गाहे
1: राम नाम जो कर है बीचार से धनवंत गनी संसार
0: मन तन मुख बोले हर मुखी सदा सदा जानो ते सुखी
1: एको एक एक पछान है इतुत की हो सूझी जाने
0: नाम संग जिसका मन माने नानक तिन निरंजन जाने
1: गुर प्रसाद अपना आप सूझे तिसकी जानो तृष्णा बुझे
0: सा संग हर हर जस कह तू सर्व रोग त्यो हर जन है तू
1: अंदर कीर्तन केवल बख्यान ग्रस्त में सोई निर्वाण
0: एक ऊपर जिस जन की आशा तिसकी कटिए जम की फासा
1: पार ब्रह्म की जिस मन भूख नानक तिस है ना लागह दुख
0: जिसको हर पर मंचित आवे सो संत सुहेला नहीं डुलावे
1: जिस पर अपना कृपा कर सो सेव कहो किसते डर है
0: जैसा सत तैसा दिष्ट आया अपने कार्य में आप समाया
1: सोदत सोदत सोद सीजिया गुर प्रसाद तत सा बूझिया
0: जब देखो ता सब किछ मूल नानक सो सुखम सोई स्थूल
1: नह किछ जन्म है नह किछ मर है आपन चलित आप ही कर है
0: आवन जावन दिष्ट अंदिष्ट आज्ञाकारी तारी सब सिष्ट
1: आपे आप सगल महया ताप अनक जुगत राज थापो थाप
0: अविनाशी नाए किच खंड तारन धारियो ब्रह्मांड
1: अलख अपे पुरख प्रताप आप जपाए ता नानक जाप
0: जिन प्रभ जाता सो सोभावंत सगल संसार उदरे तनमंत
1: प्रभु के सेवक सगलो उदाहरण प्रभु के सेवक दुख बिसारन
0: आपे मेल लय कृपाल गुरु का सजो पै निहाल
1: उनकी सेवा सोई लागै जिसनो कृपा करह बड़ भागै
0: नाम जपत पावे विश्राम नानक तिन पुरख को तुम करमान
1: जो किच करै सो प्रभु कै रंग सदा सदा सह हर संग
0: सह सुबह होवे सो होए करने हार पछाण सोए
1: प्रभु का किया जन मीठ लगाना जैसा सत ऐसा दृष्टाना
0: जिसते उपजे तिस महे सुमाए ओए निधान ओए सुख निदान उन्हों बनाए
1: आपस को आप दीनो मान नानक प्रभु जन एको जान
0: सुख मनी सुख अमृत पव नाम भगत जना कै मन विश्राम अठ चौदह श्लोक
1: सर्व कला भरपूर प्रभु बिरथा जानन हार जा कै स्मरण उदरी है नानक तिस बलिहार सत नाम श्री वाहिगुरु अष्टपति
0: टूटी गंडन हार गोपाल सर्व जी आपे प्रतपाल
1: सगल की चिंता जिस मन माहे तिसते बिरथा कोई नाहे
0: रे मन मेरे सदा हर जाप अमनासी प्रभा पे आप
1: आपन की आ कछु न होए जी सौ प्राणी लोचै कोए
0: तिस बिन नाही तेरे किच काम गत नानक जप एक हर नाम
1: रूपवंत होए नाही मोह है प्रभु की जोत सगल घट सो है
0: तनवंता होए क्या को गर्भ है जा सब की तिसका दिया दरब है
1: पत सूरज को कहावै प्रभु की कला बिना कहतावै
0: जी को होए बहे दातार तिस दिन हार जाने गवार
1: जिस गुर प्रसाद टूटै हो रोग नानक सूजन सदा अरोग
0: ज्यो मंदिर को था मैं थमन त्यों गुर का शब्द मने अस्थमन
1: ज्यो पाखान नाव चढ़ता रह प्राणी गुर चरण लागत निस्तार है
0: ज्यो अंत का दीप प्रगास गुर दर्शन देख मन होए बिगास
1: ज्यो महाउद्यान मह मार्ग पावे त्यों साधु संग मिल जोत प्रगटावे
0: इन संतन की बाछो तूर नानक की हर लोचा पूर
1: मन मूर्ख काहे बिल लाइए पुरब लिखे का लिखिया पाइए
0: दुख सुख प्रभ देवन हार अवर त्या तू तसै चितार
1: जो कछ करे सोई सुखमान भूला काहे फिरे अजान
0: कौन बसताई तेरे संग लपट रहो रस डूबी पतंग
1: राम नाम जा फिर दे माहे नानक पद सेती कर जाहे
0: जिस वखर को लेन तू आया राम नाम संतन घर पाया
1: तजब मान लेहो मन मूल राम नाम हृदय महतोल
0: लाद खेप संतै संचाल अवर त्या विखिया जंजाल
1: धन धन कहे सब कोए मुख उजल हर दरगै सोए
0: हो वापार विरला वापार है नानक ता कै सद बलिहार है
1: चरण साध के धोए धोए पियो अर्प साध को अपना जियो
0: साध की तूर करो इसनान साध उपर जाइए कुर्बान
1: साध सेवा बड भागी पाइए साध संग हर कीर्तन गाइए
0: अनक विघन ते साधु राखै हर गुण गाए अमृत रस चाखै
1: कोट गही संत है दर आया सर्ब सुख नानक तेह पाया
0: मृत्यु को जीवा लनहार भूखे को देवत आधार
1: सर्ब निधान जाकी दृष्टि माहे पुरब लिखे का लहना पाहे
0: सब तिसका करने जोग तिस बिंदु सर हुआ न होग
1: जप जन सदा सदा दिन रहनी सब ते उच निर्मल एह करनी
0: कर कृपा जिसको नाम दिया नानक सो जन निर्मल थिया
1: जाकै मन गुर की प्रति तिस जन आवे हर प्रवचीत
0: भगत भगत सुनिए तिहलोए जाके हृदय को होए
1: सच करनी सच ताकि रहत सच हृदय सत मुख कहत
0: साची दिस साचाया कार सच वर्ते साचा पासार
1: पार ब्रह्म जिन सच कर जाता नानक सूजन सच समाता
0: सुख मनी सुख अमृत प्रभ नाम भगत जना कै मन विश्राम अठ पंद्रह श्लोक
1: रूप न रेख न रंग किछ त्रह गुण ते प्रापिन तिसह बुझाए नानका जिस होवै सो प्रसन्न सत नाम श्री वाहिगुरु अष्टपदी
0: अविनाशी ब्रह्म मन में राख मन की तू प्रीत त्याग
1: तिस ते परै नाही कुछ कोए सर्ब निरंतर एको सोए
0: आपे बिना आपे दाना गहर गंभीर गही सुजाना
1: पार ब्रह्म परमेश्वर गोविंद कृपा निधान दयाल बख्शंद
0: सातरे की चरनी पाओ नानक कै मन एहो अनुराग
1: मनसा पूर्ण शरणा जोग जो कर पाया सोई होग
0: हरन परन जाका नेत्र फोर तिसका मंत्र न जाने होर
1: आनंद रूप मंगल सत जाकै सर्ब थोक सुनिए कर ताकै
0: राज मैं राज जोग मैं जोगी तब मैं तभी सरगस्त मैं भोगी
1: त्याय त्याय भगत है सुख पाया नानक तिस पुरख का किनै अंत न पाया
0: जाकी लीला कीमत नाहे सगल देव हारे वगाहे
1: पिता का जन्म के जाने पूत सगल परोई अपने सूत
0: सुमत ज्ञान ध्यान जन दे जन दास नाम ते आवैसे
1: तेह गुण मैं जाको परमाए जन्म रह फिरे आवै जाए
0: ऊंच नीच तिसके स्थान जैसा जनावे तैसा नानक जान
1: नाना रूप नाना जाके रंग नाना भीख करै करंग
0: नाना बितकीनो विस्तार प्रभ बनासी एकंकार
1: नाना चलित करे खिन माहे पूरहे ओ पूर्ण सब ठाए
0: नाना बित कर बंत बनाई अपनी कीमते आपे पाई
1: सब कट तिसके सब तिसके ठाओ जप जप जीव नानक हर नाओ
0: नाम के धारे सगले जंत नाम के धारे खंड ब्रह्मंड
1: नाम के धारे सिमरत वेद पुराण नाम के धारे सुनन ज्ञान ध्यान
0: नाम के धारे आकाश पताल नाम के धारे सगल आकार
1: नाम के धारे पुरिया सा भवन नाम कै संग उदरे सुन सरवन
0: कृपा जिस अपने नाम लाए नानक चौथे पद में सो जनगत पाए
1: रूप सत जाका सत स्थान पुरख सत केवल प्रधान
0: करतूत सत सत जाकी बाणी सत पुरख सौ माए समाणी
1: सत ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
0: ਵਰਤੇ ਕੀ ਮੀਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਕੋਇ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
1: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
0: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
0: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
0: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
1: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
0: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
1: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤ ਮਿਤ ਕੋਈ ਨ ਲਾਖੈ
0: ਪ੍ਰਭ ਕੈ ਸੇਵਕ ਕੋ ਨਾ ਪਹੁੰਚੈ ਪ੍ਰਭ ਕੈ ਸੇਵਕ ਉਚਤੇ ਉਚੈ
1: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਰ ਰਾਖੈ ਪਸੰਮ ਕਰੇ ਲਸਕਰ ਕੋਟ ਲਾਖੈ
1: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤ ਬੋ ਪਾਤ ਤਿਸ ਕੈ ਕਰਤਵ ਬਿਰਥੈ ਜਾਤ
1: ਮਾਰੈ ਨਾ ਰਾਖੈ ਅਬਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
1: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦਿਸਟਾਇਆ
1: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
0: ਨਾਮ ਰਸ ਜੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
1: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
0: ਲੋ ਜਾਚੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
1: ਕਲਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
0: ਜੋ ਹੋ ਆਹੋ ਵਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ
1: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ
0: ਆਠ ਪੈਰ ਪ੍ਰਭ ਸਹਿ ਹਜੂਰ ਹੈ ਕਹੋ ਨਾਨਕ ਸੇ ਜਨ ਪੂਰੈ
1: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
0: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
0: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
1: ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
1: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਵਿਸ਼ ਵਿਸ਼ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
0: ਸਰਵਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
1: ਬ੍ਰਹਮ ਹੈ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
0: ਸਹਿਜ ਸਿਆਨਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
0: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜੇ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਵੇ
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
0: ਸਤਿ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਜਾਣ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
0: ਪ੍ਰਤਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੌਦੇ
0: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰੱਖੈ ਹਰ ਹਰ ਏਕ
1: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
0: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
0: ਪਾਉ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
0: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
1: ਨਿਰਗੁਣ ਆਪ ਸਰ ਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਿਤ ਪਾਪ ਬਨਾਏ ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
0: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
1: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
1: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕਿਹੋ ਧਨ ਸਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
1: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
0: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
1: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ
0: ਅਨਕ ਉਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪਰਵਾਨ
0: ਮਨ ਪ੍ਰਬੋਧੋ ਹਰ ਕੈ ਨਾਏ ਦੈ ਦਸਤਾਵਤ ਆਵੈ ਠਾਏ
1: ਕਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰਨਾਓ ਸਿਮਰ ਸਿਮਰ ਸਦਾ ਸੁਖ ਪਾਓ
1: ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁੱਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰੱਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾਸਰ ਨਾਮ ਸੰਭਾਲ
0: ਛਾੜ ਸਿਆਨ ਸਗਲੀ ਮਨਾ ਸਾਸ ਸੰਗ ਪਾਵੈ ਸਚਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
1: ਏਕੋ ਜਾਪੇ ਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰਹਿਉ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛਪੁਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਨੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ क्यों बिसरै जे अगन मह राखै गुर प्रसाद को बिरला लाखै
0: सो क्यों बिसरै जे बिकते काडै जन्म जन्म का टूटा गाडै
1: गुरपुरै ताते है बुझाया प्रभु अपना नानक जन त्याया
0: साजन संत करो हो काम अंत आग जपो हर नाम
1: सिमर सिमर सिमर सुख पावो आप जपो अवरह नाम जपावो
0: पाए त्रिय संसार बिन भक्ति तन हो सी चार
1: सर्व कल्याण सुख निध नाम बूट जात पाए विश्राम
0: सगल दुख का हो तनास नानक नाम जपो गुण तास
1: उपजी प्रीत प्रेम रसाओ मन तन अंतर एही सुआओ
0: नेत्रो पेक दरस होए मन बिकसै साधु चरण तो
1: भक्त जना कै मन तन रंग बिरला को पावे संग
0: एक बस्ती जे कर मया गुर प्रसाद नाम जप लया
1: ताकि उपमा कही न जाए नानक रहया सर्ब समाए
0: प्रभु क्षण दीन दयाल भगत वछल सदा कृपाल
1: नाथ नाथ गोविंद गोपाल सर्व कटा करत प्रतपाल
0: आद पुरख कारण करतार भगत जना के प्राण आधार
1: जो जो जपै सो होए पुनीत भक्त पाए लावे मन ही
0: हम निर्गुण यार नीच अजान नानक तुमरी शरण पुरख भगवान
1: सर्व कुंठ मुक्त मोख पाए एक निमख हर के गुण गाए
0: अनक राज भोग वडियाई हर के नाम की कथा मन भाई
1: बहु भोजन कापर संगीत रसना जपती हर हर नीत
0: पलि सुकरनी शोभा धनवंत हृदय बसे पूरन गुरुमंत
1: साध संग प्राप्त हो निवास सर्व सुख नानक प्रगास
0: सुख मनी सुख अमृत प्रभ नाम भगत जना कै मन विश्राम अठवी श्लोक
1: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपदी
0: जब अकार कुछ न दृष्टि ताप पुन तब कहते होता
1: जब तारी आपन सुन समाध तब बैर विरोध के संग कमात
0: जब इसका वरन चिहिन्ना जापत तब हर सो को किसे व्याप्त
1: जब आपन आप अपार ब्रह्म तब हो कहां किस होवत परम
0: आपन खेलिया वर्ती जा नानक करने हार न दूजा
1: जब होवत प्राप्त केवल तानी तब बंद मुक्त कहो किसको गानी
0: जब एक हर गम अपार तब नरक सुरु को कौन अवतार
1: जब निर्गुण प्राप्त सहज सुभाए तब शिव शक्त कहो हो कित ठाए
0: जब आपे आप अपनी जोत धरे तब कौन निडर कौन कत डरे
1: आपन चले तब करने हार नानक ठाकुर अगम पार
0: अविनाशी सुख अपने आसन तै जन्म मरण को कहा विनाशन
1: जब पूर्ण करता प्रभु सोए तब जम की त्रास कहो किस होए
0: जब अवगत अगोचर प्रभ एका तब चित्र गुप्त किस पूछत लेखा
1: जब नाथ निरंजन अगोचर गादे तम कौन छुटे कौन बंधन बाधे
0: आपन आप ही अचर जा नानक आपन रूप आप ही उपर जा
1: जह निर्मल पुरख पुरख पत होता तह बिन मैल कहो क्या तूता
0: जह निरंजन निरंकार निर्वाण तह कौन को मान कौन अभिमान
1: जह स्वरूप केवल जगदीश तह छल छिद्र लागत कहो कीस
0: जह जो स्वरूपी ज्योत संग समावै तह किसै भू कौन तृप्तावै
1: कर्ण करावन करनै हार नानक करते का नाही सुमार
0: जा अपनी सुवा आपन संग बनाई तब कौन माए बा मित्र सुत भाई
1: जह सर्व कला आपह परवीन तह वेदक तेव कहां कोचीन
0: जब आपने आप उतारै तो सगन अपसगन कहां बिचारै
1: जह आपन ऊंच आपन आप नीरा तह कौन ठाकुर कौन कही है चीरा
0: बिस्मन बिस्म रहे बिस्माद नानक अपनी गजानो आप
1: जह अछल अछेद अभेद समाया ऊहा किसह व्याप्त माया
0: आपस को आपे आदेश तेह गुण का नाही प्रवेश
1: जह एक है एक एक भगवानता तह कौन अचिंत किस लागे चिंता
0: जह आपन आपा पतियारा तह कौन कथे कौन सुन नहारा
1: बहु बेअंत ऊंच ते ऊंचा नानक आपस को आप है पहुंचा
0: जह आप रचियो पर पंच आकार तेह गुण में कीनो विस्तार
1: पाप पुन तह पई कहावत को नरक को स्वर्ग बंचावत
0: जाल जाल माया जंजाल हो मैं मोह परम पै पार
1: दुख सुख मान अपमान अनक प्रकार कियो बखिया
0: अपन खेल आप कर देखै खेल संकोचै तो नानक एक है
1: जह अवगत भक्त है आप जह पसरै पासार संत प्रताप
0: पाक का आपै धनी उनकी शोभा उन्हों बनी
1: आप है कौत करै आनंद चोज आप है रस भोगन निर्जोग
0: जिस भावै तुसी अपन नाय लावै जिस भावै तुस खेल खिलावै
1: बेशुमार अथा अगंत अतोलै ज्यों बुलावो त्यों नानक दास बोलै
0: सुख मनी सुख अमृत प्रभ नाम भगत जना कै मन विश्राम अठ इक्की श्लोक
1: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहे गुरु अष्टपदी
0: आप कथे आप सुनने हार आपे एक आप विस्तार
1: जा तिस पावे ता सृष्टो पाए अपने पाणे लए समाए
0: तुम ते पिन्ने किछ होए आपन सूत सब जगत परोए
1: जाको प्रभु जियो आप बुझाए सच नाम सोई जन पाए
0: सो समदर्शी तत् का बेता नानक सगल सिष्ट का जेता
1: जी जंत्र सब ता कै हाथ दीन दयाल अनाथ को नाथ
0: जिस राखै तिस कोए न मारे सो मुआ जिस मनो बिसार है
1: तिस्ता जबर कहां को जाए सब सिरे एक निरंजन राए
0: जी की जुग जाके सुभात अंतर बाहर जानो साथ
1: गुण निदान बे अंत पार नानक दास दा बलिहार
0: पूरन पूर रह दयाल सब ऊपर होवत कृपाल
1: अपने करतब जाने आप अंतर जामी रहो बे आप
0: ता ਤਤ ਪਾਲੈ ਜੀ ਅਨੁਭਵ ਪਾਤ ਜੋ ਜੋ ਰਚਿਓ ਸੂਤ ਸਹਿ ਤਿਆਰ
1: ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
1: ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸਨ ਬਿਰਥੀ ਜਾਏ
0: ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਏ
1: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
0: ਬੰਧਨ ਤੋਰ ਪਏ ਨਿਰਵੈਰ ਅੰਧਿਨ ਪੂਜੈ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੰਕਾ ਇਹ ਸੁਆਓ
1: ਆਠ ਪਹਿਰ ਪ੍ਰਾਪੀ ਖੂਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
0: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾ ਰਾਮ ਨਾਮ ਅੰਤਰ ਉਰਤਾਰ
0: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸਾਚ ਪਰੀਖਿਆ
1: ਮੰਤਾ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
0: ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ
1: ਟੀਕਾ ਟੀਕ ਰਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
0: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰੱਖ ਨਹਾਰ ਤੇ ਆਏ
1: ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਇਸ ਪ੍ਰਭ ਰੱਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂ
1: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕਹਿ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਵਸੇ ਸੋਤ ਨਿਹਾਲ ਤਾ ਕਹਿ ਨਿਕਟ ਨਾ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ ਅੱਠ ਬਾਈ ਸਲੋਕ
1: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ
1: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
0: ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
0: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
0: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ
0: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਤੈ ਦਿਸੈ ਸਮਾਹੇ
1: ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
1: ਸਰਬ ਜੋਤ ਮਹਿ ਜਾ ਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
0: ਗੁਰਪ੍ਰਸਾਦ ਭ੍ਰਮ ਕਾ ਨਾਸ਼ ਨਾਨਕ ਤਿਨ ਮੈਂ ਇਹੋ ਵਿਸ਼ਵਾਸ
1: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
1: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
0: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਲਿਪਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰ ਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਉ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
0: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: सुनत कमावत हो तो उदार आप तरह लोक कह निस्तार
0: सफल जीवन सफलता का संग जाके मन लागा हर रंग
1: जय जय शब्द अनाहद वाजे सुन सुन आनंद करे प्रभु गाजे
0: प्रगटे गोपाल महत के माथे नानक उतरे तिन कह साथे
1: शरण जोग सुन शरणी आए कर कृपा प्रभु आप मिलाए
0: मिट गए बैर पै सबरेन अमृत नाम साध संगलैन
1: सो प्रसन्न पय गुरुदेव पूर्ण हुई सेवक की सेव
0: आल जंजाल विकार तेरे ते राम नाम सुरस न कहते
1: कर प्रसाद दया प्रवतारी नानक निभी खेप हमारी
0: तब की उस्तत करो संत मीत सावधान एकागर चीत
1: सुखमनी सहज गोविंद गुण नाम जिस मन बसै सो होत निदान
0: सर्व इच्छा ताकी पूर्ण होए प्रधान पुरख प्रगट सब लोए
1: सब ते ऊच पाए स्थान बहर न होवे आवन जान
0: हर दिन खाट चले जन सोए नानक जिसै प्राप्त होए
1: खेम शांत रिद नव निद बुद्ध ज्ञान सर्व तह सिद्ध
0: विद्या तप जोग पव ध्यान ज्ञान श्रेष्ठ उत्तम स्नान
1: चार पदार्थ कमल प्रगास सब कै मध सगल ते उदास
0: सुंदर चतुर तत् का बीता समदर्शी एक दृष्टि
1: फल तिस जन कै मुख पाने गुरु नानक नाम बचन मन सुने
0: एहो निधान जपै मन कोए सब जुग मैता की गत होए
1: गुण गोविंद नाम धुन बाणी सिमरत शास्त्र वेद बखाणी
0: सगल मतात केवल हर नाम गोविंद भक्त कै मन विश्राम
1: कोट अपराध साध संग मिटै संत कृपा ते जन ते छुटै
0: जा कै मस्तक क्रम प्रपाए साध शरण नानक ते आए
1: जिस मन बसै सुनै लाए प्रीत तिस जन आवै हर प्रभु चीत
0: मरणता का दुख निवारै दुर्लभ दे तत्काल उधारै
1: निर्मल शोभा अमृता की बानी एक नाम मन माहे समानी
0: दुख रोग बिन से वै परम साध नाम निर्मलता के करम
1: सब ते उच्चता की शोभा बनी नानक एह गुण नाम सुखमनी सब ते उच्चता की शोभा बनी नानक एह गुण नाम सुखमनी सुखमनी सुख अमृत प्रभ नाम पत जना कै मन विश्राम अठ चौबी

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ। ਅਤੇ ਆਓ ਫਿਰ ਆਪਾਂ ਬੱਚਿਆਂ ਦੇ ਕੋਲੋਂ ਚੁਟਕਲੇ ਸੁਣਦੇ ਹਾਂ। ਮੈਂ ਵਾਅਦਾ ਕਰਦਾ ਕਿ ਮੈਂ ਜ਼ਰੂਰ ਜ਼ਰੂਰ ਜ਼ਰੂਰ ਹੱਸੂੰ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਜਿੰਨੀ ਵਾਰੀ ਮਰਜ਼ੀ ਸੁਣਿਆ ਹੋਵੇ, ਆਪਾਂ ਵਾਅਦਾ ਕਰੀਏ ਆਪਣੇ ਆਪ ਦੇ ਨਾਲ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ। ਅਤੇ ਆਓ ਫਿਰ ਰਲ ਮਿਲ ਕੇ ਆਪਾਂ ਹੱਸਦੇ ਹਾਂ। ਅਤੇ ਹੱਸਣ ਹਸਾਉਣ ਦੇ ਲਈ ਸਾਡੇ ਨਾਲ ਸਭ ਤੋਂ ਪਹਿਲਾਂ ਅੱਜ ਆਇਆ ਸੀ ਅਰਨਵ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਉਸ ਤੋਂ ਬਾਅਦ ਫਿਰ ਮੰਨਤ ਫਤਿਹ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਵ।
4: ਹੈਲੋ,
3: ਸਤਿ ਸ਼੍ਰੀ ਅਕਾਲ ਅਰਨਵ ਜੀ, ਕੀ ਹਾਲ ਨੇ?
4: ਵਧੀਆ, ਤੁਹਾਡੇ ਕੀ ਹਾਲ ਆ?
3: ਬਹੁਤ ਵਧੀਆ। ਕਿੱਦਾਂ ਰਹੀਆਂ ਤੁਹਾਡੀਆਂ ਛੁੱਟੀਆਂ?
4: ਵਧੀਆ।
3: ਓਕੇ, ਕੀ ਕੀਤਾ ਛੁੱਟੀਆਂ 'ਚ? ਫਿਰ ਘਰੇ ਬੈਠੇ ਰਹੇ। ਇਹ ਸਭ ਤੋਂ ਬੈਸਟ ਕੰਮ ਹੈ ਯਾਰ, ਘਰੇ ਬਹਿਣ ਵਾਲਾ ਜਿਹੜਾ ਕੰਮ ਹੈ ਨਾ, ਇਹਦੇ ਤੋਂ ਬਿਹਤਰ ਤੇ ਹੋਰ ਕੋਈ ਕੰਮ ਹੀ ਨਹੀਂ ਹੈ ਨਾ, ਉਦਾਂ ਕਿੱਥੇ ਘਰ ਬੈਠਾ ਜਾਂਦਾ।
4: ਹਾਂਜੀ,
3: ਚਲੋ ਗੁੱਡ, ਫਿਰ ਪੀਪਾ ਪੁੱਤ ਹੋ ਗਿਆ। ਤੇ ਕੀ ਸੁਣਾਓਗੇ ਹੁਣ, ਵਾਪਸ ਚੱਲ ਗਏ ਸਕੂਲ?
4: ਹਾਂਜੀ।
3: ਓਕੇ ਓਕੇ, ਕੀ ਸੁਣਾਓਗੇ ਫਿਰ? ਅੱਜ
4: ਸੁਣਾਉਂਗਾ ਇੱਕ ਬਜ਼ਾਰਤ।
3: ਹਾਂਜੀ।
4: ਨਿੱਕੀ ਜੀ ਨਰਸ ਖੱਟਾ ਸੂਟ ਪਾਉਂਦੀ, ਬਿਨਾਂ ਪੁੱਛੇ ਟੀਕਾ ਲਾਉਂਦੀ।
3: ਨਿੱਕੀ ਜੀ ਨਰਸ ਕਰਦੀ ਨਾ ਤਰਸ, ਮੋਢੇ ਤੇ ਰੱਖਦੀ ਪਰਸ ਤੇ ਟੀਕਾ ਲਾਉਂਦੀ ਤੇ ਆਈ ਕਢਾਉਂਦੀ। ਹੈ, ਤੁਹਾਨੂੰ ਕਦੀ ਲਾਇਆ ਟੀਕਾ ਇਸ ਨਰਸ ਨੇ ਕਿ ਨਹੀਂ?
4: ਨਹੀਂ
3: ਨਹੀਂ, ਬਚਾਈ ਆ।
4: ਹਾਂਜੀ।
3: ਓਕੇ ਅਨਵ, ਤੁਸੀਂ, ਤੁਹਾਡਾ ਜਨਮ ਇੱਥੋਂ ਦਾ ਵਾ ਕਿ ਇੰਡੀਆ ਹੋਇਆ? ਇੰਡੀਆ ਹੀ। ਕਿੰਨੇ ਸਾਲਾਂ ਦੇ ਸੀ ਜਦੋਂ ਤੁਸੀਂ ਆਏ?
4: ਮੈਂ ਹੀ 7 ਸਾਲਾਂ ਦਾ, 6
3: 6 ਸਾਲਾਂ ਦਾ।
4: ਹਾਂਜੀ।
3: ਤੇ ਬਚਾ ਰਿਹਾ 6 ਸਾਲਾਂ 'ਚ ਕਦੀ ਨਹੀਂ ਟੀਕਾ ਲੱਗਾ?
4: ਨਹੀਂ।
3: ਹੈਂ, ਉਦਾਂ ਵੇਖੀ ਕਦੀ ਇਹ ਨਰਸ?
4: ਹਾਂਜੀ।
3: ਕਿੱਥੇ?
4: ਹਾਂਜੀ,
3: ਕਿੱਥੇ ਵੇਖੀ ਆ?
4: ਇੰਡੀਆ।
3: ਓਕੇ, ਇੱਥੇ ਤੇ ਨਹੀਂ ਵੇਖੀ ਕਦੀ? ਹੈ ਨਾ,
4: ਨਹੀਂ ਇੱਥੇ ਨਹੀਂ,
3: ਇੱਥੇ ਨਹੀਂ ਹੁੰਦੀ ਉਹ ਵਾਲੀ ਨਰਸ, ਹੈ ਨਾ?
4: ਹਾਂਜੀ,
3: ਟੈਕਸੀ ਟੈਕਸੀ ਰੰਗੀ ਨਰਸ, ਹੈ ਨਾ?
4: ਹਾਂਜੀ।
3: ਓ, ਇਹ ਭੂੰਡ ਆ ਫਿਰ।
4: ਹਾਂਜੀ
3: ਹਾਂ, ਆ ਸਹੀ ਗੱਲ ਹੈ, ਇੱਥੇ ਨਹੀਂ ਕਦੀ ਵੇਖਿਆ ਆਪਾਂ, ਹੈ ਨਾ? ਲੈ ਕੇ ਆਉਣਾ ਚਾਹੀਦਾ, ਲੈ ਕੇ ਆਉਣਾ ਚਾਹੀਦਾ ਇੱਥੇ ਇੱਕ ਭੂੰਡ, ਹੈ ਨਾ, ਜਿੱਥੇ ਇੰਨਾ ਕੁਛ ਲੈਣ ਦਾ। ਅੱਛਾ, ਜਿਹੜੀ ਭੂੰਡ, ਜਿਹੜੇ ਜਿਹੜਾ ਭੂੰਡਾਂ ਦਾ ਘਰ ਹੁੰਦਾ ਵਾ, ਉਹਨੂੰ ਕੀ ਕਹਿੰਦੇ?
4: ਪਤਾ ਨਹੀਂ।
3: ਹੈਂ,
4: ਪਤਾ ਨਹੀਂ।
3: ਓ, ਜਿਹੜਾ ਨਰਸਾਂ ਦਾ ਸਟੇਸ਼ਨ ਹੁੰਦਾ ਨਾ ਭੂੰਡਾਂ ਦਾ ਘਰ, ਉਹਨੂੰ ਕਹਿੰਦੇ ਖੱਖਰ।
4: ਅੱਛਾ,
3: ਕੀ ਕਹਿੰਦੇ?
4: ਖੱਖਰ
3: ਖੱਖਰ, ਹਾਂ, ਚੇਤ ਰੱਖਣਾ ਹੁਣ।
4: ਹਾਂਜੀ,
3: ਠੀਕ ਆ, ਥੈਂਕ ਯੂ।
5: ਕਰਦੇ
3: ਜਪਾਨ ਹੈ ਮੰਨਤ, ਆਪਾਂ ਵੀ ਚੱਲੀਏ ਕਿਤੇ ਜਪਾਨ? ਨੀ
5: ਕੈਨੇਡਾ ਚੱਲੀ ਗਿਆ, ਕਿਉਂਕਿ ਫਿਰ ਨਾਲੇ ਉੱਥੇ ਮੇਰੇ ਕਜ਼ਨ ਵੀ ਨੇ, ਬਹੁਤ ਸਾਰੇ ਮੇਰੇ ਭੂਆ ਹੁਣੀ ਵੀ ਨੇ,
3: ਕੈਨੇਡਾ ਚੱਲੀ
5: ਬਹੁਤ
3: ਰਿਸ਼ਤੇਦਾਰ ਨੇ। ਹਾਂ, ਕੈਨੇਡਾ ਵਧੀਆ ਫਿਰ, ਨਾਲੇ ਤੁਸੀਂ ਅਮਰਿੰਦਰ ਗਿੱਲ ਦੇ ਮੁੰਡਿਆਂ ਨੂੰ ਮਿਲ ਲੋਗੇ, ਹੈ ਨਾ?
5: ਟੀਨੇਜਰ ਹੋ ਗਈ ਆ,
3: ਟੀਨੇਜਰ ਤੁਸੀਂ ਹੋਏ ਨਹੀਂ ਹਲੇ ਤੁਸੀਂ ਚਲੋ ਫਿਰ ਮੈਂ ਤੁਹਾਡੇ ਤੇ ਛੱਡਦਾ ਨਾ ਮੈਨੂੰ ਦੱਸਿਓ ਫਿਰ ਜਦੋਂ ਜਾਣਾ ਹੋਊਗਾ ਹਨਾ ਸਾਥ ਹੋਊਗਾ ਤੇ ਫਿਰ ਮੈਂ ਵੀ ਚਲ ਜਾਊਂਗਾ ਪਰ ਜਪਾਨ ਤੇ ਫਿਰ ਰਹਿ ਜਾਣਾ ਨਾ ਕਿਤੇ ਆਪਾਂ ਵੀ ਸਾਯੋਨਾਰਾ ਕਰ ਆਵਾਂਗੇ
5: ਠੀਕ ਆ ਆਏ ਕਰਦੇ ਆ ਆਪਾਂ ਫਿਰ ਕੈਨੇਡਾ ਆ ਕੇ ਫਿਰ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਪਹਿਲੇ ਜਾਪਾਨ ਘੁੰਮ ਕੇ ਫੇਰ ਆਵਾਂਗੇ
3: ਹਾਂ ਆ ਵੀ ਠੀਕ ਆ ਵੈਸੇ ਲੈਂਗੁਏਜ ਦਾ ਨਹੀਂ ਕੁੜੀ ਕੋਈ ਚੱਕਰ ਹੈਗਾ ਲੈਂਗੁਏਜ ਤੇ ਨਾ ਉਹ ਅੱਜ ਕੱਲ ਗੂਗਲ ਵਾਲੇ ਕਰ ਦਿੰਦੇ ਟ੍ਰਾਂਸਲੇਟ ਹਨ चलो फिर की सुनाओगे
5: अज मैं सुनाऊंगी एक चुटकला
3: हां जी
5: एक और एक चोर एक बुजुर्ग बेबे दे घर दे सामने बंब रख जांदा ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਕਹਿੰਦੇ ਬੇਬੇ ਬੰਬ ਬੇਬੇ ਬੰਬ ਤੇ ਬੇਬੇ ਸ਼ਰਮ ਆ ਕੇ ਕਹਿੰਦੇ ਕਹਿੰਦੇ ਕਿ ਪਹਿਲਾਂ ਜਵਾਨੀ ਚ ਸੀ ਉਹ ਤਾਂ ਕਮਲਿਆ ਹੁਣ ਤਾਂ ਨੀ ਹੈਗੀ ਸਾਰੇ ਪਿੰਡ ਵਾਲੇ ਬੇਹੋਸ਼
3: ਕਮਲਿਓ ਬੱਲੇ ਨੀ ਬੇਬੇ ਇਹਦੇ ਮੈਨੂੰ ਲੱਗਦਾ ਇਹ ਤੇ ਮੰਨਤ ਤੁਹਾਨੂੰ ਵੀ ਬੜਾ ਪਸੰਦ ਆਇਆ ਨਾ ਤੇ ਫਤਿਹ ਬੰਬ ਕਿੱਥੇ ਆ ਫਿਰ ਕੀ ਹਾਲ ਆ ਫਤਿਹ ਸਿੰਘ ਛੇਤੀ ਛੇਤੀ ਵੱਡੇ ਹੋ ਤੇ ਸਕੂਲ ਖਤਮ ਹੋਵੇ ਤੇ ਫਿਰ ਤੁਸੀਂ ਆ ਜਾ ਕਰੋ ਹਾਂ ਫਿਰ ਉਹ ਨਾ ਹੋਵੇ ਫਿਰ ਤੁਸੀਂ ਕੰਮ ਤੇ ਚਲ ਜਾ ਕਰੋ ਭਲਾ
5: ਉਹ ਮੈਚ ਦਾ ਕੀ ਹੋਇਆ ਫਿਰ
3: ਕਿਹੜੇ ਮੈਚ ਦਾ
5: ਜਿਹੜਾ ਉੱਪਰ ਰੱਖਿਆ ਸੀ
3: ਕਿੱਥੇ ਰੱਖਿਆ ਸੀ
5: ਕ੍ਰਿਕਟ ਵਾਲਾ
3: ਉਹ ਮੇਰਾ ਕੱਲ ਇੱਥੇ ਰੱਖਿਆ ਸੀ ਕਿਤੇ ਯਾਰ ਇੱਕ ਮਿੰਟ ਮੈਂ ਵੇਖਾਂ ਭਲਾ ਕਿੱਥੇ ਸੀ ਭਲਾ ਨਹੀਂ ਇੱਥੇ ਤੇ ਨਹੀਂ ਮੈਨੂੰ ਲੱਗਦਾ ਉਹ ਮੈਂ ਘਰੇ ਰੱਖਾਂ ਕਿਤੇ
5: ਨਹੀਂ ਜਿਹੜਾ ਆਪਾਂ ਮੈਚ ਕਰਨਾ ਸੀ ਉਹ
3: ਮੈਚ ਆ ਤੇ ਮੈਚ ਤੇ ਜਦੋਂ ਕਹੋ ਕੇ ਕਰ ਲਾਂਗੇ ਤੁਸੀਂ ਟਾਈਮ ਨੀ ਕੱਢਦੇ ਭਰਾ
5: ਕੱਢ ਲਾਂਗੇ ਕੋਈ ਨਾ
3: ਤੇ ਕੱਢੋ ਫਿਰ ਭਾਈ ਤੇ
5: ਮੈਨੂੰ ਕਿਹੜਾ ਤੁਸੀਂ ਹੋ ਤੁਸੀਂ ਤੁਹਾਨੂੰ ਪਤਾ ਤੁਸੀਂ ਕਰਨਾ
3: ਯਾਰ
5: ਮੈਂ ਤਾਂ ਬੱਚਾ ਅੱਛਾ ਤੁਸੀਂ ਅਡਲਟ
3: ਹੋ ਓਕੇ ਓਕੇ ਅੱਛਾ ਤੁਸੀਂ ਸੀਰੀਅਸ ਹੋ
5: ਯਾ ਮੈਂ ਸੀਰੀਅਸ ਹੋ
3: ਓਕੇ ਚਲੋ ਫਿਰ ਦੱਸੋ ਫਿਰ ਕਿੱਦਾਂ ਰੱਖੀਏ ਨਹੀਂ ਯਾਰ ਤੁਸੀਂ ਦੱਸੋ ਯਾਰ ਤੁਸੀਂ ਤੁਸੀਂ ਬੰਦੇ ਸਿਆਣੇ ਹੋ ਤੁਸੀਂ ਦੱਸੋ
5: ਜਿੱਦਣ ਕੋਈ ਬੱਚਿਆਂ ਦਾ ਸਕੂਲ ਨਾ ਹੋਵੇ
3: ਸੈਟਰਡੇ ਰੱਖ ਦਈਏ ਫਿਰ
5: ਸੰਡੇ ਦੇਖਣਾ
3: ਸੰਡੇ ਸੰਡੇ ਚਲੋ ਫਿਰ ਸੰਡੇ ਰੱਖ ਦਿੰਦੇ ਦੱਸੋ ਫਿਰ ਕਿੰਨੇ ਵਜੇ ਆਓਗੇ
5: ਕਿਹੜੇ ਸੰਡੇ
3: ਆਹ ਵੇਲਾ ਕਮਿੰਗ ਕਮਿੰਗ ਸੰਡੇ
5: ਠੀਕ ਆ
3: ਸਰ ਤੇ ਆ ਪਰ ਬਾਲ ਨੀ ਜੋ ਕੀ ਸਿਰ ਤੇ ਆ ਪਰਵਾਲ ਨਹੀਂ, ਸਿਕਰੀ
5: ਨਹੀਂ,
3: ਜੂੜਾ ਪਰਨਾ ਪੱਗ ਜੂਆ ਲੀਖਾਂ ਤੱਖਾਂ ਧੌਲੇ ਗੰਜ ਹੋਰ ਭਰਾ ਸਿਰ ਤੇ ਕੀ ਰਹਿ ਗਿਆ ਫਿਰ, ਹੋਰ ਫਿਰ ਗੋਹੇ ਦਾ ਟੋਕਰਾ ਰਹਿ ਗਿਆ ਫਿਰ ਉਹ ਰੱਖਦਾ ਬੜਾ ਖਰਾਬ ਬੰਦਾ ਯਾਰ ਤੂੰ, ਇੱਕ ਚੀਜ਼ ਮਿਸ ਕਰਾ ਹੀ ਲੈਣਾ ਤੂੰ ਵਿੱਚੋਂ, ਹੂੰ ਟੋਪੀ ਰਹਿ ਗਈ ਸੀ ਬਸ, ਹੈ ਨਾ, ਬਾਕੀ ਤੇ ਸਾਰਾ ਕੁਝ। ਥੈਂਕ ਯੂ। ਸੋ ਇਹ ਸੀ ਵੀ ਸਾਡੇ ਨਾਲ ਫਤਿਹ ਸਿੰਘ ਦਾ ਕ੍ਰਿਕਟਰ, ਅਤੇ ਹੁਣ ਨੈਕਸਟ ਵਾਰੀ ਆ ਪਈ ਸ਼੍ਰੇਆ ਦੀ ਅਤੇ ਵੀਰੇ ਦੀ। ਅਤੇ ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਹਾਲ ਹੈ? ਉਸ ਤੋਂ ਬਾਅਦ ਫਿਰ ਅਸੀਸ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮਾਨੂ ਬਿੱਲੀ, ਕੀ ਹਾਲ ਹੈ?
6: ਠੀਕ ਹੈ।
3: ਮਾਨੂ ਬਿੱਲੀ ਕੱਲ੍ਹ ਨਹੀਂ ਆਏ ਤੁਸੀਂ?
6: ਕੱਲ੍ਹ ਲੇਟ ਹੋ ਗਏ ਸਕੂਲ ਵਾਸਤੇ।
3: ਓਏ ਯਾਰ, ਉੱਠੇ ਲੇਟ ਹੀ, ਮੈਨੂੰ ਪਤਾ ਤੁਸੀਂ ਸੁਸਤੀ ਪਾਈ ਸੀ ਨਾ ਕੱਲ।
6: ਹਾਂਜੀ।
3: ਓਏ, ਇੰਨੀ ਸੁਸਤੀ ਕਿੱਥੋਂ ਆ ਜਾਂਦੀ ਹੈ ਯਾਰ?
6: ਮੇਰੇ ਮਾਈਂਡ
3: ਮਾਈਂਡ ਚ ਆਉਂਦੀ ਆ।
6: ਹਾਂਜੀ।
3: ਓਹੋ, ਜੀ ਕਰਦਾ ਵੀ ਮਾਈਂਡ ਕਹਿੰਦਾ ਵੀ ਹੋਰ ਸੌਂ ਜਾਓ, ਹੋਰ ਸੌਂ ਜਾਓ, ਹੈਨਾ।
6: ਹਾਂਜੀ।
3: ਅੱਜ ਤੇ ਨਹੀਂ ਆਈ?
6: ਨਹੀਂ।
3: ਥੋੜੀ ਜਿਹੀ ਹੋਈ ਆ ਓਕੇ ਤੇ ਮਾਨੂੰ ਬਿੱਲੀ ਨੂੰ ਵੀ ਸੁਸਤੀ ਪੈਂਦੀ ਕਿ ਨਹੀਂ ਭਲਾ ਨਹੀਂ ਮੈਨੂੰ ਲੱਗਦਾ ਪੈਂਦੀ ਉਹ ਵੀ ਕਈ ਵਾਰੀ ਨਾ ਸਵੇਰੇ ਮਿਆਉਂ ਕਰਦੀ ਨਹੀਂ ਆ ਚੁੱਪ ਹੀ ਕੀਤੀ ਰਹਿੰਦੀ ਆ ਨਹੀਂ ਓਕੇ ਮੈਂ ਨੀ ਫਿਰ ਸੁਣੀ ਕੀ ਸੁਣਾਓਗੇ ਫਿਰ? ਓਕੇ, ਸੌਖੀ ਜੀ ਪਾਇਓ ਯਾਰ।
6: ਇੱਕ
3: ਪਸਾਈ
6: ਖਿੱਚ ਕੇ ਨਿਕਲਾਈ।
3: ਓਕੇ, ਉਹਨੇ ਆਪੇ ਲਾਈ ਕਿ ਕਿਸੇ ਨੇ ਲਾਈ? ਕਿਸੇ ਨੇ ਲਾਈ। ਓਕੇ, ਉਹ ਫਿਰ ਛਪਾਈ ਨਾ ਖਾਣ ਵਾਲੀ ਚੀਜ਼ ਆ। ਓਕੇ, ਯੈਲੋ ਚੀਜ਼ ਆ। ਓਕੇ ਯਾਰ, ਤੇ ਤੁਸੀਂ ਨਾ ਬੜੀ ਔਖੀ ਲੈ ਕੇ ਆਉਂਦੇ ਹੋ। ਤੁਸੀਂ ਖਾਂਦੇ ਹੋ? ਤੁਸੀਂ ਖਾ ਲੈਂਦੇ ਹੋ? ਤੁਸੀਂ ਲਾਈਕ ਕਰਦੇ ਹੋ? ਤੁਸੀਂ ਨਿੱਕਰ ਲਾ ਕੇ ਖਾਂਦੇ ਹੋ? ਕਿੱਥੇ? ਅੱਛਾ, ਓਕੇ ਓਕੇ, ਮੈਨੂੰ ਲਿਆ ਕੇ ਦਿਓਗੇ? ਓਕੇ, ਕਦੋਂ? ਤੁਸੀਂ ਮੈਨੂੰ ਕਦੋਂ ਲਿਆ ਕੇ ਦਿਓਗੇ? ਕੇਲਾ ਦੀ ਬਨਾਨਾ। ਹਾਂਜੀ, ਸਤਿ ਸ਼੍ਰੀ ਅਕਾਲ ਸ਼੍ਰੇਆ।
6: ਸਤਿ ਸ਼੍ਰੀ ਅਕਾਲ ਅੰਕਲ ਜੀ।
3: ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਖਾਧਾ ਸ਼੍ਰੇਆ ਸਵੇਰੇ ਸਵੇਰੇ? ਚਾਹ ਦੇ ਨਾਲ ਕੀ ਪੀਤਾ? ਚਾਹ ਦੇ ਨਾਲ ਕੀ ਖਾਧਾ? ਮੈਂ ਪਿੰਨੀ ਖਾਧੀ, ਮੇਰੇ ਕੋਲ ਇੱਕ ਲਾਸਟ ਪਿੰਨੀ ਹੈਗੀ ਸੀ ਅੱਜ, ਲਾਸਟ ਪਿੰਨੀ ਆਫ ਦਾ ਸੀਜ਼ਨ। ਠੀਕ ਹੈ ਓਕੇ ਕੀ ਸੁਣਾਓਗੇ ਫਿਰ ਅੱਜ ਓਕੇ ਕਿਹੜੀ ਕਿਹੜੀ ਅੱਛਾ ਤੁਸੀਂ ਪਰੇ ਕੋ ਚਲ ਜਾਂਦੇ ਹਾਂ ਇੱਥੇ ਰਹਿ ਕੇ ਦੱਸੋ
7: ਨਿੱਕੀ ਜੀ ਕੁੜੀ ਰਹਿਣ ਪਰਾਂਦੀ ਕੁੜੀ
3: ਅੱਛਾ ਨਿੱਕੀ ਜੀ ਓਕੇ ਓਕੇ ਓਕੇ ਓਕੇ ਓਕੇ ਨਿੱਕੀ ਜੀ ਕੁੜੀ ਓਕੇ ਨਿੱਕੀ ਜੀ ਕੁੜੀ ਤੇ ਲੈ ਕੇ ਪਰਾਂਦਾ ਤੁਰੀ ਇਹ ਸ਼੍ਰੇਆ ਤੇ ਨਹੀਂ ਹੋ ਸਕਦੀ ਸ਼੍ਰੇਆ ਤੇ ਵੱਡੀ ਹੋ ਗਈ ਹੁਣ ਹੈ ਨਾ
7: ਹਾਂਜੀ
3: ਹੋਰ ਕਿਹੜੀ ਨਿੱਕੀ ਕੁੜੀ ਸਾਡੇ ਕੋਲ ਪਤਾ ਨਹੀਂ ਕਿਹੜੀ ਨਿੱਕੀ ਜੀ ਕੁੜੀ
7: ਆਪੇ ਗੈਸ ਕਰ ਲੋ
3: ਹੈ
7: ਗੈਸ ਕਰ ਲੋ
3: ਆਪੇ ਗੈਸ ਕਰ ਲਈਏ ਇਹ ਫਿਰ ਸੂਈ ਧਾਗਾ ਵਾ ਜਿੱਤ ਗਿਆ ਮੈਂ ਥੈਂਕ ਯੂ ਜਰਿਆ ਬਜਾਰਤ ਤੇ ਨੀ ਫੁੱਫੂ ਹੁੰਦਾ ਬੋਲੀ ਤੇ ਹੁੰਦਾ ਈ ਕੁੜੀਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ ਤੇ ਸਾਡੇ ਨਾਲ ਸ਼੍ਰੇਆ ਤੇ ਹੁਣ ਭਾਈ ਸਾਡੇ ਨਾਲ ਹੁਣ ਗਈਆਂ ਨਾਹਤ ਤੇ ਹਰਗੁਣ ਨੂੰ ਪਹਿਲਾਂ ਆਪਾਂ ਲੈ ਲੈਂਦੇ ਹਾਂ ਤੇ ਜੇ ਤੁਸੀਂ ਪੁੱਤ ਰੈਡੀ ਹੋ ਤੇ ਫਿਰ
8: ਸਤਿ ਸ਼੍ਰੀ ਅਕਾਲ ਅੰਕਲ ਜੀ
3: ਸਤਿ ਸ਼੍ਰੀ ਅਕਾਲ ਕੀ ਹਾਲ ਹੈ ਨਾਹਤ ਦਾ
8: ਵਧੀਆ ਤੁਸੀਂ ਸੁਣਾਓ
3: ਮੈਂ ਵੀ ਠੀਕ ਹਾਂ ਅੱਜ ਤੇ ਨਹੀਂ ਸੁਸਤੀ ਪਈ
8: ਨਹੀਂ ਨਹੀਂ ਨਹੀਂ
3: ਉਨੀ ਨੀ ਪਈ ਹੈ ਨਾ ਨਾਲੇ ਨਾਹਤ ਨੂੰ ਘੱਟ ਪੈਂਦੀ ਆ ਹਰਗੁਣ ਨੂੰ ਜ਼ਿਆਦਾ ਪੈਂਦੀ ਸੁਸਤੀ ਹੈ ਨਾ
8: ਹਾਂਜੀ ਕਿਉਂਕਿ ਅੱਜ ਦੀਦੀ ਛੇਤੀ ਉੱਠ ਗਈ ਤੇ ਦੀਦੀ ਨੂੰ ਸਾਰੇ ਕਹਿੰਦੇ ਨੇ ਕਿ ਬਹੁਤ ਲੇਜ਼ੀ ਹੈ
3: ਆਹੋ ਸਗੋਂ ਪਹਿਲਾਂ ਉੱਠ ਪਈ ਹੈ ਨਾ
8: ਹਾਂਜੀ
3: ਅੱਜ ਤੇ ਫਿਰ ਉਹਨੂੰ ਸ਼ਾਬਾਸ਼ੀ ਬਣਦੀ ਹੈ
8: ਹਾਂਜੀ
3: ਕੀ ਕੀਤਾ ਸਵੇਰੇ ਉੱਠ ਕੇ ਫਿਰ
8: ਪਹਿਲਾਂ ਮੈਂ ਬਰੱਸ਼ ਕੀਤਾ ਫਿਰ ਤੁਹਾਡੇ ਕੱਪੜੇ ਪਾਏ ਫਿਰ ਦੁੱਧ ਪੀਤਾ
3: ਓਏ ਤਿਆਰ ਤਿਆਰ ਹੋ ਗਏ ਹੈ
8: ਹਾਂਜੀ
3: ਗੁੱਡ ਹੁਣ ਰੈਡੀ ਹੋ ਸਕੂਲ ਜਾਣ ਲਈ ਰੈਡੀ
8: ਹਾਂਜੀ ਰੈਡੀ
3: ਹਾਂ ਓਕੇ ਕੀ ਸੁਣਾਓਗੇ ਫਿਰ
8: ਅੱਜ ਮੈਂ ਇੱਕ ਬੁਝਾਰ ਸੁਣਾਉਂਗੀ
3: ਓਕੇ ਸੁਣਾਓ
8: ਨਿੱਕੀ ਜਿਹੀ ਪਿੱਦਨੀ ਪਿੱਦ ਪਿੱਦ ਕਰਦੀ ਸਾਰੇ ਜਹਾਨ ਦੀ ਲਿੱਦ ਇਕੱਠੀ ਕਰਦੀ ਬੁੱਝੋ ਕੀ
3: ਓਏ ਤੁਸੀਂ ਇੱਕ ਤੇ ਬਾਜ਼ਾਰ ਤਾਂ ਬੜੀਆਂ ਔਖੀਆਂ ਲੈ ਕੇ ਆਉਂਦੇ ਤੁਸੀਂ
8: ਨਹੀਂ ਇਹ ਇਹਦਾ ਆਨਸਰ ਤਾਂ ਬਹੁਤ ਈਜ਼ੀ ਹੈ
3: ਅੱਛਾ ਆਨਸਰ ਈਜ਼ੀ ਆ ਪਰ ਬਾਜ਼ਾਰ ਤੇ ਔਖੀ ਹੈ ਨਾ ਪਿੱਦ ਪਿੱਦ ਕਰਦੀ ਹਾਂ ਓਕੇ ਪਿੱਦ ਪਿੱਦ ਕੌਣ ਕਰਦੀ ਆ ਪਿੱਦ ਪਿੱਦ ਪਿੱਦ ਪਿੱਦ ਕਰਦੀ ਕਿਉਂ ਆ
8: ਸਫਾਈ
3: ਕਰਨ ਦੇ ਲਈ ਵਰਤਦੇ ਆ ਓਕੇ ਸਫਾਈ ਕਰਨ ਦੇ ਲਈ ਫਿਰ ਆਪਾਂ ਵੈਕਿਊਮ ਵਰਤਦੇ ਆ ਫਿਰ ਆਪਾਂ ਝਾੜੂ ਵਰਤਦੇ ਆ
8: ਹਾਂਜੀ ਤੁਸੀਂ ਆਨਸਰ ਬੋਲਤਾ
3: ਅੱਛਾ ਝਾੜੂ ਹੀ ਆ
8: ਹਾਂਜੀ
3: ਓਕੇ ਓਕੇ ਓਕੇ ਠੀਕ ਠੀਕ ਠੀਕ ਤੁਸੀਂ ਤਾਂ ਬੜਾ ਟ੍ਰਿਕ ਕਰ ਦਿੰਦੇ ਹੋ ਕੁੜੀਓ ਤੁਹਾਨੂੰ ਆਉਂਦੀ ਸੀ ਪਹਿਲਾਂ
8: ਹਾਂਜੀ
3: ਓਏ ਤੇ ਤੁਸੀਂ ਫਿਰ ਮੈਨੂੰ ਪਹਿਲਾਂ ਦੱਸ ਦੇਣਾ ਸੀ ਥੈਂਕ ਯੂ ਰੋਨਾ
8: ਥੈਂਕ ਯੂ ਦੀਦੀ ਨਾਲ ਗੱਲ ਕਰ ਲਓ
3: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਰਗੁਣ ਚਲੋ ਦਫਾ ਕਰ ਉੱਠ ਹੀ ਪੈਨੇ ਫਿਰ ਉੱਠ ਕੇ ਵਧੀਆ ਵਧੀਆ ਫੀਲ ਹੋਇਆ ਕਿ ਨਹੀਂ
8: हां जी
3: हो गया ओके चलो गुड है रेडी हो ना फिर
8: हां जी सुन रही
3: हूं ओके की सुनाओगे
8: आज मैं एक चुटकुला सुनाऊंगी पर पहला मैं कुछ दसना है
3: हां जी की
8: मैं जसवाल अंकल नु मिली सी
3: किनु जसवाल अंकल नु
8: हां जी
3: ओके ओके गुड गुड गुड किथे मिल पे
8: गुरुद्वारे दे विच ओ पिज़्ज़ा वरता रहे सी नाले खा भी रहे सीगे
3: हां नाल नाल ही सारे वरता के जेड़ा वादा वो आपे लेके बह जांदे हुंदे
8: हां जी
3: फिर तुसीं किदां पछाणिया पिज़्ज़ा खाण तो
8: नहीं पापा नूं जानदे सीगे पापा जानदे सी उहनां नूं फिर असीं उहनां तों मिले
3: ओके ओके ओके गुड की कहिंदे सी फिर
8: ਉਹ ਕਹਿੰਦੇ ਸੀਗੇ ਵੀ ਅਸੀਂ ਸੁਣਾਨੇ ਆ ਉਹਨਾਂ ਨੇ ਸੁਣਿਆ ਸਾਡਾ ਤੇ ਉਹਨਾਂ ਬਾਰੇ ਰੋਜ਼ ਗੱਲਾਂ ਵੀ ਹੁੰਦੀਆਂ ਰੇਡੀਓ ਦੇ ਵਿੱਚ
3: ਮੈਨੂੰ ਲੱਗਦਾ ਹਲੇ ਵੀ ਸੁਣ ਰਹੇ ਹੋਣੇ
8: ਹਾਂਜੀ
3: ਹੈ ਨਾ ਕੋਈ ਸੋਹਣੀ ਜੀ ਗੱਲ ਕਰਦੇ
8: ਉਹ ਬਹੁਤ ਵਧੀਆ ਨੇ
3: अंकल तो है ही बड़े वधिया ना
8: हाँ जी
3: है ना क्यूट अंकल है
8: हाँ जी
3: ते नले होने ऐदां दी गल्लां करेंगी ते फिर तेनू सब तो पहला ओ पिज़्ज़ा दिया करनगे गर्म गर्म नेक्स्ट टाइम
8: हाँ जी
3: इन्हां दी पिज़्ज़े ते ड्यूटी हुंदी ऑलवेज
8: ओके फिर मैं ला लूंगी
3: हाँ जी की सुनाओगे फिर हाँ जी
8: ਇੱਕ ਵਾਰੀ ਭੋਲਾ ਮਿਕਸ ਜੂਸ ਵਾਲੇ ਦੀ ਦੁਕਾਨ ਤੇ ਜਾਂਦਾ ਤੇ ਜੂਸ ਵਾਲੇ ਨੂੰ ਕਹਿੰਦਾ ਮੈਨੂੰ ਛੇਤੀ ਛੇਤੀ ਮਿਕਸ ਜੂਸ ਪਿਲਾ ਦੇ ਮੇਰੀ ਲੜਾਈ ਹੋਣ ਵਾਲੀ ਆ ਤੇ ਜੂਸ ਵਾਲਾ ਕਹਿੰਦਾ ਉਹਨੂੰ ਫਟਾਫਟ ਤਿੰਨ ਚਾਰ ਗਲਾਸ ਪਿਲਾ ਦਿੰਦਾ ਮਿਕਸ ਜੂਸ ਦੇ ਤੇ ਫਿਰ ਉਹਨੂੰ ਪੁੱਛਦਾ ਕਿ ਲੜਾਈ ਕਦੋਂ ਹੋਏਗੀ ਤੇਰੀ ਕਹਿੰਦਾ ਜਦ ਤੂੰ ਪੈਸੇ ਮੰਗੇਗਾ
3: ਪੈਸੇ ਮੰਗ ਕੇ ਵੇਲਾ
8: Thank you
3: very good.
8: Thank you. Have a nice day.
3: Thank you. Isan sade naal Hargun ji. Te hun sade naal ya Tavneet and siblings. Sat Sri Akaal Tavneet, ki haal hai?
9: Sat Sri Akaal Veer ji te koi bhi di ji.
3: Sat Sri Akaal, ki haal hai?
9: ਮੇਰਾ ਠੀਕ ਆ ਤੁਹਾਡਾ ਕੀ ਹਾਲ ਹੈ
3: ਮੇਰਾ ਵੀ ਠੀਕ ਆ ਕੱਲ ਫਿਰ ਕੇਕ ਮਿਲਿਆ ਕਿ ਨਹੀਂ
9: ਨੋ ਯਾਰ ਕੰਮ ਤੇ ਸੀ
3: ਓ ਅੱਛਾ ਤੇ ਕੀ ਕੀ ਮਿਲਿਆ
9: ਨਹੀਂ ਦੈਨੇ ਅੱਜ ਵਾਪਸ ਆਣਾ ਰਾਤੀ ਤੇ ਫਿਰ ਨੂੰ ਕੱਲ ਫੇਰ ਜਾਣਾ
3: ਅੱਛਾ ਤੇ ਅੱਜ ਫਿਰ ਕੇਕ ਕੱਟੋਗੇ ਹੈ
9: ਨਹੀਂ ਨਾ ਸ਼ੋਰ ਅਸੀਂ ਕੇਕ ਵੀ ਨਹੀਂ ਲਿਆਂਦਾ
3: ਓਕੇ ਓਕੇ ਤੇ ਗਿਫਟ ਤੇ ਲਿਆਂਦਾ ਕਿ ਨਹੀਂ ਪਾਪਾ ਲਈ ਗਿਫਟ ਤੇ ਲਿਆਉਣਾ
9: ਅੱਜ ਦਾਦਾ ਅੱਜ ਲੇਟ ਆਉਗੇ 10-11 ਵਜੇ ਉਦੋਂ ਅਸੀਂ ਸੁੱਤੇ ਹੁੰਦੇ
3: ਤੇ ਉਹ ਤਾਂ ਗਿਫਟ ਤੇ ਉਹਨਾਂ ਨੇ ਵੇਖ ਹੀ ਲੈਣਾ ਇੱਕ ਨਿਕਾਹ ਜਿਹਾ ਲੈ ਆਇਓ
9: ਗਿਫਟ ਦਾ ਨੂੰ ਪਸੰਦ ਨਹੀਂ ਹੈ
3: ਅੱਛਾ ਪਸੰਦ ਨਹੀਂ ਆ ਫੇਰ ਠੀਕ ਆ ਚਲੋ ਕਾਰਡ ਬਣਾ
9: ਦੇ ਜਦੋਂ ਤੁਸੀਂ ਬੰਨਣਾ ਕੈਨੇਡਾ ਜਾਣਾ ਮੈਨੂੰ ਵੀ ਲੈ ਕੇ ਜਾਣਾ ਮੈਂ ਉੱਥੇ ਕਦੀ ਗਏ ਨੀ ਤੁਸੀਂ ਵੀ ਗੱਲ ਸੁਣ ਸਕਦੇ ਪਰ ਦਾਦਾ ਨੀ ਗੱਲ ਸੁਣਦੇ ਜੇ ਤੁਸੀਂ ਮੈਨੂੰ ਨੀ ਕੈਨੇਡਾ ਲੈ ਕੇ ਗਏ ਫਿਰ ਤੁਹਾਡੀ ਮੇਰੀ ਚੀ

0: ਐਵੇਂ ਖੇਡ ਰਹੀ ਸੀ ਤੇ ਫੇਰ ਮੈਨੂੰ ਪੂੰਡ ਲੜਿਆ
1: ਅੱਖ ਮੇਰੀ ਮੋਟੀ ਨੀ ਮੋਟੀ ਮੋਟੀ ਹੋ ਗਈ ਤੇ ਅੱਖ ਮੇਰੀ ਮੋਟੀ ਨੀ ਫਿਰ ਤੇ ਤਵਨੀਤਾ ਬਣ ਗਿਆ ਹੋਣਾ
0: ਹਾਂਜੀ
1: ਹੈ
0: ਮੰਮਾ ਜਦੋਂ ਛੋਟੇ ਹੁੰਦੇ ਸੀ ਮੰਮਾ ਨੂੰ ਹਰ ਸਾਲ ਨੂੰ ਪੂੰਡ ਲੜਦਾ ਸੀ ਹੱਥ ਤੇ ਕਰੀ ਬੂਟੇ ਜਾਂ ਅੱਖ ਤੇ
1: ਜ਼ਿਆਦਾ ਮੂੰਹ ਤੇ ਲੜਦਾ ਹੁੰਦਾ ਸੀ ਨਾ
0: ਹਾਂਜੀ
1: ਪਹਿਲਾਂ ਤੇ ਸਾਰਿਆਂ ਨੂੰ ਲੜਦੇ ਹੁੰਦੇ ਸੀ ਜਦੋਂ ਆਪਾਂ ਇੰਡੀਆ ਹੁੰਦੇ ਹਾਂ ਤਵਨੀਤ ਉਦੋਂ ਤੇ ਬਹੁਤ ਲੜਦੇ ਸੀ
0: ਗਰਮੀਆਂ ਚ ਪੂੰਡ ਬਹੁਤ ਹੁੰਦੇ
1: ਜੇ ਅਮਰੂਦ ਤੋੜਨ ਲੱਗੋ ਤਾਂ ਪੂੰਡ ਲੜ ਜਾਂਦਾ ਜਾਮ ਨੂੰ ਤੋੜਨ ਲੱਗੋ ਤਾਂ ਪੂੰਡ ਲੜ ਜਾਂਦਾ
0: ਸਾਨੂੰ ਪੂੰਡ ਲੜਦਾ ਬਿਕੋ ਤੁਸੀਂ ਅਮਰੂਦ ਦਾ ਛੇਤੀ ਛੇਤੀ ਵਿਆਹ ਨਹੀਂ ਕਰਾ ਰਹੇ
1: ਸਹੀ ਗੱਲ ਹੈ ਸਹੀ ਗੱਲ ਹੈ ਸਹੀ ਨਹੀਂ ਕਰਾ ਹੀ ਦੇਣਾ ਵਾ ਹੁਣ ਆਪਾਂ ਤੇ ਚਲੋ ਠੀਕ ਆ ਫਿਰ ਏਦਾਂ ਹੀ ਕਰ ਲੈਣੇ ਫਿਰ
0: ਓਨੀ ਤਾਂ ਕੱਚਾ ਬ੍ਰੈਂਡ ਪਾ ਦੋ
1: ਹਾਂ ਉਹਨੂੰ ਕੇਲੇ ਦੀ ਨਿੱਕਰ ਪਾ ਦਾਂਗੇ ਉਹਨੂੰ
0: ਕੇਲੇ ਦੀ ਨਿੱਕਰ
1: ਹਾਂ ਕੇਲੇ ਨੇ ਜਿਹੜੀ ਖਿੱਚ ਕੇ ਲਾਈ ਸੀ ਨਾ
0: ਉਹ ਪਾ ਦਾਂਗੇ ਜੀ ਦੀ ਨਿੱਕਰ ਲੈ ਲਓ
1: ਉਹ ਕੇਲਾ ਵਾ ਦੱਸ
0: ਨਿੱਕਰ ਹੀ ਹੈ
1: ਵੀਰ ਜੀ ਕੋ ਕੇਲਾ ਵਾ ਚਲੋ ਵੀਰ ਜੀ ਨੂੰ ਪੁੱਛ ਲੈਣੇ ਜੇ ਦੇ ਦੂਗਾ ਨਿੱਕਰ ਫਿਰ ਪਾ ਲਾਂਗੇ
0: ਓਕੇ ਜੇ ਵੀਰ ਜੀ ਨਹੀਂ ਕਿਹਾ ਤੇ ਫਿਰ ਡੈਡ ਦਾ ਕੱਛਾ ਲੈ ਲਓ
1: ਠੀਕ ਆ ਓਕੇ ਕੀ ਸੁਣਾਓਗੇ ਫਿਰ
0: ਅੱਛਾ
1: ਬਾਰੀ ਬਰਸੀ ਖੱਟਣ ਗਿਆ ਸੀ
0: ਖਟਕੀ ਲੈਂਦਾ ਟੱਚ ਵੇ ਬਾਰੀ ਬਰਸੀ ਖੱਟਣ ਗਿਆ ਸੀ ਖਟਕੀ ਲੈਂਦਾ ਟੱਚ ਵੇ ਮੰਮਾ ਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ
1: ਨੱਚਵੇ ਮੈਨੂੰ ਡਿਸਕ ਪ੍ਰੋਬਲਮ
0: ਹੌਲੀ
1: ਹੌਲੀ ਨੱਚਵੇ ਡਿਸਕ ਪ੍ਰੋਬਲਮ
0: ਹੌਲੀ ਹੌਲੀ
1: ਨੱਚਵੇ ਮਰੂਦਾ ਮਰੂਦਾ ਮਰੂਦਾ ਮਰੂਦਾ ਹੌਲੀ ਹੌਲੀ ਨੱਚਵੇ ਗਾਵਿਆ ਗਾਵਿਆ ਹੌਲੀ ਹੌਲੀ ਨੱਚਵੇ ਬਲ ਬਲ ਬਲ ਬਲ ਬਲ
0: ਨੱਚ ਵੀ ਨੀ ਹੁੰਦਾ
1: ਨਹੀਂ ਨਹੀਂ
0: ਉਹ ਰੇਡਾ
1: ਉਹ ਬੜਾ ਸੋਹਣਾ
0: ਗੋਲ ਗੋਲ ਹੈ ਰੇਡਾ ਹੀ
1: ਉਹਨੂੰ ਵਿਆਹ ਤੱਕ ਆਪਾਂ ਕਰ ਦੇਣਾ ਸਹੀ ਕੋਈ ਨੀ ਟੈਨਸ਼ਨ ਨਾ ਲਓ ਤੁਸੀਂ
0: ਉਹਨੂੰ ਹਸਪੀਟਲ ਲੈ ਕੇ ਜਾਓ ਉਹਨੂੰ ਉਹਨੂੰ ਲੱਟ ਦਿਓ ਉਹਨੂੰ ਬਾਹਰ ਦਿਓ ਤੇ ਉਹਨੂੰ ਬੂਥਾ ਦਿਓ
1: ਠੀਕ ਹੈ ਬੂਥਾ ਦੇਣੇ ਉਹਨੂੰ
0: ਸੋਕ ਆਂਟੀ ਕਿੱਥੇ ਗਏ
1: ਉਹ ਆਉਂਦੇ ਆ ਨਾ ਅਗਲੇ ਹਫਤੇ ਆਉਂਦੇ ਫਿਰ ਪੁੱਛਾਂਗੇ ਉਹਨੂੰ ਠੀਕ ਆ ਓਕੇ ਥੈਂਕ ਯੂ
0: ਹੋਰ ਰਾਸ਼ ਨਾਲ ਗੱਲ ਕਰ ਲਓ
1: ਹਾਂਜੀ ਕਰਾ ਦਿਓ
0: ਬੜੇ
1: ਪਿਆਰ ਦੇ ਨਾਲ ਪੁੱਛਦੇ ਹੋ ਥੈਂਕ ਯੂ ਕੀ ਸੁਣਾਓਗੇ ਫਿਰ
0: ਦੀਦੀ
1: ਕਰੋਕੋਡਾਇਲ ਦੀਦੀ ਨੇ ਸ਼ੂਜ਼ ਲਏ ਹੋਣੇ ਨਾ ਕਰੋਕੋਡਾਇਲ ਵਾਲੇ
0: ਹਾਥੀ ਵਰਗੇ
1: ਹਾਥੀ ਵਰਗੇ ਹੋਏ ਹੋਏ ਹੋਏ ਹੋਏ ਹੋਏ ਹੋਏ

0: ਤੇ ਬੜੇ ਖਤਰਨਾਕ ਚੀਜ਼ਾਂ ਲਈਆਂ ਦੀਦੀ ਨੇ।
1: ਹਾਂਜੀ।
0: ਓਹੋ ਕੀ ਸੁਣਾਓਗੇ ਫਿਰ?
1: ਮੈਂ ਇੱਕ ਬੁਜਾਲ ਸੁਣਾ ਜਿਹਦੀ ਤੁਸੀਂ ਹੈਲਪ ਨਹੀਂ ਲੈ ਸਕਦੇ।
0: ਓਕੇ,
1: ਕਿਹੜੀ ਚੀਜ਼ ਹੈ ਜਿਹੜੀ ਭੱਜ ਵੀ ਸਕਦੀ, ਰੁਕ ਵੀ ਸਕਦੀ, ਹਾਰਡ ਵੀ ਹੋ ਸਕਦੀ, ਸਾਫਟ ਵੀ ਹੋ ਸਕਦੀ, ਤੇ ਠੰਡੀ ਵੀ ਹੋ ਸਕਦੀ, ਤੇ ਗਰਮ ਵੀ ਹੋ ਸਕਦੀ?
0: ਇੰਨਾ ਕੁਛ ਹੈ?
1: ਹਾਂਜੀ।
0: ਰੋਟੀ?
1: ਹੈ
0: ਰੋਟੀ?
1: ਨਹੀਂ।
0: ਸਾਗ?
1: ਉਹ ਭੱਜ ਨਹੀਂ ਸਕਦੀ।
0: ਅੱਛਾ, ਓਕੇ, ਸਾਗ ਨਹੀਂ ਭੱਜ ਸਕਦੀ? ਖਾ ਕੇ ਤੇ ਬੰਦਾ ਭੱਜੂਗਾ।
1: ਅੱਛਾ,
0: ਪੀਣ ਵਾਲੀ ਚੀਜ਼ ਆ। ਓਕੇ, ਪੀਣ ਵਾਲੀ ਚੀਜ਼ ਆ। ਲੱਸੀ?
1: ਨਹੀਂ।
0: ਮਿੱਠਾ ਨਹੀਂ ਆ? ਲੂਣ ਵਾਲੀ ਲੱਸੀ?
1: ਨਹੀਂ।
0: ਪਾਣੀ?
1: ਹਾਂਜੀ।
0: ਓ ਅੱਛਾ, ਸੱਚੀ ਪਾਣੀ ਆ?
1: ਹਾਂਜੀ।
0: ਓ ਅੱਛਾ, ਵਾਟਰ ਆ? ਓ ਮੈਂ ਜਿੱਤ ਗਿਆ। ਥੈਂਕ ਯੂ, ਥੈਂਕ ਯੂ। ਓ ਵੀਰ ਜੀ, ਕਿੱਥੇ ਵੀਰ ਜੀ?
1: ਅੰਕਲ ਜੀ ਤੇ ਕੋਈ ਵੀ ਜੀ।
0: ਓ ਸਤਿ ਸ੍ਰੀ ਅਕਾਲ ਵੀਰ ਜੀ, ਦਿਓਗੇ ਆਪਣੀ ਨਿੱਕਰ ਫਿਰ ਵਿਆਹ ਲਈ?
1: ਹਾਂਜੀ
0: ਹਾਂਜੀ। ਤੁਹਾਡੇ ਕੋਲ ਫੁੱਲਾਂ ਵਾਲੀ ਨਿੱਕਰ ਹੈਗੀ ਕਿ ਨਹੀਂ?
1: ਨਹੀਂ।
0: ਉਹ ਯਾਰ, ਅਮਰੂਦ ਨੂੰ ਫੁੱਲਾਂ ਵਾਲੀ ਨਿੱਕਰ ਬੜੀ ਪਸੰਦ ਆ। ਕਿੰਨੇ ਦਿਨਾਂ ਦਾ ਕਹਿਣ ਡਿਆ?
1: ਪਿੱਛੇ ਦੀ ਹੈ।
0: ਹੈਂ?
1: ਐਲੀਗੇਟਰ। ਮੱਗਰ ਪਿੱਛੇ ਵਾਲੀ ਹੈ, ਐਲੀਗੇਟਰ।
0: ਅੱਛਾ, ਐਲੀਗੇਟਰ ਵਾਲੀ ਹੈ?
1: ਹਾਂਜੀ।
0: ਓਕੇ, ਤੇ ਐਲੀਗੇਟਰ ਵਾਲੀ ਨਿੱਕਰ ਕਿਤੇ ਖਾ ਨਾ ਜਾਵੇ ਅਮਰੂਦ ਨੂੰ।
1: ਮੈਨੂੰ
0: ਪਤਾ ਲੱਗ ਗਿਆ ਸੀ ਤੁਸੀਂ ਦੋਵੇਂ ਜਾਣੇ ਭੰਗੜਾ ਪਾਉਂਦੇ ਸੀ ਪਿੱਛੇ। ਵੀਰ ਜੀ, ਤੁਸੀਂ ਵੀ ਭੰਗੜਾ ਪਾਉਂਦੇ ਹੋ ਪਿੱਛੇ? ਕਿਉਂ ਹੋਈ ਪਤਾ ਨੀ ਯਾਰ, ਤੁਸੀਂ ਦੱਸਿਆ ਕਰੋ ਕਿਉਂ ਹੁੰਦੀ ਆ। ਮੈਨੂੰ ਲੱਗਦਾ ਜਾਲੀ ਲੋਕ ਹੈ ਨਾ।
1: ਜਾਲੀ ਲੋਕ?
0: ਹਾਂ, ਜਾਲੀ ਹਾਂ, ਜਾਲੀ ਲੋਕ ਹੈ। ਗੱਡੀ ਨੀ ਸਾਫ ਰੱਖਦੇ ਆਪਣੀ ਨਾ। ਟਰੱਕ ਨੀ ਖਰਾਬ ਹੋਇਆ, ਇਹ ਗੁੱਡ ਹੋ ਗਿਆ ਕੰਮ। ਟ੍ਰੇਨ ਚੱਲ ਗਈ? ਓਕੇ, ਗੁੱਡ। ਹਾਂ, ਟਰੱਕ ਵੀ ਸਿਆਣੇ ਹੋ ਗਏ। ਹਾਂ, ਟਰੱਕ ਵੀ ਵਿਆਹ ਦੇਣੇ ਆਪਾਂ, ਉਹ ਵੀ ਸਿਆਣੇ ਹੋ ਗਏ।
1: ਹਾਂਜੀ।
0: ਖਤਮ ਕਹਾਣੀ।
1: ਓਕੇ,
0: ਉਹ ਜਿਹੜੇ ਕਿੰਗ ਨੂੰ ਮੈਂ ਮਿਲਣ ਜਾਣਾ ਨਾ। ਥੈਂਕ ਯੂ ਵੀਰ ਜੀ,
1: ਬੱਲੇ
0: ਬੱਲੇ,
1: ਜਿੰਦਾਬਾਦ ਅੰਕਲ ਜੀ, ਜਿੰਦਾਬਾਦ।
0: ਓ ਥੈਂਕ ਯੂ, ਥੈਂਕ ਯੂ ਸਰਦਾਰ ਜੀ। ਹਾਂ ਵਧੀਆ, ਆਉਂਦੇ ਆ ਨਾ ਆਂਟੀ ਜੀ, ਤੇ ਉਹਨਾਂ ਨੂੰ ਆਪਾਂ ਫਾਈਨ ਦੇ ਦੇਣਾ। ਠੀਕ ਆ, ਥੈਂਕ ਯੂ ਸਰਦਾਰ। ਓਏ ਹੋਏ ਹੋਏ ਹੋਏ ਹੋਏ ਹੋਏ ਹੋਏ, ਇਹ ਤੇ ਬੜਾ ਵਧੀਆ ਫਾਈਨ ਹੈ।
1: ਤੇ ਮੈਂ ਤੁਹਾਨੂੰ ਵੀ ਪੰਜ ਜੱਥੀ ਜੱਥੀ ਪੇ
0: ਇਹ ਤਾਂ ਗੁੱਡ ਹੋ ਗਿਆ ਫਿਰ ਤੇ, ਇਹ ਤਾਂ ਬੜਾ ਵਧੀਆ ਫਾਈਨ ਹੋ ਗਿਆ।
1: ਹਾਂਜੀ
0: ਥੈਂਕ ਯੂ ਸਰਦਾਰ ਜੀ,
1: ਥੈਂਕ ਯੂ,
0: ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ, ਤੁਹਾਡਾ ਦਿਨ ਭਾਈ ਵਧੀਆ ਵਧੀਆ ਲੰਘੇ, ਬਹੁਤ ਬਹੁਤ ਸ਼ੁਕਰੀਆ। ਅਤੇ ਨੈਕਸਟ ਸਾਡੇ ਨਾਲ ਨੇ ਭਾਈ 006 ਤੁਸੀਂ ਆਉਂਦੇ ਰਹੋ ਜੀ, 006 ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਿਹਾ?
2: ਜਿੰਦ।
0: ਉਹ ਜਿੰਦ ਕੌਰ, ਕੀ ਹਾਲ ਹੈ ਤੁਹਾਡਾ?
2: ਵਧੀਆ। ਸਾਡਾ ਕੀ
0: ਹਾਲ ਹੈ? ਮੇਰਾ ਵੀ ਠੀਕ ਹੈ। ਤੁਸੀਂ ਮੈਨੂੰ ਲੱਗਦਾ ਵਾਵਾ ਵੱਡੇ ਹੋ ਗਏ ਹੋ ਤੁਸੀਂ ਤੇ, ਤੁਸੀਂ ਤੇ ਮੈਨੂੰ ਲੱਗਦਾ ਬਿਗ ਹੋ ਗਏ ਹੁਣ।
2: ਹਾਂਜੀ।
0: ਕਿੰਨੇ ਬਿਗ ਹੋ ਗਏ ਹੋ?
2: 7
0: ਵੀ ਹੋ ਗਏ? ਸੱਚੀ? ਵਾਹ, ਤੁਸੀਂ ਤੇ ਫਿਰ ਬਹੁਤ ਵੱਡੇ ਹੋ ਗਏ ਹੋ। ਤੇ ਆ ਕੌਣ ਲੱਗੇ ਰੋਂਦਾ, ਕੌਣ ਆ?
2: ਸਰਬੱਤ।
0: ਓਏ ਕੀ ਗੱਲ, ਰੁਕਿਓ, ਰੋਂਦਾ?
2: ਸਰਬੱਤ ਦੇ ਥੱਲੇ ਡਿੱਗ ਗਏ।
0: ਕੀ ਡਿੱਗ ਗਏ?
2: ਸਰਬੱਤ ਦੇ ਪੱਤੇ ਥੱਲੇ ਡਿੱਗ ਗਏ।
0: ਪੱਤੇ?
2: ਹਾਂਜੀ।
0: ਕਿਹੜੇ ਪੱਤੇ?
2: ਹੈ,
0: ਉਹਨੇ ਪੱਤੇ ਪੱਤੇ ਤੋੜ ਕੇ ਫੜੇ ਸੀ ਹੱਥ 'ਚ।
2: ਸਕੂਲ
0: ਤੁਰੀ ਜਾਂਦੀ ਸੀ। ਓਕੇ, ਕੀ ਸੁਣਾਓਗੇ ਫਿਰ? ਇੱਕ ਗਾਣਾ। ਓਕੇ।
2: ਤੇਰੀਆ ਚੱਕਰ ਨਾਈਆ ਮੇਰੇ ਤੇਰੇ ਬਾਬਲਾ ਕਰਕੇ ਜਾਉਣ ਤੱਕ ਮੇਰੀ ਤੇਰੇ ਬਾਬਲਾ ਤੈਨੂੰ ਹੋ ਵਧਾਈਆ ਅਸੀਂ ਤੇਰੇ ਆਈਆ ਲੋਕਾਂ ਨੇ ਤਾਂ ਐ ਵੀ ਬਸ ਗੱਲਾਂ ਵੀ ਬਣਾਈਆ ਲੋਕਾਂ ਵਰਗੇ ਹੈ ਨੀ ਤੇਰੇ ਜਿਹੜੇ ਬਾਬਲਾ ਚਿੜੀਆ ਚੱਕਰ ਨਾਈਆ ਵੀਰੇ ਤੇਰੇ ਬਾਬਲਾ ਕਰਕੇ ਜਾਵਣ ਤੱਕ ਵੀਰੇ ਤੇਰੇ ਬਾਬਲਾ ਸਾਡੀਆਂ ਵੀ ਉਮਰਾਂ ਜਾਣ ਤੈਨੂੰ ਲੱਗ ਵੇ ਜਿਹਨੇ ਵੇਖ ਲਿਆ ਹੋਣਾ ਤੇਰੇ ਮਿਊਜ਼ਿਕ ਹੋ ਗਿਆ।
0: ਵੈਰੀ ਨਾਈਸ, ਆ ਤੇ ਬਹੁਤ ਸੋਹਣਾ ਹੈ। ਥੈਂਕ ਯੂ ਜਿੰਦ, ਤੁਸੀਂ ਤੇ ਬਹੁਤ ਸੋਹਣਾ ਸੁਣਾਇਆ ਵਾ। ਥੈਂਕ ਯੂ, ਥੈਂਕ ਯੂ, ਹੈਵ ਅ ਨਾਈਸ ਡੇ ਬੁੱਤੋ,
2: ਬਾਏ।
0: ਤੇ ਸਰਬੱਤ ਨੂੰ ਨਵੇਂ ਪੱਤੇ ਦਵਾ ਦਿਓ। ਓਕੇ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ। ਅਤੇ ਨੈਕਸਟ ਸਾਡੇ ਨਾਲ ਅਸੀਸ ਕੌਰ ਹੋਊਗੀ ਭਾਈ। ਅਸੀਸ ਕੌਰ ਜੀ, ਕਿੱਥੇ ਰਹਿ ਗਏ ਹੋ ਤੁਸੀਂ? ਹੋ ਗਏ ਹੋ ਵਿਹਲੇ ਕਿ ਨਹੀਂ? ਸਤਿ ਸ਼੍ਰੀ ਅਕਾਲ ਅਸੀਸ, ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ, ਕੀ ਹਾਲ ਨੇ? ਮੈਂ ਵੀ ਠੀਕ ਹਾਂ। ਕੀ ਕਰਦੇ ਸੀ?
1: ਡਰਾਈਵ ਕਰਦੇ ਸੀ ਸਕੂਲ।
0: ਓਏ ਤੁਸੀਂ ਡਰਾਈਵ ਵੀ ਕਰ ਲੈਂਦੇ ਹੋ?
1: ਓ ਮਮਾ ਡਰਾਈਵ ਕਰਦੇ ਆ।
0: ਅੱਛਾ ਮਮਾ, ਤੁਸੀਂ ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ?
1: ਨਹੀਂ।
0: ਹਾਂ, ਤੁਸੀਂ ਰਾਹ ਤੇ ਦੱਸ ਹੀ ਦਿੰਦੇ
1: ਹੋ। ਨਹੀਂ, ਮੈਨੂੰ ਕਿੱਥੋਂ ਆਰੂ?
0: ਪਰ ਤੁਸੀਂ ਦੱਸ ਤੇ ਦਿੰਦੇ ਹੋ ਨਾ, ਗਾਈਡ ਤੇ ਕਰਦੇ ਹੋ ਵੀ ਇੱਧਰ ਨੂੰ ਜਾਣਾ। ਓਹੋ, ਮੰਮਾ ਗਲਤ ਮੁੜ ਚੱਲੇ ਸੀ, ਇੱਦਾਂ ਤੇ ਦੱਸਦੇ ਹੋ?
1: ਨਹੀਂ। ਉਹਨਾਂ ਨੂੰ ਪਤਾ ਮੇਰਾ ਸਕੂਲ ਕਿੱਥੇ ਆ।
0: ਅੱਛਾ, ਤੁਸੀਂ ਫਿਰ ਕੀ ਕਰਨ ਜਾਂਦੇ ਹੋ ਨਾਲ?
1: ਸਿੰਗਲ ਡੇ ਤਾਂ ਲੈ ਕੇ ਜਾਂਦੇ, ਮੇਰੇ ਪਾਪਾ ਨੂੰ ਵੀ ਪਤਾ।
0: ਅੱਛਾ, ਤੇ ਫਿਰ ਤੁਸੀਂ ਕੀ ਕਰਦੇ ਹੋ ਨਾਲ ਬਹਿ ਕੇ ਫਿਰ?
1: ਮੈਂ ਤਾਂ ਬਸ ਮਜ਼ੇ ਲੈਣੀ ਗੱਡੀ 'ਚ।
0: ਓਏ ਹੋਏ, ਓਏ ਹੋਏ, ਕਿਹੜੇ ਮਜ਼ੇ ਲੈਂਦੇ ਹੋ ਤੁਸੀਂ? ਕੀ ਕੀ
1: ਬੈਠੋ, ਬਸ ਇੰਜੋਏ ਕਰੋ ਵਿਊ।
0: ਓਏ ਹੋਏ, ਆਸ-ਪਾਸ ਵੇਂਦੇ ਹੋ ਤੁਸੀਂ? ਹਾਂ, ਗੁੱਡ। ਤੁਹਾਨੂੰ ਪਤਾ ਅੱਜ ਸੁੱਖ ਆਂਟੀ ਦਾ ਅੱਜ ਬਰਥਡੇ ਆ ਕਹਿੰਦੇ?
1: ਸੁੱਖ ਆਂਟੀ ਦਾ ਬਰਥਡੇ?
0: ਆ ਹੁਣੇ ਮੈਨੂੰ ਦੱਸਿਆ ਵਾ ਜਸਵਾਲ ਅੰਕਲ ਨੇ, ਮੈਨੂੰ ਤੇ ਆਪ ਨਹੀਂ ਸੀ ਪਤਾ।
1: ਵਾਹ,
0: ਹਾਂ ਵੇਖ ਲਓ।
1: ਓਕੇ,
0: ਯੇ ਵਿਸ਼ ਕਰੀਏ ਫਿਰ।
1: ਹੈਪੀ ਬਰਥਡੇ ਗਰਲ।

0: You. Hippie!
1: Hooray!
0: Hippie!
1: Hooray!
0: Hip, hip. Hurr, hurr. हाँ जी हाँ जी केड़ी केड़ी केड़ी केड़ी
1: एक ता भैगी है भाई और नोनी आंटी घूमी घूमी गई
0: नोनी आंटी
1: ते दूजी गल है मैं ना कल डीजी टेक च स्कूल च मैं लर्न किया सी भाई हाउ टू बी सेफ ऑन ऑनलाइन
0: ओके फिर
1: की लाइक फोटोज जा पर्सनल stuff नहीं send करने strangers नो ते ओ जे ओ सुनो candy देनी ओ जे ओ candy तुसी इत्थे आजो कोई screen ते भी तुई उत्थे आजो फिर भाई मैं candy दूँ फिर ओ सुनो kidnap कर सकते ते also asking for permission to watch on online
0: okay ए ऐना कुछ है ये कितनों तुही सीख लिया
1: School.
0: Very good. ਤੇ ਬੜੀਆਂ ਵਧੀਆ ਵਧੀਆ ਗੱਲਾਂ ਤੁਸੀਂ ਸਿੱਖਦੇ ਹੋ ਤੇ ਬੜੀ ਸਿਆਣੀ ਹੋ ਗਈ ਕੁੜੀ
1: ਕਿਉਂਕਿ ਕਿਉਂਕਿ ਅਸੀਂ ਬਿਜ਼ੀ ਸੀ ਰੰਗੂ ਅਸੀਂ ਬੋਲੀ ਨਹੀਂ ਯਾਦ ਕਰ ਸਕਦੇ ਤਾਂ ਮੇਰੇ ਕੋਲ ਕੁਇਕ ਬੋਲੀ ਆ
0: ਹਾਂਜੀ ਹਾਂਜੀ ਸੁਣਾਓ ਫਿਰ
1: ਕਦੇ ਹੂੰ ਕਰਕੇ ਕਦੇ ਹਾਂ ਕਰਕੇ ਕਿਹੜਾ ਦੇ ਦੇਣੀ ਮਟਵਾਰੇ ਲੰਬੀ
0: ਬਾਹ ਕਰਕੇ ਕਿਹੜਾ ਦੇ ਦੇਣੀ ਮਟਵਾਰੇ ਲੰਬੀ ਬਾਹ ਕਰਕੇ
1: ਕਿਹੜਾ ਦੇ ਦੇਣੀ ਮਟਵਾਰੇ ਲੰਬੀ
0: ਬਾਹ ਕਰਕੇ ਬਲ ਬਲ ਬਲ ਬਲ ਬਲ ਚੱਕ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ
1: ਯਾ ਯਾ ਯਾ ਯਾ ਯਾ ਯਾ ਯਾ
0: ਨਾ
1: ਨਾ ਨਾ
0: ਪਹੁ ਪਹੁ ਪਹੁ ਪਹੁ ਪਹੁ ਪਹੁ Thank you.
1: Brilliant, awesome, great, brilliant day.
0: Wow.
1: See you tomorrow.
0: Thank you.
1: Bye-bye.
0: Thank you. Bye-bye. See, sade naal si score te hun ne sade naal Sukhan ji. Sat Sri Akaal, Sukhan, ki haal hai? Hello. Ki haal chal hai? ਉਹ ਕੱਲ ਦੀ ਨਾ ਮੈਨੂੰ ਲੱਗਦਾ ਵਾ ਵੀ ਸੁਸਤੀ ਹਲੇ ਕੱਲ ਦੀ ਲੱਥੀ ਨਹੀਂ ਆ ਯਾਰ ਇਹ ਕੀ ਚੱਕਰ ਆ
1: ਤੁਹਾਡੀ ਆਵਾਜ਼ ਕਿੱਧਰ ਗਈ ਸੀਗੀ
0: ਉਹ ਮੈਨੂੰ ਵੀ ਸੁਸਤੀ ਪੈ ਗਈ ਮੇਰੀ ਆਵਾਜ਼ ਨੂੰ ਹਾਂ ਯਾਰ ਮੇਰਾ ਜੀ ਕਰਦਾ ਮੈਂ ਸੋਈ ਜਾਵਾਂ
1: ਇੱਥੇ ਸੌਂ
0: ਜਾ ਹੈ
1: ਇੱਥੇ ਸੌਂ ਜਾ
0: ਮੈਨੂੰ ਵੀ ਬੜੀ ਵਧੀਆ ਨੀਂਦ ਆਈ ਯਾਰ ਤੁਸੀਂ ਛੇਤੀ ਉੱਠ ਗਏ ਉਹ ਤੇ ਮੈਨੂੰ ਉਠਾ ਦੇਣਾ ਸੀ ਨਾ ਜਦੋਂ ਉੱਠੇ
1: ਉਹ
0: ਆਪ ਤੇ ਤੁਸੀਂ ਗੱਡੀ ਦੀ ਸੀਟ ਤੇ ਸੁੱਤੇ ਹੋ ਤੇ ਮੈਨੂੰ ਤੁਸੀਂ ਮਾਈਕ ਦੇ ਉੱਤੇ ਸਵਾਤਾ ਤੁਸੀਂ ਹੈਂ ਕੀ ਸੁਣਾਓਗੇ ਫਿਰ ਅੱਜ
1: ਬੁਜਾਰਤ
0: ਓਕੇ
1: ਲੰਬੀਆਂ ਤਾਰਾਂ
0: ਵਿੱਚ ਫਿਰ ਨਮਰੂਤੀ ਕਾਰਾਂ
1: ਹਾਂਜੀ
0: ਇਹ ਤੇ ਮੈਨੂੰ ਆਉਂਦੀ ਆ ਚੇਤਾ ਭੁੱਲ ਗਿਆ ਉਹ ਹੁਣੇ ਮੈਨੂੰ ਆਉਂਦੀ ਸੀ ਸੱਚੀ ਆਉਂਦੀ ਸੀ ਉਹ ਚਾਰ ਤੁਸੀਂ ਮੈਨੂੰ ਟ੍ਰਿਕ ਕਰਤਾ ਮੈਨੂੰ
1: ਚੇਤਾ ਭੁੱਲ ਗਿਆ
0: ਹਾਂ ਮੈਨੂੰ ਆਉਂਦੀ ਸੀ ਤੇ ਫਿਰ ਮੈਨੂੰ ਨੀਂਦ ਆ ਗਈ ਹੁਣ ਫਿਰ ਤੁਸੀਂ ਹੈਲਪ ਹੀ ਕਰ ਦੋ ਹੁਣ ਤੇ ਹੈਲਪ ਹੀ ਕਰਨੀ ਪੈਣੀ ਆ
1: ਹੁਣ ਫੇਰ ਲਾਪਾਓ
0: ਹੈਲਪ ਹੀ ਕਰ ਦੋ ਥੋੜੀ ਜੀ
1: ਨਹੀਂ
0: ਯਾਰ ਇਹ ਹੈਗੀ ਆ ਜੂਆਂ
1: ਹਾਂਜੀ
0: ਯੈਸ ਤੁਸੀਂ ਵੇਖ ਲਓ ਮੇਰੀ ਮਦਦ ਨਹੀਂ ਕੀਤੀ ਆਲੂ ਗੋਭੀ ਮਟਰ ਪਨੀਰ ਮੇਰਾ ਵੀਰ ਹੈਂ थैंक यू सुगर, थैंक यू
1: रेडियो हांजी 104.3 एम,
0: थैंक यू
1: पंगड़ा
0: पंगड़ा डिंग लंग लंग लंग लंग लंग लंग थैंक यू, थैंक यू सुगन, बाय बाय बाय बाय बाय बाय बाय एम। थैंक यू भाई, सन साडे नाल डडवाल साहब ते हुण ने साडे नाल बसंत लाल। सत श्री अकाल लाल जी, की हाल है?
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
0: ਬਹੁਤ ਵਧੀਆ ਜੀ, ਅੱਜ ਬੜੇ ਕਰੰਟ ਚ ਹੋ। ਏਦਾਂ ਨਾ ਕਹੋ, ਹੋ ਸਕਦਾ ਤੁਹਾਡੇ ਲਈ ਕੁਛ ਲੈ ਕੇ ਆਏ ਹੁਣ। ਆਹੋ
2: ਘਰ
0: ਵੇਖਿਆ ਉਹਨਾਂ ਨੇ ਕੰਨ ਚ ਮਾਰਨ ਲਈ ਰੱਖੀ
2: ਵਾਲਾਂ ਇਹਨਾਂ ਦੀ ਨੀਂਦ ਮਾਰੇ ਅੱਖਾਂ ਨੀ ਖੁੱਲਦੀ ਹੁੰਦੀਆਂ, ਇੰਨੇ ਲੰਬੇ ਟੂਰ ਤੋਂ ਆ ਜਾਂਦੇ ਤੇ ਲੋਕਾਂ ਕਹਿ ਦਿੰਦੀਆਂ ਮੈਂ ਵੀ ਜਪਾਨੀ ਹੋ ਗਈ। ਮੇਰੀ ਵੀ ਅੱਖਾਂ ਖੁੱਲਦੀ ਹੁਣ। ਉਧਰੋਂ ਉਧਰ ਆਪਣਾ ਭਾਬੀ ਦਾ ਆਪਣਾ ਝਾੜੂ ਦੇ ਰਹੇ ਹੁੰਦੇ ਤੇ ਜਸ਼ਨ ਆਉਂਦਾ, ਜਸ਼ਨ ਆਪਣਾ ਨਾ
0: ਕੂੜੇ ਤੋਂ
2: ਟੱਪੇ ਦਾ ਦੋ ਵਾਰ
0: ਆਪਣਾ
2: ਰੇੜੀ ਲਾਗੇ ਬੈਠੇ ਹੁੰਦੇ ਬੰਦਾ ਨਾ ਦੇਖਦਾ ਇੱਕ ਦੋ ਯਾਰ ਬੰਦਾ ਕਾਹਦੀ ਯਾਰ ਭੁੱਖਾ ਤਿਹਾੜਾ ਤੈਨੂੰ ਮੈਂ ਨਾ
0: ਭੁੱਖਾ ਤਿਹਾੜਾ ਨੀ ਭੁੱਖਾ ਤਿਆਇਆ ਹੁੰਦਾ
2: ਬੰਦਾ ਵੀ ਦੇਖੋ ਤਿਆਰਾ ਹੀ ਹੋਣਾ
0: ਅੱਛਾ
2: ਫਿਰ ਆਪਣਾ ਨਾ ਕਣਕ ਨਹੀਂ ਚੱਲ ਮੈਨੂੰ ਨਾ ਕੁਛ ਖਾਣ ਦੇ ਰਿਹਾ ਸ਼ਾਇਦ ਮੇਰੇ ਕੋਈ ਗਾਹਕ ਨੀ ਆਇਆ ਨਾ ਜਾਂ ਕੋਈ ਰਹਿਮਤ ਹੀ ਹੋਈ ਸੋ ਨਾ ਉਹਨੂੰ ਸਮੋਸੇ ਦਿੰਦੇ ਜਸਵਾਲ ਭਾਈ ਨੂੰ
0: ਅੱਛਾ
2: ਦੋ ਕੁ ਸਮੋਸੇ ਦਿੰਦੇ ਖਾਣ ਨੂੰ ਹਨਾ ਜਸਵਾਲ ਭਾਈ ਖਾਣ ਦੇ ਨਾਲ ਹੀ ਗਾਹਕ ਆਉਂਦਾ ਇੱਕ ਭਾਈ ਸੌ ਸਮੋਸੇ ਪੈਕ ਕਰੇ ਹੋ
0: ਅੱਛਾ
2: ਜਸਵਾਲ ਭਾਈ ਨਾਲੇ ਉੱਠਦੇ ਕਹਿੰਦੇ ਭਾਈ ਨਾਲੇ ਐਨੀ ਬਿਗਾਰ ਆ ਸਮੋਸੇ ਇਹਨਾਂ ਦੇ ਸੈਮੀ ਸਾਹ ਨਾ ਆਪਣਾ ਨਾ ਆਪਣਾ ਉੱਥੇ ਕੱਪੜੇ ਦੁਕਾਨ ਤੇ ਹੁੰਦੇ ਆ ਨਾ ਤੇ ਨਾ ਉਧਰ ਨਾਲ ਨਾ ਮਾਲਕ ਆਇੰਦਾ ਹਨਾ ਸਾਰੇ ਨੌਕਰ ਕਹਿੰਦੇ ਮਾਲਕ ਆ ਗਿਆ ਮਾਲਕ ਆ ਗਿਆ ਕੋਈ ਝੜ ਦੇ ਲੈ ਤੇ ਸੈਮੀ ਸਾਹਿਬ ਕੱਪੜੇ ਸਾਫ਼ ਕਰ ਲੈ ਪੈਂਦੇ ਹਨਾ ਬਾਈ 5 ਮਿੰਟ ਕੰਮ ਸਮਝ ਆ ਜਾਂਦਾ, ਕਹਿੰਦਾ ਮਾਮੇ ਮੈਂ ਤਾਂ ਕੱਪੜਾ ਲੈਣ ਆਇਆ ਜੀ, ਮੈਨੂੰ ਵੀ ਕੰਮ ਦੇ ਲਾ, ਮੈਨੂੰ ਵੀ ਕੰਮ ਦੇ ਲਾਤਾ
0: ਬਸੰਤ ਲਾਲ ਜੀ। ਤੇ ਹੁਣ ਇਜਾਜ਼ਤ ਲੈਣ ਦਾ ਸਮਾਂ ਆ ਗਿਆ, ਪਰ ਉਸ ਤੋਂ ਪਹਿਲਾਂ ਇੱਕ ਜਨਮਦਿਨ ਆ ਜੀ। ਲਵਲੀਨ ਜੀ ਕਹਿੰਦੇ ਨੇ ਕਿ ਇਹਨਾਂ ਦੇ ਬੇਟੇ ਦਾ ਅੱਜ ਜਨਮਦਿਨ ਆ, ਜੈਸਨ ਰਾਜ ਸਿੰਘ ਗਿੱਲ ਦਾ ਅੱਜ ਜਨਮਦਿਨ ਹੈ। ਬਹੁਤ ਬਹੁਤ ਵਧਾਈਆਂ ਜੀ, ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤੀਆਂ ਬਖਸ਼ੇ ਸਾਰੇ ਪਰਿਵਾਰ ਨੂੰ। ਸਾਡੇ ਸਾਰੇ ਸੁਣਨ ਵਾਲਿਆਂ ਦੇ ਵੱਲੋਂ, ਸਾਡੀ ਸਾਰੀ ਟੀਮ ਦੇ ਵੱਲੋਂ ਬਹੁਤ ਬਹੁਤ ਵਧਾਈਆਂ ਜੀ। ਹੈਪੀ ਬਰਥਡੇ ਟੂ ਯੂ ਜੋਸਨ ਰਾਜ ਸਿੰਘ ਗਿੱਲ ਜੀ, ਜਨਮਦਿਨ ਮੁਬਾਰਕ। ਅਤੇ ਬਾਕੀ ਦੇ ਮੈਸੇਜ ਆਪਾਂ ਆ ਕੇ ਪੜ੍ਹਦੇ ਹਾਂ, ਕਿਉਂਕਿ ਹੁਣ ਸਮਾਂ ਹੋ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਹਾਂਜੀ, 1674।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: This station is now the ultimate power in the universe.
7: Radio Haji 1674.
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
8: ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਦੀਵਾਲੀ ਰੋਸ਼ਨੀ ਕਾ ਤਿਉਹਾਰ, ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏ ਇਸਮੇ ਚਾਰ ਚਾਂਦ, ਰਿਵਾਜ਼ੋ ਕੇ ਰੰਗ, ਖਾਨੋ ਕਾ ਸਵਾਦ ਔਰ ਦੀਵਾਲੀ ਕਾ ਅਹਿਸਾਸ ਰੱਖੇ ਬਰਕਰਾਰ। ਆਪਣੀ ਥਾਲੀ ਕੋ ਬਣਾਏ ਖਾਸ ਸ਼ਾਨ ਕੇ ਵੈਜ ਬਿਰਯਾਨੀ, ਚਨਾ ਮਸਾਲਾ, ਪਾਲਕ ਪਨੀਰ, ਕਿਚਨ ਕਿੰਗ, ਦਾਲ ਮਸਾਲਾ, ਚਾਟ ਮਸਾਲਾ ਔਰ ਢੇਰੋ ਮਸਾਲੋ ਕੀ ਰੇਂਜ ਕੇ ਸਾਥ ਇਸ ਦੀਵਾਲੀ ਖੁਸ਼ੀਆਂ ਬਣੇ ਔਰ ਵੀ ਰੋਸ਼ਨ ਸ਼ਾਨ ਕੇ ਸਾਥ।

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦਾ ਵਿਚਾਰ ਜਾਂ ਅੱਜ ਦੀ ਕਹਾਣੀ, ਪਿਛਲੇ ਦਿਨੀ ਫੇਸਬੁੱਕ ਤੇ ਕਿਸੇ ਸੱਜਣ ਦੀ ਇੱਕ ਫੇਸਬੁੱਕ ਪੋਸਟ ਪੜ੍ਹਦਾ ਸੀਗਾ, ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਕਹਿੰਦੇ ਮੈਂ ਇੱਕ ਦਿਨ ਆਪਣੇ ਆਫਿਸ ਬੈਠਾ ਹੋਇਆ ਸੀਗਾ ਤੇ ਇੱਕ ਦੋਸਤ ਮਿਲਣ ਆ ਗਿਆ। ਦੋਸਤ ਜਿਹਨੇ ਆਪਣੇ ਹੱਥੋਂ ਹੀ ਧੋਖਾ ਖਾਧਾ ਸੀਗਾ, ਥੋੜ੍ਹਾ ਨਿਰਾਸ਼ ਸੀਗਾ, ਦੁਖੀ ਸੀਗਾ। ਕਹਿੰਦੇ ਮੇਰੇ ਕੋਲ ਕਾਫੀ ਚਿਰ ਬੈਠਾ ਰਿਹਾ, ਆਪਣੇ ਦੁੱਖ ਸੁਣਾਉਂਦਾ ਰਿਹਾ, ਪਰ ਅੰਦਰੋਂ ਜਿਵੇਂ ਇਹਨਾਂ ਨੂੰ ਵੀ ਪਤਾ ਸੀਗਾ ਕਿ ਇਹ ਸ਼ਾਇਦ ਕੋਈ ਗਲਤ ਕਦਮ ਚੁੱਕ ਸਕਦਾ। ਕਹਿੰਦੇ ਜਾਣ ਤੋਂ ਪਹਿਲਾਂ ਮੈਂ ਉਹਨੂੰ ਥੋੜ੍ਹਾ ਰੋਕਿਆ ਤੇ ਕਿਹਾ, ਭਾਈ ਆਪਣੀ ਤੇ ਸੁਣਾ ਚੱਲਿਆ, ਮੇਰੀ ਵੀ ਸੁਣਦਾ ਜਾ। ਕਹਿੰਦੇ ਜਦੋਂ ਮੈਂ ਉਹਨੂੰ ਆਪਣੇ ਦੋ ਚਾਰ ਦੁੱਖ ਸੁਣਾਏ ਤੇ ਜਾਣ ਤੋਂ ਪਹਿਲਾਂ ਜਿਹੜਾ ਬੰਦਾ ਥੋੜ੍ਹੀ ਚਿਰ ਪਹਿਲਾਂ ਦੁਖੀ ਹੋ ਕੇ ਚੱਲਿਆ ਸੀ, ਉਹ ਹੁਣ ਥੋੜ੍ਹਾ ਹੱਸਦਾ ਹੱਸਦਾ ਚੱਲਿਆ ਸੀ। ਇਹਦੇ ਵਿੱਚ ਦੋ ਜਣੇ ਗੱਲਾਂ ਕੀਤੀਆਂ। ਇੱਕ ਨੂੰ ਲੱਗਾ ਕਿ ਮੇਰੇ ਤੇ ਸ਼ਾਇਦ ਕੋਈ ਸਾੜ ਸਤੀ ਚੱਲਦੀ, ਕੋਈ ਵੱਡਾ ਦੁੱਖ ਚੱਲਦਾ, ਪਰ ਜਦੋਂ ਦੂਜੇ ਨੇ ਆਪਣੀਆਂ ਬਹਿ ਕੇ ਸੁਣਾਈਆਂ ਤੇ ਦੋਵਾਂ ਨੂੰ ਲੱਗਿਆ ਕਿ ਨਹੀਂ, ਇਹ ਕੋਈ ਵੱਡੀ ਗੱਲ ਵੀ ਨਹੀਂ, ਜੇ ਸਾਡੇ ਦੋਵਾਂ ਨਾਲ ਹੋ ਰਹੀ ਆ ਤੇ ਕਿਸੇ ਹੋਰ ਨਾਲ ਵੀ ਹੁੰਦੀ ਹੋਊਗੀ। ਪਰ ਮਸਲਾ ਇਹ ਆ ਕਿ ਗੱਲ ਕਰਦੀ ਨਹੀਂ। ਕਈ ਵਾਰੀ ਡਿਪਰੈਸ਼ਨ ਤੇ ਕਈ ਵਾਰੀ ਸੁਸਾਈਡ ਵਰਗੀਆਂ ਨਾਮਰਾਦ ਚੀਜ਼ਾਂ। ਇਹਦੇ ਨਾਲ ਹੀ ਇੱਕ ਸੱਚੀ ਘਟਨਾ ਜੁੜਦੀ ਹੈ। ਲੰਡਨ ਤੋਂ ਯਾਰਕਸ਼ਾਇਰ ਸਟੇਸ਼ਨ ਤੋਂ ਇੱਕ ਲੜਕੀ ਜਿਹੜੀ ਥੋੜ੍ਹੀ ਮਾਨਸਿਕ ਪਰੇਸ਼ਾਨ ਸੀਗੀ, ਡਿਪਰੈਸ ਸੀਗੀ, ਉਹ ਲੰਡਨ ਦੇ ਵਿੱਚ ਰਹਿੰਦੀ ਸੀਗੀ। ਉਹਦਾ ਨਾਂ ਸੀਗਾ ਸ਼ਾਰਲੇਟ। ਸ਼ਾਰਲੇਟ ਇੱਕ ਦਿਨ ਸੋਚਦੀ ਆ ਕਿ ਮੈਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਣਾ। ਉਹ ਸਟੇਸ਼ਨ ਦੇ ਉੱਪਰ ਜਾਂਦੀ ਆ ਤੇ ਟ੍ਰੇਨ ਦਾ ਇੰਤਜ਼ਾਰ ਕਰਦੀ ਆ ਕਿ ਜਦੋਂ ਟ੍ਰੇਨ ਆਏਗੀ ਤੇ ਮੈਂ ਟ੍ਰੇਨ ਦੇ ਅੱਗੇ ਛਾਲ ਮਾਰ ਦੂੰਗੀ। ਪਰ ਕੁਦਰਤ ਨੂੰ ਜਿਵੇਂ ਕੁਝ ਹੋਰ ਹੀ ਮਨਜ਼ੂਰ ਸੀ। ਉਦਣ ਜਿਹੜਾ ਉਸ ਟ੍ਰੇਨ ਦਾ ਡਰਾਈਵਰ ਸੀਗਾ, ਜਿਹੜਾ ਉਸ ਸਟੇਸ਼ਨ ਤੇ ਪਹੁੰਚਣ ਵਾਲਾ ਸੀਗਾ, ਡੇਵ ਉਸਦਾ ਨਾਮ ਸੀਗਾ। ਡੇਵ ਜਦੋਂ ਉਸ ਦਿਨ ਟ੍ਰੇਨ ਚਲਾ ਰਿਹਾ ਸੀਗਾ ਤੇ ਇਹਨੇ ਕੋਨੇ ਤੇ ਪਲੈਟਫਾਰਮ ਤੇ ਇੱਕ ਲੜਕੀ ਨੂੰ ਖੜੀ ਦੇਖਿਆ ਜਿਹੜੀ ਸੇਫਟੀ ਪੱਟੀ ਤੋਂ ਥੋੜ੍ਹੀ ਅੱਗੇ ਸੀ, ਤੇ ਡੇਵ ਨੇ ਸਮਝਦਾਰੀ ਨਾਲ ਟ੍ਰੇਨ ਦੀ ਪਹਿਲੋਂ ਹੀ ਰਫ਼ਤਾਰ ਘਟਾਤੀ ਤੇ ਬ੍ਰੇਕ ਮਾਰਤੀ। ਡੇਵ ਟ੍ਰੇਨ ਦੇ ਉਸ ਡੱਬੇ ਚੋਂ, ਉਸ ਇੰਜਨ ਦੇ ਡੱਬੇ ਚੋਂ ਉਤਰਿਆ ਤੇ ਸਿੱਧਾ ਉਸ ਲੜਕੀ ਵੱਲ ਗਿਆ। ਕੁੜੀ ਨੂੰ ਲੱਗਿਆ ਕਿ ਹੁਣ ਮੈਨੂੰ ਇਹ ਡਾਂਟੂਗਾ ਜਾਂ ਪੁਲਿਸ ਕੰਪਲੇਂਟ ਕਰੂਗਾ, ਪਰ ਉਹਨੇ ਬੜਾ ਨਿਮਰਜ ਹੋ ਕੇ ਆਖਿਆ ਕਿ ਮੇਰਾ ਨਾਮ ਡੇਵ ਹੈ, ਤੁਹਾਨੂੰ ਕੋਈ ਪਰੇਸ਼ਾਨੀ ਹੈ? ਕੁੜੀ ਨੇ ਕਿਹਾ ਕਿ ਹਾਂਜੀ, ਮੇਰਾ ਨਾਮ ਸ਼ੈਰਲੈਟ ਹੈ, ਮੈਂ ਥੋੜ੍ਹੀ ਸਟ੍ਰੈਸਡ ਹਾਂ ਅਤੇ ਅੱਜ ਸੋਚ ਰਹੀ ਸੀਗੀ ਕਿ ਆਪਣੇ ਆਪ ਨੂੰ ਖਤਮ ਕਰਦਾ। ਦੱਸਦੇ ਨੇ ਕਿ ਡੇਵ ਤੇ ਸ਼ੈਰਲੈਟ ਫਿਰ ਉਸ ਤੋਂ ਬਾਅਦ ਉਸ ਸਟੇਸ਼ਨ ਤੇ ਕੁਝ ਮਿੰਟ ਬੈਠੇ ਤੇ ਫਿਰ ਉਹ ਦੋਵੇਂ ਆਪੋ ਆਪਣੀ ਮੰਜ਼ਿਲ ਦੇ ਵੱਲ ਵਧ ਗਏ। ਸ਼ਾਰਲੇਟ ਨੇ ਅਗਲੇ ਦਿਨ ਉਸ ਬੰਦੇ ਦਾ ਧੰਨਵਾਦ ਕਰਨ ਲਈ ਫੇਸਬੁੱਕ ਦੇ ਉੱਪਰ ਪੋਸਟ ਪਾਈ, ਕਿਉਂਕਿ ਸ਼ਾਰਲੇਟ ਨਹੀਂ ਜਾਣਦੀ ਸੀਗੀ ਕਿ ਉਹ ਬੰਦਾ ਕੌਣ ਹੈ, ਉਹਨੂੰ ਲੱਭਣਾ ਚਾਹੁੰਦੀ ਸੀਗੀ। ਜਦੋਂ ਉਹਨੇ ਫੇਸਬੁੱਕ ਦੇ ਉੱਪਰ ਪੋਸਟ ਪਾਈ, ਉਸ ਬੰਦੇ ਦਾ ਧੰਨਵਾਦ ਕੀਤਾ ਤੇ ਨਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਇਹਨੂੰ ਲੱਭਣ ਦੇ ਵਿੱਚ ਮੇਰੀ ਮਦਦ ਕਰੋ। ਕੁਝ ਪਲਾਂ ਦੇ ਵਿੱਚ ਹੀ ਸ਼ਾਰਲੇਟ ਨੂੰ ਉਸਦਾ ਨੰਬਰ ਮਿਲ ਗਿਆ। ਉਹਨਾਂ ਦੋਵਾਂ ਦੀ ਗੱਲਬਾਤ ਹੁਣ ਡੇਲੀ ਹੋਣ ਲੱਗ ਗਈ, ਦੋਸਤੀ ਬਣੀ, ਪਿਆਰ ਹੋਇਆ ਤੇ ਗੱਲਬਾਤ ਵਿਆਹ ਤੇ ਪਹੁੰਚ ਗਈ। ਉਹ ਦੋਵੇਂ ਜਣੇ ਵਿਆਹ ਵੀ ਕਰਾ ਲੈਂਦੇ ਨੇ। ਪਰ 2020 ਦੇ ਵਿੱਚ
ਦੇਵ ਨੂੰ ਪਿੱਠ ਦਰਦ ਦੀ ਪ੍ਰੋਬਲਮ ਆਉਂਦੀ ਹੈ, ਪਰ ਉਹ ਲਗਾਤਾਰ ਇਹਨੂੰ ਨਾ ਅਣਗੌਲਿਆਂ ਕਰਦਾ ਰਿਹਾ। ਉਹ ਪਿੱਠ ਦੀ ਜਿਹੜੀ ਦਰਦ ਸੀ ਉਹ ਕਾਫੀ ਚਿਰ ਪਹਿਲਾਂ ਸ਼ੁਰੂ ਹੋ ਗਈ ਸੀ, ਪਰ ਉਹ ਕਿੰਨਾ ਚਿਰ ਅਣਗੌਲਿਆਂ ਕਰਦਾ ਰਿਹਾ ਉਸ ਚੀਜ਼ ਨੂੰ। ਇੱਕ ਦਿਨ ਉਸਦੀ ਘਰ ਵਾਲੀ ਉਹਨੂੰ ਧੱਕੇ ਨਾਲ ਹੀ ਡਾਕਟਰ ਕੋਲ ਲੈ ਗਈ ਤੇ ਉੱਥੇ ਚੈੱਕਅਪ ਤੋਂ ਪਤਾ ਲੱਗਿਆ ਕਿ ਦੇਵ ਨੂੰ ਕੈਂਸਰ ਸੀਗਾ ਕਿਸੇ ਤਰ੍ਹਾਂ ਦਾ। ਪਰ ਸ਼ੁਕਰ ਇਸ ਗੱਲ ਦਾ ਕਿ ਉਹ ਸਮੇਂ ਨਾਲ ਡਾਕਟਰ ਕੋਲ ਪਹੁੰਚ ਗਿਆ, ਹੋਰ ਅਣਗੌਲਿਆਂ ਨਹੀਂ ਕੀਤਾ। ਤੇ ਜਿਸ ਦਿਨ ਉਹਨੂੰ ਪਤਾ ਲੱਗਾ ਕਿ ਉਹਨੂੰ ਕੈਂਸਰ ਸੀ ਤੇ ਉਹ ਚੈੱਕ ਵੀ ਤਾਂ ਹੀ ਕਰਾ ਕੇ ਆਇਆ ਕਿਉਂਕਿ ਉਹਦੀ ਘਰ ਵਾਲੀ ਨੇ ਉਹਨੂੰ ਧੱਕੇ ਨਾਲ ਹੋਸਪਿਟਲ ਲੈ ਕੇ ਗਈ। ਇਸ ਦੋਵੇਂ ਜਾਣਨ ਤੋਂ ਬਾਅਦ ਹੈਰਾਨ ਸਨ ਕਿ ਇਹ ਕਿਵੇਂ ਹੋਇਆ, ਉਸੇ ਟਾਈਮ ਹੀ ਕਿਉਂ ਜ਼ੋਰ ਲਾਇਆ ਉਹਨੇ ਹੋਸਪਿਟਲ ਲੈ ਕੇ ਜਾਣ ਦਾ। ਇੱਕ ਡਾਕੂਮੈਂਟਰੀ ਦੇ ਵਿੱਚ ਜਦੋਂ ਇਹ ਡਾਕੂਮੈਂਟਰੀ ਖਤਮ ਹੁੰਦੀ ਆ ਤੇ ਡੇਵ ਕਹਿੰਦਾ ਕਿ ਮੈਨੂੰ ਲੱਗਦਾ ਸੀਗਾ ਕਿ ਮੈਂ ਸ਼ਾਰਲੇਟ ਦੀ ਜਾਨ ਬਚਾਈ, ਬਟ ਹੁਣ ਇਦਾਂ ਲੱਗਦਾ ਕਿ ਸ਼ਾਰਲੇਟ ਨੇ ਮੇਰੀ ਜਾਨ ਬਚਾਈ। ਸੋ ਪਰਮਾਤਮਾ ਨੇ ਸਾਰਾ ਕੁਝ ਲਿਖਿਆ, ਇਹ ਆਉਣਾ ਵੀ ਇਹ ਜਾਣਾ ਵੀ। ਤੇ ਜਿਹੜੇ ਸੱਜਣ ਦੋਸਤ ਰਿਸ਼ਤੇਦਾਰ ਸਾਡੇ ਕੋਲ ਨੇ ਇਹ ਵੀ ਕਿਸੇ ਕਾਰਨ ਕਰਕੇ ਨੇ। ਸਾਨੂੰ ਲੱਗਦਾ ਕਿ ਸਾਡੀ ਮਿਹਨਤ ਆ ਹੈਗੀ ਆ, ਸਾਡੀ ਕਿਸਮਤ ਆ ਹੈਗੀ ਆ, ਪਰ ਇਹ ਜਿਹੜਾ ਆਲੇ ਦੁਆਲੇ ਦਾ ਸਾਥ ਆ ਨਾ ਕੁਝ ਖਾਸ ਰਿਸ਼ਤਿਆਂ ਦੇ ਰੂਪ ਦੇ ਵਿੱਚ, ਉਹ ਤੁਹਾਡੇ ਹਸਬੈਂਡ, ਤੁਹਾਡੇ ਵਾਈਫ, ਤੁਹਾਡੇ ਹੋਰ ਰਿਸ਼ਤੇ ਜਿਹੜੇ ਤੁਸੀਂ ਆਪ ਬਣਾਏ ਨੇ ਨਿਭਾ ਰਹੇ ਹੋ, ਉਹ ਵੀ ਹੋ ਸਕਦੇ ਨੇ। ਤੇ ਦੂਜਾ ਇਹ ਕਿ ਗੱਲਬਾਤ ਕਰਨ ਤੋਂ ਸੰਕੋਚ ਨਾ ਕਰੀਏ। ਜੇ ਕੋਈ ਦਿਲ 'ਚ ਹੈ ਉਹ ਵਿਚਾਰ ਜਿਹੜਾ ਤਕਲੀਫ ਦੇ ਰਿਹਾ ਤੇ ਉਹ ਤੁਹਾਡੇ ਆਪਣੇ ਕਿਸੇ ਸੱਜਣ ਦਾ ਵਿਚਾਰ ਹੀ ਹੈ ਤੇ ਉਹਦੇ ਨਾਲ ਜ਼ਰੂਰ ਸਾਂਝਾ ਕਰੋ। ਐਂਡ ਜੇ ਤੁਹਾਡੇ ਨਾਲ ਕੋਈ ਸਾਂਝਾ ਕਰਦਾ ਤੇ ਤੁਸੀਂ ਸੁਣੋ ਵੀ, ਕੀ ਪਤਾ ਕੱਲ ਨੂੰ ਆਪਾਂ ਵੀ ਉਸੇ ਥਾਂ ਤੇ ਹੋਈਏ ਜਿਹੜੇ ਥਾਂ ਤੇ ਅੱਜ ਦੂਜਾ ਖੜਾ ਤੁਹਾਨੂੰ ਕੁਝ ਦੱਸਣਾ ਚਾਹੁੰਦਾ, ਤੁਹਾਡੇ ਸਾਹਮਣੇ ਆਪਣਾ ਦੁੱਖ ਰੱਖਣਾ ਚਾਹੁੰਦਾ। ਕਈ ਵਾਰੀ ਅਸੀਂ ਸਲਾਹ ਵੀ ਦੇਣ ਪੈਂਦੇ ਹਾਂ, ਪਰ ਲੋੜ ਹੁੰਦੀ ਕਈ ਵਾਰੀ ਬਸ ਸੁਣਨ ਦੀ। ਪਰ ਅੱਜ ਕੱਲ੍ਹ ਕੋਈ ਫੋਨ ਤੇ ਸੁਣਾਉਂਦਾ ਵੀ ਨਹੀਂ ਕਿ ਕੋਈ ਰਿਕਾਰਡ ਨਾ ਕਰ ਲਏ, ਕੋਈ ਮਜ਼ਾਕ ਨਾ ਬਣਾਵੇ। ਪਰ ਜਿਹੜੇ ਰੱਬ ਦੇ ਰੰਗ ਨੇ ਨਾ ਇਹ ਬੜੇ ਨਿਆਰੇ ਨੇ। ਕੱਲ੍ਹ ਨੂੰ ਅਸੀਂ ਵੀ ਉਸ ਜਗ੍ਹਾ ਹੋ ਸਕਦੇ ਹਾਂ ਜਿੱਥੇ ਅੱਜ ਕੋਈ ਹੋਰ ਖੜਾ ਤੁਹਾਡੇ ਤੋਂ ਸੁਣਨ ਦੀ ਫਰਿਆਦ ਮੰਗਦਾ। ਤੇ ਜਦੋਂ ਸੁਣੋਗੇ ਤੇ ਬਹੁਤ ਸਾਰੀਆਂ ਸੋਹਣੀਆਂ ਸੁਚੱਜੀਆਂ ਚੀਜ਼ਾਂ ਵੀ ਹੋਣਗੀਆਂ, ਜਿਵੇਂ ਦੇਵ ਤੇ ਸ਼ਾਰਲਟ ਦੇ ਨਾਲ ਹੋਈਆਂ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ। ਆਪਣਿਆਂ ਦੇ ਨਾਲ ਖੁੱਲ੍ਹ ਕੇ ਗੱਲਾਂ ਕਰਦੇ ਰਹੋ, ਉਹਨਾਂ ਨੂੰ ਆਪਣੇ ਦਿਲ ਦੀ ਦੱਸਦੇ ਰਹੋ। ਧੰਨਵਾਦ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ ਦੋ ਤਿੰਨ ਅਲੱਗ ਅਲੱਗ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਹਾਂ ਪਹਿਲੀ ਰਿਪੋਰਟ ਜਿਹੜੀ ਹੈਗੀ ਆ ਬਗੈਰ ਸਮਾਂ ਗਵਾਇਆ ਬੋਤਸਵਾਨਾ ਤੋਂ ਅਫਰੀਕਨ ਕੰਟਰੀ ਤੋਂ ਵੈਸੇ ਦੂਸਰੀ ਰਿਪੋਰਟ ਵੀ ਅਫਰੀਕਨ ਕੰਟਰੀ ਦੇ ਨਾਲ ਹੀ ਜੁੜੀ ਹੋਈ ਹੈ ਪਰ ਉਹ ਇੱਕ ਹੋਰ ਤਰੀਕੇ ਦੀ ਰਿਪੋਰਟ ਹੈਗੀ ਹੈ ਸੋ ਇਨਸਾਈਟ ਰਿਪੋਰਟ ਦੇ ਵਿੱਚ ਪਹਿਲੀ ਰਿਪੋਰਟ ਜਿਹੜੀ ਬੋਤਸਵਾਨਾ ਤੋਂ ਉੱਥੇ ਪਤਾ ਚੱਲਿਆ ਹੈ ਕਿ 23 ਹਾਥੀਆਂ ਦੀ ਹੱਤਿਆ ਕੀਤੀ ਗਈ ਹੈ 23 ਹਾਥੀਆਂ ਦਾ ਕਤਲ ਕੀਤਾ ਗਿਆ ਕਿਉਂਕਿ ਬੋਤਸਵਾਨਾ ਦੇ ਵਿੱਚ ਜਿਹੜੇ ਇੰਡੀਪੈਂਡੈਂਸ ਡੇ ਹੈ ਬੋਤਸਵਾਨਾ ਦਾ ਉਹ ਮਨਾਉਣ ਦੇ ਲਈ ਬੋਤਸਵਾਨਾ ਇੱਕ ਲੈਂਡਲੌਕਡ ਕੰਟਰੀ ਹੈ ਅਫਰੀਕਾ ਦੇ ਵਿੱਚ ਪੈ ਜਾਂਦੀ ਹੈ ਔਰ 70% ਬੋਤਸਵਾਨਾ ਦਾ ਜਿਹੜਾ ਜ਼ਮੀਨੀ ਹਿੱਸਾ ਹੈਗਾ ਉਹ ਰੇਤੀਲਾ ਸਾਊਥ ਅਫਰੀਕਾ ਦਾ ਬਿਲਕੁਲ ਗੁਆਂਢ ਲੱਗਦਾ ਹੈਗਾ ਬੋਤਸਵਾਨਾ ਨੂੰ ਔਰ ਇੱਥੇ ਸਵਾਨਾ ਨਾਮ ਦੀ ਇੱਕ ਲੈਂਗੁਏਜ ਜਿਹੜੀ ਹੈ ਜ਼ਿਆਦਾਤਰ ਹਿੱਸੇ ਦੇ ਵਿੱਚ ਬੋਲੀ ਜਾਂਦੀ ਹੈ ਸਾਰੇ ਸਵਾਨਾ ਨਹੀਂ ਬੋਲਦੇ ਹੈਗੇ ਅਲੱਗ ਅਲੱਗ ਲੈਂਗੁਏਜਿਸ ਹੈਗੀਆਂ ਨੇ ਸਵਾਨਾ ਹੈ ਕਲੰਗਾ ਹੈ ਸਾਨ ਅਲੱਗ ਅਲੱਗ ਭਾਸ਼ਾਵਾਂ ਨੇ 86% ਇਸ ਮੁਲਕ ਦੀ ਪਾਪੂਲੇਸ਼ਨ ਕ੍ਰਿਸਚੈਨਿਟੀ ਹੈ ਬਾਕੀ 7-8% ਨੋ ਰਿਲੀਜਨ ਯਾਨੀ ਕਿਸੇ ਵੀ ਧਰਮ ਦੇ ਵਿੱਚ ਯਕੀਨ ਨਹੀਂ ਰੱਖਦੇ ਹੈਗੇ ਆਜ਼ਾਦੀ ਇਸ ਮੁਲਕ ਨੇ 30 ਸਪਤੰਬਰ ਨੂੰ ਹਾਸਲ ਕੀਤੀ ਸੀ ਬਰਤਾਨੀਆ ਜਿਨ੍ਹਾਂ ਨੇ ਦੁਨੀਆ ਦੇ ਬਾਕੀ ਹਿੱਸਿਆਂ 'ਤੇ ਕਬਜ਼ਾ ਕੀਤਾ ਹੋਇਆ ਸੀ ਇੱਥੇ ਵੀ ਕਬਜ਼ਾ ਕੀਤਾ ਹੋਇਆ ਸੀ ਔਰ ਆਬਾਦੀ ਦੇ ਮਾਮਲੇ ਦੇ ਵਿੱਚ ਦੂਸਰੇ ਅਫਰੀਕੀ ਮੁਲਕਾਂ ਵਰਗਾ ਨਹੀਂ ਹੈਗਾ ਬੋਤਸਵਾਨਾ ਕਿਉਂਕਿ ਜ਼ਿਆਦਾਤਰ ਹਿੱਸਾ ਰੇਤੀਲਾ ਇਸ ਕਰਕੇ ਇੱਥੇ ਜਿਹੜਾ ਬੋਤਸਵਾਨਾ ਦਾ ਪਾਪੂਲੇਸ਼ਨ ਹੈ ਉਹ ਇੰਨੀ ਜ਼ਿਆਦਾ ਨਹੀਂ ਹੈਗੀ ਦੁਨੀਆ ਦਾ 130-140 ਨੰਬਰ ਦੇ ਉੱਤੇ ਇਹ ਮੁਲਕ ਆਉਂਦਾ ਹੋਊਗਾ ਆਬਾਦੀ ਦੇ ਮਾਮਲੇ ਦੇ ਵਿੱਚ ਪਰ ਐਗਰੀਕਲਚਰ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਰਹਿੰਦੇ ਹੈਗੇ ਨੇ ਅੱਜ ਦੀ ਤਰੀਕ ਦੇ ਵਿੱਚ ਹਾਲਾਂਕਿ ਇੱਥੇ ਜਿਹੜੀਆਂ ਕ੍ਰੋਪਸ ਨੇ ਉਹ ਟਿਪੀਕਲ ਕ੍ਰੋਪਸ ਨੇ ਉੱਥੇ ਦੇ ਮਿਲਟ ਜਿਹੜੇ ਅਲੱਗ ਅਲੱਗ ਕਿਸਮ ਦੇ ਹੁੰਦੇ ਨੇ ਉਹ ਉਗਾਉਂਦੇ ਨੇ ਉਹ ਸੌਰਗਮ ਕਰਕੇ ਇੱਕ ਦੋ ਅਲੱਗ ਅਲੱਗ ਰੰਗ ਦਾ ਇੱਕ ਮਿਲਟ ਹੁੰਦਾ ਹੁੰਦਾ ਵੈਸੇ ਇੰਡੀਅਨ ਮਿਲਟ ਵੀ ਉਹਨੂੰ ਕਹਿ ਲੈਂਦੇ ਆਪਾਂ ਜਵਾਰ ਵੀ ਮੰਨ ਲੈਂਦੇ ਹਾਂ ਉਹਨੂੰ ਉੱਥੇ ਸੌਰਗਮ ਕਹਿੰਦੇ ਨੇ ਕੋਪੀਜ਼ ਕਰਕੇ ਹੁੰਦਾ ਇੱਕ ਖੇਤੀਬਾੜੀ ਦੇ ਵਿੱਚ ਇਹ ਵੀ ਇੱਕ ਮੈਨੂੰ ਪਤਾ ਨਹੀਂ ਹੁਣ ਕੋਪੀਜ਼ ਕੀ ਹੁੰਦਾ ਬਟ ਮੈਨੂੰ ਜੋ ਪਤਾ ਲੱਗਿਆ ਮੈਂ ਉਹ ਤੁਹਾਨੂੰ ਦੱਸਦਾ ਮੁੱਕਦੀ ਜੀ ਗੱਲ ਇਹ ਹੈਗੀ ਹੈ ਕਿ ਇਹ ਮੁਲਕ ਕੋਈ ਅੱਡਾ ਤਗੜਾ ਮੁਲਕ ਨਹੀਂ ਹੈਗਾ ਅੱਡਾ ਅਮੀਰ ਮੁਲਕ ਨਹੀਂ ਹੈਗਾ ਦੱਖਣੀ ਹਿੱਸੇ 'ਚ ਪੈਂਦਾ ਆਬਾਦੀ ਇੱਥੇ ਇਨਸਾਨਾਂ ਦੀ ਬੇਸ਼ੱਕ ਘੱਟ ਹੋ ਸਕਦੀ ਹੈ ਹਾਥੀਆਂ ਦੀ ਬਹੁਤ ਜ਼ਿਆਦਾ ਇਨਫੈਕਟ ਹਾਥੀਆਂ ਦੀ ਆਬਾਦੀ ਦੇ ਮਾਮਲੇ ਦੇ ਵਿੱਚ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਪਿਛਲੇ ਹਫ਼ਤੇ ਇੱਥੇ ਬਰਤਾਨੀਆ ਤੋਂ ਆਜ਼ਾਦੀ ਦੀ 60ਵੀਂ ਵਰ੍ਹੇਗੰਢ ਮਨਾਈ ਜਾਣੀ ਸੀ ਮਨਾਈ ਗਈ ਇਨਫੈਕਟ ਅਤੇ ਪੂਰੇ ਦੇਸ਼ ਦੇ ਵਿੱਚ ਅਲੱਗ ਅਲੱਗ ਸਮਾਰੋਹ ਅਲੱਗ ਅਲੱਗ ਪ੍ਰੋਗਰਾਮ ਹੋਏ ਨੇ ਉੱਥੇ ਹੋਸਟ ਕੀਤੇ ਗਏ ਨੇ ਔਰ ਇਸ ਦਰਮਿਆਨ ਜਿਹੜਾ ਉੱਥੇ ਦਾ ਸੈਰ ਸਪਾਟਾ ਮੰਤਰਾਲਾ ਸੀ ਉਹਨਾਂ ਨੇ ਇੱਕ ਲਾਇਸੈਂਸ ਜਾਰੀ ਕੀਤਾ ਸੀਗਾ ਜਿਸ ਦੇ ਵਿੱਚ 23 ਹਾਥੀਆਂ ਅਤੇ ਦੂਸਰੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀ ਇਜਾਜ਼ਤ ਦਿੱਤੀ ਗਈ ਸੀ ਹੁਣ ਬੋਤਸਵਾਨਾ ਦੀ ਇੱਕ ਐਲੀਫੈਂਟ ਪ੍ਰੋਟੈਕਸ਼ਨ ਅਥਾਰਟੀ ਵੀ ਹੈ ਛੋਟੀ ਜਿਹੀ ਹੈ ਕੋਈ ਐਡੀ ਵੱਡੀ ਲੌਬੀ ਨਹੀਂ ਹੈਗੀ ਉਹਨਾਂ ਦੀ ਕੋਈ ਬਹੁਤ ਜ਼ਿਆਦਾ ਇੰਪ੍ਰੈਸਿਵ ਲੌਬੀ ਨਹੀਂ ਹੈਗੀ ਪਰ ਉਹਨਾਂ ਨੇ ਪਹਿਲਾਂ ਹੀ ਗੱਲ ਕਹੀ ਸੀਗੀ ਕਿ ਇੰਨੇ ਵੱਡੀ ਗਿਣਤੀ ਦੇ ਵਿੱਚ ਹਾਥੀਆਂ ਨੂੰ ਮਾਰਨ ਦੀ ਲੋੜ ਨਹੀਂ ਹੈਗੀ ਇਨਫੈਕਟ ਉਹਨਾਂ ਨੇ ਇੱਕ ਕਿਸਮ ਦੀ ਚੇਤਾਵਨੀ ਵੀ ਦਿੱਤੀ ਸੀ ਕਿ ਜੇ ਇੰਡੀਪੈਂਡੈਂਸ ਡੇ ਦੇ ਪ੍ਰੋਗਰਾਮ ਦੇ ਵਿੱਚ ਹਾਥੀਆਂ ਨੂੰ ਮਾਰਦੀ ਹੈ ਸਰਕਾਰ ਤਾਂ ਇਹ ਇੱਕ ਗਲਤ ਸੁਨੇਹਾ ਚੱਲ ਜੂਗਾ ਇਹਦਾ ਮਤਲਬ ਇਹ ਹੈ ਕਿ ਦੇਸ਼ ਦੇ ਦੂਸਰੇ ਲੋਕ ਵੀ ਹਾਥੀ ਜਿਹੜੇ ਨੇ ਉਹ ਮਾਰ ਸਕਦੇ ਨੇ ਇਹ ਇਸ ਕਰਕੇ ਮਾਰੇ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਹਾਥੀ ਕਿਉਂ ਮਾਰੇ ਗਏ ਸਰਕਾਰ ਨੇ ਇਹ ਇਜਾਜ਼ਤ ਕਿਉਂ ਦਿੱਤੀ ਕਿਉਂਕਿ ਸਰਕਾਰ ਨੇ ਇੱਕ ਬਹੁਤ ਵੱਡੀ ਦਾਵਤ ਦੇਣੀ ਸੀ ਬਹੁਤ ਵੱਡਾ ਡਿਨਰ ਪ੍ਰੋਗਰਾਮ ਆਯੋਜਿਤ ਕਰਨਾ ਸੀ ਸਰਕਾਰੀ ਜਿਸ 'ਚ ਸਰਕਾਰੀ ਮਹਿਮਾਨ ਆਉਣੇ ਸੀ ਸਰਕਾਰ ਦੇ ਨਾਲ ਜੁੜੇ ਹੋਏ ਮੰਤਰੀ ਸੰਤਰੀ ਸੀਗੇ ਅਤੇ ਹੋਰ ਦੇਸ਼ ਦੇ ਕੁਛ ਕੁ ਚੁਨਿੰਦਾ ਵੈਸੇ ਤਾਂ ਅਮੀਰ ਮੁਲਕ ਨਹੀਂ ਹੈਗਾ ਪਰ ਕੁਛ ਕੁ ਚੁਨਿੰਦਾ ਲੋਕਾਂ ਨੂੰ ਉੱਥੇ ਸੱਦਣਾ ਸੀ ਉਹਨਾਂ ਲੋਕਾਂ ਨੂੰ ਜਦੋਂ ਸੱਦਣਾ ਸੀ ਤਾਂ ਉਹਨਾਂ ਦੇ ਅੱਗੇ ਜਿਹੜਾ ਮਾਸ ਭਰੋਸਿਆ ਜਾਣਾ ਸੀ ਉਹ ਹਾਥੀ ਦਾ ਮਾਸ ਸੀਗਾ ਸੋ ਹੁਣ ਔਰ ਵੈਸੇ ਵੀ ਹਾਥੀ ਦਾ ਮਾਸ ਤਾਂ ਉਹਨਾਂ ਨੇ ਚਲੋ ਦੇਤਾ ਪਰ ਬੋਤਸਵਾਨਾ ਵਰਗੇ ਮੁਲਕ ਨੇ ਜਿਹੜੇ ਅਫਰੀਕਨ ਮੁਲਕ ਨੇ ਉੱਥੇ ਬਹੁਤ ਸਾਰੀਆਂ ਜਾਨਵਰਾਂ ਦੇ ਨਾਲ ਜੁੜੀਆਂ ਹੋਈਆਂ ਡਿਜ਼ੀਜ਼ ਅਕਸਰ ਲੱਗੀਆਂ ਰਹਿੰਦੀਆਂ ਨੇ ਫੁੱਟ ਐਂਡ ਮਾਊਥ ਜਿਹੜੀ ਡਿਜ਼ੀਜ਼ ਹੈਗੀ ਹੈ ਉਹ ਕਹਿੰਦੇ ਨੇ ਕਿ ਹਾਥੀ ਦਾ ਮਾਸ ਖਾਣ ਦੇ ਨਾਲ ਬਹੁਤ ਜ਼ਿਆਦਾ ਫੈਲਦੀ ਹੈ ਪਰ ਹਾਥੀਆਂ ਦਾ ਬੋਤਸਵਾਨਾ ਦੇ ਸੱਭਿਆਚਾਰ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਹੈ ਤੁਸੀਂ ਜੇ ਮੈਂ ਸੌਖਾ ਕਰਕੇ ਸਮਝਾਵਾਂ ਤਾਂ ਜਿਵੇਂ ਭਾਰਤ ਦੇ ਵਿੱਚ ਗਊ ਦਾ ਇੱਕ ਬਹੁਤ ਵੱਡਾ ਹਿੱਸਾ ਹੈਗਾ ਪਰ ਗਊ ਦੇ ਮਾਸ ਨੂੰ ਐਵੇਂ ਸਰਕਾਰ ਪਰੋਸਦੀ ਨਹੀਂ ਹੈਗੀ ਭਾਰਤ ਦੇ ਵਿੱਚ ਹਾਂ ਇਹ ਜ਼ਰੂਰ ਹੈ ਕਿ ਸੱਭਿਆਚਾਰ ਦੇ ਵਿੱਚ ਸਾਡੇ ਹਿੱਸਾ ਜ਼ਰੂਰ ਹੈ ਭਾਰਤ ਦੇ ਪਰ ਨਾਲ ਨਾਲ ਧਾਰਮਿਕ ਮਹੱਤਵਤਾ ਵੀ ਹੈਗੀ ਹੈ ਉਸ ਦੀ ਇੰਪੋਰਟੈਂਸ ਵੀ ਹੈ ਗਊ ਦੇ ਮਾਸ ਦੀ ਬੋਤਸਵਾਨਾ ਦੇ ਵਿੱਚ ਹਾਥੀ ਦੀ ਕੋਈ ਧਾਰਮਿਕ ਇੰਪੋਰਟੈਂਸ ਨਹੀਂ ਹੈਗੀ ਇੱਕ ਤਾਂ ਕ੍ਰਿਸਚਨ ਕੰਟਰੀ ਹੈ ਜਿੱਦਾਂ ਦੱਸਿਆ ਅਤੇ ਜਿਹੜੇ 7-8% ਬਚਦੇ ਲੋਕ ਹੈਗੇ ਨੇ ਜ਼ਿਆਦਾਤਰ ਉਹ ਕਿਸੇ ਧਰਮ 'ਚ ਯਕੀਨ ਹੀ ਨਹੀਂ ਕਰਦੇ ਸੋ ਦੇਰ ਇਜ਼ ਨੋ ਰਿਲੀਜੀਅਸ ਵੈਲਿਊ ਆਫ
ਐਲੀਫੈਂਟਸ, ਬਟ ਯੈਸ ਕਲਚਰਲ ਵੈਲਿਊਜ਼ ਜ਼ਰੂਰ ਹੈਗੀਆਂ ਨੇ। ਬੋਤਸਵਾਨਾ ਸਰਕਾਰ ਨੇ, ਉੱਥੋਂ ਦਾ ਕੈਪੀਟਲ ਸਿਟੀ ਹੈ ਗੈਬਰੋਨ, ਉੱਥੇ ਇੱਕ ਕਾਰਨੀਵਲ ਆਯੋਜਿਤ ਕੀਤਾ ਪੂਰਾ ਦਿਨ, ਇਨਫੈਕਟ ਕੁਛ ਦਿਨ ਪਹਿਲਾਂ ਤੋਂ ਹੀ ਚੱਲਦਾ ਰਿਹਾ ਸੀਗਾ, ਅਤੇ ਦੇਸ਼ ਦੇ 8 ਜ਼ਿਲ੍ਹਿਆਂ ਦੇ ਵਿੱਚ 23 ਹਾਥੀ ਮਾਰਨ ਦਾ ਅਲੱਗ ਅਲੱਗ ਫੈਸਲਾ ਲਿਆ ਗਿਆ ਸੀ। ਹਾਲਾਂਕਿ ਇਹ ਨਹੀਂ ਪਤਾ ਲੱਗਿਆ ਹੈਗਾ, ਹੁਣ ਹਾਲੇ ਵੀ ਨਹੀਂ ਮੈਨੂੰ ਪਤਾ ਹੈਗਾ, ਆਈ ਟਰਾਈਡ ਟੂ ਫਾਇੰਡ ਇਟ ਆਊਟ ਕਿ ਕਿੰਨੇ ਹਾਥੀ ਉੱਥੇ ਮਾਰੇ ਗਏ ਕਿੰਨੇ, ਪਰ ਉਹਦੀਆਂ ਕੁਛ ਵੀਡੀਓਜ਼ ਆਈ ਹੈਵ ਸੀਨ ਦੈਟ। ਹੁਣ ਬੋਤਸਵਾਨਾ ਦੇ ਆਲੇ ਦੁਆਲੇ ਜਿਹੜੀਆਂ ਕੰਟਰੀਜ਼ ਨੇ, ਨਮੀਬੀਆ, ਜ਼ਾਂਬੀਆ, ਜ਼ਿੰਬਾਬਵੇ, ਇਹਨਾਂ ਦੀਆਂ ਕੈਪੀਟਲ, ਇਹਨਾਂ ਦੀਆਂ ਜਿਹੜੀਆਂ ਸਰਹੱਦਾਂ ਨੇ, ਇਹਨਾਂ ਦੀਆਂ ਜਿਹੜੀਆਂ ਬਾਰਡਰਸ ਨੇ, ਉਹ ਬੋਤਸਵਾਨਾ ਦੇ ਨਾਲ ਲੱਗਦੀਆਂ ਨੇ। ਔਰ ਇਹ ਕੰਟਰੀਜ਼ ਨੇ ਵੀ ਸਵਾਲ ਚੁੱਕੇ ਹੈਗੇ ਨੇ, ਕਿਉਂਕਿ ਕਹਿੰਦੇ ਨੇ ਕਿ ਇਸ ਕਿਸਮ ਦੇ ਨਾਲ ਜਿਹੜਾ ਜਿਹੜੇ ਹਾਥੀ ਮਾਰੇ ਗਏ ਨੇ, ਮਾਰ ਕੇ ਉਹਨਾਂ ਦਾ ਜਿਹੜਾ ਮਾਸ ਬਣਾਇਆ ਗਿਆ, ਔਰ ਉਹ ਤੋਂ ਬਾਅਦ ਜਿਹੜੇ ਕੁਛ ਬਜ਼ੁਰਗ ਵੀ ਸੀਗੇ ਉੱਥੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਲੋਕ, ਜਾਂ ਇਨਫੈਕਟ ਕੁਛ ਪ੍ਰੈਗਨੈਂਟ ਲੇਡੀਜ਼, ਉਹਨਾਂ ਨੂੰ ਇਹ ਪਰੇਸ਼ਾਨ ਕਰ ਸਕਦਾ ਹਾਥੀ ਦਾ ਮਾਸ। ਇੱਦਾਂ ਨਹੀਂ ਕਿ ਇਨਸਾਨ ਅੱਗੇ ਖਾ ਲੈਂਦਾ ਹੁੰਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ, ਪਰ ਆਪਣੇ ਕੋਲ ਇਹਦੇ ਵੀ ਕੋਈ ਸਬੂਤ ਹੈ ਨਹੀਂ ਨਾ ਕਿ ਕਿਹਨੂੰ ਕਿਹਨੂੰ ਮਾਰ ਕੇ ਆਪਾਂ ਕੀ ਖਾਂਦੇ ਹੁੰਦੇ ਸੀ। ਸੋ ਔਰ ਵੈਸੇ ਵੀ ਹਾਥੀ ਦੇ ਮਾਸ ਨੂੰ ਵੈਸੇ ਤਾਂ ਖਾਣਾ ਮਤਲਬ ਕੋਈ ਲੌਜਿਕ ਹੀ ਨਹੀਂ ਬਣਦਾ ਹੈਗਾ, ਪਰ ਉਹਨਾਂ ਨੇ ਉਸ ਵੱਡੇ ਲੈਵਲ ਦੇ ਉੱਤੇ ਜਦੋਂ ਪ੍ਰੋਗਰਾਮ ਆਯੋਜਿਤ ਕੀਤਾ ਸੀ ਤਾਂ ਉਹਦੇ 'ਚ ਸਫਾਈ ਕਿੰਨੀ ਕੁ ਰੱਖੀ ਹੋਣੀ ਆ, ਉਹਦੇ 'ਚ ਹਾਈਜੀਨ ਕਿੰਨਾ ਕੁ ਰੱਖਿਆ ਹੋਣਾ, ਮਤਲਬ ਵੈਸੇ ਹੀ ਜਾਨਵਰ ਦਾ ਮਾਸ ਖਾਣ ਵੇਲੇ ਇੱਕ ਖਾਸ ਕਿਸਮ ਦੀ ਹਾਈਜੀਨ ਦੀ ਲੋੜ ਪੈਂਦੀ ਹੈਗੀ ਹੈ। ਹਾਥੀ ਦਾ ਮਾਸ ਤਾਂ ਆਏ ਨੈਵਰ ਹਰਟ ਅਬਾਊਟ ਇਟ। ਸੋ ਇਹ ਬੋਤਸਵਾਨਾ ਮੈਂ ਉਦੋਂ ਪਹਿਲੀ ਵਾਰ ਸੁਣਿਆ ਸੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ, ਸਾਡੇ ਆਂਢ ਗੁਆਂਢ ਦੇ ਵਿੱਚੋਂ ਇੱਕ ਬੰਦਾ ਚਲਾ ਗਿਆ ਬੋਤਸਵਾਨਾ, ਕਹਿੰਦੇ ਜੀ ਅਮੀਰ ਮੁਲਕ ਹੈ, ਉਸ ਟਾਈਮ ਦੇ ਉੱਤੇ ਹੁੰਦਾ ਹੋਊਗਾ 90ਵਿਆਂ ਦੇ ਦਹਾਕੇ ਦੇ ਵਿੱਚ, ਆਈ ਡੋਂਟ ਨੋ ਕਿ ਉਸ ਤੋਂ ਬਾਅਦ ਇਹ ਗਰੀਬ ਹੋਇਆ ਜਾਂ ਕਿੱਦਾਂ ਹੋਇਆ। ਆਜ਼ਾਦੀ ਉਹ ਬਹੁਤ ਲੇਟ ਮਿਲੀ ਹੈਗੀ ਹੈ ਬੋਤਸਵਾਨਾ ਨੂੰ, ਮੋਟੇ ਤੌਰ ਦੇ ਉੱਤੇ ਆਫਟਰ ਇੰਡੀਪੈਂਡੈਂਸ ਬੋਤਸਵਾਨਾ ਉਨਾ ਗਰੋ ਕਰ ਵੀ ਨਹੀਂ ਸਕਿਆ ਹੈਗਾ, ਕੁਛ ਇਹਦੀ ਫਿਜ਼ੀਕਲ ਲਿਮਿਟੇਸ਼ਨਸ ਵੀ ਹੈਗੀਆਂ ਨੇ, ਦੈਟ ਕੁਡ ਬੀ ਵਨ ਰੀਜ਼ਨ। ਪਰਲਸ ਕੁਛ ਬੋਤਸਵਾਨਾ, ਕਿਉਂਕਿ ਅਫਰੀਕਾ ਦੇ ਵਿੱਚ ਪੂਰੇ ਦੇ ਪੂਰੇ ਕੰਟੀਨੈਂਟ ਦੇ ਵਿੱਚ ਇੱਕ ਸਾਊਥ ਅਫਰੀਕਾ ਹੀ ਇੱਕ ਮੁਲਕ ਹੈਗਾ ਜਿਹੜਾ ਲੈ ਦੇ ਕੇ ਮਾੜਾ ਮੋਟਾ ਅਮੀਰ ਹੈਗਾ। ਹੁਣ ਅੱਜ ਦੀ ਤਰੀਕ ਦੇ ਵਿੱਚ ਨਾਈਜੀਰੀਆ, ਮਰੱਕੋ ਵਰਗੇ ਮੁਲਕ ਬੇਸ਼ੱਕ ਅਮੀਰ ਹੋ ਰਹੇ ਹੋਣ, ਬਟ ਬੋਤਸਵਾਨਾ ਐਡਾ ਕੋਈ ਬਹੁਤਾ, ਹਾਂ ਮਤਲਬ ਪੀਸਫੁਲ ਕੰਟਰੀ ਹੈ, ਉਨੇ ਵੀ ਜਿਵੇਂ ਅਫਰੀਕਨ ਕੰਟਰੀਜ਼ ਦੇ ਵਿੱਚ ਕਤਲੇਆਮ ਲੱਗੇ ਰਹਿੰਦੇ ਨੇ, ਉਨੇ ਵੀ ਨਹੀਂ ਹੈਗੇ। ਇਨਫੈਕਟ ਬੈਟਰ ਦੈਨ ਇੰਡੀਆ ਤੁਸੀਂ ਕਹਿ ਸਕਦੇ ਹੋ। ਗਲੋਬਲ ਪੀਸ ਇੰਡੈਕਸ ਦੇ ਵਿੱਚ ਬੋਤਸਵਾਨਾ ਜਿਹੜਾ ਉਹ 5ਵੇਂ ਨੰਬਰ ਦੇ ਉੱਤੇ ਆਉਂਦਾ ਹੈਗਾ, ਔਰ ਇੰਡੀਆ ਬਹੁਤ ਪਿੱਛੇ ਹੈਗਾ ਇਸ ਪੀਸ ਇੰਡੈਕਸ ਦੇ ਵਿੱਚ। ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਵੀ ਬੋਤਸਵਾਨਾ ਦਾ ਕੋਈ ਸਕੋਰ ਬਹੁਤ ਮਾੜਾ ਨਹੀਂ ਹੈਗਾ, ਠੀਕ ਹੈ, ਉੱਥੇ ਹਿਊਮਨ ਰਾਈਟਸ ਠੀਕ ਨੇ, ਪੋਲੀਟੀਕਲ ਜਿਹੜੀ ਇੰਟਰਫੇਰੈਂਸ ਹੈ ਆਮ ਲੋਕਾਂ ਦੇ ਮਾਮਲੇ 'ਚ ਇੰਨੀ ਜ਼ਿਆਦਾ ਨਹੀਂ ਹੈਗੀ। ਔਰ ਅਫਰੀਕਾ ਦੇ ਵਿੱਚ ਜੇ ਦੂਸਰੇ ਦੇਸ਼ਾਂ ਦੇ ਨਾਲ ਪੂਰੇ ਅਫਰੀਕਨ ਕੰਟੀਨੈਂਟ 'ਚ ਜੇ ਤੁਲਨਾ ਕਰੀਏ ਤਾਂ ਕਰਪਸ਼ਨ ਵੀ ਘੱਟ ਹੈਗੀ ਹੈ ਬੋਤਸਵਾਨਾ ਦੇ ਵਿੱਚ। ਸੋ ਉਸ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਇੱਥੇ ਠੀਕ ਹੈਗੀਆਂ ਨੇ, ਔਰ ਬੜੀ ਵਧੀਆ ਇੱਕ ਉੱਥੇ ਦੀ ਜਿਹੜੀ ਤਰੱਕੀ ਹੈਗੀ ਉਹ ਪਿਛਲੇ ਕੁਝ ਸਮੇਂ ਦੇ ਵਿੱਚ ਹੋਈ ਹੈਗੀ ਹੈ। ਖਾਸ ਤੌਰ ਦੇ ਉੱਤੇ ਦੁਨੀਆ ਦੇ ਜਿਹੜੇ ਗਰੀਬ ਮੁਲਕਾਂ ਦੇ ਨਾਲ ਜੇ ਤੁਲਨਾ ਕਰਨੀ ਹੋਵੇ ਤਾਂ ਬੋਤਸਵਾਨਾ ਦਾ ਜਿਹੜਾ ਇੰਨਾ ਜ਼ਿਆਦਾ ਜਿਹੜਾ ਉਹ ਹੈ ਗਿਰਾਵਟ ਨਹੀਂ ਹੋਈ ਹੈਗੀ, ਇਨਫੈਕਟ ਤਰੱਕੀ ਹੀ ਹੋਈ ਹੈ ਉੱਥੇ ਦੀ ਬੋਤਸਵਾਨਾ ਦੇ ਵਿੱਚ। ਐਨੀ ਕਦੇ ਹੋਈ ਨਹੀਂ ਹੈਗੀ, ਆਪਾਂ ਬੋਤਸਵਾਨਾ ਦੀ ਗੱਲ ਕਦੇ ਕੀਤੀ ਵੀ ਨਹੀਂ ਹੈਗੀ, ਪਾਸਟ ਦੇ ਵਿੱਚ ਵੀ ਨਹੀਂ ਕੀਤੀ ਹੈਗੀ ਦੁਨੀਆ 'ਚ। ਜੇ ਯੂਨਾਈਟਿਡ ਨੇਸ਼ਨ ਦੇ ਅਕੋਰਡਿੰਗ ਚੱਲੀਏ ਤਾਂ 193 ਮੁਲਕਾਂ ਦੀ ਗੱਲ ਕਦੇ ਚੱਜ ਦੇ ਨਾਲ ਕੀਤੀ ਨਹੀਂ, ਲੈ ਦੇ ਕੇ ਉਹੀ 8-10-15 ਮੁਲਕ ਹੈਗੇ ਨੇ, ਉਹਨਾਂ ਦੀ ਵਾਰ ਵਾਰ ਉਹਨਾਂ ਕੰਟਰੀਜ਼ ਦੀ ਗੱਲ ਹੁੰਦੀ ਰਹਿੰਦੀ ਹੈ। ਐਨੀਵੇਜ਼ ਦੇ ਵਾਜ਼ ਅ ਰੀਜ਼ਨ। ਸੋ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਇਹਦੀ ਵੀ ਗੱਲ ਕਰ ਲਈਏ। ਡਾਇਮੰਡ ਮਾਈਨਿੰਗ ਬਹੁਤ ਜ਼ਿਆਦਾ ਇੱਥੇ ਹੁੰਦੀ ਹੈਗੀ ਹੈ, ਇਨਫੈਕਟ ਪਿਛਲੇ 20-25 ਸਾਲਾਂ ਦੇ ਵਿੱਚ ਇੱਥੋਂ ਦੀ ਗੌਰਮੈਂਟ ਨੇ ਇੱਕ ਖਾਸ ਗੱਲ ਕੀਤੀ ਹੈ ਜੋ ਮੇਰੇ ਖਿਆਲ ਦੇ ਨਾਲ ਦੂਸਰੀਆਂ ਕੰਟਰੀਜ਼ ਨੂੰ ਵੀ ਕਰਨੀ ਚਾਹੀਦੀ ਹੈ, ਲੈਟਿਨ ਏਸ਼ੀਅਨ ਕੰਟਰੀਜ਼ ਨੂੰ ਵੀ ਕਰਨੀ ਚਾਹੀਦੀ ਹੈ। ਉਹ ਹੈ ਕਿ ਮਿਡਲ ਇਨਕਮ ਜਿਹੜੀ ਹੈਗੀ ਹੈ, ਜਿਹੜੇ ਦਰਮਿਆਨੀ ਆਮਦਨੀ ਵਾਲੇ ਲੋਕ ਨੇ, ਉਹਨਾਂ ਦੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਪਰ ਕੈਪੀਟਾ ਗਰੋਥ ਜਿਹੜੀ ਇੱਥੇ GDP ਦੀ ਹੋਈ ਹੈ, ਇੱਕ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ, ਆਜ਼ਾਦੀ ਤੋਂ ਪਹਿਲਾਂ $439 ਪਰ ਕੈਪੀਟਾ GDP ਸੀਗੀ ਇੱਥੇ ਦੀ, 2018 'ਚ $15,000 ਹੋ ਗਈ, US ਡਾਲਰ 'ਚ ਗੱਲ ਕਰ ਰਹੇ ਹਾਂ। ਸੋ ਮੈਸਿਵ ਇਨਕਰੀਜ਼, ਮੈਸਿਵ, ਇਸੇ ਕਰਕੇ ਦੂਸਰੇ ਮੁਲਕਾਂ ਦੇ ਮੁਕਾਬਲੇ ਬੋਤਸਵਾਨਾ ਬੈਟਰ ਕਰ ਰਿਹਾ ਹੈਗਾ। ਸੋ ਟੂਰਿਜ਼ਮ ਦੇ ਮਾਮਲੇ ਦੇ ਵਿੱਚ ਚੰਗਾ ਕਰ ਰਹੇ ਨੇ, ਇਨਫਰਾਸਟ੍ਰਕਚਰ ਦੇ ਮਾਮਲੇ 'ਚ ਚੰਗਾ ਕਰ ਰਹੇ ਹੈ। ਇਨਫੈਕਟ ਕਿੰਨੇ ਕੁ ਅਫਰੀਕਨ ਕੰਟਰੀਜ਼ ਨੇ ਜਿਨ੍ਹਾਂ ਦੀਆਂ ਆਪਣੀਆਂ ਸਰਕਾਰ ਦੀ ਤਰਫ ਤੋਂ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਏਅਰਲਾਈਨ, ਏਅਰ ਬੋਤਸਵਾਨਾ ਉੱਥੋਂ ਦੀ ਸਰਕਾਰ ਦੇ ਦੁਆਰਾ ਚਲਾਈ ਜਾ ਰਹੀ ਹੈ। ਇੱਥੇ ਤਾਂ
ਇੰਡੀਆ ਵਰਗੇ ਮੁਲਕਾਂ ਦੀਆਂ ਸਰਕਾਰਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚ ਰਹੀਆਂ ਹੈਗੀਆਂ ਨੇ, ਦੈਟਸ ਰੀਅਲੀ ਅ ਨਾਈਸ ਥਿੰਗ। ਇਨਫੈਕਟ ਬੋਤਸਵਾਨਾ ਰੇਲਵੇਜ਼ ਜਿਹੜੀ ਹੈ, ਦੇਸ਼ ਦਾ ਰੇਲ ਨੈਟਵਰਕ ਜਿਹੜਾ, ਉਹ ਸਰਕਾਰ ਆਪਣੇ ਕੰਟਰੋਲ ਦੇ ਵਿੱਚ ਰੱਖਦੀ ਹੈ, ਨੋਟ ਲਾਈਕ ਅਦਰ ਅਫਰੀਕਨ ਕੰਟਰੀਜ਼, ਉੱਥੇ ਪ੍ਰਾਈਵੇਟ ਨਹੀਂ ਹੈਗੇ। ਅਤੇ ਜੇ ਤੁਸੀਂ ਉੱਥੇ ਦੀ ਐਥਨੀਸਿਟੀ ਦੀ ਗੱਲ ਕਰੋ ਤਾਂ ਜ਼ਿਆਦਾਤਰ ਜਿਹੜੇ ਸਵਾਨਾ ਕਿਸਮ ਦੇ ਲੋਕ ਹੈਗੇ ਨੇ, ਜਿੱਤੋਂ ਬੋਤਸਵਾਨਾ ਨਾਮ ਪਿਆ ਸੀਗਾ, ਜਿਹੜੇ ਭਾਸ਼ਾ ਵੀ ਉਹੀ ਬੋਲਦੇ ਨੇ, ਉਹ 78-79% ਉਹ ਲੋਕ ਨੇ। ਦੂਜੇ ਨੰਬਰ 'ਤੇ ਕਲੰਗਾ ਲੋਕ ਆਉਂਦੇ ਹੈਗੇ ਨੇ, ਇਹ ਉੱਥੇ ਦਾ ਇੱਕ ਐਥਨਿਕ ਗਰੁੱਪ ਹੈ। ਜ਼ਿਆਦਾਤਰ ਕਲੰਗਾ ਲੋਕ ਵੈਸੇ ਤੁਹਾਨੂੰ ਜ਼ਿੰਬਾਵੇ ਦੇ ਵਿੱਚ ਦੇਖਣ ਨੂੰ ਮਿਲਣਗੇ, ਪਰ ਬੋਤਸਵਾਨਾ ਦੇ ਵਿੱਚ ਵੀ ਹੈਗੇ ਨੇ। ਫਿਰ ਬੁਸ਼ਮੈਨ ਲੋਕ ਨੇ, ਜਿਨ੍ਹਾਂ ਨੂੰ ਸੈਨ ਕਹਿ ਲਿਆ ਜਾਂਦਾ, ਯਾਨੀ ਕਿ ਜੰਗਲਾਂ ਝਾੜੀਆਂ ਦੇ ਵਿੱਚ ਜਿਹੜੇ ਲੋਕ। ਪਰ ਪਿਛਲੇ ਇੱਕ ਲੰਮੇ ਅਰਸੇ ਦੇ ਵਿੱਚ ਇੱਥੇ ਜਿਹੜੇ ਮਾਈਗ੍ਰੈਂਟ ਗਰੁੱਪ ਨੇ, ਉਹਨਾਂ ਨੇ ਵੀ ਆਪਣੀ ਆਬਾਦੀ ਬਹੁਤ ਜ਼ਿਆਦਾ ਵਧਾਈ ਹੈ। ਇੰਡੀਅਨਸ ਬਹੁਤ ਜ਼ਿਆਦਾ ਆਏ ਹੈਗੇ ਨੇ ਇੱਥੇ ਪਿਛਲੇ ਕੁਛ ਅਰਸੇ ਦੇ ਵਿੱਚ, ਅਤੇ ਹੋਰ ਵੀ ਲੋਕ ਆਏ ਹੈਗੇ ਨੇ, ਜਿਵੇਂ ਆਲੇ ਦੁਆਲੇ ਦੇ ਜ਼ਿੰਬਾਵੇ, ਨਮੀਬੀਆ ਵਗੈਰਾ ਤੋਂ ਲੋਕ ਆਏ ਹੈਗੇ ਨੇ। ਐਨੀਵੇਜ਼, ਇਹ ਬੋਤਸਵਾਨਾ ਦੀ ਗੱਲ ਸੀਗੀ। ਅੱਜ ਜਿਹੜੀਆਂ ਦੋ ਮੇਨ ਰਿਪੋਰਟਾਂ ਕੱਢਣੀਆਂ ਨੇ ਮੈਂ ਫਟਾਫਟ ਕੱਢਤੀਆਂ। ਇਨਸਾਈਟ ਰਿਪੋਰਟ ਦੇ ਵਿੱਚ ਜਿਹੜੀਆਂ ਦੋ ਰਿਪੋਰਟਸ ਕੱਢਣੀਆਂ ਨੇ ਉਹ ਹੈਗੀਆਂ ਨੇ, ਇੱਕ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਦੇ ਨਾਲ ਜੁੜੀ ਹੋਈ। ਯੂਰਪੀ ਕੰਟਰੀਜ਼ ਦੀ ਤਰਫ ਤੋਂ ਕੁਛ ਇੱਕ ਐਸਾ ਕਦਮ ਚੁੱਕਿਆ ਜਾ ਰਿਹਾ ਜਿਹਦਾ ਆਸਟ੍ਰੇਲੀਆ ਦੇ ਵਿੱਚ ਉਹਦਾ ਇੱਕ ਛੋਟਾ ਜਿਹਾ ਸੈਂਪਲ ਆਪਾਂ ਨੂੰ ਦੇਖਣ ਨੂੰ ਵੀ ਮਿਲਦਾ। ਇਹ ਤੁਸੀਂ ਕਹਿ ਸਕਦੇ ਹੋ ਕਿ ਆਸਟ੍ਰੇਲੀਆ ਤੋਂ ਸਿੱਖਿਆ ਇਹਨਾਂ ਮੁਲਕਾਂ ਨੇ, ਉਹ ਕੀ ਹੈ, ਮਾਈਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਇੱਕ। ਅਤੇ ਦੂਸਰਾ ਜਿਹੜਾ ਹੈਗਾ, ਅਮੈਰੀਕਾ ਦੇ ਵਿੱਚ ਬੌਂਡ ਮਾਰਕੀਟ ਜਿਹੜੀ ਹੈ ਉਹਦਾ ਇੱਕ ਵੱਡਾ ਖੇਡ ਖੇਡਿਆ ਜਾ ਰਿਹਾ। ਅਮੈਰੀਕਾ ਇੱਕ ਪਾਸੇ ਜੰਗਾਂ ਲੜ ਲੜ ਕੇ ਅੱਕ ਚੁੱਕਿਆ, ਥੱਕ ਚੁੱਕਿਆ, ਖਰਚੇ ਦੇ ਵਿੱਚ, ਕਰਜ਼ੇ ਦੇ ਵਿੱਚ ਦੱਬ ਚੁੱਕਿਆ। ਸੋ ਹੁਣ ਕਰਜ਼ੇ ਤੋਂ ਬਾਹਰ ਨਿਕਲਣ ਦੇ ਲਈ ਕੀ ਕਰਨਾ ਪੈ ਰਿਹਾ ਅਮੈਰੀਕਾ ਨੂੰ, ਉਹ ਖਬਰ ਤੁਹਾਡੇ ਨਾਲ, ਉਹਦੀ ਇਨਸਾਈਟ ਰਿਪੋਰਟ ਇੱਕ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਦੇਖੋ, ਮੈਡ ਸੰਧੂ ਦਾ ਕਤਲ ਹੋ ਗਿਆ, ਕਮਲ ਭਾਬੀ ਇਹ ਵੋ, ਇੰਨੇ ਸਾਡੇ ਕੋਲ ਟਾਈਮ ਹੈ ਨਹੀਂ, ਇਹ ਖਬਰਾਂ ਦੇ ਵਿੱਚ ਦੱਸ ਦਈਆਂ ਨੇ। ਰਾਜਾ ਬੜਿੰਗ ਕੀ ਕਰੂਗਾ, ਇਹ ਵੋ, ਫਿਰ ਕੀ ਹੋਊਗਾ, ਪ੍ਰਗਟ ਸਿੰਘ ਦਾ ਅਗਲਾ ਕੀ ਵਿਜ਼ਨ ਹੈ। ਆਲ ਦੈਟ ਸਟੱਫ ਹੈਜ਼ ਬੀਨ ਡਨ ਬਰੋ। ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇਨਸਾਈਟ ਰਿਪੋਰਟ ਵਰਗੇ ਇੱਕ ਪ੍ਰੋਗਰਾਮ ਦੇ ਵਿੱਚ, ਇੰਨੇ ਇੰਪੋਰਟੈਂਟ ਸ਼ੋਅ ਦੇ ਵਿੱਚ ਉਹ ਗੱਲਾਂ ਕਰੀਏ। ਆਪਾਂ ਬੜੀਆਂ ਇੰਪੋਰਟੈਂਟ ਗੱਲਾਂ ਇਸ ਸ਼ੋਅ ਦੇ ਵਿੱਚ ਰੱਖਦੇ ਹੈਗੇ। ਸੋ ਉਹੋ ਜਿਹੀਆਂ ਤਾਂ ਖਬਰਾਂ ਆਪਾਂ ਖਬਰਾਂ ਦੇ ਵਿੱਚ ਹੀ ਕੱਢ ਦਈਆਂ ਨੇ। ਦਿਸ ਇਜ਼ ਦੀ ਡਿਫਰੈਂਸ ਜਿਹੜੇ ਪੋਡਕਾਸਟਿੰਗ ਦਾ ਹੁੰਦਾ ਹੈਗਾ, ਇੰਨਾ ਕੁ ਫਰਕ ਜਿਹੜਾ ਤੁਹਾਨੂੰ ਸਮਝਣਾ ਜ਼ਰੂਰੀ ਹੈਗਾ। ਬਟ ਐਨੀਵੇਜ਼, ਲੈਟਸ ਕਮ ਟੂ ਆਵਰ ਸੈਕਿੰਡ ਰਿਪੋਰਟ। ਅਸਲ 'ਚ ਮੈਂ ਯੂਰਪ ਦੀ ਰਿਪੋਰਟ ਸ਼ੇਅਰ ਕਰਨ ਤੋਂ ਪਹਿਲਾਂ ਨਾ ਅਮੈਰੀਕਾ ਤੋਂ ਇੱਕ ਨਿਊਜ਼ ਸਾਹਮਣੇ ਆਈ ਸੀਗੀ, ਉਹ ਇਹ ਸੀਗੀ ਕਿ ਅਮੈਰੀਕਾ 'ਚ ਜਿਹੜੇ ਇੰਡੀਅਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ, ਉਹਨਾਂ ਨੂੰ ਹੁਣ 22 ਅਕਤੂਬਰ ਨੂੰ ਇੱਕ ਸਪੈਸ਼ਲ ਜਹਾਜ਼ ਦੇ ਨਾਲ, ਅੱਗੇ ਵੀ ਭੇਜਿਆ ਸੀ ਨਾ ਤੁਹਾਡੇ ਯਾਦ ਹੋਣਾ, ਬੇੜੀਆਂ ਬੁੜੀਆਂ, ਹੁਣ ਤਾਂ ਨਹੀਂ ਉਹਨਾਂ, ਪਰ ਹੁਣ ਵੀ ਇੰਡੀਅਨਸ ਨੂੰ ਇੱਕ ਪੂਰਾ ਦਾ ਪੂਰਾ ਜਹਾਜ਼ ਭਰ ਕੇ ਭੇਜਿਆ ਜਾਣਾ। ਅਮੈਰੀਕਾ ਨੇ ਡਿਪੋਰਟ ਕਰਨੇ ਨੇ ਇਹ ਬੰਦੇ। ਅਮੈਰੀਕਾ ਕਹਿ ਰਿਹਾ ਹੈ ਕਿ ਜਿਹੜਾ 2024 'ਚ ਉਹਨਾਂ ਨੇ 1,60,000 ਬੰਦਿਆਂ ਨੂੰ ਡਿਪੋਰਟ ਕੀਤਾ ਸੀ, ਔਰ ਇੰਡੀਆ ਦੇ ਬਹੁਤ ਜ਼ਿਆਦਾ ਲੋਕ ਸੀਗੇ ਇੰਡੀਆ 'ਚ, ਇੰਡੀਆ ਦੇ ਬਹੁਤ ਵੱਡੇ ਨੰਬਰ ਸੀ। ਇਸ ਵਾਰ ਵੀ ਲਗਭਗ ਇੰਨੇ ਹੀ ਲੋਕ ਜਿਹੜੇ ਨੇ 2026 'ਚ, ਇਸ ਪੂਰੇ ਸਾਲ ਦੇ ਵਿੱਚ 1.5 ਲੱਖ ਦੇ ਕਰੀਬ ਲੋਕ ਭੇਜਦੇ ਨੇ। ਔਰ DHS ਜਿਹੜਾ ਕਿ ਉੱਥੋਂ ਦਾ ਡਿਪਾਰਟਮੈਂਟ ਆਫ ਹੋਮ ਸਿਕਿਉਰਿਟੀ ਹੈਗਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਸਾਲ ਇੰਡੀਆ ਦੇ ਨਾਲ ਨਾਲ ਕੋਲੰਬੀਆ, ਇਕੁਆਡੋਰ, ਪੀਰੂ, ਮਿਸਰ, ਮਾਰਟੀਨੀਆ, ਸੈਨੇਗਲ, ਉਜ਼ਬੇਕਿਸਤਾਨ ਅਤੇ ਚਾਈਨਾ ਵਰਗੇ, ਚਾਈਨਾ ਨੂੰ ਛੱਡ ਦਈਏ ਤਾਂ ਬਾਕੀ ਮੁਲਕਾਂ ਦੇ ਤਾਂ ਤੁਸੀਂ ਦੇਖੋ ਵੀ ਰਲਾ ਕੇ ਇੰਡੀਆ ਦੇ ਨਾਲ ਬੇਇੱਜ਼ਤੀ ਹੋ ਕੀਤੀ ਹੈਗੀ। ਬਟ ਐਨੀਵੇਜ਼, ਕਮਿੰਗ ਟੂ ਦਿਸ ਇੰਪੋਰਟੈਂਟ ਨਿਊਜ਼, ਹੁਣ ਡਿਪੋਰਟੇਸ਼ਨ ਸੈਂਟਰ। ਡਿਪੋਰਟੇਸ਼ਨ ਸੈਂਟਰ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਨੇ ਕਿਸੇ ਵੀ ਕੰਟਰੀ ਦੇ ਲਈ, ਉਹ ਖਾਸ ਤੌਰ 'ਤੇ ਆਫਸ਼ੋਰ ਹੋਣ ਤਾਂ ਮੈਂਟੇਨ ਕਰਨੇ ਬੜੇ ਮੁਸ਼ਕਲ ਹੁੰਦੇ ਨੇ। ਡਿਪੋਰਟੇਸ਼ਨ ਸੈਂਟਰ ਯਾਨੀ ਕਿ ਉਹ ਪ੍ਰਵਾਸੀ ਜਿਹੜੇ ਤੁਹਾਡੇ ਕੰਮ ਦੇ ਨਹੀਂ ਹੈਗੇ, ਉਹ ਪ੍ਰਵਾਸੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਤੁਹਾਡੇ ਦੇਸ਼ ਦੇ ਵਿੱਚ, ਉਹ ਪ੍ਰਵਾਸੀ ਜਿਨ੍ਹਾਂ ਨੇ ਕੋਈ ਨਾ ਕੋਈ ਅਪਰਾਧ ਕੀਤਾ ਹੈ ਗਲਤ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਨਹੀਂ, ਤੁਹਾਡੇ ਕਿਸੇ ਵੀ ਦੇਸ਼ ਦੇ ਵਿੱਚ ਐਂਟਰ ਹੁੰਦੇ ਨੇ, ਤਾਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ। ਹੁਣ ਡਿਪੋਰਟ ਹੋਣ ਤੋਂ ਬਾਅਦ ਜਿਹੜੇ ਨੇ ਉਹ ਕਿੱਥੇ ਭੇਜੇ ਜਾਂਦੇ ਨੇ, ਉਹ ਭੇਜੇ ਜਾਂਦੇ ਨੇ ਡਿਪੋਰਟੇਸ਼ਨ ਸੈਂਟਰ ਦੇ ਵਿੱਚ। ਅਤੇ ਉਹ ਸੈਂਟਰ ਕਿੱਥੇ ਨੇ, ਉਹ ਸੈਂਟਰ ਜਿਵੇਂ ਆਸਟ੍ਰੇਲੀਆ ਦੇ ਤਾਂ ਡਿਪੋਰਟੇਸ਼ਨ ਸੈਂਟਰ ਵੈਸੇ ਤਾਂ ਬਹੁਤ ਥੋੜ੍ਹੀ ਗਿਣਤੀ 'ਚ ਨੇ ਆਸਟ੍ਰੇਲੀਆ ਦੇ ਅੰਦਰ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਸਟ੍ਰੇਲੀਆ ਦੇ ਡਿਪੋਰਟੇਸ਼ਨ ਸੈਂਟਰ ਜਿਹੜੇ ਨੇ ਆਫਸ਼ੋਰ ਨੇ, ਜਿਵੇਂ ਪਾਪੂਆ ਨਿਊ ਗਿਨੀ ਦੇ ਵਿੱਚ ਹੈਗਾ। ਹੁਣ ਉਹ ਉੱਥੇ ਪਾਪੂਆ ਨਿਊ ਗਿਨੀ ਦੇ ਵਿੱਚ ਉੱਥੋਂ ਦੀ ਸਰਕਾਰ ਹੈ, PNG ਦੀ ਸਰਕਾਰ ਹੈ, ਇੱਕ ਅਲੱਗ ਕੰਟਰੀ ਹੈ, ਇੱਕ ਇੰਡੀਪੈਂਡੈਂਟ ਕੰਟਰੀ ਹੈ, ਪਰ ਆਸਟ੍ਰੇਲੀਆ ਨੇ ਆਪਣਾ ਇੱਕ ਡਿਪੋਰਟੇਸ਼ਨ ਸੈਂਟਰ ਉੱਥੇ ਬਣਾ ਕੇ ਰੱਖਿਆ। ਹੁਣ ਇਹ ਜਿਹੜੇ ਇੰਡੀਆ ਆਸਟ੍ਰੇਲੀਆ ਵਾਲਾ ਇਹ ਜਿਹੜਾ ਕੰਸੈਪਟ ਹੈ, ਇਹ ਯੂਰਪੀਅਨ ਕੰਟਰੀਜ਼ ਨੂੰ ਬੜਾ ਪਸੰਦ ਆ ਗਿਆ। ਯੂਰਪੀਅਨ ਕੰਟਰੀਜ਼ ਨੇ ਕੀ ਕਿਹਾ ਕਿ ਬ੍ਰਸਲਸ ਦੇ ਵਿੱਚ, ਬ੍ਰਸਲਸ ਜਿਹੜਾ ਹੈ ਉੱਥੇ ਦੀ ਬੈਲਜੀਅਮ ਦਾ ਸ਼ਾਇਦ,
ਵੱਡਾ ਸ਼ਹਿਰ ਹੈਗਾ ਅਤੇ ਉੱਥੇ ਇਹ ਸਾਰੇ ਕੰਟਰੀਜ਼ ਇਕੱਠੇ ਹੋਏ ਨੇ, ਆਸਟਰੀਆ, ਡੈਨਮਾਰਕ, ਨੈਦਰਲੈਂਡਸ, ਗ੍ਰੀਸ, ਜਰਮਨੀ, ਔਰ ਇਹਨਾਂ ਪੰਜਾਂ ਦੇਸ਼ਾਂ ਦਾ ਇੱਕ ਗਰੁੱਪ ਬਣਿਆ। ਇਹਨਾਂ ਨੇ ਇੱਕ ਪੋਲਿਸੀ ਤਿਆਰ ਕੀਤੀ ਹੈ, ANT1 ਨਾਮ ਦਾ ਇੱਕ ਟੀਵੀ ਚੈਨਲ ਦੇ ਉੱਤੇ ਇਸ ਪੋਲਿਸੀ ਨੂੰ ਅਨਾਊਂਸ ਕੀਤਾ। ਔਰ ਪੋਲਿਸੀ ਇਹ ਹੈਗੀ ਹੈ ਕਿ 2027 ਦੇ ਵਿੱਚ ਇੱਕ ਰਿਟਰਨ ਹੱਬ, ਵੈਸੇ ਤਾਂ ਇਹਨੂੰ ਰਿਟਰਨ ਹੱਬ ਦਾ ਇਹਨਾਂ ਨੇ ਨਾਮ ਦਿੱਤਾ, ਪਰ ਇਹ ਬੇਸਿਕਲੀ ਕੀ ਹੈ, ਇਹ ਇੱਕ ਡਿਪੋਰਟੇਸ਼ਨ ਸੈਂਟਰ ਹੋਏਗਾ। ਸੋ ਇਹਨਾਂ ਕੰਟਰੀਜ਼ ਦੇ ਵਿੱਚੋਂ, ਯਾਨੀ ਗ੍ਰੀਸ, ਜਰਮਨੀ, ਆਸਟਰੀਆ, ਡੈਨਮਾਰਕ ਅਤੇ ਨੈਦਰਲੈਂਡ, ਇਹਨਾਂ ਪੰਜਾਂ ਕੰਟਰੀਜ਼ ਦੇ ਵਿੱਚੋਂ ਜਿਹੜੇ ਲੋਕ ਹੈਗੇ ਨੇ, ਇਹਨਾਂ ਪੰਜਾਂ ਕੰਟਰੀਜ਼ ਦੇ ਜਿਹੜੇ ਪ੍ਰਵਾਸੀ ਹੈਗੇ ਨੇ, ਉਹਨਾਂ ਨੂੰ ਅਲੱਗ ਕਿਤੇ ਕਿਸੇ ਤਰੀਕੇ ਦੇ ਨਾਲ ਰੱਖਿਆ ਜਾਏਗਾ, ਅਤੇ ਔਰ ਉਹ ਇਹ ਮੁਲਕ ਨਹੀਂ ਹੋਣਗੇ। ਹੁਣ ਇੱਥੇ EU ਯਾਨੀ ਯੂਰਪੀ ਯੂਨੀਅਨ ਦੀ ਤਰਫ ਤੋਂ ਇਹ ਗੱਲ ਆਈ ਹੈ ਕਿ ਉਹ ਵੀ ਆਪਣਾ ਆਪਣਾ ਇੱਕ ਡਿਟੈਂਸ਼ਨ ਸੈਂਟਰ ਜਾਂ ਡਿਪੋਰਟੇਸ਼ਨ ਸੈਂਟਰ ਜਾਂ ਰਿਟਰਨ ਹੱਬ, ਜੋ ਮਰਜ਼ੀ ਤੁਸੀਂ ਕਹਿ ਲਓ, ਉਹ ਵੀ ਆਪਣਾ ਇੱਕ ਖੋਲ੍ਹਣਾ ਚਾਹੁੰਦੇ ਨੇ, ਇੱਕ ਇਹੋ ਜਿਹਾ ਬਣਾਉਣਾ ਚਾਹੁੰਦੇ ਨੇ। ਬ੍ਰਿਟੇਨ ਨੇ ਇੱਕ ਇਹੋ ਜਿਹੀ ਸ਼ੁਰੂਆਤ ਕੀਤੀ ਸੀ, ਬ੍ਰਿਟੇਨ ਦੇ ਵਿੱਚ ਬੋਰਿਸ ਜੌਨਸਨ ਦੀ ਸਰਕਾਰ ਸੀਗੀ, ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ। ਬਾਅਦ ਦੇ ਵਿੱਚ ਰਿਸ਼ੀ ਸੋਨਕ ਦੀ ਵੀ ਗੌਰਮੈਂਟ ਆਈ, ਰਿਸ਼ੀ ਸੋਨਕ ਵੀ ਉੱਥੇ ਦੇ ਪ੍ਰਾਈਮ ਮਿਨਿਸਟਰ ਬਣੇ ਸੀ। ਇਨਫੈਕਟ ਉਹਨਾਂ ਦਿਨਾਂ ਦੇ ਵਿੱਚ ਆਪਾਂ ਇੱਕ ਪੋਡਕਾਸਟ ਇਨਸਾਈਟ ਰਿਪੋਰਟ ਦਾ, ਉਦੋਂ ਨਿਊਜ਼ ਐਂਡ ਵੀਜ਼ ਚੱਲਦਾ ਸੀ, ਉਹ 'ਚ ਵੀ ਇਹ ਗੱਲ ਕੀਤੀ ਸੀ ਕਿ ਬ੍ਰਿਟੇਨ ਨੇ ਰਵਾਂਡਾ ਮਾਡਲ ਜਿਹੜਾ ਹੈਗਾ ਉਹ ਅਪਣਾਇਆ, ਰਵਾਂਡਾ ਪੋਲਿਸੀ ਇੱਕ ਅਪਣਾਈ ਹੈਗੀ ਹੈ। ਸੋ ਉਹਦੇ 'ਚ ਕੀ ਸੀਗਾ ਕਿ ਜਿਹੜੇ ਇੰਗਲਿਸ਼ ਚੈਨਲ ਪਾਰ ਕਰਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬ੍ਰਿਟੇਨ ਦੇ ਰਵਾਂਡਾ ਦੇ ਵਿੱਚ ਬ੍ਰਿਟੇਨ ਦੇ ਵਿੱਚ ਦਾਖਲ ਹੁੰਦੇ ਸੀ ਲੋਕ, ਉਹਨਾਂ ਨੂੰ ਰਵਾਂਡਾ ਨਾਮ ਦੇ ਇੱਕ ਅਫਰੀਕਨ ਕੰਟਰੀਜ਼ ਦੇ ਵਿੱਚ ਡਿਪੋਰਟ ਕਰਕੇ ਭੇਜ ਦਿੱਤਾ ਜਾਂਦਾ ਸੀ। ਮਤਲਬ ਇਹ ਹੋਇਆ ਨਹੀਂ ਸੀ, ਪਰ ਇਹ ਪੋਲਿਸੀ ਤਿਆਰ ਕੀਤੀ ਸੀ। ਬਾਅਦ ਦੇ ਵਿੱਚ ਇਹ ਕੇਸ ਇਹਦਾ ਲੱਗਿਆ ਉੱਥੇ ਦੀ ਸੁਪਰੀਮ ਕੋਰਟ 'ਚ ਗਿਆ, ਸੁਪਰੀਮ ਕੋਰਟ ਨੇ ਇਹਨੂੰ ਗੈਰ ਕਾਨੂੰਨੀ ਕਹਿਤਾ। ਬਾਅਦ ਦੇ ਵਿੱਚ ਫਿਰ ਇਹਦਾ ਮਤਲਬ ਇਹ ਖਤਮ ਹੀ ਹੋ ਗਈ ਸੀਗੀ ਸਕੀਮ, ਪਰ ਬ੍ਰਿਟਿਸ਼ ਗੌਰਮੈਂਟ ਨੇ ਰਵਾਂਡਾ ਦੀ ਗੌਰਮੈਂਟ ਦੇ ਨਾਲ ਰਲ ਕੇ ਇੱਕ ਡੀਲ ਵੀ ਕਰ ਲਈ ਸੀਗੀ ਕਿ ਦੇਖੋ ਜੀ, ਸਾਡੇ ਜਿਹੜੇ ਇਲੀਗਲ ਲੋਕ ਨੇ, ਅੱਗੇ ਵੀ ਬ੍ਰਿਟੇਨ ਨੇ ਇਹੀ ਕੀਤਾ ਸੀ, ਆਸਟ੍ਰੇਲੀਆ ਲਿਆ ਕੇ ਛੱਡੇ ਸੀਗੇ ਆਪਣੇ ਇਲੀਗਲ ਲੋਕ, ਆਪਣੇ ਕੈਦੀ ਆਪਣੇ, ਇਹ ਬ੍ਰਿਟੇਨ ਦੇ ਵਿੱਚ ਇਹ ਤਾਂ ਚਲੋ ਹਿਸਟਰੀ ਰਹੀ ਹੈਗੀ ਹੈ। ਬਟ ਐਤਕੀ ਹੁਣ ਮਾਡਰਨ ਐਰਾ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ 715 million pounds ਖਰਚ ਕਰਾਂਗੇ, ਔਰ 715 million pounds ਲਗਭਗ $966 million ਬਣ ਗਏ, €835 million ਬਣ ਗਏ, ਅਤੇ ਲਗਭਗ $1,000 million ਬਣ ਗਏ। ਸੋ ਇਸ ਭਾਰੀ ਭਰਕਮ ਰਕਮ ਨੂੰ ਖਰਚਣਾ ਸੀਗਾ, ਔਰ ਖਰਚ ਕਾਫੀ ਰਕਮ ਖਰਚ ਵੀ ਦਿੱਤੀ ਸੀ। ਇਨਫੈਕਟ ਉੱਥੇ ਉਹਨਾਂ ਨੇ ਡਿਪੋਰਟੇਸ਼ਨ ਸੈਂਟਰ ਬਣਾ ਵੀ ਦਿੱਤਾ ਸੀ, ਉਹ ਕੇਸ ਚਲੋ ਬਾਅਦ ਦੇ ਵਿੱਚ ਸੁਪਰੀਮ ਕੋਰਟ 'ਚ ਲੱਗ ਗਿਆ ਸੀਗਾ। ਔਰ ਕਹਿੰਦੇ ਸੀਗੇ ਕਿ ਉਹ ਲੋਕ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ, ਉਹ ਆਪਣੀ ਮਰਜ਼ੀ ਦੇ ਨਾਲ ਚਲੇ ਜਾਣ ਰਵਾਂਡਾ 'ਚ, ਨਹੀਂ ਤਾਂ ਫਿਰ ਅਸੀਂ ਤੁਹਾਨੂੰ ਡਿਪੋਰਟੇਸ਼ਨ ਸੈਂਟਰ 'ਚ ਭੇਜਾਂਗੇ। ਰਵਾਂਡਾ ਦੀ ਗੌਰਮੈਂਟ ਨੂੰ ਕਿਹਾ ਕਿ ਦੈਟਸ ਓਕੇ, ਸਾਡੇ ਕ੍ਰਿਮੀਨਲ ਨੇ ਜਾਂ ਸਾਡੇ ਇਲੀਗਲ ਤਰੀਕੇ ਦੇ ਨਾਲ ਰਹਿ ਰਹੇ ਲੋਕ ਨੇ, ਤੁਸੀਂ ਆਪਣੇ ਦੇਸ਼ ਦੇ ਵਿੱਚ ਇਹਨਾਂ ਨੂੰ ਆਉਣ ਦਿਉ, ਅਤੇ ਜਿਹੜੇ ਇੱਥੋਂ ਆਉਣਗੇ ਅਤੇ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਆਹ ਬੰਦਾ ਆ ਰਿਹਾ, ਆਹ ਪਾਸਪੋਰਟ ਹੋਲਡਰ ਹੈ, ਅਤੇ ਤੁਸੀਂ ਉਹਨਾਂ ਨੂੰ ਲੈਟ ਦੈਮ ਲਿਵ। ਕਿਉਂਕਿ ਇਨੀਸ਼ੀਅਲੀ ਤਾਂ ਵਲੰਟੀਅਰ ਤਰੀਕੇ ਦੇ ਨਾਲ ਹੀ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਚਲੇ ਜਾਓ, ਤੁਹਾਨੂੰ ਕਿਸੇ ਜੇਲ੍ਹ ਵਰਗੀ ਜਗ੍ਹਾ ਦੇ ਵਿੱਚ ਕੈਦ ਕਰਕੇ ਨਹੀਂ ਰੱਖਿਆ ਜਾਊਗਾ, ਕਿਸੇ ਡਿਪੋਰਟੇਸ਼ਨ ਸੈਂਟਰ 'ਚ ਨਹੀਂ ਰੱਖਿਆ ਜਾਊਗਾ, ਬਟ ਯੂ ਕੈਨ ਫਰੀਲੀ ਰੋਮ ਅਰਾਊਂਡ ਇਨ ਰਵਾਂਡਾ। ਜਾਓ, 4 ਲੋਕ ਗਏ ਸੀਗੇ, ਔਰ ਮਿਲੀਅਨਸ ਆਫ ਪਾਊਂਡ ਜਿਹੜੇ ਸੀਗੇ ਬ੍ਰਿਟਿਸ਼ ਗੌਰਮੈਂਟ ਨੇ ਰਵਾਂਡਾ ਨੂੰ ਦੇ ਤੇ ਸੀਗੇ। ਖੈਰ ਉਹ ਤੋਂ ਬਾਅਦ ਉਹ ਕੇਸ ਲੱਗਿਆ ਸੁਪਰੀਮ ਕੋਰਟ ਦੇ ਵਿੱਚ ਉੱਥੇ ਦੀ, ਅਤੇ ਉਹ ਕੇਸ ਬਾਅਦ ਦੇ ਵਿੱਚ ਸਰਕਾਰ ਨੂੰ ਮਨਾ ਹੀ ਕਰਤਾ ਸੁਪਰੀਮ ਕੋਰਟ ਨੇ। ਸੋ ਵਲੰਟਰੀਲੀ ਤਾਂ ਕੋਈ ਵੀ ਨਹੀਂ ਗਿਆ, ਇਨਫੈਕਟ ਸਰਕਾਰ ਵੀ ਜ਼ਬਰਨ ਕਿਸੇ ਨੂੰ ਭੇਜ ਨਹੀਂ ਸਕੀ ਹੈਗੀ। ਫਿਰ ਇਟਲੀ ਦੀ ਗੱਲ ਆਉਂਦੀ ਹੈ, ਇਟਲੀ ਦੇ ਵਿੱਚ ਮੈਂ ਤੁਹਾਨੂੰ ਬੜੀ ਵਾਰ ਦੱਸਿਆ ਕਿ ਜੋਰਜੀਆ ਮੈਲੂਨੀ ਜਿਹੜੀ ਹੈਗੀ ਉਹ ਤਾਂ ਮਾਈਗ੍ਰੈਂਟਸ ਨੂੰ ਧੱਕਣਾ ਹੀ ਚਾਹੁੰਦੀ ਹੈ, ਭੇਜਣਾ ਹੀ ਚਾਹੁੰਦੀ ਹੈ। ਜੋਰਜੀਆ ਮੈਲੂਨੀ ਦੀ ਜਿਹੜੀ ਗੌਰਮੈਂਟ ਆ ਉਹ ਤਾਂ ਵੈਰੀ ਵੈਰੀ ਡੋਗਮੈਟਿਕ, ਵੈਰੀ ਕੰਜ਼ਰਵੇਟਿਵ ਗੌਰਮੈਂਟ, ਅਤੇ ਉਹਨਾਂ ਨੇ ਅਲਬੇਨੀਆ ਦੇ ਵਿੱਚ ਇੱਕ ਬਣਾਇਆ ਸੀਗਾ ਇਟਲੀ ਦਾ ਇਸੇ ਤਰੀਕੇ ਦਾ ਡਿਪੋਰਟੇਸ਼ਨ ਸੈਂਟਰ। ਇਨਫੈਕਟ ਉੱਥੇ ਕੈਂਪ ਕਹਿੰਦੇ ਸੀਗੇ ਉਹਨੂੰ, ਕਿ ਡਿਪੋਰਟੇਸ਼ਨ ਕੈਂਪ ਵੀ ਨਹੀਂ ਸੀ ਕਹਿੰਦੇ, ਇੱਕ ਬਸ ਕੈਂਪ ਕਹਿ ਦਿੰਦੇ ਸੀਗੇ ਕਿ ਉੱਥੇ ਕੈਂਪ ਦੇ ਵਿੱਚ ਭੇਜਣਾ ਹੈਗਾ। ਬਾਅਦ ਦੇ ਵਿੱਚ ਇਟਲੀ ਦੇ ਵਿੱਚ ਵੀ ਇਹ ਕੇਸ ਲੱਗਿਆ, ਅਤੇ ਇਟਲੀ ਦੇ ਵਿੱਚ ਵੀ ਇਹ ਰੋਕ ਲਗਾ ਦਿੱਤੀ ਗਈ, ਅਤੇ ਕਿਹਾ ਗਿਆ ਅਸਲ ਦੇ ਵਿੱਚ ਉਹ ਕੈਂਪ ਨਾਜ਼ੀ ਕੈਂਪਾਂ ਦੇ ਨਾਲ ਉਹਨਾਂ ਦੀ ਤੁਲਨਾ ਹੋਣ ਲੱਗ ਪਈ। ਜਿਹੜਾ ਨਾਜ਼ੀ ਕੈਂਪ ਹੁੰਦੇ ਸੀ ਨਾ ਸੈਕਿੰਡ ਵਰਲਡ ਵਾਰ ਵੇਲੇ, ਹਿਟਲਰ ਨੇ ਬਣਾਏ ਹੋਏ ਸੀ ਕੈਂਪ ਕਿ ਫੜ ਫੜ ਕੇ ਯਹੂਦੀਆਂ ਨੂੰ ਲਿਆਓ ਇੱਥੇ ਕੈਂਪਾਂ 'ਚ ਰੱਖੋ,
ਤੇ ਫਿਰ ਉਹਨਾਂ ਨੂੰ ਕੈਂਪਾਂ ਦੇ ਵਿੱਚ ਹੀ ਪੜਤਾੜਿਆ ਜਾਂਦਾ ਸੀ, ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਸੀ। ਉਸੇ ਤਰੀਕੇ ਦੇ ਨਾਲ ਇਟਲੀ ਨੇ ਆਪਣੇ ਕੈਂਪ ਖੋਲ੍ਹੇ ਸੀਗੇ ਅਤੇ ਪਹਿਲਾਂ ਪ੍ਰਵਾਸੀਆਂ ਨੂੰ ਉੱਥੇ ਭੇਜਿਆ ਗਿਆ ਜਿਹੜੇ ਇਲੀਗਲ ਸੀਗੇ, ਬਾਅਦ ਦੇ ਵਿੱਚ ਫਿਰ ਉਹ ਰੋਕ ਦਿੱਤਾ ਗਿਆ ਅਤੇ ਹੁਣ ਇਟਲੀ ਉਹਨਾਂ ਦੇ ਵਿੱਚੋਂ ਸਿਰਫ ਇੱਕ ਕੈਂਪ ਦਾ ਇਸਤੇਮਾਲ ਕਰ ਰਿਹਾ। ਕਹਿੰਦੇ ਕਿ ਠੀਕ ਹੈ ਚਲੋ ਜਨਾਨੀਆਂ ਨੂੰ ਨਹੀਂ ਭੇਜਦੇ ਹੈਗੇ ਅਦਾਲਤ ਦੇ ਉਹ ਨਤੀਜੇ ਤੋਂ ਬਾਅਦ, ਪਰ ਬੰਦੇ ਬੰਦੇ ਚਲੇ ਜਾਓ ਅਤੇ ਔਰ ਉਹ ਬੰਦਿਆਂ ਨੂੰ ਭੇਜਿਆ ਜਾਊਗਾ ਜਿਨ੍ਹਾਂ ਨੂੰ ਜਿਹੜੇ ਇਟਲੀ 'ਚ ਰਹਿ ਰਹੇ ਨੇ ਔਰ ਇਟਲੀ ਦੀ ਗੌਰਮੈਂਟ ਉਹਨਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਰਹੀ ਹੈ ਕਿ ਨਹੀਂ ਤੁਸੀਂ ਨਹੀਂ ਰਹਿ ਸਕਦੇ ਹੈਗੇ, ਯੂ ਕਾਂਟ ਅਪਲਾਈ ਫੋਰ ਦੀ ਪਰਮਾਨੈਂਟ ਰੈਜ਼ੀਡੈਂਸੀ ਜੋ ਵੀ ਹੈਗੀ ਇਟਲੀ ਦਾ ਉੱਥੇ ਸਿਸਟਮ ਹੋਊਗਾ। ਮਾਰਚ 2025 ਦੇ ਵਿੱਚ ਡਿਪੋਰਟੇਸ਼ਨ ਸੈਂਟਰ 'ਚ ਉਹਨੂੰ ਬਦਲ ਦਿੱਤਾ ਗਿਆ ਇਹਨਾਂ ਨੇ ਅਤੇ 500 ਲੋਕ ਹੁਣ ਤੱਕ ਉੱਥੇ ਭੇਜੇ ਗਏ ਨੇ। ਬਟ ਇਟਲੀ ਨੂੰ ਵੀ ਇਹਦੇ 'ਤੇ ਖਰਚਾ ਕਰਨਾ ਪੈ ਰਿਹਾ। ਅਲਬੇਨੀਆ ਦੇ ਵਿੱਚ ਜਿਹੜਾ ਖੋਲ੍ਹਿਆ ਕੈਂਪ ਖੋਲ੍ਹਿਆ ਜਾਂ ਡਿਪੋਰਟੇਸ਼ਨ ਸੈਂਟਰ ਖੋਲ੍ਹਿਆ, ਕਹਿੰਦੇ ਨੇ ਕਿ 2028 ਤੱਕ ਇਟਲੀ ਨੇ ਵੀ ਇਹਦੇ 'ਤੇ 670 million ਯੂਰੋ ਖਰਚਦੇ ਨੇ ਹੈਗੇ ਨੇ। ਇਨਫੈਕਟ ਹੋਰ ਜੇ ਦੂਸਰੀਆਂ ਕੰਟਰੀਜ਼ ਦੀ ਗੱਲ ਕਰੀਏ, ਡੈਨਮਾਰਕ ਨੇ 2021 ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀਗਾ ਤਾਂ ਕਿ ਜਿਹੜੇ ਸ਼ਰਨ ਚਾਹਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ EU ਤੋਂ ਬਾਹਰ ਕਿਸੇ ਤੀਸਰੇ ਦੇਸ਼ ਦੇ ਵਿੱਚ ਭੇਜਿਆ ਜਾ ਸਕੇ। ਸੋ ਡੈਨਮਾਰਕ ਨੇ ਵੀ ਰਵਾਂਡਾ ਦੇ ਨਾਲ ਇੱਕ ਰਿਸੈਪਸ਼ਨ ਸੈਂਟਰ ਬਣਾਉਣ ਦੀ ਗੱਲ ਕੀਤੀ ਸੀਗੀ, ਬਾਅਦ ਦੇ ਵਿੱਚ ਯੂਰਪੀ ਕਮਿਸ਼ਨ ਨੇ ਹੀ ਕਹਿਤਾ ਸੀਗਾ। ਯੂਰਪੀ ਕਮਿਸ਼ਨ ਦਾ ਜਿਹੜਾ ਇੱਕ ਹਿਊਮਨ ਰਾਈਟ ਦਾ ਜਿਹੜਾ ਔਰਗਨਾਈਜੇਸ਼ਨ, ਉਹਨਾਂ ਨੇ ਹੀ ਮਨਾ ਕਰਤਾ ਸੀ ਕਿ ਨਾ ਨਾ ਆਹ ਨਾ ਕੰਮ ਕਰਿਓ ਤੁਸੀਂ, ਹਾਲਾਂਕਿ ਇੰਗਲੈਂਡ ਨੂੰ ਨਹੀਂ ਉਹ ਕੁਛ ਕਹਿ ਸਕੇ ਹੈਗੇ, ਬਟ ਹਾਂ ਇਹ ਮਨਾ ਕਰਤਾ ਸੀਗਾ। ਔਰ 2023 ਦੀ ਸ਼ੁਰੂਆਤ 'ਚ ਹੀ ਡੈਨਮਾਰਕ ਦੀ ਸਰਕਾਰ ਨੇ ਰਵਾਂਡਾ ਦੇ ਨਾਲ ਆਪਣੀ ਗੱਲਬਾਤ ਵੀ ਰੋਕਤੀ ਸੀ, ਹਾਲਾਂਕਿ ਜਿੰਨੇ ਲੌਜਿਸਟਿਕਸ ਦੇ ਉੱਤੇ ਇਮਾਰਤ ਦੇ ਉੱਤੇ ਜਿਹੜਾ ਵੀ ਖਰਚਾ ਹੋਇਆ ਉਹ ਹੋਇਆ, ਪਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੋਈ ਹੋਰ ਨਵਾਂ ਖਰਚਾ ਨਹੀਂ ਕੀਤਾ। ਹੁਣ ਹੁੰਦਾ ਕੀ ਹੈ ਕਿ ਜਿਹੜੀਆਂ ਕੰਟਰੀਜ਼ ਨੇ ਇਹ ਓਵਰਸੀਜ਼ ਡਿਪੋਰਟੇਸ਼ਨ ਸੈਂਟਰ ਦੇ ਉੱਤੇ ਖਰਚਾ ਬਹੁਤ ਕਰ ਦਿੰਦੀਆਂ ਨੇ ਔਰ ਇੰਨੀ ਲੋੜ ਹੁੰਦੀ ਨਹੀਂ ਹੈਗੀ ਜੇ ਉਹਨਾਂ ਦੇ ਵਿੱਚੋਂ, ਕਿਉਂਕਿ ਇਹ ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟਸ ਦੇ ਤਹਿਤ ਆ ਜਾਂਦਾ ਕਿ ਇੱਕ ਤੁਹਾਡੇ ਦੇਸ਼ ਦੇ ਵਿੱਚ ਆਇਆ ਕੋਈ ਬੰਦਾ ਉਹਨੂੰ ਜਬਰਨ ਤੁਸੀਂ ਉੱਥੋਂ ਕੱਢ ਨਹੀਂ ਸਕਦੇ ਹੈਗੇ, ਪਰ

ਡਾਲਰ 2012 'ਚ ਖਰਚੇ ਸੀਗੇ ਆਸਟ੍ਰੇਲੀਆ ਨੇ 13 billion ਡਾਲਰ ਔਰ ਅੱਜ ਦੀ ਤਰੀਕ ਦੇ ਵਿੱਚ ਵੀ ਆਸਟ੍ਰੇਲੀਅਨ ਗਵਰਨਮੈਂਟ ਜਿਹੜੇ ਆਫਸ਼ੋਰ ਡਿਟੈਂਸ਼ਨ ਸੈਂਟਰ ਨੇ ਉਹਨਾਂ ਦੇ ਉੱਤੇ ਸਾਲਾਨਾ 1 billion ਡਾਲਰ ਖਰਚ ਦਿੰਦੀ ਹੈ ਕਿਉਂ ਖਰਚਦੀ ਹੈ ਕਿਉਂਕਿ ਉੱਥੇ ਜਿਹੜੀ ਬਿਜਲੀ ਹੋਰ ਪਾਣੀ ਪੂਣੀ ਦੇ ਜਿਹੜੇ ਬਿੱਲ ਹੁੰਦੇ ਨੇ ਉਸ ਕੰਟਰੀ ਦੇ ਵਿੱਚ ਉਸ ਡਿਟੈਂਸ਼ਨ ਸੈਂਟਰ ਦੇ ਅਤੇ ਉੱਥੇ ਜਿਹੜਾ ਸਟਾਫ ਰੱਖਣਾ ਹੁੰਦਾ ਉਹ ਸਾਰਾ ਖਰਚਾ ਫਿਰ ਆਸਟ੍ਰੇਲੀਆ ਨੇ ਹੀ ਝੱਲਣਾ ਹੁੰਦਾ ਆਸਟ੍ਰੇਲੀਆ ਨੇ ਹੁਣ ਤੱਕ ਕਹਿੰਦੇ ਨੇ ਕਿ 1 billion ਡਾਲਰ ਤਾਂ ਹਰ ਸਾਲ ਖਰਚ ਹੀ ਰਹੇ ਨੇ ਫੋਰ ਐਨ ਐਗਜ਼ਾਮਪਲ ਆਸਟ੍ਰੇਲੀਅਨ ਗਵਰਨਮੈਂਟ ਨੇ ਹੁਣ ਖਰਚ ਨੂੰ ਕਟੌਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਐਗਜ਼ਾਮਪਲ ਕੀ ਹੈ ਕਿ ਉੱਥੇ ਬਿਜਲੀ ਬੰਦ ਕਰ ਦਿੰਦੇ ਨੇ ਆਪਣੀ ਮਰਜ਼ੀ ਦੇ ਨਾਲ ਨਾਵਰੂ ਨੂੰ ਕਹਿੰਦੇ ਹਾਂ ਦੇਖੋ ਜੀ ਅਸੀਂ ਨਹੀਂ ਇੰਨਾ ਖਰਚਾ ਦੇ ਸਕਦੇ ਹੈਗੇ ਜੇ ਤੁਸੀਂ ਸਪਲਾਈ ਕੱਟ ਕਰਨੀ ਹੈ ਕੱਟ ਕਰ ਦਿਉ ਸੋ ਗੈਰ ਮਨੁੱਖੀ ਤਸ਼ੱਦਦ ਤਾਂ ਹੁੰਦਾ ਹੀ ਹੈ ਉੱਥੇ ਰਹਿਣ ਵਾਲੇ ਲੋਕਾਂ ਦੇ ਨਾਲ ਪਰ ਆਸਟ੍ਰੇਲੀਆ ਨੇ ਇਹ ਗੱਲ ਕਹੀ ਹੈ ਕਿ ਹੁਣ ਅਸੀਂ ਉਹੀ ਖਰਚਾ ਜਿਹੜਾ ਸਾਲਾਨਾ ਘਟਾ ਕੇ ਕਿੱਥੇ ਬਿਲੀਅਨਸ ਆਫ ਡਾਲਰ ਸਾਰੇ ਆਫਸ਼ੋਰ ਡਿਟੈਂਸ਼ਨ ਸੈਂਟਰ ਦਾ ਹੁੰਦਾ ਸੀ ਇਕੱਲੇ ਨਾਵਰੂ 'ਚ ਹੀ ਹੁਣ ਸਿਰਫ 9 million ਡਾਲਰ ਦਾ ਸਾਲਾਨਾ ਖਰਚਾ ਰਹਿ ਗਿਆ ਔਰ ਸਿਰਫ ਇਸ ਕਰਕੇ ਕਹਿ ਰਹੇ ਹਾਲਾਂਕਿ 9 million ਡਾਲਰ ਵੀ ਬਹੁਤ ਵੱਡੀ ਰਕਮ ਹੈ ਬਟ ਕਿੱਥੇ 1 billion ਡਾਲਰ ਅਤੇ ਕਿੱਥੇ ਉਹਦੀ ਤੁਲਨਾ 9 million ਡਾਲਰ ਦੇ ਨਾਲ 90 lakh ਡਾਲਰ ਦੇ ਨਾਲ ਅਤੇ ਕਿੱਥੇ 1 billion ਡਾਲਰ ਹੁਣ ਉਹਦੇ 'ਚ ਦੂਸਰੀ ਚੀਜ਼ ਇਹ ਵੀ ਹੈਗੀ ਹੈ ਕਿ ਇਹ 90 lakh ਡਾਲਰ ਵੀ ਅਜਿਹਾ ਹੀ ਲੱਗਦਾ ਹੋਊਗਾ ਤੁਹਾਨੂੰ ਕਿ ਨਾਵਰੂ ਵਰਗੇ ਗਰੀਬ ਮੁਲਕ ਨੂੰ 90 lakh ਇਹਦੇ ਅਲੱਗ ਅਲੱਗ ਰੀਜ਼ਨ ਨੇ ਇੱਥੇ ਦੇਖੋ ਭ੍ਰਿਸ਼ਟਾਚਾਰ ਵੀ ਹੁੰਦਾ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਇਹਨਾਂ ਨੇ ਕੰਟਰੈਕਟਰਸ ਨੂੰ ਦੇਣੇ ਨੇ ਸਬ ਕੰਟਰੈਕਟਰਸ ਨੂੰ ਦੇਣੇ ਨੇ ਬੜੇ ਲੋਕਾਂ ਤੱਕ ਚੜ੍ਹਦੇ ਹੈਗੇ ਨੇ ਆਸਟ੍ਰੇਲੀਆ ਜ਼ਾਹਰ ਜੀ ਗੱਲ ਹੈ ਕਿ ਆਪਣੇ ਆਫਸ਼ੋਰ ਡਿਟੈਂਸ਼ਨ ਸੈਂਟਰਸ ਦੇ ਉੱਤੇ ਇੱਕ ਬਹੁਤ ਮੋਟਾ ਖਰਚਾ ਕਰ ਦਿੰਦਾ ਸਾਲ ਭਰ ਦੇ ਵਿੱਚ ਅਤੇ ਦੈਟਸ ਨੋਟ ਅ ਰਾਈਟ ਥਿੰਗ ਜੇ ਤੁਸੀਂ ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਦੀ ਆਪਣੀ ਵੈਬਸਾਈਟ 'ਤੇ ਜਾ ਕੇ ਦੇਖੋ ਜਿੱਥੇ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰਸ ਦੇ ਬਾਰੇ ਦੱਸਿਆ ਗਿਆ ਯਾਨੀ ਕਿ ਦੇਸ਼ ਤੋਂ ਬਾਹਰ ਜਿਹੜੇ ਹੈਗੇ ਨੇ ਤਾਂ ਉਹ 'ਚ ਪੂਰੀ ਵਿਸਥਾਰ ਦੇ ਵਿੱਚ ਦੱਸਿਆ ਗਿਆ ਹੈਗਾ ਕਿ 2023 ਤੋਂ ਲੈ ਕੇ 2025 ਤੱਕ ਸਰਕਾਰ ਨੇ ਜਿਹੜਾ ਨਾਵਰੂ ਦਾ ਡਿਟੈਂਸ਼ਨ ਸੈਂਟਰ ਹੈ ਉਹਦੇ ਕੰਟਰੈਕਟਰ ਨੂੰ ਹੀ 390 million ਡਾਲਰ ਦੇ ਦਿੱਤਾ ਹੈ ਅਤੇ ਮੋਟਾ ਮੋਟਾ ਜਿਹਾ ਅਗਲੇ 10-15 ਸਾਲਾਂ ਦੇ ਵਿੱਚ ਹੋਰ ਜ਼ਿਆਦਾ ਖਰਚ ਕਰ ਦੇਣਾ ਹਾਂ ਜੇ ਕੋਈ ਗਵਰਨਮੈਂਟ ਇਹੋ ਜਿਹੀ ਆ ਜਾਵੇ ਕਿ ਜਿਹੜਾ ਆਪਣਾ ਰਿਫਿਊਜੀ ਰੀਸੈਟਲਮੈਂਟ ਪ੍ਰੋਗਰਾਮ ਹੈ ਜਾਂ ਇਲੀਗਲ ਮਾਈਗ੍ਰੈਂਟਸ ਦਾ ਡਿਪੋਰਟੇਸ਼ਨ ਪ੍ਰੋਗਰਾਮ ਹੈ ਉਸ ਦੇ ਵਿੱਚ ਉਹ ਥੋੜ੍ਹੀ ਸਖਤੀ ਦਿਖਾ ਦੇਣ ਕਿ ਦੇਖੋ ਜੀ ਅਸੀਂ ਭੇਜਣੇ ਨੇ ਭੇਜਤੇ ਜਿਹਨੂੰ ਕੱਢਣਾ ਅਸੀਂ ਕੱਢਤਾ ਦੈਟਸ ਇਟ ਨਾ ਕੋਈ ਖਰਚਾ ਅਸੀਂ ਝੱਲ ਸਕਦੇ ਹਾਂ ਨਾ ਚੱਕ ਸਕਦੇ ਹਾਂ ਫਿਰ ਡੈਫੀਨੇਟਲੀ ਕਹਾਣੀ ਕੁਛ ਹੋਰ ਹੋ ਸਕਦੀ ਹੈ ਪਰ ਹਾਲ ਫਿਲਹਾਲ ਇਹ ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਨੇ ਆਸਟ੍ਰੇਲੀਆ ਹੈਜ਼ ਸਪੈਂਟ ਐਂਡ ਦੈਟਸ ਨੋਟ ਦੀ ਓਨਲੀ ਥਿੰਗ ਨਾਵਰੂ ਜਾਂ ਉਹ ਸਿਰਫ ਉੱਥੇ ਤੱਕ ਨਹੀਂ ਹੈਗਾ ਆਸਟ੍ਰੇਲੀਆ ਦਾ ਇੱਕ ਡਿਟੈਂਸ਼ਨ ਸੈਂਟਰ ਕੰਬੋਡੀਆ ਦੇ ਨਾਲ ਵੀ ਡੀਲ ਹੋਈ ਹੋਈ ਹੈ ਔਰ ਉਹ ਡੀਲ ਇਹ ਹੈਗੀ ਹੈ ਕਿ ਕੁਛ ਰਿਫਿਊਜੀ ਤੁਸੀਂ ਸਾਡੇ ਤੋਂ ਲੈ ਲਓ ਅਸੀਂ ਤੁਹਾਨੂੰ ਰਕਮ ਦੇ ਦਾਂਗੇ ਜਿਹੜੀ ਇਹ ਮੈਂ ਤੁਹਾਨੂੰ ਦੱਸ ਰਿਹਾ ਸੀ ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਜਿਹੜੀ ਹੈਗੀ ਹੈ ਉਹਨਾਂ ਦੀ ਵੈਬਸਾਈਟ 'ਤੇ ਜਾਇਓ ਰਿਫਿਊਜੀ ਕੌਂਸਲ .org.au ਉੱਥੇ ਇੱਕ ਉਹ ਹੋਣਾ ਆਫਸ਼ੋਰ ਪ੍ਰੋਸੈਸਿੰਗ ਸਟੈਟਿਸਟਿਕਸ ਉਸ ਸੈਗਮੈਂਟ ਦੇ ਵਿੱਚ ਜਦੋਂ ਤੁਸੀਂ ਜਾਓਗੇ ਉਸ ਵੈਬਸਾਈਟ 'ਤੇ ਤਾਂ ਕੋਸਟ ਵਾਲੇ ਕੋਲਮ 'ਤੇ ਕਲਿੱਕ ਕਰਿਓ ਅਤੇ ਤੁਹਾਨੂੰ ਪੂਰੇ ਖਰਚੇ ਪਤਾ ਚੱਲ ਜਾਣਗੇ ਜਿਹੜੀ ਉਹ ਕੰਬੋਡੀਆ ਵਾਲੀ ਡੀਲ ਆਸਟ੍ਰੇਲੀਆ ਨੇ ਕੀਤੀ ਹੈ ਨਾ ਉਹ ਨੀਰਾ ਹੀ ਮਤਲਬ ਪਤਾ ਨਹੀਂ ਆਈ ਡੋਂਟ ਨੋ ਕਿ ਕਿਹੜੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਡੀਲ ਕਰਦੇ ਨੇ 7 refugee ਭੇਜੇ ਨੇ ਹੁਣ ਤੱਕ ਆਸਟ੍ਰੇਲੀਆ ਨੇ 7 refugee ਔਰ ਕੰਬੋਡੀਆ ਨੂੰ ਦਿੱਤੇ ਕਿੰਨੇ ਸੀ 40 million ਡਾਲਰ ਕਹਿੰਦੇ ਕਿ ਰਿਫਿਊਜੀ ਨੇ ਸਾਡੇ ਇਹਨਾਂ ਨੂੰ ਤੁਸੀਂ ਰੱਖੋ ਅਤੇ ਖਰਚਾ ਅਸੀਂ ਤੁਹਾਨੂੰ ਦੇ ਦਿੰਦੇ ਹਾਂ ਕੰਬੋਡੀਆ ਨੇ ਕਿੰਨਾ ਮੰਗਿਆ 40 million ਡਾਲਰ ਐਂਡ ਆਸਟ੍ਰੇਲੀਆ ਹੈਜ਼ ਗਿਵਨ ਦੈਟ ਇਹ ਡੀਲ ਹੋ ਵੀ ਗਈ ਹੈ ਇੱਦਾਂ ਹੀ ਕੁਛ ਜਿਹੜੇ ਉਹ NZYK ਵਾਲੇ ਜਿਹੜੇ ਸੀਗੇ ਲੋਕ ਅੱਗੇ ਨਿਊਜ਼ੀਲੈਂਡ ਦੀ ਗਵਰਨਮੈਂਟ ਨੇ ਜਿਹੜੀ ਜਸਿੰਟਾ ਆਰਡਨ ਹੁੰਦੀ ਸੀਗੀ ਉਹਨਾਂ ਨੇ ਅੜ ਗਈ ਸੀ ਨਾ ਉਹ ਸਕੌਟ ਮੋਰਿਸਨ ਦੇ ਨਾਲ ਕਹਿੰਦੇ ਕਿ ਅਸੀਂ ਨਹੀਂ ਲੈਣੇ ਹੈਗੇ ਜਿਹੜੇ ਅਪਰਾਧੀ ਹੈਗੇ ਨੇ ਅਤੇ ਨਿਊਜ਼ੀਲੈਂਡ ਦੇ ਨਾਗਰਿਕ ਨੇ ਅਤੇ ਤੁਸੀਂ ਕੱਢਣੇ ਨੇ ਕੱਢ ਦਿਉ ਪਰ ਅਸੀਂ ਆਪਣੇ ਮੁਲਕ 'ਚ ਨਹੀਂ ਲੈਣੇ ਉਹ ਅੜ ਗਏ ਸੀਗੇ ਅਤੇ ਉਸ ਕਿਸਮ ਦੇ ਕੁਛ ਕੁ ਲੋਕ ਸੀਗੇ ਉਹਨਾਂ ਦਾ ਗਰੁੱਪ ਸੀਗਾ ਉਹਨਾਂ ਨੂੰ ਨਾਵਰੂ 'ਚ ਭੇਜਣ ਦਾ ਉਸ ਵਕਤ ਸਰਕਾਰ ਨੇ ਲਗਭਗ 70 million ਡਾਲਰ ਖਰਚਾ ਜਿਹੜਾ ਚੁੱਕਿਆ ਸੀਗਾ ਸਿਰਫ ਉਹਨਾਂ ਕੁਛ ਕੁ ਲੋਕਾਂ ਨੂੰ ਨਾਵਰੂ ਦੇ ਵਿੱਚ ਰੱਖਣ ਦਾ ਵੈਸੇ PNG ਦੇ ਵਿੱਚ ਜਾਂ ਕੋਲੰਬੀਆ ਦੇ ਵਿੱਚ ਜਾਂ ਹੋਰ ਕਿੱਥੇ ਕਿੱਥੇ ਜਿਹੜੇ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰ ਹੈਗੇ ਨੇ ਉਹਨਾਂ ਦੇ ਜਿਹੜੇ ਖਰਚਿਆਂ ਦਾ ਇੱਕ ਵੇਰਵਾ ਜੇ ਉਹ ਸਰਕਾਰ ਤੋਂ ਤੁਸੀਂ ਮੰਗੋ ਫਰੀਡਮ ਆਫ ਇਨਫੋਰਮੇਸ਼ਨ ਦੇ ਤਹਿਤ ਆਮ ਮੇਰੇ ਵਰਗੇ ਬੰਦੇ ਨੂੰ ਤਾਂ ਸ਼ਾਇਦ ਮਿਲੇ ਹੀ ਨਾ ਕਿਉਂਕਿ ਉਹਨੂੰ ਬੜਾ ਸਪੈਸੀਫਿਕ ਤੁਹਾਨੂੰ ਰੱਖਣਾ ਪੈਣਾ ਤੁਹਾਨੂੰ ਪੁੱਛਣਾ ਪੈਣਾ ਇਕੱਲੇ ਇਕੱਲੇ ਖਰਚਿਆਂ ਦੇ ਬਾਰੇ ਬਟ ਡਿਟੈਂਸ਼ਨ ਸੈਂਟਰ ਤਾਂ ਦੇਸ਼ ਦੇ ਅੰਦਰ ਵੀ ਹੈਗੇ ਨੇ ਆਫਸ਼ੋਰ ਇਸ ਕਰਕੇ ਚਰਚਾ 'ਚ ਆ ਜਾਂਦੇ ਨੇ ਕਿਉਂਕਿ ਉੱਥੇ ਦਾ ਖਰਚਾ ਬੇਲੋੜਾ ਹੁੰਦਾ ਦੈਟਸ ਵਨ ਥਿੰਗ ਲੈਟਸ ਸੀ ਟਾਈਮ ਕਿੰਨਾ ਹੈਗਾ ਹਾਂ ਹੈਗਾ ਥੋੜ੍ਹਾ ਜਿਹਾ ਟਾਈਮ
ਹੁਣ ਤਾਂ

ਦੱਸਦੇ ਹਾਂ ਤੀਸਰੀ ਖਬਰ ਇਨਸਾਈਟ ਰਿਪੋਰਟ ਦੀ ਔਰ ਅਮਰੀਕੀ ਬੌਂਡਸ ਦਾ ਇੱਕ ਖੇਡ ਜਿਹੜਾ ਚੱਲ ਰਿਹਾ ਅੱਗੇ ਇੱਕ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਡੋਨਲਡ ਟਰੰਪ ਦੇ ਬਾਰੇ ਡੋਨਲਡ ਟਰੰਪ ਦਾ ਇਹ ਬਿਆਨ ਆਇਆ ਸੀਗਾ ਕਿ ਜਿਹੜੀ ਅਮੈਰੀਕਾ ਹੀ ਨਹੀਂ ਬਲਕਿ ਪੂਰੀ ਦੁਨੀਆ ਦਾ ਬਾਜ਼ਾਰ ਹੈਗਾ ਉਹ ਬੌਂਡ ਮਾਰਕੀਟ ਕੰਟਰੋਲ ਕਰਦਾ ਅੱਗੇ ਇੱਕ ਐਪੀਸੋਡ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਬੌਂਡ ਮਾਰਕੀਟ ਕਿੱਦਾਂ ਕੰਮ ਕਰਦੀ ਹੈ ਬੌਂਡ ਕੀ ਚੀਜ਼ ਹੈਗੇ ਨੇ ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਦੱਸ ਦਿੰਦੇ ਹਾਂ ਪਰ ਉਹਨਾਂ ਇਹ ਥੋੜ੍ਹੀ ਜਿਹੀ ਅਲੱਗ ਇੱਕ ਰਿਪੋਰਟ ਹੈਗੀ ਹੈ ਯੂ ਐੱਸ ਟ੍ਰੈਜਰੀ ਬੌਂਡਸ ਦੀ ਯੀਲਡ ਜਿਹੜੀ ਆ ਉਹ ਪਿਛਲੇ ਹਫ਼ਤੇ 25 ਸਾਲਾਂ ਦੇ ਰਿਕਾਰਡ ਹਾਈਐਸਟ ਲੈਵਲ ਦੇ ਉੱਤੇ ਚਲੀ ਗਈ ਹੈ 5.56% 10 ਸਾਲਾਂ ਦਾ ਬੌਂਡ ਯੀਲਡ 5.22% ਹੋ ਗਿਆ 2 ਸਾਲਾਂ ਦਾ 4.86% ਹੋ ਗਿਆ ਇਹ ਮੈਂ ਸਿਰਫ ਇਸ ਕਰਕੇ ਦੱਸ ਰਿਹਾ ਨੰਬਰਸ ਨੇ ਕਿਵੇਂ ਨੇ ਕਿਵੇਂ ਸਮਝਣਾ ਉਹ ਮੈਂ ਹੁਣ ਦੱਸਦਾ ਤੁਹਾਨੂੰ ਬੌਂਡ ਯੀਲਡ ਜਿਹੜਾ ਹੁੰਦਾ ਉਹ ਇੱਕ ਖਾਸ ਮਿਆਦ ਦੇ ਲਈ ਸਰਕਾਰ ਵੱਲੋਂ ਜਿਹੜਾ ਨਿਵੇਸ਼ਕਾਂ ਨੂੰ ਦਿੱਤਾ ਜਾਣ ਵਾਲਾ ਇੱਕ ਰਿਟਰਨ ਹੁੰਦਾ ਨਿਵੇਸ਼ਕ ਯਾਨੀ ਕਿ ਇਨਵੈਸਟਰ ਸਰਕਾਰ ਨੂੰ ਭਾਰੀ ਭਰਕਮ ਰਕਮ ਦਿੰਦੇ ਨੇ ਕਰਜ਼ੇ ਦੇ ਰੂਪ ਦੇ ਵਿੱਚ ਅਤੇ ਸਰਕਾਰ ਉਸ ਕਰਜ਼ੇ ਦੇ ਲਈ ਉਹਨਾਂ ਇਨਵੈਸਟਰਸ ਨੂੰ ਬੌਂਡ ਯੀਲਡ ਦਿੰਦੀ ਹੈ ਯਾਨੀ ਕਿ ਉਸ ਕਰਜ਼ੇ ਦੇ ਵਿੱਚ ਵਿਆਜ ਇੱਕ ਦਿੰਦੀ ਹੈ ਉਹਨੂੰ ਰਿਟਰਨ ਜਿਹੜਾ ਹੈਗਾ ਬੌਂਡ ਹੋਲਡਰਸ ਨੂੰ ਸਾਲਾਨਾ ਜਿਹੜਾ ਵਿਆਜ ਜਿਹੜਾ ਦਿੱਤਾ ਜਾਂਦਾ ਜਿਹੜਾ ਵਿਆਜ ਉਹਨੂੰ ਮਿਲਦਾ ਹੈ ਉਹਨੂੰ ਬੌਂਡ ਯੀਲਡ ਕਹਿ ਲੈਂਦੇ ਹਾਂ ਕਿ ਫਰਜ਼ ਕਰੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 10 ਸਾਲਾਂ ਦਾ ਬੌਂਡ ਯੀਲਡ ਜਿਹੜਾ 5.22% ਤੁਹਾਨੂੰ ਮਿਲੇਗਾ ਜੇ ਤੁਸੀਂ ਇੱਕ ਬਹੁਤ ਭਾਰੀ ਭਰਕਮ ਰਕਮ ਯਾਨੀ ਫਰਜ਼ ਕਰੋ ਕਿ $50 million ਤੁਸੀਂ ਆਸਟ੍ਰੇਲੀਅਨ ਗੌਰਮੈਂਟ ਨੂੰ ਦੇਣੇ ਆ ਅਤੇ ਆਸਟ੍ਰੇਲੀਅਨ ਗੌਰਮੈਂਟ ਦਾ ਜਿਹੜਾ ਬੌਂਡ ਹੈ ਜਿਹਨੂੰ ਗੌਰਮੈਂਟ ਬੌਂਡਸ ਕਹਿ ਲੈਂਦੇ ਹਾਂ ਉਹਦੇ ਵਿੱਚ ਤੁਸੀਂ ਇਨਵੈਸਟ ਕਰਨੇ ਆ ਤਾਂ 10 ਸਾਲਾਂ ਦੇ ਲਈ ਆਸਟ੍ਰੇਲੀਅਨ ਗੌਰਮੈਂਟ ਤੁਹਾਨੂੰ 5.5% ਦਾ ਵਿਆਜ ਜਿਹੜਾ ਦੇਵੇਗੀ ਉਹ ਜਿਹੜਾ ਰਿਟਰਨ ਮਿਲਦਾ ਉਹਨੂੰ ਕਹਿੰਦੇ ਬੌਂਡ ਯੀਲਡ ਅਤੇ ਇਹ ਜਿਹੜੀ ਵਿਆਜ ਦਰ ਹੈ ਕਿ 5.2% ਹੈ 5.5% ਹੈ 6% ਹੈ 7.5% ਹੈ ਇਹਨੂੰ ਕਿਹਾ ਜਾਂਦਾ ਕੂਪਨ ਰੇਟ ਇਹਨੂੰ ਇੰਟਰਸਟ ਰੇਟ ਨਹੀਂ ਕਹਿੰਦੇ ਹੈਗੇ ਕੂਪਨ ਰੇਟ ਕਿਹਾ ਜਾਂਦਾ ਕਿਉਂਕਿ ਸਰਕਾਰ ਉਹ ਇੰਟਰਸਟ ਬੇਸਿਕਲੀ ਇਨਵੈਸਟਰਸ ਨੂੰ ਦੇ ਰਹੀ ਹੈ ਆਮ ਉਹਨਾਂ ਲੋਕਾਂ ਨੂੰ ਦੇ ਰਹੀ ਹੈ ਹੁਣ ਅਮਰੀਕੀ ਸਰਕਾਰ ਨੇ ਜਿਹੜਾ ਬੌਂਡ ਯੀਲਡ ਹੈ ਉਹ ਵਧਾ ਦਿੱਤਾ ਲੰਮੀ ਸਮੇਂ ਦੇ ਮਿਆਦ ਦਾ ਕਰਜ਼ਾ ਇਕੱਠਾ ਕਰਨ ਦੇ ਲਈ ਲੰਮੀ ਸਮੇਂ ਦਾ ਮਤਲਬ ਕੀ ਹੁੰਦਾ ਬੌਂਡ 10 ਸਾਲਾਂ ਦਾ ਵੀ ਹੁੰਦਾ 2 ਸਾਲ ਦਾ ਵੀ ਹੁੰਦਾ 5 ਸਾਲ ਦਾ ਵੀ ਹੁੰਦਾ 50 ਸਾਲ ਦਾ ਵੀ ਹੁੰਦਾ ਡਿਪੈਂਡ ਕਰਦਾ ਹੈਗਾ ਕਿ ਕਿੰਨੀ ਦੇਰ ਦਾ ਬੌਂਡ ਹੈਗਾ ਹੁਣ ਇਹਨੂੰ 2 ਤਰੀਕਿਆਂ ਦੇ ਨਾਲ ਸਮਝ ਸਕਦੇ ਹੋ ਤੁਸੀਂ ਬੌਂਡ ਦੀ ਕੀਮਤ ਉਹਦੀ ਰਿਟਰਨ ਤੋਂ ਹਮੇਸ਼ਾ ਉਲਟੀ ਦਿਸ਼ਾ ਦੇ ਵਿੱਚ ਚੱਲਦੀ ਹੈ ਜਿਵੇਂ ਜਿਵੇਂ ਬਾਜ਼ਾਰ ਦੇ ਵਿੱਚ ਬੌਂਡ ਦੀ ਕੀਮਤ ਡਿੱਗਦੀ ਹੈ ਯੀਲਡ ਵੱਧ ਜਾਂਦਾ ਯਾਨੀ ਕਿ ਬੌਂਡ ਦੀ ਕੀਮਤ ਸਰਕਾਰ ਕਹਿ ਦੇਵੇ ਕਿ ਅਸੀਂ ਤੁਹਾਡੇ ਤੋਂ ਬੌਂਡ ਲੈ ਤੁਹਾਡੇ ਮਤਲਬ ਇਨਵੈਸਟਰਸ ਨੂੰ ਕਹਿ ਦੇਵੇ ਆਮ ਲੋਕਾਂ ਨੂੰ ਕਹੇ ਕਿ ਸਾਨੂੰ ਤੁਸੀਂ ਕਰਜ਼ਾ ਦਿਓ ਅਮਰੀਕੀ ਸਰਕਾਰ ਨੇ ਹੁਣ ਕਰਜ਼ਾ ਚੱਕਣਾ ਅਤੇ ਉਹਨਾਂ ਨੇ ਇਨਵੈਸਟਰਸ ਤੋਂ ਪੈਸਾ ਲੈਣਾ ਅਤੇ ਉਹਨਾਂ ਨੇ ਉਹਦੇ 'ਚ ਇੰਟਰਸਟ ਰੇਟ ਵਧਾ ਤੇ ਯਾਨੀ ਯੀਲਡ ਵੱਧ ਗਿਆ ਅਤੇ ਸਰਕਾਰ ਨੇ ਕਰਜ਼ਾ ਉਹਦੇ 'ਚ ਕੀ ਹੁੰਦਾ ਕਿ ਉਹਦੇ 'ਚ ਸ਼ੇਅਰ ਬਾਜ਼ਾਰ ਇੰਪੈਕਟ ਪਏਗਾ ਅਮੈਰੀਕੀ ਬੌਂਡ ਜਿਹੜੇ ਨੇ ਉਹ ਦੁਨੀਆ ਦੇ ਸਭ ਤੋਂ ਸਿਕਿਓਰ ਬੌਂਡ ਮੰਨੇ ਜਾਂਦੇ ਨੇ ਪਰ ਉਹ ਦੁਨੀਆ ਭਰ ਦੀ ਜਿਹੜੀ ਸ਼ੇਅਰ ਮਾਰਕੀਟ ਆ ਉਹਨੂੰ ਇੰਪੈਕਟ ਕਰ ਦਿੰਦੇ ਨੇ 10 ਸਾਲ ਦਾ ਬੌਂਡ ਯੀਲਡ ਜਿਹੜਾ ਹੁੰਦਾ ਉਹ ਇੱਕ ਪੂਰੀ ਦੁਨੀਆ ਦੀ ਇਕੋਨਮੀ ਦਾ ਇੱਕ ਗਲੋਬਲ ਬੈਂਚ ਮਾਰਕ ਮੰਨ ਸਕਦੇ ਹੋ ਵੀ ਜਿਵੇਂ ਦੁਨੀਆ ਭਰ ਦੇ ਵਿੱਚ ਰਿਜ਼ਰਵ ਬੈਂਕਸ ਹੈਗੇ ਨੇ ਆਸਟ੍ਰੇਲੀਆ 'ਚ RBA ਇੰਡੀਆ 'ਚ RBI ਹੈ ਅਮੈਰੀਕਾ 'ਚ ਫੈਡਰਲ ਬੈਂਕ ਹੈ ਹਰ ਇੱਕ ਕੰਟਰੀ ਦੇ ਵਿੱਚ ਹੈਗੇ ਨੇ ਸੋ ਜਿਹੜੇ ਹੋਮ ਲੋਨ ਕਾਰ ਲੋਨ ਉਹ ਦੁਨੀਆ ਭਰ ਦੇ ਵਿੱਚ ਜਿਹੜੇ ਕਾਰਪੋਰੇਟ ਕਰਜ਼ੇ ਹੁੰਦੇ ਨੇ ਉਹਨਾਂ ਦੀਆਂ ਜਿਹੜੀਆਂ ਵਿਆਜ ਦਰਾਂ ਹੁੰਦੀਆਂ ਨੇ ਉਹ ਇਸੇ ਯੀਲਡ ਤੋਂ ਤੈਅ ਹੁੰਦੀਆਂ ਨੇ ਕਿ ਸਰਕਾਰ ਦੇ ਕੋਲ 10 ਸਾਲ ਵਾਲੇ ਬੌਂਡ ਕਿੰਨੇ ਲੋਕਾਂ ਨੇ ਦਿੱਤੇ ਹੋਏ ਨੇ ਸਰਕਾਰ ਦੇ ਕੋਲ ਜਿਹੜੀ ਪੈਸਾ ਹੈ ਜਿਹੜਾ ਇਨਵੈਸਟਰਸ ਨੇ ਪੈਸਾ ਦੇ ਰੱਖਿਆ ਬੌਂਡ ਮਾਰਕੀਟ 'ਚੋਂ ਪੈਸਾ ਆਇਆ 10 ਸਾਲ ਵਾਲਾ ਜਿਹੜਾ ਬੌਂਡ ਹੈਗਾ ਕਰਜ਼ਦਾਰਾਂ ਨੇ ਕੀਤਾ ਕਰਜ਼ਦਾਰਾਂ ਨੇ ਨਹੀਂ ਜਿਹੜਾ ਨਿਵੇਸ਼ਕਾਂ ਨੇ ਕੀਤਾ ਉਹ ਕਿੰਨੀ ਦੇਰ ਦੇ ਲਈ ਵਾਅਦਾ ਕੀਤਾ ਫੋਰ ਐਗਜ਼ਾਮਪਲ ਆਸਟ੍ਰੇਲੀਆ ਦੀ ਗੌਰਮੈਂਟ ਦੇ ਨਾਲ ਕਿੰਨੇ ਇਨਵੈਸਟਰਸ ਨੇ ਵਾਅਦਾ ਕੀਤਾ ਕਿ ਉਹ ਅਗਲੇ 10 ਸਾਲ ਦੇ ਲਈ ਪੈਸਾ ਗੌਰਮੈਂਟ ਨੂੰ ਦੇ ਕੇ ਰੱਖਣਗੇ ਬੌਂਡਸ ਦੇ ਰੂਪ ਦੇ ਵਿੱਚ ਉਹ ਰਕਮ ਜਿਹੜੀ ਉਹ ਤੈਅ ਕਰਦੀ ਹੈ ਕਿ ਇੰਟਰਸਟ ਰੇਟਸ ਕਿੰਨੇ ਹੋਣਗੇ 20 ਸਾਲ ਅਤੇ 30 ਸਾਲ ਵਾਲਾ ਜਿਹੜਾ ਬੌਂਡ ਯੀਲਡ ਹੁੰਦਾ ਇਹ ਲੰਬੇ ਅਰਜ਼ੇ ਦੇ ਲਈ ਕਰਜ਼ ਜਿਹੜੇ ਨੇ ਇਨਵੈਸਟਰਸ ਦਿੰਦੇ ਨੇ ਸਰਕਾਰ ਨੂੰ ਇਹਦੇ ਨਾਲ ਸਰਕਾਰ ਜਿਵੇਂ ਪੈਨਸ਼ਨ ਫੰਡਸ ਹੁੰਦੇ ਨੇ ਆਸਟ੍ਰੇਲੀਆ 'ਚ ਸੁਪਰ ਐਨੂਏਸ਼ਨ ਜਾਂ ਹੋਰ ਉਹ ਕਿਵੇਂ ਦੇਣੇ ਹੈਗੇ ਨੇ ਜਾਂ ਜਿਵੇਂ ਇੰਡੀਆ ਦੇ ਵਿੱਚ ਸਰਕਾਰਾਂ ਗ੍ਰੈਟੀਟਿਊਡ ਦਿੰਦੀਆਂ ਨੇ ਪੈਨਸ਼ਨਰਸ ਨੂੰ ਜਾਂ ਇੰਸ਼ੋਰੈਂਸ ਕੰਪਨੀਆਂ ਜਿਵੇਂ ਚੱਲਦੀਆਂ ਜਾਂ ਫਿਰ ਇਨਫੈਕਟ ਵੱਡੇ ਟਾਈਮ ਦੇ ਜਿਹੜੇ ਇਨਵੈਸਟਮੈਂਟ ਪ੍ਰੋਜੈਕਟਸ ਹੁੰਦੇ ਨੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਉਹ ਸਾਰੇ ਇਹਦੇ ਨਾਲ ਤੈਅ ਹੁੰਦੇ ਨੇ 30 ਸਾਲ ਵਾਲਾ ਜਿਹੜਾ ਯੀਲਡ ਆ ਉਹ ਬਹੁਤ ਤੇਜ਼ੀ ਦੇ ਨਾਲ ਵੱਧਦਾ ਯਾਨੀ ਕਿ ਜੇ ਇਨਵੈਸਟਰਸ ਨੇ ਸਰਕਾਰ ਨੂੰ ਇਹ ਦੇਣਾ ਪ੍ਰਵਾਨ ਕਰ ਲਿਆ ਕਿ ਠੀਕ ਹੈ ਅਸੀਂ ਤੁਹਾਨੂੰ ਕਰਜ਼ਾ ਦੇਵਾਂਗੇ
30 साल ਅਸੀਂ ਤੁਹਾਡੇ ਤੋਂ ਨਹੀਂ ਮੰਗਦੇ ਹੈਗੇ, ਪਰ ਉਹ ਜਿਹੜਾ 30 ਸਾਲ ਵਾਲਾ ਕਰਜ਼ ਹੁੰਦਾ ਉਹ ਸਰਕਾਰ ਦੇ ਲਈ ਬੜੇ ਫਾਇਦੇ ਦੀ ਚੀਜ਼ ਹੁੰਦੀ ਹੈ। ਕਿਉਂਕਿ ਅੱਛਾ ਉਹਦੇ ਚ ਜੇ ਸਰਕਾਰ ਦੇ ਲਈ ਫਾਇਦੇ ਦੀ ਚੀਜ਼ ਹੈ ਕਿ ਇੰਨੇ ਲੰਮੇ ਟਾਈਮ ਤੱਕ ਵਰਤਣਾ ਨਹੀਂ ਹੈਗਾ, ਤਾਂ ਇਨਵੈਸਟਰਸ ਨੂੰ ਵੀ ਕੋਈ ਫਾਇਦਾ ਮਿਲਣਾ ਚਾਹੀਦਾ ਹੈਗਾ, ਇਨਵੈਸਟਰਸ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਹਾਂ ਜੇ ਲੰਮੇ ਟਾਈਮ ਦੇ ਲਈ ਮੈਂ ਬੌਂਡ ਦੇ ਰਿਹਾ ਗਵਰਨਮੈਂਟ ਨੂੰ ਤਾਂ ਮੇਰੀ ਸਿਕਿਉਰਿਟੀ ਕੀ ਹੈ, ਸਿਕਿਉਰਿਟੀ ਤਾਂ ਨਹੀਂ, ਮੇਰਾ ਯੀਲਡ ਕੀ ਹੈ। ਜਿੰਨੇ ਲੰਮੇ ਟਾਈਮ ਦਾ ਬੌਂਡ ਓਨਾ ਜ਼ਿਆਦਾ ਯੀਲਡ, ਅਤੇ ਜਿੰਨਾ ਜ਼ਿਆਦਾ ਯੀਲਡ ਓਨੇ ਜ਼ਿਆਦਾ ਸਿਕਿਉਰ ਜਿਹੜੀ ਮਾਰਕੀਟ ਆ ਉਹ ਕਰੈਸ਼ ਹੋਣ ਦੇ ਖਤਰੇ ਬਣੇ ਰਹਿੰਦੇ ਹੈਗੇ ਨੇ। ਫੋਰ ਐਗਜ਼ਾਮਪਲ ਅਮੈਰੀਕੀ ਬੌਂਡਸ ਜਿਹੜੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਇੱਦਾਂ ਰਹੇ ਨੇ ਕਿ 10 ਸਾਲ ਦੀ ਜਿਹੜੀ ਯੀਲਡ ਹੈ ਉਹ 5.3% ਰਹੀ ਹੈ, 20 ਸਾਲਾਂ ਦੀ 5.5% ਅਤੇ 30 ਸਾਲ ਵਾਲੀ 5.6%। ਹਾਲਾਂਕਿ ਉਹ ਹੁਣ ਵਧਾਉਣਾ ਚਾਹੁੰਦੇ ਨੇ ਟਰੰਪ ਸਾਹਿਬ, ਔਰ ਇਹੀ ਖਬਰ ਹੈ ਉਹਨਾਂ ਨੇ ਕਿਹਾ ਕਿ ਅਸੀਂ ਜੇ ਲੌਂਗ ਟਰਮ ਦੇ ਜੇ ਤੁਸੀਂ ਬੌਂਡ ਸਾਨੂੰ ਦਿਓਗੇ ਤਾਂ ਅਸੀਂ ਤੁਹਾਡਾ ਯੀਲਡ ਵਧਾ ਦਾਂਗੇ, ਇਨਫੈਕਟ 6% ਤੋਂ ਵੀ ਪਾੜ ਲੈ ਜਾਂਗੇ, ਜੋ ਕਿ ਅਮੈਰੀਕਾ 'ਚ ਅੱਜ ਤੱਕ ਕਦੇ ਪੋਸੀਬਲ ਨਹੀਂ ਹੋਇਆ। ਅੱਜ ਤੱਕ ਜਦੋਂ ਤੋਂ ਅਮੈਰੀਕਾ ਨੇ ਬੌਂਡ ਦੇਣੇ ਸ਼ੁਰੂ ਕੀਤੇ ਨੇ ਅੱਜ ਤੱਕ, ਮਤਲਬ ਅਮੈਰੀਕਾ ਦੇ 21ਵੀਂ ਸਦੀ ਦੇ ਇਤਿਹਾਸ ਦੇ ਵਿੱਚ ਤਾਂ ਕਦੇ ਵੀ ਨਹੀਂ ਹੋਇਆ ਹੈਗਾ। ਔਰ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਫੋਰਨ ਮਾਰਕੀਟ ਹੈ, ਜਿਹੜੀ ਮਾਰਕੀਟ ਹੈ ਉਹਦੇ ਵਿੱਚ ਕਮਜ਼ੋਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਦੇ ਵਿੱਚ ਜਿਹੜੀਆਂ ਨੇ ਉਹ ਜਿਹੜੀਆਂ ਬਹੁਤ ਉਹ ਕਰੈਸ਼ ਹੋਣ ਲੱਗ ਪੈਂਦੀ ਹੈਗੀ ਹੈ, ਔਰ ਉਹਦੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਬਾਜ਼ਾਰ ਹਿੱਲ ਕੇ ਰਹਿ ਜਾਂਦਾ। ਹੁਣ ਅਮੈਰੀਕਾ ਕੀ ਕਰ ਰਿਹਾ, ਅਟਰੈਕਟ ਕਰ ਰਿਹਾ ਇਨਵੈਸਟਰਸ ਨੂੰ, ਔਰ ਇਨਵੈਸਟਰ ਇੱਦਾਂ ਨਹੀਂ ਹੁੰਦਾ ਕਿ ਉਹ ਅਮੈਰੀਕਾ ਦੇ ਹੀ ਹੋਣ, ਉਹ ਬਾਹਰਲੇ ਵੀ ਹੋ ਸਕਦੇ ਨੇ, ਆਸਟ੍ਰੇਲੀਅਨ ਵੀ ਹੋ ਸਕਦੇ ਨੇ, ਚਾਈਨੀਜ਼ ਵੀ ਹੋ ਸਕਦੇ ਨੇ, ਇੰਡੀਅਨ ਵੀ ਹੋ ਸਕਦੇ ਨੇ। ਉਹਨਾਂ ਨੂੰ ਇਨਵੈਸਟਰਸ ਨੂੰ ਅਟਰੈਕਟ ਕਰ ਰਿਹਾ ਕਿ ਆਓ ਸਾਡੇ ਕੋਲੋਂ ਹਾਈ ਯੀਲਡ ਦੇ ਉੱਤੇ ਤੁਸੀਂ ਬੌਂਡ ਲੈ ਲਓ, ਅਤੇ ਔਰ ਇਹ ਦੂਸਰੇ ਦੇਸ਼ਾਂ ਦੇ ਲਈ ਸੰਕਟ ਹੋਊਗਾ। ਵੈਸੇ ਦੇਖੋ ਅਮੈਰੀਕਾ ਦੇ ਕੋਲ ਪੈਸਾ ਬਚਿਆ ਨਹੀਂ ਹੈਗਾ, ਇਹ ਗੱਲ ਤਾਂ ਠੀਕ ਹੈ, ਇਹ ਤਾਂ ਗੱਲ ਸੱਚੀ ਹੈਗੀ ਹੈ ਕਿ ਉੱਥੇ ਪੈਸੇ ਦੀ ਇਸ ਵਕਤ ਬਹੁਤ ਵੱਡੀ ਕਮੀ ਹੈਗੀ ਹੈ, ਔਰ OECD ਕੰਟਰੀਜ਼ ਨੇ ਜਿਹੜੀਆਂ ਵਿਕਸਿਤ ਮੁਲਕ ਨੇ ਉਹਦੇ 'ਚ ਕਰਜ਼ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ। ਇਨਫੈਕਟ ਹਾਲਾਂਕਿ ਇੱਦਾਂ ਨਹੀਂ ਹੈਗਾ ਕਿ ਸਿਰਫ ਅਮੈਰੀਕਾ 'ਤੇ ਹੀ ਵੱਧ ਰਿਹਾ ਹੈਗਾ, ਅਮੈਰੀਕਾ ਦੇ ਉੱਤੇ ਕਰਜ਼ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰਜ਼ ਚੁੱਕਣ ਵਾਲੇ ਦੇਸ਼ਾਂ ਦੇ ਵਿੱਚੋਂ ਅਮੈਰੀਕਾ ਇੱਕ ਹੈਗਾ। ਉਹਨਾਂ ਦੀ ਜਿਹੜੀ ਡੈਟ ਟੂ GDP ਰੇਸ਼ੋ ਹੁੰਦੀ ਹੈ, ਡੈਟ ਮਤਲਬ ਕਰਜ਼ਾ, ਡੈਟ ਟੂ GDP ਰੇਸ਼ੋ ਹੈ 126% ਹੈ, ਔਰ ਫਰਾਂਸ ਦੀ 117% ਹੈ। ਹਾਲਾਂਕਿ G7 ਕੰਟਰੀ 'ਚ ਇਟਲੀ ਦੀ ਸਭ ਤੋਂ ਜ਼ਿਆਦਾ, ਇਟਲੀ ਦੀ ਡੈਟ ਟੂ GDP ਰੇਸ਼ੋ ਹੈ ਜਿਹੜੀ ਉਹ 149% ਹੈ। ਸੋ ਇਸ ਕਰਕੇ ਇਹ ਜਿਹੜਾ ਅਮੈਰੀਕਾ ਦਾ ਕਰਜ਼ ਹੈਗਾ ਉਹ ਇੰਡੀਆ ਨੂੰ ਅਤੇ ਆਸਟ੍ਰੇਲੀਆ ਨੂੰ ਅਤੇ ਬਾਕੀ ਕੰਟਰੀਜ਼ ਨੂੰ ਖਤਰੇ ਦੇ ਵਿੱਚ ਤਾਂ ਪਾ ਸਕਦਾ। ਔਨ ਦੀ ਅਦਰ ਹੈਂਡ ਜੇ ਤੁਸੀਂ ਇੰਡੀਆ ਦੀ ਡੈਟ ਟੂ GDP ਦੇਖੋ ਉਹ ਓਨੀ ਜ਼ਿਆਦਾ ਨਹੀਂ ਹੈਗੀ, ਹਾਲਾਂਕਿ ਕਰਜ਼ਾ ਬਹੁਤ ਹੈਗਾ। ਜੇ ਉਹਨੂੰ ਤੁਸੀਂ ਰੁਪਏ ਨੂੰ ਡਾਲਰ 'ਚ ਕਨਵਰਟ ਕਰੋਗੇ ਤਾਂ ਉਹ ਭਾਰਤ ਦੇ ਉੱਤੇ ਭਾਰੀ ਪੈ ਜਾਂਦਾ। ਭਾਰਤ ਨੇ 207 ਲੱਖ ਕਰੋੜ ਦਾ ਕਰਜ਼ ਚੁੱਕ ਰੱਖਿਆ ਹੈਗਾ, 2026 ਤੱਕ ਦੀ ਗੱਲ ਕਰ ਰਹੇ ਹਾਂ, ਪਰ ਵੈਸੇ ਜਿਹੜਾ ਇਹ ਭਾਰਤ ਦੀ GDP ਦਾ 58% ਬਣਦਾ ਇਸ ਫਾਈਨੈਂਸ਼ੀਅਲ ਕਰੰਟ ਫਾਈਨੈਂਸ਼ੀਅਲ ਈਅਰ 'ਚ, 2025-26 ਦਾ ਜੇ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ। ਆਸਟ੍ਰੇਲੀਆ ਦਾ 18% ਹੀ ਹੈਗਾ। ਸੋ ਅਮੈਰੀਕਾ, ਇਟਲੀ, ਫਰਾਂਸ, ਜਾਪਾਨ, ਇੰਡੀਆ ਇਹਨਾਂ ਦੇ ਮੁਕਾਬਲੇ ਆਸਟ੍ਰੇਲੀਆ ਦਾ ਡੈਟ ਟੂ GDP ਇੰਨਾ ਜ਼ਿਆਦਾ ਨਹੀਂ ਹੈਗਾ। ਇਹੀ ਕੁਛ ਕਾਰਨ ਨੇ, ਇਹਨਾਂ ਕਾਰਨਾਂ ਕਰਕੇ ਸਮਝਣਾ ਬਹੁਤ ਜ਼ਰੂਰੀ ਹੁੰਦਾ ਕਿ ਆਸਟ੍ਰੇਲੀਆ ਇਕਨੋਮਿਕਲੀ ਇਹਨਾਂ ਕੰਟਰੀਜ਼ ਤੋਂ ਬਹੁਤ ਵਧੀਆ ਸਿਚੁਏਸ਼ਨ ਦੇ ਵਿੱਚ ਬੈਠਾ। ਹੁਣ ਤੁਸੀਂ ਇਹ ਵੀ ਗੱਲ ਸਮਝੋਗੇ ਕਿ ਕਿਉਂ ਜਿਹੜੇ ਫੋਰਨ ਇਨਵੈਸਟਰਸ ਜਿਹੜੇ ਆਸਟ੍ਰੇਲੀਆ ਤੋਂ ਇਨਵੈਸਟ ਕਰਵਾਉਣਾ ਚਾਹੁੰਦੇ ਨੇ ਦੂਸਰੇ ਦੇਸ਼ਾਂ ਦੇ ਵਿੱਚ, ਉਹ ਕਿਉਂ ਇੱਥੇ ਜ਼ਿਆਦਾ ਆਉਂਦੇ ਨੇ, ਕਿਉਂ ਇੱਥੇ ਆਉਂਦੇ ਨੇ ਅਤੇ ਕਹਿੰਦੇ ਨੇ ਕਿ ਆਓ ਜੀ ਦੁਬਈ 'ਚ ਪਲਾਟ ਲੈ ਲਓ, ਆਓ ਜੀ ਇੰਡੋਨੇਸ਼ੀਆ ਦੇ ਵਿੱਚ ਬੀਚ ਹਾਊਸ ਘਰ ਲੈ ਲਓ, ਆਓ ਜੀ ਇੰਡੀਆ ਦੇ ਵਿੱਚ ਜ਼ਮੀਨਾਂ ਲੈ ਲਓ, ਐਗਰੀਕਲਚਰ ਜ਼ਮੀਨਾਂ ਲੈ ਲਓ। ਕਿਉਂ? ਕਿਉਂਕਿ ਇਕਨੋਮਿਕਲੀ ਆਸਟ੍ਰੇਲੀਆ ਅੱਜ ਦੀ ਤਰੀਕ ਦੇ ਵਿੱਚ ਬੇਸ਼ੱਕ ਹੈਂਡ ਟੂ ਮਾਊਥ ਚੱਲ ਰਿਹਾ ਹੋਵੇ, ਬਟ ਜਿਸ ਦਿਨ ਹਾਲਾਤ ਸੁਧਰਨ ਲੱਗੇ ਨਾ, ਇੱਕ ਗੱਲ ਧਿਆਨ ਰੱਖਿਓ, ਦੁਨੀਆ ਭਰ 'ਚ ਹੀ ਹਾਲਾਤ ਖਰਾਬ ਨੇ ਅੱਜ ਦੀ ਤਰੀਕ 'ਚ, ਇਕਨੋਮਿਕਲੀ ਪੂਰੀ ਦੁਨੀਆ ਦਾ ਬੇੜਾ ਗਰਕ ਹੋ ਚੁੱਕਿਆ, ਇਨਕਲੂਡਿੰਗ ਆਸਟ੍ਰੇਲੀਆ। ਬਟ ਦੀ ਮੂਵਮੈਂਟ, ਇਹ ਪੈਸੇ ਦਾ ਜਿਹੜਾ ਫੇਰ ਤੁਰਨ ਲੱਗਿਆ ਨਾ, ਜਿੱਦਾਂ ਹੀ ਫਿਊਲ ਮਾਰਕੀਟ ਠੀਕ ਹੋ ਗਈ, ਜਿੱਦਾਂ ਹੀ ਬੌਂਡ ਮਾਰਕੀਟ ਦੇ ਵਿੱਚ ਪੈਸਾ ਇਨਵੈਸਟਰਸ ਬਾਹਰ ਖਿੱਚਣ ਲੱਗ ਪਏ, ਅਤੇ ਜਿੱਦਾਂ ਹੀ ਇੰਟਰਸਟ ਰੇਟਸ ਜਿਹੜੀਆਂ ਨੇ ਨੋਰਮਲ ਹੋ ਗਈਆਂ, ਤਾਂ ਆਸਟ੍ਰੇਲੀਆ ਵਿਲ ਬੀ ਦੀ ਕੰਟਰੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਪੋਜ਼ਿਟਿਵਲੀ ਗਰੋ ਕਰੇਗੀ,
ਹਾਲਾਂਕਿ ਆਪਾਂ ਅੱਜ ਅਕਤੂਬਰ ਦੇ ਵਿੱਚ ਬੈਠੇ ਗੱਲ ਕਰ ਰਹੇ ਹਾਂ, ਅਕਤੂਬਰ 2027 ਤੋਂ ਪਹਿਲਾਂ ਇੱਦਾਂ ਹੁੰਦਾ ਨਜ਼ਰ ਨਹੀਂ ਆ ਰਿਹਾ। ਸੋ 27 ਤੋਂ ਬਾਅਦ ਹੀ ਸ਼ਾਇਦ ਅਗਲੇ ਸਾਲ ਦੇ ਕ੍ਰਿਸਮਿਸ ਤੋਂ ਬਾਅਦ ਹਾਲਾਤ ਸੁਧਰਨ ਲੱਗਣਗੇ ਆਸਟ੍ਰੇਲੀਆ 'ਚ। ਉਦੋਂ ਤੱਕ ਜਿਹੜੇ ਬਚੇ ਰਹਿ ਗਏ, ਟਿਕੇ ਰਹਿ ਗਏ, ਟਿਕੇ ਰਹਿ ਗਏ, ਉਦੋਂ ਤੱਕ ਦੀ ਇੱਕ ਕੱਢਣਾ ਟਾਈਮ ਜਿਹੜਾ ਉਹ ਬੜਾ ਮੁਸ਼ਕਲ ਹੈਗਾ ਹੈ। ਪਰ ਬੌਂਡ ਯੀਲਡ ਦੇ ਬਾਰੇ ਜਿਹੜੀ ਮੈਂ ਹੋਰ ਵੀ ਥੋੜ੍ਹੀ ਡਿਟੇਲ ਦੇ ਵਿੱਚ ਗੱਲ ਕਰਨੀ ਚਾਹੁੰਦਾ ਸੀਗਾ, ਮੋਟੀ ਮੋਟੀ ਜੀ ਤੁਹਾਨੂੰ ਦੱਸ ਦਿੰਦਾ ਕਿਉਂਕਿ ਟਾਈਮ ਥੋੜ੍ਹਾ ਜਿਹਾ ਘੱਟ ਹੈ। ਸਰਕਾਰ ਜਦੋਂ ਬੌਂਡ ਜਾਰੀ ਕਰਦੀ ਹੈ ਉਹ ਪਹਿਲਾਂ ਹੀ ਤੈਅ ਕਰ ਦਿੰਦੀ ਹੈ ਕਿ ਉਹਦੇ 'ਤੇ ਕਿੰਨਾ ਵਿਆਜ ਦਊਗੀ, ਔਰ ਜਿਹਨੂੰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹਨੂੰ ਕੂਪਨ ਰੇਟ ਕਹਿ ਲਿਆ ਜਾਂਦਾ, ਉਹਨੂੰ ਇੰਟਰਸਟ ਰੇਟ ਨਹੀਂ ਕਹਿੰਦੇ, ਕੂਪਨ ਰੇਟ ਕਹਿ ਲੈਂਦੇ। ਪਰ ਜਿਹੜੇ ਸਰਕਾਰੀ ਬੌਂਡ ਜਾਰੀ ਹੋਣ ਤੋਂ ਬਾਅਦ ਜਿਹੜੇ ਖੁੱਲ੍ਹਾ ਬਾਜ਼ਾਰ ਹੈ, ਸੈਕੰਡਰੀ ਮਾਰਕੀਟ ਜਿਹਨੂੰ ਕਹਿੰਦੇ, ਉਹਦੇ 'ਚ ਲਗਾਤਾਰ ਖਰੀਦੇ ਅਤੇ ਵੇਚੇ ਜਾ ਸਕਦੇ ਨੇ। ਸੋ ਬੌਂਡ ਦੀ ਕੀਮਤ ਉਹਦੇ ਅਕੋਰਡਿੰਗ ਜਿਹੜੀ ਉਹ ਬਦਲਦੀ ਰਹਿੰਦੀ ਹੈਗੀ ਹੈ, ਅਤੇ ਉਹਨੂੰ ਯੀਲਡ ਕਹਿੰਦੇ ਹੈਗੇ ਨੇ ਕਿਉਂਕਿ ਉਹਦੀ ਮੰਗ ਦੇ ਵਿੱਚ ਬਦਲਾਅ ਹੁੰਦਾ ਰਹਿੰਦਾ। ਉਦਾਹਰਣ ਦੇ ਤੌਰ ਦੇ ਉੱਤੇ ਸੌਖਾ ਕਰਕੇ ਹੋਰ ਦੱਸਦਾ ਤੁਹਾਨੂੰ, ਅਮੈਰੀਕਨ ਬਾਜ਼ਾਰ ਦੇ ਵਿੱਚ $10 ਦੇ ਕੂਪਨ ਵਾਲੇ $100 ਦੇ ਬੌਂਡ ਜਿਹੜੇ ਨੇ, ਕੂਪਨ ਰੇਟ ਯਾਨੀ ਕਿ ਵਿਆਜ, ਵੀ $100 ਦੇ ਬੌਂਡ ਦੇ ਉੱਤੇ $10 ਤੁਹਾਨੂੰ ਮਿਲਣਗੇ। ਉਹਦੇ 'ਤੇ ਨਿਵੇਸ਼ਕ ਨੂੰ $110 ਮਿਲਣੇ ਨੇ, ਯਾਨੀ ਕਿ 100 ਦਾ 110 ਮਿਲਣਾ। ਪਰ ਜੇ ਮਹਿੰਗਾਈ ਵੱਧਦੀ ਹੈ ਤਾਂ ਬੌਂਡ ਹੋਲਡਰ ਨੂੰ ਸੈਕੰਡਰੀ ਮਾਰਕੀਟ 'ਚ ਇਹਨੂੰ ਵੇਚਣਾ ਪੈ ਸਕਦਾ ਕਿਉਂਕਿ ਮਹਿੰਗਾਈ ਵਧੀ ਹੋਈ ਹੈ, ਤਾਂ ਇਸ ਕਰਕੇ ਉਹ ਜਿਹੜਾ $10 ਆ ਉਹਦੀ ਕੀਮਤ ਘੱਟ ਵੀ ਸਕਦੀ ਹੈ, ਉਹ $8 ਵੀ ਹੋ ਸਕਦੀ ਹੈ। ਸੋ ਬੌਂਡ ਹੋਲਡਰ ਇਹਦਾ ਵੇਚ ਕੇ ਪੈਸਾ ਕਿਤੇ ਹੋਰ ਜੇ ਲਗਾਉਣਾ ਚਾਹੇ ਜਿੱਥੋਂ ਉਹਨੂੰ ਜ਼ਿਆਦਾ ਰਿਟਰਨ ਮਿਲਦੀ ਹੈ ਤਾਂ ਉੱਥੋਂ ਉਹ ਲੈ ਲੈਂਦੇ ਨੇ, ਅਤੇ ਇਸੇ ਹੀ ਕਰਕੇ ਬਾਜ਼ਾਰ ਦੇ ਵਿੱਚੋਂ ਇਨਵੈਸਟਰਸ ਆਪਣਾ ਪੈਸਾ ਕੱਢਣ ਲੱਗ ਜਾਂਦੇ ਨੇ। ਹੁਣ ਜਦੋਂ ਬਾਜ਼ਾਰ 'ਚੋਂ ਇਨਵੈਸਟਰਸ ਪੈਸਾ ਕੱਢਣਗੇ ਤਾਂ ਸਟਾਕ ਮਾਰਕੀਟਸ ਕ੍ਰੈਸ਼ ਹੋਣਗੀਆਂ। ਸੋ ਇਹੀ ਇੰਡੀਆ ਦੇ ਨਾਲ ਹੋਇਆ ਹੈਗਾ। ਇੰਡੀਆ ਦੇ ਵਿੱਚ ਪਿਛਲੇ ਕੁਛ ਅਰਸੇ ਦੇ ਵਿੱਚ ਬਹੁਤ ਵੱਡੀ ਰਕਮ ਜਿਹੜੀ ਹੈ ਬਾਜ਼ਾਰ ਦੇ ਵਿੱਚੋਂ ਵਿਦਡਰਾਅ ਕੀਤੀ ਗਈ ਹੈ ਇਨਵੈਸਟਰਸ ਦੇ ਦੁਆਰਾ। ਹੁਣ ਉਹ ਇਨਵੈਸਟਰ ਇੰਡੀਆ ਦੇ ਵੀ ਹੋ ਸਕਦੇ ਨੇ, ਬਾਹਰਲੇ ਵੀ ਹੋ ਸਕਦੇ ਨੇ, ਉਹ ਨਹੀਂ ਯਕੀਨ ਕਰ ਰਹੇ ਹੈਗੇ ਕਿ ਇੰਡੀਆ ਦੀ ਮਾਰਕੀਟ ਦੇ ਵਿੱਚ। ਔਨ ਦੀ ਅਦਰ ਹੈਂਡ, ਮੈਂ ਬਾਰ ਬਾਰ ਇਹਨਾਂ ਦਾ ਕੰਪੈਰੀਜ਼ਨ ਅਮੈਰੀਕਾ ਦਾ ਕਿਉਂ ਇੰਡੀਆ ਆਸਟ੍ਰੇਲੀਆ ਦੇ ਨਾਲ ਕਰਦਾ ਤਾਂ ਕਿ ਤੁਹਾਨੂੰ ਸਮਝ ਲੱਗ ਸਕੇ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇੰਡੀਆ 'ਚ ਇਨਵੈਸਟ ਕਰੋ, ਇੰਡੀਆ 'ਚ ਇਨਵੈਸਟ ਕਰੋ, ਨੋਟ ਅ ਗੁੱਡ ਸਿਚੁਏਸ਼ਨ ਐਟ ਦਿਸ ਸਟੇਜ। ਇਟਸ ਐਟ ਦਿਸ ਸਟੇਜ ਤਾਂ ਕਿਸੇ ਵੀ ਕੰਟਰੀ 'ਚ ਇਨਵੈਸਟ ਕਰਨਾ ਕੋਈ ਚੰਗੀ ਸਿਚੁਏਸ਼ਨ ਨਹੀਂ ਹੈਗੀ। ਤੁਸੀਂ ਜਿੱਥੇ ਬੈਠੇ ਹੋ ਉੱਥੇ ਕਰ ਸਕਦੇ ਹੋ ਕਿਉਂਕਿ ਉੱਥੇ ਦੇ ਤੁਹਾਨੂੰ ਭਾਅ ਭੇਤ ਹੋ ਸਕਦੇ ਨੇ, ਪਰ ਦੂਸਰੇ ਮੁਲਕਾਂ 'ਚ ਜਾ ਕੇ ਇਨਵੈਸਟ ਬਿਲਕੁਲ ਵੀ ਨਾ ਕਰੋ। ਸਪੈਸ਼ਲੀ ਸ਼ੇਅਰ ਮਾਰਕੀਟ ਦੇ ਵਿੱਚ ਤਾਂ ਬਿਲਕੁਲ ਵੀ ਨਾ ਕਰੋ, ਬੌਂਡ ਮਾਰਕੀਟ 'ਚ ਤਾਂ ਬਿਲਕੁਲ ਵੀ ਨਾ ਕਰੋ, ETF 'ਚ ਤਾਂ ਬਿਲਕੁਲ ਵੀ ਨਾ ਕਰੋ। ਸੋ ਫੋਰ ਐਗਜ਼ਾਮਪਲ, ਜੇ ਹੁਣ ਉਹੀ ਜਿਹੜਾ $100 ਵਾਲਾ ਜਿਹੜਾ ਬੌਂਡ ਜਿਹਦੇ $10 ਮਿਲ ਰਹੇ ਨੇ, ਮਾਰਕੀਟ ਦੇ ਵਿੱਚ ਹੇਰ ਫੇਰ ਹੁੰਦਾ ਤਾਂ ਉਹ ਤਾਂ $90 ਰਹਿ ਗਏ ਨਾ। ਹਾਲਾਂਕਿ ਕੂਪਨ ਰੇਟ ਤਾਂ ਉਹੀ ਰਹਿਣੀ ਹੈਗੀ ਹੈ, ਸਰਕਾਰ ਨੇ ਤਾਂ ਇਹੀ ਕਹਿਣਾ, ਪਰ ਤੁਸੀਂ ਆਪਣਾ ਪੈਸਾ ਕਿਤੇ ਹੋਰ ਇਨਵੈਸਟ ਕਰਕੇ ਉਹ ਗਵਾ ਲਿਆ ਨਾ। ਸੋ ਇਹ ਚੀਜ਼ ਹੈਗੀ ਹੈ, ਇੰਡੀਅਨ ਗੌਰਮੈਂਟ ਨੇ ਬਹੁਤ ਵੱਡੀ ਰਕਮ ਜਿਹੜੀ ਹੈ ਮੰਗੀ ਵੀ ਹੈ ਪਿਛਲੇ। ਹੋ ਸਕਦਾ ਕਿ ਤੁਸੀਂ ਬਤੌਰ NRI ਤੁਸੀਂ ਭਾਰਤ ਦੇ ਵਿੱਚ ਆਪਣੇ ਖਾਤਿਆਂ ਦੇ ਅੰਦਰ ਜਿਹੜੇ ਤੁਹਾਡੇ NRI ਅਕਾਊਂਟ ਹੋਣਗੇ ਉਹ 'ਚ ਵੱਡੀ ਵੱਡੀ ਰਕਮ ਭੇਜਤੀ ਹੋਵੇ, ਕਿਉਂਕਿ ਇੰਡੀਅਨ ਗੌਰਮੈਂਟ ਨੇ ਪਿੱਛੇ ਜੇ ਕਿਹਾ ਸੀ ਨਾ ਮੋਦੀ ਸਾਹਿਬ ਨੇ ਕਿ ਫੋਰੈਕਸ ਸਾਡੇ ਕੋਲ ਘੱਟ ਗਿਆ, ਵਿਦੇਸ਼ੋਂ ਮੇਂ ਸਫ਼ਰ ਮਤ ਕਰੋ, ਗੋਲਡ ਮੇਂ ਇਨਵੈਸਟ ਮਤ ਕਰੋ, ਹੈ ਜੀ ਤੇਲ ਮਤ ਇਤਨਾ ਖਾਓ ਪੀਓ, ਇਹ ਉਹ ਸਾਰੀਆਂ ਚੀਜ਼ਾਂ। ਫੋਰੈਕਸ ਘੱਟ ਰਿਹਾ ਸੀਗਾ, ਫੋਰੈਕਸ ਵਧਾਉਣ ਦੇ ਲਈ ਉਹਨਾਂ ਨੇ ਕੀ ਕੀਤਾ ਇੰਡੀਅਨ ਗੌਰਮੈਂਟ ਨੇ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਕੰਟਰੀਜ਼ ਆ ਵੱਡੇ ਵੱਡੇ ਬੈਂਕਾਂ ਨੂੰ ICICI HDFC ਇਹਨਾਂ 'ਚ ਜਿਹੜੇ NRI ਅਕਾਊਂਟ ਸੀ ਉਹਨਾਂ ਬੈਂਕਾਂ ਨੂੰ ਕਹਿਤਾ ਕਿ ਆਪਣੇ NRI ਕਸਟਮਰਸ ਤੱਕ ਟੈਪ ਕਰੋ, ਉਹਨਾਂ ਨੂੰ ਕਹੋ ਕਿ ਪੈਸਾ ਇਨਵੈਸਟ ਕਰਨ। ਸੋ ਉਹਨਾਂ ਲੋਕਾਂ ਨੇ ਡਾਲਰਸ ਦੇ ਰੂਪ ਦੇ ਵਿੱਚ ਪੈਸੇ ਇਨਵੈਸਟ ਕੀਤੇ। ਲਾਲਚ ਇਹ ਦਿੱਤਾ ਗਿਆ ਕਿ ਡਾਲਰਸ ਦਾ ਇਨਵੈਸਟਮੈਂਟ ਡਾਲਰਸ ਦੇ ਵਿੱਚ ਹੀ ਤੁਹਾਨੂੰ ਰਿਟਰਨ ਮਿਲੂਗਾ, ਯਾਨੀ ਕਿ ਜਿਹੜਾ ਇੰਟਰਸਟ ਹੈ ਜੋ ਇੰਡੀਅਨ ਗੌਰਮੈਂਟ ਦੇ ਰਹੀ ਸੀ 6% 6.25% ਜੋ ਵੀ ਹੋਊਗਾ ਅਲੱਗ ਅਲੱਗ ਬੈਂਕਾਂ ਦਾ, ਉਹ ਤੁਹਾਨੂੰ ਡਾਲਰਸ ਮਿਲੂਗਾ। ਸੋ ਇੰਡੀਅਨ ਲੋਕ ਖੁਸ਼ ਵੀ ਜੇ $1,000 ਇੱਥੇ ਮੈਂ ਆਸਟ੍ਰੇਲੀਅਨ ਬੈਂਕ 'ਚ ਰੱਖਦਾ, ਇੱਥੇ 2.5-3% ਕਿੰਨਾ ਕੁ ਮਿਲਦਾ ਹੈਗਾ ਇੰਟਰਸਟ, ਇੰਨਾ ਕੁ ਮਿਲਦਾ 3.5-3, ਇੰਡੀਆ 'ਚ ਡਬਲ ਮਿਲਣਾ ਹੈਗਾ, ਇੰਡੀਆ 'ਚ ਇਨਵੈਸਟ ਕਰ ਦਿਓ। ਉਹ ਇਟਸ ਨੋਟ ਰੋਂਗ, ਐਟ ਦੀ ਸੇਮ ਟਾਈਮ ਮੈਂ ਤੁਹਾਨੂੰ ਕਹਿ ਦੇਵਾਂ ਕਿ ਉਹ ਜਿਹੜਾ ਤੁਹਾਡਾ ਬੈਂਕਾਂ 'ਚ ਪੈਸਾ ਰੱਖਿਆ ਫੋਰੈਕਸ ਦੇ ਰੂਪ ਦੇ ਵਿੱਚ ਬੈਂਕ ਯੂਜ਼ ਕਰਨਗੇ, ਇਟਸ ਨੋਟ ਰੋਂਗ, ਪਰ ਉਹਨੂੰ ਹੁਣ ਵਿਦਡਰਾਅ ਕਰਵਾਉਣ ਲੱਗ ਪਏ ਨੇ, ਉਸ ਰਕਮ ਨੂੰ ਲੋਕ ਉੱਥੋਂ ਕਢਵਾਉਣ ਲੱਗ ਪਏ ਨੇ। ਇੰਟਰਸਟ ਜਿਹੜਾ ਲੈਣਾ ਸੀਗਾ ਉਹ ਹੁਣ ਅਗਲੇ 1 ਸਾਲ ਦੇ ਵਿੱਚ ਮਾਰਕੀਟ ਕ੍ਰੈਸ਼ ਹੁੰਦੀ ਕਿਵੇਂ ਦੇਖੇ ਉੱਥੇ ਦੀ ਇੰਡੀਆ ਦੀ। ਸੋ ਇਸ ਕਰਕੇ ਉੱਥੇ ਜਿਹੜਾ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਬੌਂਡਸ ਦੇ ਵਿੱਚ ਇਨਵੈਸਟ ਕਰਨਾ ਉਹਦੇ 'ਚ ਥੋੜ੍ਹਾ ਜਿਹਾ ਦੇਖਿਓ। ਬਾਕੀ ਰੀਅਲ ਇਸਟੇਟ ਮੈਂ ਕਹਿ ਨਹੀਂ ਸਕਦਾ ਓਵਰਸੀਜ਼ ਦੀ ਕਿ ਇੰਡੋਨੇਸ਼ੀਆ ਦੀ ਕਿਵੇਂ ਬਦਲੂਗੀ। ਵੀਅਤਨਾਮ ਦੇ ਵਿੱਚ ਕਹਿ ਰਹੇ ਨੇ ਕਿ ਰੀਅਲ ਇਸਟੇਟ ਬੜੇ ਤਰੱਕੀ ਦੇ ਨਾਲ ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈਗੀ, ਬਟ ਅਗੇਨ ਯੂ ਆਰ ਨੋਟ ਇਨ ਵੀਅਤਨਾਮ, ਵੀਅਤਨਾਮ ਦੇ ਹਾਲਾਤ ਵੀ ਨਹੀਂ ਪਤਾ ਹੈਗੇ, ਵੀਅਤਨਾਮ ਦੇ ਵਿੱਚ ਇੱਕ ਸਥਿਰ ਸਰਕਾਰ ਵੀ ਨਹੀਂ ਰਹਿ ਸਕਦੀ ਫਿਊਚਰ ਦੇ ਵਿੱਚ, ਪੋਸੀਬਲ ਨਹੀਂ ਹੈਗਾ ਵੀਅਤਨਾਮ ਦੇ ਵਿੱਚ ਨਹੀਂ ਰਹਿਣੀ ਹੈਗੀ ਉੱਥੇ। ਸੋ ਇਹ ਥੋੜ੍ਹਾ ਜਿਹਾ ਚੀਜ਼ਾਂ ਦੇਖਣੀਆਂ ਹੋਣਗੀਆਂ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ। ਫਾਇਦਾ ਜ਼ਰੂਰ ਤੁਹਾਨੂੰ ਮਿਲੂਗਾ ਜੇ ਤੁਸੀਂ ਆਸਟ੍ਰੇਲੀਆ 'ਚ ਇਨਵੈਸਟ ਕਰਕੇ ਰੱਖਿਆ ਹੈਗਾ, ਆਸਟ੍ਰੇਲੀਆ ਦੀ ਰੇਟਿੰਗ ਵੀ ਵਧੀ ਹੈਗੀ ਹੈ।
ट्रिपल ए दी क्रेडिट एजेंसी आस्ट्रेलिया नू रेटिंग दिंदियां ने, नॉट लाइक अमेरिका, नॉट लाइक फ्रांस, इटली या जापान या इंडिया वर्गियां इकोनॉमीज जिथे बहुत बड़ा नुकसान झलना पै रहा है। एनीवेज अज दे इस प्रोग्राम दे विच फिलहाल इन्ना ही, दियो इजाजत होपफुली के सौखियां करके यह चीज़ा समझ आई होणगियां, ते इनसाइट रिपोर्ट दे विच यही अड अड रिपोर्टां दे उत्ते आपां अज दे दिन गल करनी सीगी। थैंक यू सो मच, टेक केयर। गौतम कपिल वालों इन्ना ही, रेडियो हांजी 1674 AM सुनते रहो।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
5: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
5: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਮੇਰਾ ਨਾਮ ਹੈ ਰਤਨ ਨੂਰਾ, ਔਰ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲਪਾਲ, ਔਰ ਆਪ ਲੋਗ ਸੁਣ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਣ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674. ਆਸ ਕਰਦੇ ਹਾਂ ਤੁਸੀਂ ਰਾਜੀ ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ ਅਤੇ ਇਸ ਚੜ੍ਹਦੀ ਕਲਾ ਦੇ ਲਈ ਉਸ ਰੱਬ ਦਾ ਸ਼ੁਕਰ ਅਦਾ ਕਰ ਰਹੇ ਹੋਵੋਗੇ, ਚਿਹਰੇ 'ਤੇ ਹੋਵੇਗੀ ਖੁਸ਼ੀ। ਅਤੇ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਇਹ ਕਾਰਜ ਕਰੀਏ, ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਕਿ ਤੁਸੀਂ ਉਹਦੀਆਂ ਦਿੱਤੀਆਂ ਦਾਤਾਂ ਦੇ ਲਈ, ਉਹਦੇ ਦਿੱਤੇ ਦਿਨ ਦੇ ਲਈ ਤੁਸੀਂ ਖੁਸ਼ ਹੋ। ਅਤੇ ਜਿਹੜਾ ਕਿਸੇ ਦੇ ਦਿੱਤੇ 'ਤੇ ਖੁਸ਼ ਹੁੰਦਾ ਉਹਨੂੰ ਫਿਰ ਹੋਰ ਦਿੰਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਥੋੜ੍ਹੀ ਜਿਹੀ ਅਲੱਗ ਆ। ਹੋ ਸਕਦਾ ਕਿਸੇ ਨੂੰ ਸੁਣ ਕੇ ਚਿਹਰੇ 'ਤੇ ਮੁਸਕਰਾਹਟ ਆਵੇ, ਹਾਸਾ ਆਵੇ ਅਤੇ ਕਿਸੇ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲੇ। ਅੱਜ ਦੀ ਕਹਾਣੀ ਇੱਕ ਐਸੇ ਮੋਟੇ ਆਦਮੀ ਦੀ ਆ ਜਿਹੜਾ ਸਾਰਿਆਂ ਦਾ ਪਿਆਰਾ। ਉਹਦੀ ਵਹੁਟੀ ਅਕਸਰ ਹੀ ਉਹਨੂੰ ਗਾਲਾਂ ਕੱਢਦੀ ਹੈ, ਤੂੰ ਇੰਨਾ ਜ਼ਿਆਦਾ ਮੋਟਾ ਹੋਈ ਜਾਂਦਾ, ਘੱਟ ਖਾਇਆ ਕਰ, ਘੱਟ ਪੀਆ ਕਰ, ਕਿਉਂਕਿ ਉਹ ਪੀਂਦਾ ਵੀ ਬਹੁਤ ਜ਼ਿਆਦਾ। ਸੋ ਇਸ ਵਜ੍ਹਾ ਕਰਕੇ ਦੋਵਾਂ ਜੀਆਂ ਦੇ ਵਿੱਚ ਅਕਸਰ ਹੀ ਖਟਕੀ ਰਹਿੰਦੀ ਹੈ। ਪਰ ਇਸ ਬੰਦੇ ਦੀ ਖਾਸੀਅਤ ਇਹ ਆ ਕਿ ਉਹ ਹਰ ਇੱਕ ਦੇ ਨਾਲ ਹੱਸ ਕੇ ਬੋਲਦਾ। ਬਹੁਤ ਸਾਰੇ ਲੋਕ ਤਾਂ ਇਸ ਵਜ੍ਹਾ ਦੇ ਕਰਕੇ ਉਹਦੇ ਕੋਲ ਆਉਣ ਪੈਂਦੇ ਨੇ, ਕਿਉਂਕਿ ਉਹ ਗੱਲਾਂ ਬੜੀਆਂ ਹਾਸੇ ਵਾਲੀਆਂ ਸੁਣਾਉਂਦਾ। ਕੋਈ ਕੁਝ ਵੀ ਕਹਿ ਜਾਵੇ, ਕਿਸੇ ਵੀ ਤਰ੍ਹਾਂ ਦੀ ਗੱਲਬਾਤ, ਕੋਈ ਕਿਸੇ ਤਰ੍ਹਾਂ ਦੀ ਕੋਈ ਟਿੱਚਰ ਕਰ ਜਾਵੇ, ਉਹ ਹਰ ਇੱਕ ਚੀਜ਼ ਨੂੰ ਬੜਾ ਸੋਹਣਾ ਹੱਸ ਕੇ ਟਾਲ ਦਿੰਦਾ। ਉਹਦਾ ਨਾਂ ਸੀ ਟੋਇਨ, ਅਤੇ ਉਹਦੀ ਇੱਕ ਹੋਰ ਆਦਤ ਸੀ, ਉਹ ਅਕਸਰ ਹੀ ਆਪਣਾ ਢਿੱਡ ਥਾਪੜਦਾ ਅਤੇ ਕਹਿੰਦਾ, ਸਭ ਠੀਕ ਹੋ ਜੂ। ਸੋ ਇੱਦਾਂ ਦਾ ਇੱਕ ਐਟੀਟਿਊਡ ਲੈ ਕੇ ਉਹ ਆਪਣੀ ਜ਼ਿੰਦਗੀ ਬੜੇ ਬੜੇ ਹਾਸੇ ਠੱਠੇ ਦੇ ਨਾਲ ਬਿਤਾ ਰਿਹਾ ਸੀ। ਬਹੁਤ ਸਾਰੇ ਲੋਕ ਉਹਦੇ ਕੋਲ ਸ਼ਰਾਬ ਲੈਣ ਦੇ ਲਈ ਆਉਂਦੇ, ਅਤੇ ਕੁਛ ਲੋਕ ਉਹਦੇ ਕੋਲੋਂ ਫੀਮ ਖਰੀਦਣ ਦੇ ਲਈ ਵੀ ਆਉਂਦੇ, ਕਿਉਂਕਿ ਸ਼ਾਇਦ ਉਹ ਇਹੋ ਹੀ ਕੰਮ ਕਰਦਾ ਸੀ। ਉਹਦੀ ਵਹੁਟੀ ਬਿਲਕੁਲ ਪਤਲੀ, ਹਰ ਇੱਕ ਚੀਜ਼ ਦਾ ਬਹੁਤ ਖਾਸ ਧਿਆਨ ਰੱਖਣ ਵਾਲੀ, ਆਪਣੀ ਸਿਹਤ ਤੋਂ ਲੈ ਕੇ ਆਪਣੇ ਕੰਮਕਾਰ ਤੋਂ ਲੈ ਕੇ ਸਾਫ਼ ਸਫਾਈ ਹਰ ਇੱਕ ਪਾਸਿਓਂ, ਉਹਨੂੰ ਲੱਗਦਾ ਕਿ ਹਰ ਇੱਕ ਚੀਜ਼ ਪਰਫੈਕਸ਼ਨ 'ਚ ਹੋਣੀ ਚਾਹੀਦੀ। ਪਰ ਉਹਦੀ ਜ਼ਿੰਦਗੀ ਦੇ ਵਿੱਚ ਸਿਰਫ ਇੱਕੋ ਚੀਜ਼ ਪਰਫੈਕਸ਼ਨ 'ਚ ਨਹੀਂ ਸੀ, ਉਹ ਸੀ ਤੋਇਨ। ਪਤਾ ਨਹੀਂ ਉਹਦਾ ਅਸਲੀ ਨਾਂ ਸੀ ਜਾਂ ਫਿਰ ਪਿੰਡ ਵਾਲਿਆਂ ਨੇ ਪਾ ਛੱਡਿਆ। ਜਦੋਂ ਪਿੰਡ ਵਾਲੇ ਆ ਕੇ ਉਹਦੇ ਘਰ ਵਾਲੇ ਦੇ ਨਾਲ ਗੱਲਾਂ ਬਾਤਾਂ ਕਰਦੇ, ਹੱਸ ਹੱਸ ਕੇ ਗੱਲਾਂ ਕਰਦੇ, ਤਾਂ ਉਹ ਹਮੇਸ਼ਾ ਹੀ ਚਿੜ ਜਾਂਦੀ। ਕਈ ਵਾਰੀ ਉਹਨਾਂ ਦੇ ਜਾਣ ਤੋਂ ਬਾਅਦ ਅਤੇ ਕਈ ਵਾਰੀ ਉਹਨਾਂ ਦੇ ਸਾਹਮਣੇ ਖੂਬ ਗਾਲਾਂ ਕੱਢਦੀ, ਲੜਦੀ। ਪਰ ਤੋਇਨ ਉਹਨੂੰ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਸੀ ਪੈਂਦਾ। ਉਹ ਫਿਰ ਹੱਸ ਕੇ ਹਰ ਇੱਕ ਚੀਜ਼ ਨੂੰ ਟਾਲ ਦਿੰਦਾ। ਇੱਕ ਦਿਨ ਅਚਾਨਕ ਉਹੀ ਹੋ ਗਿਆ ਜਿਹਦੇ ਉੱਤੇ ਉਹ ਅਕਸਰ ਗੱਲਾਂ ਕਰਦੀ ਸੀ, ਤੂੰ ਜੇ ਮੰਜੇ 'ਤੇ ਪੈ ਗਿਆ ਤਾਂ ਤੈਨੂੰ ਮੈਂ ਸਾਂਭਣਾ ਕਿੱਦਾਂ। ਇੱਕ ਦਿਨ ਤੋਇਨ ਐਸਾ ਬਿਮਾਰ ਹੋਇਆ, ਡਾਕਟਰ ਨੇ ਕਿਹਾ ਇਹਨੂੰ ਹੁਣ ਅਧਰੰਗ ਹੋ ਚੁੱਕਾ, ਇਹ ਮੰਜੇ ਤੋਂ ਨਹੀਂ ਹਿੱਲ ਸਕਦਾ, ਇਹਦਾ ਹੁਣ ਪਾਸਾ ਵੀ ਪਲਟਣਾ ਔਖਾ। ਵਹੁਟੀ 'ਤੇ ਜਿੱਦਾਂ ਪਹਾੜ ਟੁੱਟ ਪਿਆ ਹੋਵੇ। ਹੁਣ ਸਾਰੇ ਕੰਮਾਂ ਕਾਰਾਂ ਦੇ ਨਾਲ ਨਾਲ ਉਹਨੂੰ ਆਪਣੇ ਘਰ ਵਾਲੇ ਦੀ ਵੀ ਦੇਖਭਾਲ ਕਰਨੀ ਸੀ, ਯਾਨੀ ਕਿ ਸਥਿਤੀ ਪਹਿਲਾਂ ਦੇ ਨਾਲੋਂ ਵੀ ਬਦਤਰ ਹੋ ਗਈ। ਉਸੇ ਦੇ ਸ਼ਰਾਬਖਾਨੇ ਦੀ ਕੰਧ ਦਾ ਪਿਛਲਾ ਇੱਕ ਛੋਟਾ ਜਿਹਾ ਕਮਰਾ ਜਿੱਥੇ ਉਹਨੂੰ ਪੱਕੇ ਤੌਰ ਦੇ ਉੱਤੇ 5-7 ਜਣੇ ਚੁੱਕ ਕੇ ਪਾ ਗਏ ਅਤੇ ਹੁਣ ਜਿਹੜਾ ਵੀ ਕੋਈ ਆਉਂਦਾ ਉੱਥੇ ਹੀ ਉਹਦੇ ਨਾਲ ਦੁੱਖ ਸੁੱਖ ਕਰਕੇ ਚਲਿਆ ਜਾਂਦਾ। ਹੌਲੀ ਹੌਲੀ ਜਿੱਦਾਂ ਜਿੱਦਾਂ ਦਿਨ ਬੀਤੇ ਉਹਦਾ ਸੁਭਾਅ ਪਹਿਲਾਂ ਵਰਗਾ ਨਹੀਂ ਸੀ ਰਿਹਾ। ਜਿੱਥੇ ਪਹਿਲਾਂ ਉਹ ਬਹੁਤ ਹਸਮੁੱਖ ਸੀ, ਹਰ ਇੱਕ ਦੇ ਨਾਲ ਹੱਸ ਕੇ ਟੀਚਰ ਦੇ ਨਾਲ ਗੱਲ ਕਰਦਾ, ਉੱਥੇ ਹੁਣ ਉਹ ਕਈ ਚੀਜ਼ਾਂ ਦੇ ਉੱਤੇ ਬਿਲਕੁਲ ਚੁੱਪ ਜਿਹਾ ਕਰ ਛੱਡਦਾ। ਹਾਲਾਂਕਿ ਆਮ ਲੋਕਾਂ ਦੇ ਨਾਲੋਂ ਹਾਲੇ ਵੀ ਉਹ ਬੜਾ ਬਿਹਤਰ ਸੀ। ਜੇਕਰ ਕਿਸੇ ਨੂੰ ਉਹ ਮਜ਼ਾਕ ਵੀ ਕਰਦਾ ਸੀ ਤਾਂ ਖਰੇ ਉਹਦੀ ਖਾਸੀਅਤ ਸੀ, ਉਹਦਾ ਕੋਈ ਗੁੱਸਾ ਹੀ ਨਹੀਂ ਕਰਦਾ। ਬਹੁਤ ਸਾਰੇ ਲੋਕ ਤਾਂ ਗੱਲਾਂ ਸੁਣਨ ਦੇ ਲਈ ਉਹਦੇ ਕੋਲ ਆਉਣ ਪੈਂਦੇ। ਪੁਰਾਣੀ ਸੋਹਣੀ ਚੱਲੀ ਆਉਂਦੀ ਸੀ, ਇਸ ਕਰਕੇ ਹਰ ਰੋਜ਼ ਕੋਈ ਨਾ ਕੋਈ ਪਤਾ ਲੈਣ ਆਇਆ ਹੀ ਰਹਿੰਦਾ। ਕਿਤੇ ਨਾ ਕਿਤੇ ਵਹੁਟੀ ਨੂੰ ਇਹ ਵੀ ਨਹੀਂ ਸੀ ਪਸੰਦ, ਕਿਉਂਕਿ ਉਹਨੇ ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਜੋ ਸਾਂਭਣੀ ਹੋਈ। ਉਹਨੇ ਘਰ ਦਾ ਰੋਟੀ ਪਾਣੀ ਚਲਾਉਣ ਦੇ ਲਈ ਹੁਣ ਆਂਡਿਆਂ ਦਾ ਕੰਮ ਵਧਾ ਦਿੱਤਾ ਸੀ। ਵੈਸੇ ਵਹੁਟੀ ਦਾ ਕੰਮ ਇਹ ਸੀ ਕਿ ਮੁਰਗੀਆਂ ਪਾਲਣੀਆਂ, ਉਹਨਾਂ ਤੋਂ ਆਂਡੇ ਲੈਣੇ, ਆਂਡਿਆਂ ਤੋਂ ਚੂਚੇ ਕੱਢਣੇ। ਅਤੇ ਵੈਸੇ ਪਿੰਡ ਦੇ ਵਿੱਚ ਇਹ ਮਸ਼ਹੂਰ ਸੀ ਕਿ ਜੇਕਰ ਉਹਨਾਂ ਦੇ ਘਰੋਂ ਚਿਕਨ ਲੈ ਕੇ ਆਉਂਦਾ ਜਾਵੇ ਉਹ ਭਾਰ ਦੇ ਵਿੱਚ ਤਾਂ ਵੱਧ ਹੁੰਦਾ ਹੀ ਸੀ ਪਰ ਬਣਦਾ ਵੀ ਬੜਾ ਸਵਾਦ ਸੀ, ਕਿਉਂਕਿ ਉਹ ਜਿਹੜਾ ਵੀ ਕੰਮ ਕਰਦੀ ਪਰਫੈਕਸ਼ਨ ਦੇ ਵਿੱਚ ਕਰਦੀ। ਉਹ ਆਪਣੀਆਂ ਮੁਰਗੀਆਂ ਨੂੰ ਖਾਣਾ ਦਾਣਾ ਹੀ ਇਸ ਹਿਸਾਬ ਦੇ ਨਾਲ ਪਾਉਂਦੀ ਸੀ ਕਿ ਆਮ ਲੋਕਾਂ ਦੇ ਮੁਕਾਬਲੇ ਉਹਦੀਆਂ ਮੁਰਗੀਆਂ ਥੋੜ੍ਹੀਆਂ ਮੋਟੀਆਂ ਤਾਜ਼ੀਆਂ ਹੁੰਦੀਆਂ। ਖੈਰ ਇਹਨਾਂ ਸਮਿਆਂ ਦੇ ਵਿੱਚ ਤੋਲ ਕੇ ਕੌਣ ਲੈਂਦਾ ਸੀ। ਇਹ ਵੇਖਦੇ ਸੀ ਕਿ ਇੱਕ ਕੁੱਕੜ ਕਿੱਡਾ ਕੁ ਮੋਟਾ ਤਾਜ਼ਾ ਪਲਿਆ, ਸਾਰਾ ਪਰਿਵਾਰ ਰੱਜ ਕੇ ਖਾ ਲਏ। ਖੈਰ ਇੱਧਰ ਹੁਣ ਉਹਦਾ ਘਰ ਵਾਲਾ ਤੋਂ ਹੀ ਅਧਰੰਗ ਦੇ ਦੌਰੇ ਤੋਂ ਮਾਰਿਆ, ਸ਼ਾਇਦ ਉਹਦੀ ਕੋਈ ਮਦਦ ਨਹੀਂ ਸੀ ਕਰ ਸਕਦਾ। ਹੌਲੀ ਹੌਲੀ ਹੌਲੀ ਹੌਲੀ ਕਰਕੇ ਦਿਨ ਬੀਤਦੇ ਗਏ। ਇੱਕ ਦਿਨ ਵਹੁਟੀ ਦਾ ਕੋਈ ਜਾਣਕਾਰ ਤੋਇਨ ਦਾ ਪਤਾ ਲੈਣ ਆਇਆ। ਉਹਨੇ ਥੋੜ੍ਹਾ ਜਿਹਾ ਸਮਾਂ ਤੋਇਨ ਦੇ ਨਾਲ ਬਿਤਾਇਆ ਅਤੇ ਬਹੁਤ ਜ਼ਿਆਦਾ ਸਮਾਂ ਉਹਨੇ ਵਹੁਟੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ। ਕੁਛ ਇੱਧਰ ਉੱਧਰ ਦੀਆਂ ਕੁਛ ਦੱਸੀਆਂ ਹੋਣੀਆਂ, ਕੁਛ ਚੁਗਲੀਆਂ, ਕੁਛ ਸਾਫ਼ ਸਫਾਈ ਦੀਆਂ, ਕੁਛ ਹਾਰ ਸ਼ਿੰਗਾਰ ਦੀਆਂ, ਕਾਰੋਬਾਰ ਦੀਆਂ। ਅਤੇ ਅਚਾਨਕ ਉਹਨੂੰ ਆਂਡੇ ਪਾਉਂਦੀ ਨੂੰ ਵੇਖ ਕੇ ਮਜ਼ਾਕ ਦੇ ਵਿੱਚ ਹੀ ਕਹਿ ਗਏ, ਇਹ ਆਂਡੇ ਤਾਂ ਭਾਵੇਂ ਤੂੰ ਹੁਣ ਤੋਇਨ ਦੇ ਥੱਲੇ ਪਾ ਛੱਡਿਆ ਕਰ, ਸਾਰਾ ਦਿਨ ਬਿਸਤਰੇ 'ਤੇ ਪਿਆ ਰਹਿੰਦਾ, ਇੰਨਾ ਕੁ ਨਿੱਘ ਤਾਂ ਤੋਇਨ ਦੇ ਥੱਲੇ ਵੀ ਹੋਣਾ। ਖੈਰ ਉਹ ਤਾਂ ਇੱਕ ਮਜ਼ਾਕ ਸੀ ਪਰ ਤੋਇਨ ਦੀ ਵਹੁਟੀ ਹਰ ਇੱਕ ਗੱਲ ਨੂੰ ਬੜਾ ਸੀਰੀਅਸਲੀ ਲੈ ਲੈਂਦੀ ਸੀ। ਉਹਨੇ ਇਹ ਵੀ ਗੱਲ ਬੜੀ ਸੰਜੀਦਾ ਢੰਗ ਦੇ ਨਾਲ ਲੈ ਲਈ। ਪਤਾ ਨਹੀਂ ਕਿਉਂ ਉਹ ਇਸ ਗੱਲ ਦੇ ਉੱਤੇ ਸੋਚਣ ਦੇ ਲਈ ਮਜਬੂਰ ਹੋ ਗਈ, ਸ਼ਾਇਦ ਇਸ ਕਰਕੇ ਵੀ ਕਿਉਂਕਿ ਉਹਦੇ ਕੋਲ ਆਂਡੇ ਜ਼ਿਆਦਾ ਸੀ ਅਤੇ ਮੁਰਗੀ ਉਹਦੇ ਕੋਲ ਨੀਲੇ ਖੰਭਾਂ ਵਾਲੀ ਕੋਈ ਬਚੀ ਸੀ, ਬਾਕੀ ਉਹਨੇ ਲਾਲਚ ਬਸ ਵੇਚ ਦਿੱਤੀਆਂ ਜਾਂ ਫਿਰ ਲੋੜ ਸੀ ਪੈਸਿਆਂ ਦੀ। ਉਹਨੇ ਵੀ ਰਾਤ ਸੋਚਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਮੈਂ ਇਹ ਬਚਦੇ ਆਂਡੇ ਵਾਕਈ ਮੈਂ ਤੋਇਨ ਦੇ ਕਸ਼ ਲਾਗੇ ਰੱਖ ਦੇਵਾਂ ਤਾਂ ਚੂਚੇ ਤਾਂ ਸ਼ਾਇਦ ਨਿਕਲ ਹੀ ਸਕਦੇ ਨੇ। ਕੌਣ ਜਾਣਦਾ ਸੀ ਕਿ ਉਹ ਇੰਨਾ ਜ਼ਿਆਦਾ ਇਸ ਗੱਲ ਨੂੰ ਸੀਰੀਅਸਲੀ ਲੈ ਲਊਗੀ। ਅਗਲੇ ਦਿਨ ਉਹਨੇ 10 ਆਂਡੇ ਚੁੱਕੇ ਅਤੇ ਤੋਇਨ ਦੇ ਲਾਗੇ ਲਿਆ ਕੇ ਧਰ ਦਿੱਤੇ। ਮਨ ਦੇ ਵਿੱਚ ਸੀ ਇਹ ਕਿਹੜਾ ਹਿੱਲਣ ਡੁੱਲਣ ਡਿਆ, ਇੰਨੀ ਕੁ ਗਰਮਾਇਸ਼ ਤਾਂ ਇਹ ਵੀ ਛੱਡਦਾ ਰਹਿੰਦਾ। ਤੋਇਨ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਆਈ। ਉਹ ਥੋੜ੍ਹਾ ਜਿਹਾ ਹੋਰ ਖਫਾ ਹੋ ਕੇ ਬੋਲਿਆ, ਪਰ ਫਿਰ ਵੀ ਕੀ ਫਰਕ ਪੈਂਦਾ ਸੀ, ਨਾ ਤਾਂ ਉਹ ਹਿੱਲ ਡੁੱਲ ਸਕਦਾ ਸੀ ਅਤੇ ਨਾ ਉਹ ਉੱਠ ਸਕਦਾ ਸੀ। ਹੁਣ ਆਂਡੇ ਪਏ ਨੇ ਤਾਂ ਪਏ ਨੇ। ਵਹੁਟੀ ਨੇ ਤਾਂ ਐਕਸਪੈਰੀਮੈਂਟ ਸ਼ੁਰੂ ਕਰ ਦਿੱਤਾ ਸੀ। ਸ਼ੁਰੂ ਦੇ ਵਿੱਚ ਤਾਂ ਉਹ ਇਹਨਾਂ ਅੰਡਿਆਂ ਨੂੰ ਲੈ ਕੇ ਕਾਫੀ ਖਿੱਚਦਾ ਰਿਹਾ। ਹੌਲੀ ਹੌਲੀ ਜਿੱਦਾਂ ਗਲੀ ਮਹੱਲੇ ਦੇ ਵਿੱਚ ਪਤਾ ਲੱਗਾ ਤਾਂ ਉਹ ਵੀ ਹੁਣ ਮਜ਼ਾਕ ਉਡਾਉਣ ਲਾਉਂਗੇ, ਇੱਕ ਦੂਸਰੇ ਨੂੰ ਦੱਸਦੇ ਓਏ ਤੈਨੂੰ ਪਤਾ ਤੂੰ ਇਹਦੇ ਥੱਲੇ ਆਂਡੇ ਪਏ ਆ, ਉਹਨੇ ਚੂਚੇ ਕੱਢਣੇ ਆ। ਅਤੇ ਦੂਸਰਾ ਜਾਣਾ ਭੱਜ ਕੇ ਵੇਖਣ ਆ ਜਾਂਦਾ ਕਿ ਇਹ ਸੱਚ ਬੋਲ ਰਿਹਾ। ਪਰ ਤੂੰ ਇਹਨੇ ਆਪਣੀ ਖਾਸੀਅਤ ਨਹੀਂ ਛੱਡੀ, ਜਦੋਂ ਵੀ ਕੋਈ ਆਉਂਦਾ ਪਤਾ ਲੈਣ ਆਉਂਦਾ ਤਾਂ ਬੜੇ ਬੜੇ ਹਾਸਰਸ ਢੰਗ ਦੇ ਨਾਲ ਉਹ ਇਸ ਸਾਰੀ ਸਿਚੁਏਸ਼ਨ ਨੂੰ ਨਜਿੱਠਦਾ। ਥੋੜ੍ਹਾ ਥੋੜ੍ਹਾ ਜਿਹਾ ਹਾਸਾ ਠੱਠਾ ਤੋਂ ਇਹਦਾ ਫਿਰ ਦੁਬਾਰਾ ਤੋਂ ਸ਼ੁਰੂ ਹੋ ਚੁੱਕਾ ਸੀ। ਦੋ ਦਿਨ ਚਾਰ ਦਿਨ ਜਿੱਦਾਂ ਆਂਡੇ ਉਹਦੇ ਬਿਸਤਰੇ 'ਤੇ ਪਏ ਰਹੇ, ਜਿੱਦਾਂ ਉਹਨੂੰ ਵੀ ਆਂਡਿਆਂ ਦੇ ਨਾਲ ਪਿਆਰ ਜਿਹਾ ਹੋ ਗਿਆ। ਭਾਵੇਂ ਕੋਈ ਹਿਲ ਡੁੱਲ ਨਹੀਂ ਸੀ ਸਕਦਾ ਪਰ ਫਿਰ ਵੀ ਉਹਦੀ ਕੋਸ਼ਿਸ਼ ਰਹਿੰਦੀ ਕਿ ਮੈਂ ਆਂਡਿਆਂ ਨੂੰ ਬਚਾ ਕੇ ਰੱਖਾਂ। ਹੁਣ ਹੌਲੀ ਹੌਲੀ ਉਹ ਵੀ ਵਹੁਟੀ ਨੂੰ ਪੁੱਛਣ ਲੱਗ ਪਿਆ ਕਿੱਦਣ ਨਿਕਲਣੇ ਨੇ ਚੂਚੇ। ਤਾਂ ਉਹ ਸੜੇ ਜਿਹੇ ਸੁਭਾਅ ਦੇ ਨਾਲ ਕਹਿ ਦਿੰਦੀ ਤੇਰੇ ਨਾਲੋਂ ਪਹਿਲਾਂ ਨੀਲੇ ਖੰਭਾਂ ਵਾਲੀ ਮੁਰਗੀ ਨੇ ਕੱਢਣੇ ਨੇ, ਮੈਨੂੰ ਲੱਗਦਾ ਤੇਰੇ ਕੋਲ ਤਾਂ ਇਹ ਵੀ ਕੰਮ ਨਹੀਂ ਹੋ ਪਾਉਣਾ। ਉਹ ਖਿੱਚਦੀ ਤਾਨੇ ਮਿਹਣੇ ਮਾਰਦੀ ਅਤੇ ਆਸ ਪਾਸ ਤੁਰੀ ਫਿਰਦੀ ਗੱਲਾਂ ਬਾਤਾਂ ਕਰਦੀ ਰਹਿੰਦੀ। ਤੋਂ ਇਹਦੀਆਂ ਅੱਖਾਂ ਹਮੇਸ਼ਾ ਛੱਤ ਵੱਲ ਗੱਡੀਆਂ ਰਹਿੰਦੀਆਂ ਅਤੇ ਉਹਦੀਆਂ ਬਾਹਾਂ ਖੰਭਾਂ ਵਾਂਗ ਉੱਪਰ ਚੁੱਕੀ। ਬਹੁਤ ਹੀ ਵਾਰ ਉਹ ਇਸੇ ਤਰ੍ਹਾਂ ਦੇ ਨਾਲ ਪਿਆਰ ਰਹਿੰਦਾ, ਮੰਨੋ ਜਿੱਦਾਂ ਹੁਣ ਉਹ ਸ਼ੋਰ ਸ਼ਰਾਬੇ ਤੋਂ ਵੀ ਡਰਦਾ ਸੀ। ਇਹ ਸਭ ਕੁਛ ਦੇ ਦਰਮਿਆਨ ਜਦੋਂ ਉਹ ਨੀਲੇ ਖੰਭਾਂ ਵਾਲੀ ਮੁਰਗੀ ਨੂੰ ਵੇਖਦਾ ਤਾਂ ਉਹਦੇ ਮਨ ਦੇ ਵਿੱਚ ਇੱਕ ਅਜੀਬ ਜਿਹੀ ਹਮਦਰਦੀ ਆਉਂਦੀ। ਇਹ ਜਿਹਦੇ ਖੰਭਾਂ ਦੇ ਉੱਤੇ ਰੰਗ ਲੱਗਿਆ ਇਹ ਵੀ ਤਾਂ ਮੇਰੇ ਵਰਗੀ ਆ, ਇਹ ਵੀ ਤਾਂ ਸਾਡੇ ਘਰ ਦੇ ਵਿੱਚ ਉਹੀ ਕੰਮ ਕਰ ਰਹੀ ਹੈ ਜਿਹੜਾ ਕੰਮ ਮੈਂ ਕਰ ਰਿਹਾ। ਇਹ ਹਮਦਰਦੀ ਬਸ ਕਈ ਵਾਰ ਉਹ ਘਰ ਵਾਲੀ ਨੂੰ ਪੁੱਛਦਾ, ਨੀਲੇ ਖੰਭਾਂ ਵਾਲੀ ਨੂੰ ਦਾਣਾ ਪਾ ਦਿੱਤਾ ਸੀ, ਉਹ ਦਾਣਾ ਠੀਕ ਖਾ ਰਹੀ ਆ ਨਾ, ਪਤਾ ਨਹੀਂ ਕਿਉਂ ਇੱਦਾਂ ਦੀ ਹਮਦਰਦੀ ਪਹਿਲਾਂ ਨਹੀਂ ਸੀ ਕਦੀ ਜਿਤਾ ਪਾਇਆ। ਬਸ ਇਸੇ ਤਰ੍ਹਾਂ ਦੇ ਨਾਲ ਦਿਨ ਬੀਤਦੇ ਗਏ ਅਤੇ ਹੁਣ ਲੋਕ ਪੁੱਛਣ ਆਉਂਦੇ ਉਹ ਤੋਂ ਹੀ ਨਾ ਹਾਲੇ ਤੇਰੇ ਚੂਚੇ ਨਿਕਲੇ ਨਹੀਂ, ਤਾਂ ਵੀ ਹੱਸ ਕੇ ਹੁਣ ਕਹਿ ਦਿੰਦਾ ਉਹ ਮੈਂ ਵੀ ਤਾਂ ਇਸੇ ਦਾ ਹੀ ਇੰਤਜ਼ਾਰ ਕਰ ਰਿਹਾ, ਮੈਂ ਵੀ ਵੇਖਣਾ ਚਾਹੁੰਦਾ ਭਲਾ ਮੈਂ ਕਿੰਨੇ ਚੂਚੇ ਕੱਢਦਾ। ਤੈਨੂੰ ਪਤਾ ਆ ਸਾਡੀ ਜਿਹੜੀ ਨੀਲੇ ਖੰਭਾਂ ਵਾਲੀ ਕੁੱਕੜੀ ਆ ਨਾ, ਮੇਰੀ ਵਹੁਟੀ ਦੱਸਦੀ ਆ ਵੀ ਇਹਦਾ ਰਿਕਾਰਡ ਆ, ਜੇ ਇਹਦੇ ਥੱਲੇ 10 ਆਂਡੇ ਪਾਏ ਜਾਣ ਤਾਂ ਉਹਦੇ ਵਿੱਚੋਂ 7 ਚੂਚੇ ਨਿਕਲਦੇ ਆ, 3 ਕਾਂਡੇ ਖਰਾਬ ਹੋ ਜਾਂਦੇ ਆ। ਹੁਣ ਵੇਖਣ ਵਾਲੀ ਗੱਲ ਇਹ ਆ ਕਿ ਮੁਰਗੀ ਚੰਗੀ ਜਾਂ ਮੈਂ, ਮੇਰੇ ਥੱਲੇ ਵੀ 10 ਆਂਡੇ ਪਏ ਆ, ਹੁਣ ਮੈਂ ਵੇਖਣਾ ਚਾਹੁੰਦਾ ਮੇਰੇ ਕਿੰਨੇ ਚੂਚੇ ਕੱਢਦਾ। ਅਤੇ ਜਿੱਦਣ ਚੂਚੇ ਨਿਕਲਣ ਆਏ ਉੱਦਣ ਆ ਜਿਓ ਵੇਖਣ, ਆ ਜਿਓ ਵੇਖਣ ਮੇਰੇ ਜਵਾਈਓ, ਐਵੇਂ ਕੰਮਾਂ 'ਚ ਨਾ ਫਸੇ ਰਿਹੋ। ਇਹ ਉਹਦਾ ਇੱਕ ਤਕੀਆ ਕਲਾਮ ਸੀ, ਹਰ ਇੱਕ ਨੂੰ ਉਹ ਮੇਰਾ ਜਵਾਈ ਕਹਿ ਕੇ ਇਸੇ ਤਰ੍ਹਾਂ ਹੀ ਛੇੜਦਾ ਸੀ, ਇਸੇ ਤਰ੍ਹਾਂ ਹੀ ਹਾਸਾ ਠੱਠਾ ਕਰਦਾ ਸੀ, ਹਾਲਾਂਕਿ ਉਹਦੀ ਕੋਈ ਧੀ ਨਹੀਂ ਸੀ। ਪਰ ਇਹ ਗੱਲਾਂ ਸਾਰਿਆਂ ਨੂੰ ਉਹਦੀਆਂ ਪਸੰਦ ਬਹੁਤ ਆਉਂਦੀਆਂ। ਉਹੀ ਪਹਿਲੇ ਵਾਲਾ ਫਿਰ ਦੁਬਾਰਾ ਤੋਂ ਮੰਜ਼ਰ ਘਰ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ। ਸਾਰੇ ਲੋਕ ਵਾਪਸ ਤੋਹੀਨ ਦੇ ਨਾਲ ਉਸੇ ਸੁਰ ਦੇ ਵਿੱਚ ਗੱਲ ਕਰਨੀ ਸ਼ੁਰੂ ਹੋ ਗਏ। ਪਹਿਲਾਂ ਦੇ ਨਾਲੋਂ ਉਹ ਖਿਜਣੋਂ ਵੀ ਘੱਟ ਗਿਆ, ਹੁਣ ਉਹਦਾ ਧਿਆਨ ਜ਼ਿਆਦਾ ਆਂਡਿਆਂ ਦੇ ਵਿੱਚ ਲੱਗਾ ਰਹਿੰਦਾ। ਹਾਲਾਂਕਿ ਉਹ ਹਿਲ ਡੁੱਲ ਨਹੀਂ ਸੀ ਸਕਦਾ ਪਰ ਫਿਰ ਵੀ ਉਹਦੀ ਕੋਸ਼ਿਸ਼ ਰਹਿੰਦੀ ਹਿੱਲੇ ਵੀ ਨਾ, ਕਿਤੇ ਕੋਈ ਆਂਡਾ ਟੁੱਟੀ ਨਾ ਜਾਵੇ। ਆਖਿਰਕਾਰ ਫਿਰ ਇੱਕ ਦਿਨ ਉਹ ਆਇਆ ਜਦੋਂ ਇੱਕ ਆਂਡੇ ਦੇ ਵਿੱਚ ਉਹਨੇ ਹਰਕਤ ਮਹਿਸੂਸ ਕੀਤੀ। ਵਹੁਟੀ ਨੂੰ ਆਵਾਜ਼ ਮਾਰੀ, ਆ ਵੇਖ ਤਾਂ ਜ਼ਰਾ, ਮੈਨੂੰ ਲੱਗਦਾ ਆਂਡੇ ਦੇ ਵਿੱਚੋਂ ਚੂਚਾ ਨਿਕਲਣ ਵਾਲਾ ਹੋਇਆ, ਮੈਂ ਕੁਛ ਮਹਿਸੂਸ ਕੀਤਾ, ਇੱਥੇ ਆ ਵੇਖ ਮੇਰੀ ਕੱਛ ਦੇ ਲਾਗੇ। ਵਹੁਟੀ ਨੇ ਵੇਖਿਆ ਤਾਂ ਕਹਿਣ ਲੱਗੀ ਹਾਂ ਆਂਡੇ ਦੇ ਵਿੱਚ ਦੜਾੜ ਤਾਂ ਆਈ ਆ। ਹਾਲੇ ਉਹ ਗੱਲਾਂ ਕਰ ਹੀ ਰਹੇ ਸੀ ਕਿ ਗੱਲਾਂ ਕਰਦੇ ਕਰਦੇ ਵਿੱਚੋਂ ਚੂਚਾ ਬਾਹਰ ਆ ਗਿਆ। ਤੋ ਇਹਨੇ ਵਹੁਟੀ ਨੂੰ ਗੁਜ਼ਾਰਿਸ਼ ਕੀਤੀ ਇਹਨੂੰ ਇੱਥੇ ਮੇਰੇ ਢਿੱਡ ਤੋਂ ਥੋੜ੍ਹੀ ਉੱਪਰ ਕਰਕੇ ਰੱਖ, ਮੈਂ ਚੰਗੀ ਤਰ੍ਹਾਂ ਦੇ ਨਾਲ ਵੇਖਾਂ ਤਾਂ ਸਹੀ। ਉਹਦੇ ਵੱਲ ਵੇਖ ਕੇ ਇੱਦਾਂ ਭਾਵੁਕ ਹੋ ਰਿਹਾ ਸੀ ਜਿੱਦਾਂ ਜਿੱਦਾਂ ਉਹਨੇ ਢਿੱਡੋਂ ਜੰਮਿਆ ਹੋਵੇ, ਜਿੱਦਾਂ ਅੱਜ ਬੜੇ ਦਿਨਾਂ ਬਾਅਦ ਉਹਨੇ ਕੋਈ ਕੰਮ ਕੀਤਾ ਹੋਵੇ। ਇਸ ਘਰ ਨੂੰ ਚਲਾਉਣ ਦੇ ਵਿੱਚ ਉਹਨੇ ਕੋਈ ਕਿਸੇ ਕਿਸਮ ਦੀ ਸਹਾਇਤਾ ਕੀਤੀ ਹੋਵੇ। ਉਹ ਬੜਾ ਖੁਸ਼ ਸੀ, ਉਹਦੀਆਂ ਅੱਖਾਂ ਦੇ ਵਿੱਚ ਜਿੱਦਾਂ ਜਿੱਦਾਂ ਹਲਕਾ ਜਿਹਾ ਪਾਣੀ ਵੀ ਉੱਤਰ ਆਇਆ। ਤਾਂ ਜਿਹੜੇ ਉਹਦੇ ਆਸ ਪਾਸ ਜਾਣਨ ਵਾਲੇ ਸੀ, ਯਾਰ ਦੋਸਤ ਸੀ, ਅਕਸਰ ਉਹਦੇ ਕੋਲ ਸ਼ਰਾਬ ਵਗੈਰਾ ਲੈਣ ਆਉਂਦੇ ਸੀ, ਉਹਨਾਂ ਦੇ ਨਾਂ ਉੱਚੀ ਉੱਚੀ ਪੁਕਾਰਨ ਲੱਗਾ, ਓਏ ਆਓ ਓਏ। ਉਹ ਚੂਚੇ ਨਿਕਲਣੇ ਸ਼ੁਰੂ ਹੋ ਗਏ, ਆਓ ਵੇਖੋ। ਜਿੱਥੇ ਜਿੱਥੇ ਤੱਕ ਆਵਾਜ਼ ਪਹੁੰਚਦੀ ਉਹ ਵੀ ਹੌਲੀ ਹੌਲੀ ਵੇਖਣ ਆਉਂਦਾ, ਅਤੇ ਇੱਧਰ ਇੱਕ ਤੋਂ ਬਾਅਦ ਇੱਕ ਆਂਡਿਆਂ ਦੇ ਵਿੱਚੋਂ ਚੂਚੇ ਨਿਕਲੀ ਆਉਣ। ਇੱਕ ਦੋ ਚਾਰ ਸੱਤ ਚੂਚਿਆਂ ਦਾ ਰਿਕਾਰਡ ਤਾਂ ਉਹਨੇ ਪੂਰਾ ਕਰ ਦਿੱਤਾ ਸੀ। ਹੁਣ ਉਹਦੀ ਵਾਰੀ ਸੀ ਕਿ ਅਗਲੇ ਤਿੰਨ ਖਰਾਬ ਹੋਏ ਜਾਂ ਫਿਰ ਉਹਨਾਂ 'ਚੋਂ ਵੀ ਚੂਚੇ ਨਿਕਲੇ। ਹੈਰਾਨੀ ਦੀ ਗੱਲ ਇਹ ਸੀ ਕਿ 10 ਦੇ 10 ਆਂਡਿਆਂ ਦੇ ਵਿੱਚੋਂ ਚੂਚੇ ਨਿਕਲੇ। ਇਸ ਗੱਲ ਦੇ ਉੱਤੇ ਤੋਇਨ ਮਾਣ ਮਹਿਸੂਸ ਕਰ ਰਿਹਾ ਸੀ। ਉਹਨੇ ਤਾਂ ਸਭ ਤੋਂ ਬਿਹਤਰ ਕੁੱਕੜੀ ਦਾ ਵੀ ਰਿਕਾਰਡ ਤੋੜ ਦਿੱਤਾ। ਅੱਜ ਸ਼ਾਇਦ ਵਹੁਟੀ ਦੇ ਚਿਹਰੇ ਦੇ ਉੱਤੇ ਬੜੇ ਦਿਨਾਂ ਬਾਅਦ ਹਲਕੀ ਜਿਹੀ ਮੁਸਕਾਨ ਵੇਖੀ ਸੀ। ਹਾਲਾਂਕਿ ਜਦੋਂ ਉਹ ਚੂਚੇ ਲੈ ਕੇ ਜਾ ਰਹੀ ਸੀ ਤਾਂ ਤੋਇਨ ਵਾਰ ਵਾਰ ਕਹਿ ਰਿਹਾ ਸੀ, ਆ ਇੱਕ ਚੂਚਾ ਮੇਰੇ ਕੋਲ ਰਹਿਣ ਦੇ, ਮੈਂ ਇਹਦੇ ਨਾਲ ਖੇਡਣਾ, ਮੈਂ ਇਹਨੂੰ ਵੇਖਣਾ, ਮੈਂ ਇਹਦੀ ਦੇਖਭਾਲ ਕਰ ਲਊਂਗਾ। ਪਰ ਨਹੀਂ, ਉਹ ਨਹੀਂ ਸੀ ਚਾਹੁੰਦੀ ਕਿ ਹੁਣ ਚੂਚੇ ਤੋਇਨ ਦੇ ਕੋਲ ਰਹਿਣ। ਹੁਣ ਉਹਦਾ ਕੰਮ ਹੋ ਚੁੱਕਾ ਸੀ। ਅਤੇ ਆਸ ਪਾਸ ਜਿਨ੍ਹਾਂ ਜਿਨ੍ਹਾਂ ਤੱਕ ਵੀ ਗੱਲਬਾਤ ਪਹੁੰਚਦੀ ਉਹ ਸਾਰੇ ਭੱਜ ਭੱਜ ਕੇ ਵੇਖਣ ਆ ਰਹੇ ਸੀ ਤੋਇਨ ਦੇ ਆਂਡਿਆਂ 'ਚੋਂ ਕੀ ਨਿਕਲਿਆ। ਤੋਇਨ ਦੇ ਕਿੰਨੇ ਆਂਡੇ ਚੂਚਿਆਂ ਦਾ ਰੂਪ ਧਾਰਨ ਕਰਕੇ। ਪਰ ਇਹ ਸਭ ਕੁਛ ਦੇ ਦਰਮਿਆਨ ਸ਼ਾਇਦ ਲੋਕ ਵੀ ਚਾਹੁੰਦੇ ਸੀ ਕਿ ਇੱਕ ਚੂਚਾ ਚੱਲ ਸਵੇਰ ਤੱਕ ਤਾਂ ਨਾਲ ਰਹਿਣ ਦੇ, ਪਰ ਉਸਦੀ ਪਤਨੀ ਨੇ ਕੋਈ ਮਿੰਨਤਾਂ ਨਹੀਂ ਸੁਣੀਆਂ। ਸਾਰੀਆਂ ਉਹਨੂੰ ਸੁਣੀਆਂ ਕਰਕੇ ਉਹਨੇ ਸਾਰੇ ਚੂਚੇ ਚੁੱਕ ਕੇ ਮੁਰਗੀ ਦੇ ਕੋਲ ਛੱਡ ਦਿੱਤੇ। ਜਾਂਦੇ ਜਾਂਦੇ ਗਵਾਂਢ ਦੇ ਵਿੱਚੋਂ ਇੱਕ ਵਿਅਕਤੀ ਕਹਿਣ ਲੱਗਾ, ਤੋਇਨ ਚਾਚਾ ਪਹਿਲਾ ਚੂਚਾ ਪੱਕੇ ਤਾਂ ਮੈਨੂੰ ਜ਼ਰੂਰ ਸੱਦੀ, ਮੈਂ ਖਰੀਦਣਾ ਚਾਹੂੰਗਾ, ਮੈਂ ਵੇਖਣਾ ਚਾਹੁੰਦਾ ਤੇਰੇ ਚੂਚੇ ਜਦੋਂ ਕੁੱਕੜ ਬਣੇ ਉਹਨਾਂ ਦਾ ਸਵਾਦ ਕਿੱਦਾਂ ਦਾ ਆਉਂਦਾ। ਇੰਨਾ ਕਹਿ ਕੇ ਤੋਇਨ ਵੀ ਜ਼ੋਰ ਜ਼ੋਰ ਦੀ ਹੱਸਿਆ, ਅਤੇ ਉਹ ਵੀ ਹੱਸਦਾ ਹੱਸਦਾ ਆਪਣੇ ਘਰ ਚਲੇ ਗਿਆ। ਅਤੇ ਆਖਰ ਦੇ ਵਿੱਚ ਤੋਇਨ ਦੇ ਮੂੰਹ ਦੇ ਵਿੱਚੋਂ ਉਹੀ ਸ਼ਬਦ ਨਿਕਲੇ, ਉਹ ਜਾ ਮੇਰੇ ਜਵਾਈਆ। ਅਤੇ ਇੱਥੇ ਕਹਾਣੀ ਖਤਮ ਹੋ ਜਾਂਦੀ। ਅੰਗਰੇਜ਼ੀ ਤੋਂ ਅਨੁਵਾਦ ਕਰਦਿਆਂ ਹੋ ਸਕਦਾ ਬਹੁਤ ਚੀਜ਼ਾਂ ਇੱਧਰ ਉੱਧਰ ਹੋਈਆਂ ਹੋਣ, ਪਰ ਉਸਦੇ ਨਾਲ ਮੈਂ ਆਸ ਕਰਦਾ ਕਿ ਤੁਸੀਂ ਕਹਾਣੀ ਦਾ ਰਸ ਵੀ ਜ਼ਰੂਰ ਲਿਆਊਗਾ। ਬਿਲਕੁਲ ਇੱਕ ਵੱਖਰੀ ਜੀ ਕਹਾਣੀ, ਸ਼ਾਇਦ ਜਿਹਦਾ ਕਿਸੇ ਨੂੰ ਯਕੀਨ ਵੀ ਨਾ ਆਵੇ। ਇੱਦਾਂ ਵੀ ਸ਼ਾਇਦ ਹੋ ਸਕਦਾ, ਇੱਦਾਂ ਚਾਹੇ ਨਾ ਹੋਵੇ, ਪਰ ਅਕਸਰ ਆਪਾਂ ਆਪਣੇ ਪਰਿਵਾਰਾਂ ਦੇ ਵਿੱਚ ਆਪਣੀ ਦੁਨੀਆਦਾਰੀ ਦੇ ਵਿੱਚ ਇਹ ਵੇਖਦੇ ਹਾਂ ਕਿ ਜਦੋਂ ਕੋਈ ਪਰਿਵਾਰ ਦਾ ਜੀ ਕੰਮਕਾਰ ਦਾ ਨਹੀਂ ਰਹਿੰਦਾ ਤਾਂ ਉਹਦੀ ਦੇਖ ਰੇਖ ਦੇ ਵਿੱਚ ਫਰਕ ਤਾਂ ਪੈ ਜਾਂਦਾ। ਇਨਸਾਨ ਹਮੇਸ਼ਾ ਹੀ ਇਹ ਚਾਹੁੰਦਾ ਕਿ ਉਹਨੂੰ ਸਾਥ ਮਿਲੇ। ਸਾਨੂੰ ਉਹੀ ਪਰਿਵਾਰ ਦੇ ਜੀ ਚੰਗੇ ਲੱਗਦੇ ਨੇ ਜਿਹੜੇ ਕੁਛ ਨਾ ਕੁਛ ਘਰ ਦੇ ਵਿੱਚ ਸਾਥ ਦਿੰਦੇ ਰਹਿਣ। ਅਤੇ ਜਾਂ ਫਿਰ ਇੱਦਾਂ ਕਹੀਏ, ਆਪਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਤੋਂ ਕੰਮ ਲੈਂਦੇ ਹੀ ਹਾਂ, ਜਿਹੜੀ ਵੀ ਤਰ੍ਹਾਂ ਦਾ ਉਹ ਕੰਮ ਕਰ ਸਕਦੇ ਨੇ ਉਸੇ ਤਰ੍ਹਾਂ ਦਾ ਹੀ, ਚਾਹੇ ਛੋਟਾ ਮੋਟਾ ਹੀ। ਅਤੇ ਘਰ ਦੇ ਵਿੱਚ ਚੰਗਾ ਭਲਾ ਜੀ ਜਦੋਂ ਕੰਮਕਾਰ ਤੋਂ ਬਹਿ ਜਾਂਦਾ ਬਦੋ ਬਦੀ ਰਿਸ਼ਤਿਆਂ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ। ਬਦੋ ਬਦੀ ਆਪਾਂ ਵੇਖਦੇ ਹਾਂ ਕਿ ਚੀਕ ਝਾੜਾ ਵੱਧ ਜਾਂਦਾ, ਤੁਹਾਨੂੰ ਆਪਣੇ ਜੀ ਬੋਝ ਲੱਗਣ ਲੱਗ ਪੈਂਦੇ। ਸ਼ਾਇਦ ਇਨਸਾਨ ਦੀ ਅੰਦਰ ਦੀ ਬਿਰਤੀ ਬਿਆਨ ਕਰਦੀ ਹੈ ਕਹਾਣੀ ਕਿਹੜੇ ਤਰੀਕੇ ਦੇ ਨਾਲ ਆਪਾਂ ਚਾਹੁੰਦੇ ਹਾਂ ਕਿ ਸਾਡੇ ਜੀ ਕੋਈ ਨਾ ਕੋਈ ਤਾਂ ਸਾਡਾ ਸਾਥ ਦਿੰਦੇ ਰਹਿਣ ਉਹ ਚਾਹੇ ਸਾਥ ਇਸ ਰੂਪ ਦੇ ਵਿੱਚ ਤਾਂ ਨਾ ਹੀ ਹੋਵੇ ਪਰ ਕਹਾਣੀਆਂ ਤਾਂ ਫਿਰ ਇੱਦਾਂ ਹੀ ਬਣਦੀਆਂ ਨੇ ਬੜਾ ਔਖਾ ਕਿਸੇ ਨੂੰ ਰੋਟੀ ਖਵਾਉਣੀ ਇਨਸਾਨ ਸ਼ਾਇਦ ਕਿਸੇ ਦੇ ਆਪਣੇ ਹੋਣ ਦੇ ਦਾਅਵੇ ਤਾਂ ਹਮੇਸ਼ਾ ਕਰਦਾ ਰਹਿੰਦਾ ਪਰ ਸੱਚਾਈ ਇਹ ਆ ਕਿ ਉਹ ਰਿਸ਼ਤਾ ਇਸ ਚੀਜ਼ ਦੇ ਉੱਤੇ ਬੜਾ ਨਿਰਭਰ ਕਰਦਾ ਕਿ ਉਹ ਇਨਸਾਨ ਉਸ ਘਰ ਦੇ ਲਈ ਤੁਹਾਡੇ ਲਈ ਬੱਚਿਆਂ ਦੇ ਲਈ ਕੀ ਕਰ ਰਿਹਾ ਅਕਸਰ ਹੀ ਆਪਾਂ ਵੇਖਦੇ ਹਾਂ ਘਰ ਦੇ ਵਿੱਚ ਜਦੋਂ ਸਾਡੇ ਜੀ ਹੋਰ ਜ਼ਿਆਦਾ ਬਜ਼ੁਰਗ ਹੋ ਜਾਂਦੇ ਨੇ ਜਦੋਂ ਆਪਾਂ ਵੇਖਦੇ ਹਾਂ ਕਿ ਉਹ ਬਿਲਕੁਲ ਵੀ ਹੁਣ ਕਿਸੇ ਚੀਜ਼ ਦੇ ਵਿੱਚ ਹੱਥ ਨਹੀਂ ਵੰਡਾ ਸਕਦੇ ਬਿਲਕੁਲ ਮੰਜੇ ਜੋਗੇ ਹੋ ਗਏ ਤਾਂ ਫਿਰ ਦੂਸਰੇ ਜੀ ਬੋਝ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਇੱਕ ਚੀਜ਼ ਆਪਾਂ ਸ਼ਾਇਦ ਭੁੱਲ ਜਾਂਦੇ ਹਾਂ ਉਹ ਆਪਣਾ ਪਾਰਟ ਕਰ ਚੁੱਕੇ ਹੁੰਦੇ ਆ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਉਹ ਸਾਰਾ ਕੁਛ ਕੀਤਾ ਹੁੰਦਾ ਜਿਹੜਾ ਹਾਲੇ ਤੁਸੀਂ ਕਰਨਾ ਇੱਕ ਸਮਾਂ ਤਾਂ ਜ਼ਰੂਰ ਇੱਦਾਂ ਦਾ ਆਉਂਦਾ ਜਦੋਂ ਜਾਂ ਜਿਹਨੂੰ ਆਪਾਂ ਰਿਟਾਇਰਮੈਂਟ ਕਹਿੰਦੇ ਜਦੋਂ ਆਪਾਂ ਉਹਨਾਂ ਦੀ ਸੇਵਾ ਕਰਨੀ ਹੁੰਦੀ ਹੈ ਬਹੁਤ ਸਮਾਂ ਉਹਨਾਂ ਨੇ ਸਾਡੀ ਸੇਵਾ ਕੀਤੀ ਹੁੰਦੀ ਹੈ ਜਾਂ ਫਿਰ ਇਹ ਮੰਨ ਕੇ ਚੱਲੀਏ ਕਿ ਰੱਬ ਨੇ ਤੁਹਾਨੂੰ ਇੱਕ ਅਵਸਰ ਦਿੱਤਾ ਹੁੰਦਾ ਇੱਕ ਮੌਕਾ ਦਿੱਤਾ ਹੁੰਦਾ ਕਿ ਤੁਸੀਂ ਹੁਣ ਉਹਨਾਂ ਦੀ ਸੇਵਾ ਕਰਨੀ ਉਹ ਸਾਰੇ ਭਾਰ ਤੁਸੀਂ ਉਤਾਰਨੇ ਅਤੇ ਜਿਹਨੂੰ ਇਸ ਗੱਲ ਦੀ ਸਮਝ ਆ ਜਾਵੇ ਉਹ ਤਾਂ ਆਪਣੇ ਭਾਰ ਇੱਥੇ ਲਾ ਲੈਂਦਾ ਉਹ ਤਾਂ ਸਵਰਗ ਇੱਥੇ ਪਾ ਲੈਂਦਾ ਅਤੇ ਦੂਜੇ ਸਾਰਾ ਕੁਛ ਕਰ ਕਰਾ ਕੇ ਵੀ ਖਿੱਜ ਖਿਜਾ ਕੇ ਸਾਰੀ ਆਪਣੀ ਕੀਤੀ ਕਰਾਈ ਖੂਹ ਦੇ ਵਿੱਚ ਪਾ ਲੈਂਦੇ ਜੇ ਆਪਾਂ ਕਹਿੰਦੇ ਹਾਂ ਜੇ ਆਪਾਂ ਮੰਨਦੇ ਹਾਂ ਕਿ ਸਾਰਾ ਕੁਛ ਰੱਬ ਕਰਦਾ ਅਤੇ ਫਿਰ ਜੋ ਵੀ ਉਹ ਕਰਦਾ ਉਹਦੇ ਭਾਣੇ ਨੂੰ ਆਪਾਂ ਮੰਨ ਲਿਆ ਕਰੀਏ ਉਹਦੇ ਭਾਣੇ ਨੂੰ ਆਪਾਂ ਮਿੱਠਾ ਕਰਕੇ ਮੰਨ ਲਿਆ ਕਰੀਏ ਇਹ ਕਹਾਣੀ ਦਾ ਅਸਲੀ ਨਾਂ ਸੀ ਤੋਇਨ ਅਤੇ ਕਹਾਣੀ ਲਿਖੀ ਸੀ ਗੋਏ ਦਾ ਮੋਪਾਸਾ ਨੇ ਇੱਕ ਫ੍ਰੈਂਚ ਦੇ ਕਹਾਣੀਕਾਰ ਨੇ ਜਿਨ੍ਹਾਂ ਨੇ ਬਾਖੂਬ ਇੱਦਾਂ ਦੀਆਂ ਬੜੀਆਂ ਛੋਟੀਆਂ ਛੋਟੀਆਂ ਵੰਨਗੀਆਂ ਲਿਖੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ ਜੇਕਰ ਵਧੀਆ ਲੱਗਣ ਤਾਂ ਤੁਸੀਂ ਆਪਣੀ ਫੀਡਬੈਕ ਜ਼ਰੂਰ ਸਾਡੇ ਨਾਲ ਸਾਂਝੀ ਕਰਦਿਆ ਕਰੋ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: You are listening.
4: Haji Haji Haji Haji Haji Haji Radio Haji
3: Radio Haji 1674 AM 24/7 Indian Radio Sydney ka apna Indian Radio Station
4: Radio Haji
3: Stay tuned.